0: ਜਦੋਂ ਆਪਾਂ ਇੱਦਾਂ ਦੇ ਪਲੈਟਫਾਰਮ ਤੋਂ ਗੱਲ ਕਰਦੇ ਹਾਂ ਸ਼ਾਇਦ ਅਗਲਾ ਸਮਝਦਾ ਵਾ
1: ਐਗਜ਼ੈਕਟਲੀ
0: ਭਾਵੇਂ ਉਹ ਦੋਵਾਂ ਜੀਆਂ ਦੀ ਗੱਲ ਆ ਤੁਹਾਡੇ ਪਰਿਵਾਰਕ ਤਾਣੇ ਬਾਣੇ ਦੀ ਗੱਲ ਆ ਹੁਣ ਜਿੱਦਾਂ ਆਪਾਂ ਪਿਛਲੇ ਦਿਨ ਹੀ ਆਪਾਂ ਮੰਨ ਲਓ ਬਜ਼ੁਰਗਾਂ ਦੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ ਮੈਂ ਨਹੀਂ ਮੰਨਦਾ ਕਿ ਪਰਿਵਾਰ 'ਚ ਕੋਈ ਬਹਿ ਕੇ ਆਪਣੇ ਬਜ਼ੁਰਗਾਂ ਨਾਲ ਇੱਦਾਂ ਗੱਲ ਕਰ ਸਕਦਾ
1: ਪਰ ਪਲੈਟਫਾਰਮ ਤੋਂ ਤੁਸੀਂ ਕਰ ਸਕਦੇ ਸੁਣੀ ਸੀਗੀ ਸਾਰੀ ਮਤਲਬ ਕਾਫੀ ਓਵਰਆਲ ਸਾਰੇ ਚੀਜ਼ਾਂ ਕਵਰਡ ਸੀਗੇ ਉਹਦੇ ਵਿੱਚ
0: ਪਬਲਿਕ ਪਲੈਟਫਾਰਮ ਤੋਂ ਤੁਸੀਂ ਇਹ ਰੇਡੀਓ ਇੱਕ ਐਸਾ ਮਾਧਿਅਮ ਹੈ ਜਿੱਥੇ ਤੁਸੀਂ ਕਰ ਸਕਦੇ ਹੋ ਹੈ ਨਾ ਅਤੇ ਜੇ ਆਪਾਂ ਇਹੋ ਹੀ ਮੰਨਦੇ ਰਹੀਏ ਵੀ ਹਾਏ ਕੋਈ ਕੀ ਸੁਣੂਗਾ ਕੋਈ ਜੱਜ ਕਰੂਗਾ ਜਾਂ ਕਿੱਦਾਂ ਅਤੇ ਫਿਰ ਤਾਂ ਉਹ ਹੋਊਗੀ ਨਹੀਂ ਨਾ ਫਿਰ ਤਾਂ ਉਹ ਰਹਿ ਗਈ
1: ਨਾਲੇ ਆਪਣਾ ਮਾਧਿਅਮ ਹੀ ਇਹੀ ਹੈ ਕਿ ਇਹਦੇ ਥਰੂ ਆਪਾਂ ਮਤਲਬ ਓਵਰਆਲ ਕੀ ਗੱਲ ਚੱਲ ਰਹੀ ਹੈ ਸਾਰੀ ਉਹ ਵਿਸ਼ੇ ਰੱਖੀਏ ਤਾਂ ਕਿ
0: ਕਿਉਂਕਿ ਇਹ ਉਹ ਵਿਸ਼ੇ ਨੇ ਨਾ ਜਿਹੜੇ ਆਪਾਂ ਅੱਜ ਕੱਲ੍ਹ ਫੇਸ ਕਰ ਰਹੇ ਹਾਂ ਅਸੀਂ ਸਫ਼ਰ ਕਰ ਰਹੇ ਹਾਂ ਬੇਸਿਕਲੀ ਇਹਨਾਂ ਚੀਜ਼ਾਂ ਦੇ ਨਾਲ ਅਤੇ ਹਰ ਕੋਈ ਬਰੀਕੀ ਦੀ ਗੱਲ ਇਹ ਆ ਕਿ ਹਰ ਕੋਈ ਸਮਝਦਾ ਵਾ ਹਰ ਕਿਸੇ ਦੀ ਮਜਬੂਰੀ ਕਿਉਂਕਿ ਉਹ ਆਪਣੀ ਵੀ ਉਹਦੀ ਸਿਮਿਲਰ ਜੀ ਮਜਬੂਰੀ ਆ ਪਰ ਜਦੋਂ ਆਪਾਂ ਇੱਧਰ ਹੁੰਦੇ ਹਾਂ ਸਾਨੂੰ ਆਪਣੀ ਹੋਰ ਲੱਗਦੀ ਜਦੋਂ ਅਸੀਂ ਪਰਲੇ ਪਾਸੇ ਬਹਿੰਦੇ ਹਾਂ ਤਾਂ ਸਾਨੂੰ ਦੂਜਾ ਗਲਤ ਲੱਗਦਾ ਹੈ ਨਾ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਕੱਲ੍ਹ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਪਿਛਲੇ 6-7 ਸਾਲਾਂ ਤੋਂ ਰੇਡੀਓ 'ਤੇ ਤੁਹਾਡੀ ਆਵਾਜ਼ ਸੁਣ ਰਹੇ ਸੀ ਪਰ ਕਦੇ ਮੇਲ ਨਹੀਂ ਸੀ ਹੋਇਆ ਕੱਲ੍ਹ ਤੁਹਾਨੂੰ ਸਾਹਮਣੇ ਮਿਲ ਕੇ ਬਹੁਤ ਵਧੀਆ ਲੱਗਾ ਥੈਂਕ ਯੂ ਭਾਈ ਥੈਂਕ ਯੂ ਮੈਂ ਹੁਣ ਮੇਰੇ ਸਾਹਮਣੇ ਕੋਈ ਉਹ ਨਹੀਂ ਆ ਰਹੀ ਫੇਸ ਨਹੀਂ ਆ ਰਿਹਾ ਇਸ ਟਾਈਮ 'ਤੇ ਸ਼ਕਲ ਤੁਸੀਂ ਥੋੜ੍ਹੀ ਮੈਨੂੰ ਲੱਗਦਾ ਆਪਣੀ ਕੋਈ ਗੱਲਬਾਤ ਬਹੁਤੀ ਡਿਟੇਲ 'ਚ ਨਹੀਂ ਫਿਰ ਹੋ ਪਾਈ ਅਤੇ ਪਰ ਥੈਂਕ ਯੂ ਤੁਹਾਡਾ ਮੈਸੇਜ ਕਰਨ ਦੇ ਲਈ ਕੱਲ੍ਹ ਐਥਲੈਟਿਕਸ ਦਾ ਪ੍ਰੋਗਰਾਮ ਸੀ ਆਪਣਾ ਪੈਕਨਮ ਦੇ ਵਿੱਚ ਹੁਣ ਪ੍ਰੋਗਰਾਮਾਂ ਦੇ ਨਾਲ ਵੀ ਇੱਦਾਂ ਹੀ ਆ ਵੇਖੋ ਕੱਲ੍ਹ ਮੈਂ ਉਸ ਤੋਂ ਬਾਅਦ ਫਿਰ ਮੈਂ ਕਿਸੇ ਵੱਲ ਜਾਣਾ ਸੀ ਅਤੇ ਈਵਨ ਉਸ ਸਬਰਬ ਦੇ ਵਿੱਚ ਨਹੀਂ ਪਤਾ ਵੀ ਇੱਥੇ ਪ੍ਰੋਗਰਾਮ ਹੈ ਪਹਿਲੀਆਂ ਦੇ ਵਿੱਚ ਅਸੀਂ ਮੈਂ ਕੱਲ੍ਹ ਉਹੀ ਗੱਲ ਕਰ ਰਿਹਾ ਹਾਂ ਵੀ ਪਹਿਲੀਆਂ ਦੇ ਵਿੱਚ ਮੈਲਬਨ 'ਚ ਕੋਈ ਪ੍ਰੋਗਰਾਮ ਹੁੰਦਾ ਸੀ ਅਤੇ ਸਾਰੇ ਮੈਲਬਨ 'ਚ ਪਤਾ ਕੋਈ ਜਾਵੇ ਕੋਈ ਨਾ ਜਾਵੇ ਪਰ ਸਾਰੇ ਮੈਲਬਨ 'ਚ ਪਤਾ ਹੁੰਦਾ ਸੀ ਹੈ ਨਾ ਵੀ ਆ ਇੱਥੇ ਫਲਾਣੇ ਥਾਂ ਦਿਵਾਲੀ ਆ ਫਲਾਣੇ ਥਾਂ ਵਿਸਾਖੀ ਆ ਹੈ ਨਾ ਫਲਾਣੇ ਥਾਂ ਸਪੋਰਟਸ ਦਾ ਪ੍ਰੋਗਰਾਮ ਆ ਪਰ ਅੱਜ ਕੱਲ੍ਹ ਸਿਰਫ ਇੱਕ ਸਬਰਬ ਦੇ ਜਾਂ ਫਿਰ ਉਸ ਕਲੋਜ਼ ਸਰਕਲ ਦੇ ਪ੍ਰੋਗਰਾਮ ਹੋ ਕੇ ਰਹਿ ਗਏ ਜੇ ਭੰਗੜੇ ਦੇ ਹੁੰਦੇ ਆ
1: ਸਾਰੇ ਵੀ ਹੋਣ ਲੱਗੇ ਨਾ ਉਹਦੇ ਕਰਕੇ
0: ਬਹੁਤ ਸਾਰੇ ਹੁਣ ਜਦੋਂ ਮੰਨ ਲਓ ਭੰਗੜੇ ਦਾ ਪ੍ਰੋਗਰਾਮ ਹੁੰਦਾ ਵਾ ਅਤੇ ਉੱਥੇ ਮੈਂ ਹਿਸਾਬ ਲਾਇਆ ਵੀ ਸਿਰਫ ਉਹ ਹੀ ਹੁੰਦੇ ਆ ਜਿਨ੍ਹਾਂ ਦੇ ਬੱਚੇ ਪਾਰਟੀਸਪੇਟ ਕਰ ਰਹੇ ਜਾਂ ਫਿਰ ਸਪੋਂਸਰ ਜਾਂ ਫਿਰ ਤੁਹਾਡੀਆਂ ਕਲੋਜ਼ ਫੈਮਿਲੀਜ਼ ਬਾਹਰੋਂ ਟਿਕਟਾਂ ਵਿਕਣ ਦਾ ਰੁਝਾਨ ਹੀ ਖਤਮ ਹੋ ਗਿਆ ਬਹੁਤ ਮਿਨੀਮਲ ਹੋ ਗਿਆ ਸੇਮ ਜਿਹੜੇ ਨੇ ਆਪਣੇ ਆਪਣੇ ਸਪੋਰਟਸ ਈਵੈਂਟ ਦੇ ਹੋ ਗਏ ਤੀਆਂ ਦਾ ਚਲੋ ਮੈਂ ਕਮੈਂਟ ਨਹੀਂ ਕਰਦਾ ਕੋਈ ਅਤੇ ਉਹ ਵੈਸੇ ਤਾਂ ਉਹ ਵੀ ਚਲੋ ਹਰ ਇੱਕ ਸਬਰਬ ਦੀਆਂ ਆਪਣੀਆਂ ਆਪਣੀਆਂ ਹੋ ਗਈਆਂ
1: ਐਗਜ਼ੈਕਟਲੀ ਉਹਦੇ ਵਿੱਚ ਵੀ ਇਹ ਸਬਬ ਹੋ ਗਿਆ ਪਲੱਸ ਆਰਗਨਾਈਜ਼ਰ ਦੇ ਤੁਸੀਂ ਵਾਇਆ ਫਰੈਂਡ ਹੋ ਜਾਂ ਤੁਹਾਡਾ ਕੋਈ ਕਲੋਜ਼ ਫਰੈਂਡ ਦਾ ਕੋਈ ਈਵੈਂਟ ਮਤਲਬ ਉਸਦੇ ਵਿੱਚ ਕੋਈ ਹੈ ਪਾਰਟਿਸਪੇਸ਼ਨ ਇੱਦਾਂ ਹੀ ਹੁੰਦਾ ਨਾ ਅਲੱਗ ਤੋਂ ਟਿਕਟਾਂ ਵਿਕਣੀ ਅੰਟਿਲ ਅਨਲੈਸ ਬਹੁਤ ਹੀ ਕੋਈ ਇੰਪੋਰਟੈਂਟ ਆਰਟਿਸਟ ਆ ਰਿਹਾ
0: ਉਹ ਫਿਰ ਉਹ ਅਲੱਗ ਗੱਲ ਹੈ ਪਰ ਉੱਥੇ ਵੀ ਤੁਹਾਡੀ ਉਸ ਟਾਈਪ ਦੀ ਮਿਲਣੀ ਗਿਲਣੀ ਹੁੰਦੀ ਨਹੀਂ ਆ ਬਹੁਤ ਵੱਡਾ ਕੋਈ ਆਰਟਿਸਟ ਹੈ ਸੇਮ ਹਾਲ ਦੇ ਵਿੱਚ ਤੁਸੀਂ ਚਾਰ ਸਾਂਝਾਂ ਵਾਲੇ ਆਪਸ ਵਿੱਚ ਬੈਠੇ ਹੋ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਬਾਅਦ 'ਚ ਗੱਲ ਹੁੰਦੀ ਅੱਛਾ ਤੁਸੀਂ ਅੱਛਾ ਤੁਸੀਂ ਵੀ ਗਏ ਸੀ
1: ਐਗਜ਼ੈਕਟਲੀ
0: ਪਤਾ ਹੀ ਨਹੀਂ ਲੱਗਦਾ ਉੱਥੇ ਕੌਣ ਆਇਆ ਕਿਹੜੇ ਗੇਟ ਤੋਂ ਐਂਟਰ ਹੋਇਆ ਕਿਹੜੇ ਗੇਟ ਤੋਂ ਆ ਕੇ ਬਾਹਰ ਆ ਗਿਆ 326 ਤੁਸੀਂ ਆਉਣੇ ਰਹੋ 326
2: ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ
1: ਜੀ
2: ਸਤਿ ਸ਼੍ਰੀ ਅਕਾਲ ਭੈਣ ਜੀ
1: ਸਤਿ ਸ਼੍ਰੀ ਅਕਾਲ ਜੀ
2: ਮੇਰਾ ਨਾਮ ਲਾੜਪ੍ਰੀਤ ਆ ਜੀ ਅਤੇ ਟੋਪਿਕ ਨਾਲ ਰਿਲੇਟਡ ਤਾਂ ਮੇਰੇ ਕੋਲ ਨਾ ਕੁਛ ਨਹੀਂ ਹੋਇਆ ਇਸ ਤੋਂ ਉਲਟ ਜ਼ਰੂਰ ਹੋਇਆ ਨਾ ਅਤੇ ਸਾਡੇ ਤਾਂ ਇੱਕ ਫਰੈਂਡ ਨੇ ਘਰ ਬਣਵਾਇਆ ਬੜੀ ਚਾਈ ਚਾਈ ਉਹਨਾਂ ਨੇ ਆਪਣੇ ਘਰੇ ਪਾਠ ਰੱਖਿਆ ਜੀ ਅਤੇ ਪਾਠ ਰੱਖਿਆ ਤਾਂ ਇੱਕ ਦਿਨ ਕੀ ਕਹਿੰਦੇ ਕਹਿੰਦੇ ਅਸੀਂ ਮੋਰਨਿੰਗ 'ਚ ਉੱਠੇ ਹਾਂ ਸਾਡਾ ਡੋਰ ਨੌਕ ਹੋਇਆ ਤਾਂ ਦੇਖਦੇ ਹਾਂ ਕਿ ਬਰਾਗੀ ਸਾਹਿਬ ਬਾਹਰ ਖੜ੍ਹੇ ਨੇ
0: ਅੱਛਾ
2: ਹਾਂਜੀ ਨੋਰਮਲੀ ਤਾਂ ਕੀ ਹੁੰਦਾ ਕਿ ਜਦੋਂ ਆਪਾਂ ਪਾਠ ਬੁੱਕ ਕਰਵਾਉਂਦੇ ਹੁੰਦੇ ਹਾਂ ਆਪਾਂ ਆਪ ਜਾ ਕੇ ਲੈ ਕੇ ਆਉਂਦੇ ਗੁਰੂ ਸਾਹਿਬ ਨੂੰ ਨਾ ਗੁਰਦੁਆਰਾ ਸਾਹਿਬ ਤੋਂ ਹਾਂਜੀ ਤਾਂ ਉਹ ਕਹਿੰਦੇ ਅਸੀਂ ਉੱਠੇ ਹਾਂ ਡੋਰ ਨੌਕ ਹੋਇਆ ਤਾਂ ਦੇਖਿਆ ਵੀ ਰਾਗੀ ਸਾਹਿਬ ਬਾਹਰ ਖੜ੍ਹੇ ਗੁਰੂ ਸਾਹਿਬ ਬਾਹਰ ਖੜ੍ਹੇ ਨੇ ਉਹ ਕਹਿੰਦੇ ਸਾਡਾ ਅੱਜ ਪਾਠ ਆ
0: ਓਕੇ
2: ਤਾਂ ਕਹਿੰਦੇ ਸਾਡਾ ਸਾਰਾ ਪਰਿਵਾਰ ਹੀ ਸੁਣਨ ਹੋ ਗਿਆ ਵੀ ਨਹੀਂ ਪਾਠ ਸਾਡਾ ਅਗਲੇ ਹਫ਼ਤੇ ਆ
0: ਹਾਂਜੀ
2: ਉਹ ਕਹਿੰਦੇ ਨਹੀਂ ਸਾਡੀ ਅਰਜੀ ਬੁਕਿੰਗ ਹੈ ਨਹੀਂ ਕਹਿੰਦੇ ਲਿਖੀ ਹੋਈ ਹੈ ਅਗਲੇ ਹਫ਼ਤੇ ਬੁਕਿੰਗ ਆ ਤੁਹਾਡੀ
0: ਅੱਛਾ
2: ਤੇ ਕਹਿੰਦੇ ਚਲੋ ਦੇਖ ਲਓ ਵੀ ਕੋਈ ਗੱਲ ਨੀ ਕੋਈ ਰੂਮ ਰੂਮ ਖਾਲੀ ਕਰ ਲਓ ਉੱਥੇ ਸੈਟਅਪ ਕਰ ਲੈਂਦੇ ਕਹਿੰਦੇ ਕਿਵੇਂ ਕਰ ਲਈ ਕਹਿੰਦੇ ਕਿਚਨ ਸਾਡੇ ਬੋਤਲਾਂ ਪਈਆਂ ਘਰ ਸਾਡੇ ਮਿਸ ਪਈ ਨਾ ਫੇਰ ਸਫਾਈ ਕੀਤੀ ਹੋਈ
0: ਓਕੇ ਗਲਤ ਨੋਟ ਹੋ ਗਿਆ ਹੋਊਗਾ ਪਰ ਇਹ ਆ ਕਿ ਉਹ ਤੋਂ ਵੇਖੋ ਇੱਕ ਜਦੋਂ ਆਪਾਂ ਪਾਠ ਕਰਾਉਂਦੇ ਆ ਉਤੋਂ ਇੱਕ ਅੱਧਾ ਦਿਨ ਪਹਿਲਾਂ ਦੋ ਦਿਨ ਪਹਿਲਾਂ ਹੀ ਗੁਰੂ ਘਰ ਸਮਾਨ ਸਮੂਨ ਲੈਣ ਜਾਂਦੇ ਹਾਂ ਜਾਂ ਕੋਈ ਕਮਿਊਨੀਕੇਸ਼ਨ ਕਰਦੇ ਹਾਂ ਜਾਂ ਫਿਰ ਮੈਂ ਇੰਨਾ ਮੇਰਾ ਐਕਸਪੀਰੀਅੰਸ ਹੈ ਵੀ ਉਹ ਆਪ ਹੀ ਫੋਨ ਕਰ ਲੈਂਦੇ ਭਾਈ ਤੁਹਾਡੇ ਵੱਲੋਂ ਕੋਈ ਆਇਆ ਨਹੀਂ ਰਿਸਪੋਂਸ ਕੀ ਸਭ ਮਤਲਬ ਠੀਕ ਆ
1: ਸਮਾਨ ਚਾਹੀਦਾ ਭਾਂਡੇ ਚਾਹੀਦੇ ਚਾਦਰਾਂ ਚਾਹੀਦੀ
0: ਹਾਂ ਵੀ ਜੇ ਕੁਛ ਚਾਹੀਦਾ ਵਾ ਜਾਂ ਕਿੱਦਾਂ ਦੱਸ ਦਿਓ ਤੇ ਕਮਿਊਨੀਕੇਸ਼ਨ ਜੀ ਤੇ ਹੁੰਦੀ ਆ ਥੋੜਾ ਚਿਰ ਪਹਿਲਾਂ
2: ਪਤਾ ਨੀ ਕੀ ਹੋਇਆ ਉਹ ਕਹਿੰਦੇ ਨਾ ਤਾਂ ਨੋਰਮਲੀ ਅਸੀਂ ਆਪ ਜਾਣਾ ਸੀ ਲਿਆਉਣ ਵਾਸਤੇ ਨਾ ਵੀ ਤੁਸੀਂ ਕੁਛ ਨਾ ਦੱਸਿਆ ਸਾਨੂੰ ਵੀ ਅਗਲੇ ਹਫ਼ਤੇ ਸਾਡੀ ਬੁਕਿੰਗ ਹੋਈ ਹੋਈ ਆ ਉਹ ਕਹਿੰਦੇ ਸਾਨੂੰ ਪਤਾ ਨੀ ਜਦ ਸਾਨੂੰ ਗਲਤ ਲੱਗ ਗਿਆ ਦੇਖ ਲਓ ਜੇ ਕੁਛ ਅੱਜ ਉਹ ਕਹਿੰਦੇ ਅੱਜ ਅਸੀਂ ਕਿਵੇਂ ਕਰ ਲਈਏ ਸਾਰਾ ਪਰਿਵਾਰ ਸਾਡੇ ਸਾਹਮਣੇ ਖੜਾ ਨਾ ਸਾਡੇ ਘਰ ਕੋਈ ਸਫਾਈ ਹੋਈ ਨਾ ਸਾਡੀ ਕੋਈ ਤਿਆਰੀ ਹੋਈ ਆ
0: ਨਾਲੇ ਕੋਈ ਸੱਦਣਾ ਬੁਲਾਉਣਾ ਕਿਸੇ ਨੂੰ ਜਾਂ ਕਿੱਦਾਂ
2: ਹਾਂਜੀ ਹਾਂ ਸਾਰੇ ਪਰਿਵਾਰ ਨੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਨਾ ਇੱਥੇ ਵੀ ਤੁਸੀਂ ਇਕੱਲੇ ਹੋ ਪਰ ਹੁਣ ਦੂਜੇ ਪਾਸੇ ਆਪਾਂ ਕਹਿ ਦਈਏ ਵੀ ਇਹ ਵੀ ਉਲਟ ਹੋ ਗਿਆ ਗੁਰੂ ਸਾਹਿਬ ਘਰ ਘਰੇ ਆ ਕੇ ਮੁੜ ਗਏ ਨਾ ਉੱਧਰ ਵੀ ਸਟ੍ਰੈਸ ਚ ਹੋਏ ਉਹ
0: ਹਾਂ ਉਹ ਵੀ ਬੰਦੇ ਨੂੰ ਫਿਰ ਉਹ ਵਹਿਮ ਜਿਹਾ ਹੋ ਜਾਂਦਾ
2: ਹੋਇਆ ਵਹਿਮ ਜਿਹਾ ਹੋ ਜਾਂਦਾ ਹਾਂਜੀ ਨਵਾਂ ਘਰ ਆ ਵੀ ਗੁਰੂ ਸਾਹਿਬ ਉੱਦਾਂ ਮੁੜੇ ਤਾਂ ਫਿਰ ਵੀ ਕੋਈ ਆਪਸ਼ਨ ਤਾਂ ਕੋਈ ਹੈ ਨਹੀਂ ਸੀ ਉਹਨਾਂ ਕੋਲੇ
0: ਜੀ
2: ਤਾਂ ਉਹ ਕਹਿੰਦੇ ਜਾਂ ਠੀਕ ਹੈ ਹੁਣ ਅਗਲੇ ਹਫ਼ਤੇ ਆ ਜਾ ਕੇ ਤਿਆਰੀ ਕਰ ਲਿਓ
0: ਫਿਰ ਅਗਲੇ ਹਫ਼ਤੇ ਹੋਇਆ ਪ੍ਰੋਗਰਾਮ
2: ਹਾਂਜੀ ਹਾਂਜੀ ਅਗਲੇ ਹਫ਼ਤੇ ਬੁਕਿੰਗ ਸੀਗੀ ਉਹਨਾਂ ਦੀ ਆਲਰੇਡੀ ਨਾ ਸਾਰੇ ਰਿਲੇਟਿਵ ਵਗੈਰਾ ਨੇ ਆਉਣਾ ਸੀ ਅਗਲੇ ਹਫ਼ਤੇ ਚ
0: ਵਾਹ ਲਾਓ ਇੱਕ
1: ਇਹ ਤੇ ਡਿਫਰੈਂਸ ਹੀ ਦਾ ਰਹੀ ਬਿਲਕੁਲ ਵੀਕ
2: ਤੇ ਇਹਨਾਂ ਨੇ ਹੈ ਡਿਫਰ ਹਾਂਜੀ ਹਾਂ ਨੈਕਸਟ ਵੀਕ ਤੇ ਫਿਰ ਉਹਦੇ ਪ੍ਰੋਪਰ ਪਾਰਟ ਹੋਇਆ ਸਭ ਕੁਝ ਹੋਇਆ ਨਹੀਂ ਤਿਆਰੀ ਸੀਗੀ
1: ਇਹ ਤੇ ਉਹਨਾਂ ਦੀ ਸਾਰੀ ਜ਼ਿੰਦਗੀ ਯਾਦ ਰਹਿਣਾ
0: ਨਹੀਂ ਚਲੋ ਇਹ ਵੀ ਸਿੱਖਣ ਕਰਨ ਵਾਲੀਆਂ ਚੀਜ਼ਾਂ ਨੇ ਵੀ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਆਪਾਂ ਧਿਆਨ 'ਚ ਰੱਖਣੀ ਅਤੇ ਨੋਰਮਲੀ ਇਹ ਹੁੰਦਾ ਵੀ ਆਪਾਂ ਆਪ ਲੈਣ ਜਾਂਦੇ ਹਾਂ
1: ਗੁਰੂ ਸਾਹਿਬ
0: ਨੂੰ ਪਰ ਆਪਾਂ ਚਲੋ ਇਹ ਵੀ ਅਜ਼ਿਊਮ ਕਰਦੇ ਹਾਂ ਵੀ ਅੱਜ ਕੱਲ੍ਹ ਲੋਕਾਂ ਨੇ ਨਾ ਫੋਰਮੈਲਿਟੀਜ਼ ਜੀਆਂ ਸ਼ੁਰੂ ਕਰਤੀਆਂ ਅਤੇ ਇਹ ਵੀ ਮੈਂ ਮੰਨਦਾ ਵਾਂ ਵੀ ਇਹ ਵੀ ਹੋ ਸਕਦਾ ਵਾ ਵੀ ਬੜੇ ਕਹਿ ਦਿੰਦੇ ਹੁਣ ਵੀ ਸੋਰੀ ਆਪਾਂ ਬਿਜ਼ੀ ਹਾਂ ਤੁਸੀਂ ਆ ਜਾਓ ਤਾਂ ਹੀ ਤਾਂ ਉਹ ਸ਼ਾਇਦ ਆ ਗਏ
2: ਹਾਂਜੀ
0: ਮੈਂ ਜੀ ਤੁਸੀਂ ਆਉਂਦੇ ਹੋ
3: ਇਹਦੇ
0: ਚ ਜ਼ਰੂਰੀ ਆ ਮੰਨ ਲਓ ਕੋਈ ਸੁਣਦਾ ਹੋਵੇ ਤੇ ਤੁਹਾਡਾ ਮਸਲਾ ਹੱਲ ਹੋ ਜਾਏ ਆਪੇ ਸਮਝ ਜਾਏਗਾ ਤੁਸੀਂ ਆਪਣੀ ਮਜਬੂਰੀ ਦੱਸ ਦੋ
3: ਹਾਂ ਹੁਣ ਦੇਖੋ ਸਾਰਾ ਹਫ਼ਤਾ ਆ ਸਿਡਨੀ ਆ ਕੇ ਬੈਠੇ ਆ ਔਰ ਏਦਾਂ ਪ੍ਰੋਗਰਾਮ ਚੱਲ ਰਹੇ ਆ ਇੱਕ ਦਿਨ ਚ ਤਿੰਨ ਪ੍ਰੋਗਰਾਮ ਔਰ ਡਿਫਰੈਂਟ ਡਿਫਰੈਂਟ ਫੈਮਿਲੀਆਂ ਵਿੱਚ ਹੁਣ ਮੇਰੇ ਖਿਆਲ ਆਪਾਂ ਫਰਾਈਡੇ ਨੂੰ ਆ ਸਵੇਰੇ ਪਹਿਲਾਂ ਹੈਗਾ ਵਿਆਹ ਆ ਮੁੰਡੇ ਦਾ ਵਿਆਹ ਆ ਫਿਰ ਹੈਗਾ ਉਹਦਾ ਕਿਸੇ ਹਾਊਸ ਵਾਰਮਿੰਗ ਆ ਚਲੋ ਉਸੇ ਏਰੀਏ ਵਿੱਚ ਆ ਫਿਰ ਸ਼ਾਮ ਨੂੰ ਰਿਸੈਪਸ਼ਨ ਆ ਤੇ ਉਹ ਏਦਾਂ ਹੁਣ ਸੋਚਦੇ ਆ ਪਰ ਇਹ ਬਹੁਤ ਹੋ ਗਿਆ ਹੁਣ ਤਾਂ ਮਤਲਬ ਜਿੱਦਾਂ ਬੱਚੇ ਹੁਣ ਸਾਤੋਂ ਸਿੱਖਣ ਲੱਗ ਪਏ ਨਿਊ ਜਨਰੇਸ਼ਨ ਉਹ ਪਹਿਲੇ ਹੀ ਸਟਾਰਟਿੰਗ ਚ ਹੁਣ ਸਿਸਟਰ ਤਾਂ ਚਲੋ ਮੇਰੇ ਉਹ ਛੋਟਾ ਸਰਕਲ ਬਣਾਓ ਹਨਾ ਜਿਹੜਾ ਪਹਿਲਾਂ ਸੋਚਿਆ ਨੀ ਮੇਰੇ ਵਰਗੀ ਨੇ ਜਦੋਂ ਫਿਰ ਸਰਕਲ ਵੱਡਾ ਹੋ ਜਾਂਦਾ ਆ ਫਿਰ ਹੁਣ ਸਾਰਿਆਂ ਦੇ ਨਿਆਣੇ ਵਿਆਹੁਣ ਵਾਲੇ ਸਾਰਿਆਂ ਦੇ ਫੰਕਸ਼ਨ ਹਨਾ ਔਰ ਇੱਕ ਬੈਠੀ ਦੂਰ ਵਾਗਾ ਵਾਗਾ ਚੱਲ ਗਈ ਤਾਂ ਉਹ ਵੀ ਹੁਣ ਹੋਰ ਪ੍ਰੋਬਲਮ ਆ ਰਹੀ ਆ ਤੇ ਫਿਰ ਉਹੀ ਫੈਮਿਲੀ ਨਾਲ ਚਲੇ ਗੱਲ ਕਰਦੇ ਆ ਸੋ ਬੇਟੀ ਨੇ ਕਿਹਾ ਕਿ ਬੱਚਿਆਂ ਤੋਂ ਪਤਾ ਨੀ ਮੈਂ ਆਪਾਂ ਰਿਸ਼ਤਿਆਂ ਨੂੰ ਲੈਂਦੇ ਆਪਾਂ ਹਨਾ ਵੀ ਮੇਰੀ ਸਗੀ ਭੈਣ ਸਕਾ ਭਰਾ ਜਾਂ ਮੇਰਾ ਕਜ਼ਨ ਹਨਾ ਤੋ ਥੋੜੀ ਜੇ ਹੁਣ ਚਲੋ ਲੈਣੀ ਵੀ ਚਾਹੀਦੀ ਹੈ ਜੇ ਲੈ ਸਕਦੇ ਆ ਉਹ ਇਹ ਦੇਖਿਆ ਮੇਰੇ ਤੋਂ ਤਾਂ ਖੁਸ਼ ਨਹੀਂ ਕੀਤੇ ਜਾਣੇ ਸਾਰੇ ਇਮਪੋਸੀਬਲ ਹਨਾ ਪਰ ਇਹ ਹੁਣ ਇਹ ਇੱਦਾਂ ਕਰਦੇ ਆ ਕਿ ਜਿਹੜਾ ਇਨ ਟੱਚ ਰਹਿ ਰਿਹਾ ਹੈ ਤੁਹਾਡੇ ਨਾਲ ਜਿੰਨੀ ਫਿਰ ਉਹ ਹੀ ਆ ਕਿਤੇ ਨਾ ਕਿਤੇ ਹਾਏ ਹੈਲੋ ਹੀ ਕਰ ਲਿਆ ਕਰੋ ਇੱਕ ਮੈਸੇਜ ਹੀ ਛੱਡ ਰੱਖਿਆ ਕਰੋ ਕਈ ਵੇਲੇ ਹੁੰਦਾ ਆ ਨਾ ਕਿ ਤੁਹਾਡੇ ਜਾ ਕੇ 6 ਮਹੀਨਿਆਂ ਚ ਇੱਕ ਫੋਨ ਕਾਲ ਮੈਂ ਆਪ ਕਰਦੀ ਰਹੀ ਹਾਂ ਪਰ ਕਿਤੇ ਨਾ ਕਿਤੇ ਤੁਸੀਂ ਜ਼ਿਆਦਾ ਹਨਾ ਮੈਸੇਜ ਹੀ ਛੱਡ ਦੋ ਕਿਤੇ ਆ ਜਿਹੜਾ ਹੁਣ ਮੈਂ ਉੱਧਰ ਨੂੰ ਨਹੀਂ ਜਾਣਾ ਚਾਹੁੰਦੀ ਫੇਸਬੁੱਕ ਤੇ ਲਾਈਕ ਕਰ ਲੈਂਦੇ ਨਾ ਮੈਂ ਤਾਂ ਉਹ ਚ ਖੁਸ਼ ਹੋ ਜਾਂਦੀ ਹਾਂ ਕਿ ਚਲੋ ਇਹਦਾ ਮਤਲਬ ਅਗਲਾ ਠੀਕ ਠਾਕ ਆ ਸਾਡਾ ਮਤਲਬ ਇੱਕ ਅੰਡਰਸਟੈਂਡਿੰਗ ਆ ਵੀ ਜਿਹੜਾ ਲਾਈਕ ਕੀਤਾ ਹਨਾ ਜਾਂ ਐਪਰੀਸ਼ੀਏਟ ਕੀਤਾ ਕੁਛ ਉਹ ਮਤਲਬ ਇੱਕ ਤਰ੍ਹਾਂ ਕਿਸੇ ਤਰ੍ਹਾਂ ਹਨਾ ਜਾਂ ਸੋਸ਼ਲ ਮੀਡੀਆ ਰਾਹੀਂ ਹਨਾ ਸੋ ਇਹ ਰੱਖਿਆ ਹੁਣ ਕਿ ਇਨ ਟੱਚ ਜਿਹੜੇ ਰਹਿੰਦੇ ਆ ਸੋ ਬੈਲੈਂਸਡ ਕਰ ਲਓ ਮੇਰੇ ਹਿਸਾਬ ਨਾਲ ਜੇ ਹੋ ਸਕਦਾ ਆ ਤਾਂ ਹੁਣ ਮੈਂ ਕਰ ਰਹੀ ਹਾਂ ਕਿ ਥੋੜਾ ਥੋੜਾ ਟਾਈਮ ਸਾਰਿਆਂ ਦੇ ਜਾਇਆ ਵਾ
0: ਹੁਣ ਤੇ ਫਿਰ ਇਹੋ ਹੀ ਆ
3: ਪਰ ਇੱਕ ਸਟੇਜ ਐਸੀ ਆਉਂਦੀ ਆ ਨਾ ਜਿੱਦਾਂ ਫਿਰ ਤੁਹਾਡੇ ਤੋਂ ਨਹੀਂ ਹਿੰਮਤ ਹੀ ਹੈਨੀ ਹਨਾ ਜਾਂ ਤੁਸੀਂ ਹਨਾ ਤਾਂ ਦੇਖੋ ਮਿਊਚੁਅਲ ਅੰਡਰਸਟੈਂਡਿੰਗ ਵਾਲੇ ਮੈਂ ਤਾਂ ਹੁਣ ਉਹ ਸੋਚਿਆ ਹੋਇਆ ਆ ਜਿੱਥੇ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ ਤੇ ਉਹ ਤਾਂ ਸਮਝ ਜਾਂਦੇ ਆ ਹਨਾ ਔਰ ਫਿਰ ਤੁਸੀਂ ਤੁਹਾਨੂੰ ਬਲਾਕ ਆਉਣ ਕਿੱਦਾਂ ਰਿਹਾ ਥੋੜਾ ਜਿਹਾ ਨਾ ਜੇ ਇੰਨਾ ਇੰਪੋਰਟੈਂਟ ਕੋਈ ਹੈਗਾ ਆ ਕਈ ਵੇਲੇ ਹੁੰਦਾ ਆ ਤਾਂ ਥੋੜਾ ਮੈਸੇਜ ਪਹੁੰਚਾਉਣਾ ਉਹ ਵੀ ਮੈਟਰ ਕਰਦਾ ਆ ਤੁਸੀਂ ਕਿਸ ਹਿਸਾਬ ਨਾਲ ਫਾਰਮੈਲਿਟੀ ਕਰ ਰਹੇ ਹੋ ਜਾਂ ਇੱਕ ਤਾਂ ਆਪਾਂ ਸਾਰਿਆਂ ਨੂੰ ਇਨਵੀਟੇਸ਼ਨ ਸੈਂਡ ਕਰਤਾ ਕਿਉਂਕਿ ਬਿਜ਼ੀ ਬਹੁਤ ਵਾ ਸਾਰੇ ਹੀ ਅੱਗੇ ਹੁੰਦੇ ਸੀ ਫੋਨ ਕਾਲਸ ਹੁਣ ਸਿਰਫ ਵਿਆਹ ਵੀ ਵਟਸਐਪ ਤੇ ਬਸ ਸੈਂਡ ਕਰਕੇ ਪਰੇ ਹੋ ਜਾਂਦੇ ਆ ਫਿਰ ਕਿਤੇ ਆਰ ਐਸ ਵੀ ਪੀ ਜਦੋਂ ਆਪਾਂ ਲਿਸਟ ਬਣਾਉਣੀ ਹੁੰਦੀ ਫਿਰ ਆਪਾਂ ਰਿਮਾਇੰਡ ਕਰਾਉਂਦੇ ਜਾਂ ਪੁੱਛਦੇ ਹਾਂ ਕਈ ਤਾਂ ਉਹ ਵੀ ਨੀ ਪੁੱਛਦੇ ਖੁੱਲਾ ਤਾਂ ਦੱਸਿਆ ਹੁੰਦਾ ਆ ਕਿ ਇੰਨੇ ਸਾਡੇ 'ਚ 400-500 ਹੋਣੇ ਆ ਹਨਾ ਉਹ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਏਦਾਂ ਹੀ ਕਰਕੇ ਆਪਾਂ ਚੱਲ ਰਹੇ ਹਾਂ ਹੁਣ ਔਰ ਜੇ ਨਾ ਲੱਕੀ ਆ ਤੁਸੀਂ ਫੈਮਿਲੀ ਮੈਂ ਹੁਣ ਇੱਕ ਇਹ ਵੀ ਆ ਫੈਮਿਲੀ ਮੈਂਬਰਸ ਡਿਵਾਈਡ ਕਰ ਲੈਂਦੇ ਹਾਂ ਕਿਉਂਕਿ ਹੁਣ ਜੇ ਤਿੰਨ ਫੰਕਸ਼ਨ ਨਾ ਤਿੰਨ ਫੰਕਸ਼ਨ ਵਿੱਚੋਂ ਇੱਕ ਸਾਡਾ ਫੈਮਿਲੀ ਫੰਕਸ਼ਨ ਆ ਉਹ ਹੈਗਾ ਮੇਰੇ ਮਤਲਬ ਹੈਗੇ ਤਿੰਨੇ ਇੰਪੋਰਟੈਂਟ ਆ ਪਰ ਜਦੋਂ ਮੇਰੀ ਫਰੈਂਡ ਦੀ ਕੁੜੀ ਦਾ ਆ ਤੇ ਉੱਥੇ ਫਿਰ ਮੈਂ ਜਾਊਂਗੀ ਉਹ ਇਹਨਾਂ ਦੇ ਫਰੈਂਡ ਦਾ ਬੇਟਾ ਉਹ ਫਿਰ ਵੰਡ ਲਓ ਤੁਸੀਂ ਹਨਾ ਆਪਸ ਏਦਾਂ ਕਰ ਲਓ ਇਹ ਕਰ ਸਕਦੇ ਹਾਂ ਤੇ ਉਹ ਪਰ ਇਹ ਪ੍ਰੋਬਲਮ ਬਹੁਤ ਆ ਰਹੀ ਆ
0: ਨਹੀਂ ਤੇ ਚਲੋ ਮੇਰਾ ਪਤਾ ਨੀ ਆਪਾਂ ਪਹਿਲਾਂ ਗੱਲ ਇਹਦੇ ਉੱਤੇ ਕਰਤੀ ਆ ਜਾਂ ਨਹੀਂ ਕਰਤੀ ਇਹ ਵੀ ਕਈ ਥਾਵਾਂ ਤੇ ਤੁਹਾਨੂੰ ਇਹ ਵੀ ਸਮੱਸਿਆ ਆਉਂਦੀ ਆ ਵੀ ਹਾਂ ਜਾਂ ਸਾਰੇ ਕਿਉਂ ਨਹੀਂ ਆਏ
1: ਆਹੀ ਹਾਂ ਉਹ ਵੀ ਮਤਲਬ ਤੁਹਾਡੀ ਉਹ ਨਹੀਂ ਮਤਲਬ ਪਰਵਾਨ ਹੁੰਦੀ ਕਿ ਹਾਂ
0: ਤੁਹਾਡੀ ਉਹ ਪਰਵਾਨ ਨਹੀਂ ਹੁੰਦੀ ਵੀ ਉਹਨਾਂ ਚੇਚ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਇਹ ਵੀ ਇਹ ਵੀ
3: ਹੌਲੀ ਹੌਲੀ ਹੁਣ ਦੇਖੋ ਦੇਖੀ ਹੋਣੀ ਆ ਪਤਾ ਕੀ ਜਿਹੜੇ ਆਪਣੇ ਸਿਰ ਪੈਂਦੀ ਆ ਨਾ ਇਹ ਆਉਂਦੀ ਤਾਂ ਵਾਰੀ ਸਾਰਿਆਂ ਨਾਲ ਹੀ ਆ ਹੁੰਦੀ ਤਾਂ ਹੈ ਇਹ ਪਰ ਆਪਾਂ ਅੰਡਰਸਟੈਂਡਿੰਗ ਨਾ ਕਰਦੇ ਜਦੋਂ ਫਿਰ ਆਪਣੀ ਵਾਰੀ ਹੁੰਦੀ ਆ ਤਾਂ ਅਸੀਂ ਕਹਿੰਦੇ ਸਾਰਾ ਪਰਿਵਾਰ ਆਵੇ ਮੇਰੇ ਰੌਣਕ ਹੋਵੇ ਮੇਰਾ ਇਹ ਟਾਈਮ ਆ ਇੱਕ ਹਨਾ ਦਿਖਾਲਣ ਦਾ ਵੀ ਬਣੀ ਤਣੀ ਜਾਂ ਜੋ ਵੀ ਹਨਾ ਰੌਣਕ ਕਰਨੀ ਜੋ ਵੀ ਹਨਾ ਪਰ ਫਿਰ ਆਪ ਜਦੋਂ ਜਾਣਾ ਹੁੰਦਾ ਆ ਫਿਰ ਐਕਸਪੈਕਟ ਕਰਦੇ ਆ ਵੀ ਭਾਈ ਮਿਊਚੁਅਲ ਅੰਡਰਸਟੈਂਡ ਕਰੋ ਸਾਨੂੰ ਜੈਨੂਇਨ ਸਾਨੂੰ ਹਨਾ ਰੀਜ਼ਨ ਹੈਗੇ ਆ ਤੋ ਇਹ ਹੋ ਜਾਂਦਾ ਆ ਪਰ ਮੈਂ ਜਿੱਦਾਂ ਪਹਿਲੇ ਕਹਿ ਤਾ ਕਾਂਟ ਪਲੀਜ਼ ਐਵਰੀ ਵਨ ਤੇ ਹਾਂ ਇਹ ਹੁੰਦਾ ਆ ਕਿ ਜ਼ਰੂਰ ਹਾਜ਼ਰੀ ਆਹ ਜੋ ਮੈਂ ਕਰ ਰਹੀ ਹਾਂ ਹੁਣ ਤੇ ਹੁਣ ਜਦੋਂ ਫੰਕਸ਼ਨ ਆ ਇੰਨਾ ਜਿਹੜੇ ਅੰਡਰਸਟੈਂਡ ਕਰਦੇ ਆ ਵਾਕਈ ਉਹ ਤੁਹਾਨੂੰ ਆਪੇ ਹੀ ਇੱਕ ਤੇ ਹੁਣ ਇੱਦਾਂ ਕਰਦੇ ਆ ਵਿਆਹ 'ਚ ਸੱਦ ਲੈਂਦੇ ਕਈ ਤੁਹਾਨੂੰ ਸੰਗੀਤ 'ਚ ਬੁਲਾਉਣਗੇ ਤਾਂ ਕਈਆਂ ਨੂੰ ਫਿਰ ਰਿਸੈਪਸ਼ਨ 'ਤੇ ਬੁਲਾਉਣਗੇ ਹਨਾ ਤੇ ਰੀਸੈਂਟਲੀ ਹੋਇਆ ਉਹਨੇ ਰਿਸੈਪਸ਼ਨ 'ਤੇ ਘਰ ਪਾਰਟੀ ਬਾਕੀ 'ਤੇ ਸੱਦਿਆ ਸੰਗੀਤ 'ਤੇ ਨਹੀਂ ਬੁਲਾਇਆ ਹਨਾ ਤੇ ਬਸ ਮੈਂ
0: ਉਹ ਚੁੱਪ ਜਾਂਦੀ ਆ ਬੰਦੇ ਨੂੰ
3: ਨਹੀਂ ਤੁਸੀਂ ਵੱਡਾ ਦਿਲ ਕਰਨਾ ਪੈਣਾ ਆ ਮੈਚਿਓਰ ਹੋਣਾ ਪੈਣਾ ਹੀ ਆਪਾਂ ਨੂੰ ਹਨਾ ਵੇ ਦੇਖੋ ਦੇਖੀ ਨਹੀਂ ਤਾਂ ਫਾਇਦਾ ਨੀ ਆ ਫਿਰ ਮਤਲਬ ਉਹੀ ਅਨਪੜ੍ਹ ਵੀ ਨੀ ਕਹਿ ਸਕਦੀ ਜਾਂ ਤੁਸੀਂ ਉਹ ਫਾਇਦਾ ਨੀ ਆ ਫਿਰ ਬਾਅਦ ਤੁਸੀਂ ਫੀਲ ਕਰਦੇ ਆ ਯਾਰ ਆਪਣੀ ਸੋਚ ਤੇ ਹੀ ਫਿਰ ਥੋੜਾ ਫੀਲ ਕਰ ਲੈਂਦੇ ਹੁੰਦੇ ਆ ਨਾ ਕਿ ਯਾਰ ਮੈਂ ਕੀ ਸੋਚ ਰਿਹਾ ਹਨਾ ਬਣਾ ਕੇ ਰੱਖਣੀ ਆ ਸਾਰਿਆਂ ਨਾਲ ਸਾਰਿਆਂ ਦਾ ਵਧੀਆ ਹੋ ਜਾਵੇ ਉਹ ਥੋੜਾ ਆਪਣੇ ਆਪ ਨੂੰ ਹੀ ਥੋੜਾ ਚੇਂਜ ਕਰਨਾ ਪੈਂਦਾ ਆ ਨਹੀਂ ਤਾਂ ਜਿੱਦਾਂ ਦੀ ਮੈਂ ਲੜਾਕੀ ਪਹਿਲਾਂ ਹੁੰਦੀ ਸੀਗੀ ਤਾਂ ਲੈ ਮੈਨੂੰ ਨੀ ਸੱਦਿਆ ਕਿਤੇ ਮਤਲਬ ਹਨਾ ਹੁਣ ਚਾਹ ਚੜ ਜਾਂਦਾ ਆ ਸਨੀ ਭਲਾ ਸ਼ੁਗਰ ਭੁੱਲ ਗਏ
1: ਸਹੀ ਗੱਲ ਇਹ ਵੀ ਟਾਈਮ ਆਉਂਦਾ ਕਿ ਹਾਂ
3: ਔਰ ਤੁਸੀਂ ਲੱਗਦਾ
0: ਉਹ ਵੀ ਆਈ ਥਿੰਕ ਕੁਝ ਥਾਵਾਂ ਹੀ ਨੇ ਹਰ ਇੱਕ ਥਾਂ ਤੇ ਉਹ ਵੀ ਨਹੀਂ ਹੋ ਪਾਉਂਦਾ
3: ਹਾਂ ਔਰ ਤੁਸੀਂ ਇਹ ਦੇਖੋ ਇੱਕ ਪ੍ਰੋਬਲਮ ਹੋਰ ਆ ਜੇ ਤੁਸੀਂ ਇੱਕ ਵਾਰ ਤੁਹਾਡੇ ਨਹੀਂ ਗਏ ਤਾਂ ਅਗਲਾ ਤੁਹਾਨੂੰ ਕ੍ਰੋਸ ਕਰ ਦਿੰਦਾ ਆ ਪਰ ਆਪਣਾ ਜੇ ਦਿਲ ਵੱਡਾ ਕਰੋ ਜੋ ਰੱਬ ਕਰਦਾ ਠੀਕ ਹੀ ਕਰਦਾ ਆ ਇਟਸ ਓਕੇ ਉਹ ਤੁਹਾਡੇ ਮਤਲਬ ਨਹੀਂ ਮਤਲਬ ਉਹਨਾਂ ਨਾਲ ਬਣਨ ਹੁਣ ਵਰਡ ਆਪਾਂ ਕੇਅਰਫੁਲ ਯੂਜ਼ ਕਰੇ ਵੀ ਮਤਲਬ ਨਹੀਂ ਬਣਨਾ ਏ ਤੁਹਾਡੀ ਉੱਥੇ ਜਾਂ ਜੋ ਵੀ ਕਹਿ ਲਓ ਇਟਸ ਓਕੇ ਤੁਹਾਨੂੰ ਨਹੀਂ ਤਾਂ ਮਿਊਚੁਅਲ ਅੰਡਰਸਟੈਂਡਿੰਗ ਕਈ ਇੱਦਾਂ ਦੇ ਆ ਰਿਸ਼ਤੇ ਵੀ ਨਹੀਂ ਹੁੰਦੇ ਉਹ ਇੰਨੇ ਪਿਆਰੇ ਤੁਹਾਡੇ ਦੋਸਤੀ ਦੇ ਹੁੰਦੇ ਦੂਰ ਦੇ ਰਿਸ਼ਤੇ ਉਹ ਕੋਈ ਗੱਲ ਨੀ ਅਸੀਂ ਅੰਡਰਸਟੈਂਡ ਕਰਦੇ ਉਹ ਤਾਂ ਤੁਸੀਂ ਤਿੰਨ ਵਾਰ ਨੀ ਜਾਂਦੇ ਤਾਂ ਵੀ ਉਹ ਚੌਥੀ ਵਾਰ ਵੀ ਬੁਲਾਉਣਗੇ
0: ਜਿਹਨਾਂ
3: ਰੱਖਦੇ ਆ
0: ਹਾਂਜੀ
3: ਪਰ ਜਿਹੜੇ ਤੋੜਨ ਵਾਲੇ ਆ ਨਾ ਤਾਂ ਉਹ ਤਾਂ ਫਿਰ ਐਕਸਕਿਊਜ਼ ਹੀ ਲੱਭਦੇ ਹੁੰਦੇ ਆ
1: ਮਿੰਟ
3: ਲੱਗਦੇ
0: ਜਿਗਰਾਜਾ
3: ਕਰਕੇ
0: ਦੂਜੀ ਵਾਰ ਬੁਲਾਉਣਗੇ ਹਰ ਕੋਈ ਵੇਖੋ ਘਟਾਉਣ ਨੂੰ ਪੈਂਡਿਆ ਵਾ ਤੇ ਹਰ ਕੋਈ ਆਪਣੀ ਲਿਸਟ ਸ਼ਾਰਟ ਕਰਨ ਨੂੰ ਪੈਂਦਾ ਮੇਨ ਇਹ ਸਮੱਸਿਆ
3: ਤਾਂ ਕਈ ਵੇਲੇ ਉਦਾਂ ਹੀ ਉਹਨਾਂ ਤੋਂ ਹੋ ਜਾਂਦਾ ਦਿਮਾਗ 'ਚ ਨਹੀਂ ਆਉਂਦਾ ਬਣਾ ਕੇ ਜਦੋਂ ਨਾ ਆਪਣਾ ਮਾਈਂਡਸੈਟ ਹੋ ਜਾਂਦਾ ਕਿ ਨਹੀਂ ਆਪਾਂ ਬਣਾ ਕੇ ਰੱਖਣੀ ਆ ਤੇ ਉੱਥੇ ਫਿਰ ਆਪਾਂ ਅੰਡਰਸਟੈਂਡਿੰਗ ਵੀ ਲਿਆਉਂਦੇ ਆ ਦਿਲ ਵੀ ਵੱਡਾ ਕਰਦੇ ਆ ਹਉ ਪਰੇ ਵੀ ਕਰਦੇ ਆ ਪਰ ਕਈ ਵੇਲੇ ਬੱਚੇ ਮੈਂ ਦੇਖਦੀ ਹਾਂ ਮੈਂ ਤਾਂ ਇਹਨਾਂ ਤੋਂ ਸਿੱਖਦੀ ਹਾਂ ਮਤਲਬ ਉਹ ਬੜੇ ਤਰੀਕੇ ਨਾਲ ਚੱਲਦੇ ਮੈਂ ਇਹ ਨੀ ਕਹਿੰਦੀ 100% ਰਾਈਟ ਪਰ ਜਿਹੜੇ ਉਹ ਤਰੀਕੇ ਨਾਲ ਚੱਲਦੇ ਤਾਂ ਉਹ ਹੀ ਹੈ ਨਾ ਉਹਨਾਂ ਜਿੱਥੋਂ ਚੰਗਿਆਈ ਆਪਾਂ ਕੁਛ ਲਰਨ ਕਰਨੀ ਆ ਛੋਟਿਆਂ ਤੋਂ ਵੀ ਕਰ ਲਓ ਬੜਿਆਂ ਤੋਂ ਵੀ ਕਰ ਲਓ
0: ਇਹ ਕਿੱਦਾਂ ਮੈਨੇਜ ਕਰਦੇ
3: ਜਿਦਾ ਹੁਣ ਦੱਸਿਆ ਰੀਸੈਂਟਲੀ ਕਜ਼ਨਸ ਆ ਸਾਰੇ ਤੋ ਇੱਕ ਫੈਮਿਲੀ ਵਿਚੋਂ ਇੱਕ ਕਜ਼ਨ ਨੂੰ ਬੁਲਾਇਆ ਨੀ ਤੋ ਓਹਨੂੰ ਵੱਡੇ ਨੂੰ ਬੁਲਾ ਲਿਆ ਛੋਟੇ ਨੂੰ ਬੁਲਾਇਆ ਨੀ ਮੈਂ ਕਿਹਾ ਵੀ ਉਹ ਮਾਇੰਡ ਨੀ ਕਰੋ ਤੇ ਏਦਾਂ ਚੰਗਾ ਲੱਗਦਾ ਹੈ ਤੁਸੀਂ ਬਿਲਕੁਲ ਕਲੋਜ਼ ਆ ਤੁਸੀਂ ਇੱਕ ਸਰਕਲ ਕਿਉਂਕਿ ਇੱਥੇ ਸਾਰੇ ਤੇ ਇੱਥੇ ਰਿਸ਼ਤੇਦਾਰ ਉਹ ਕਹਿੰਦੀ ਕਿ ਉਹ ਨਾ ਇਨ ਟੱਚ ਨੀ ਰਹਿੰਦੇ ਸਾਡੇ ਨਾਲ ਕਿਉਂਕਿ ਉਹਨ ਕਦੇ ਸਾਰੇ ਸਾਲ ਚ ਨਾ ਮੈਸੇਜ ਕਰਨਾ ਨਾ ਮਤਲਬ ਕੁਛ ਵੀ ਇਨ ਟੱਚ ਜਦ ਹੈ ਹੀ ਨੀ ਔਰ ਮੈਂ ਨਾ ਉਸ ਹਾਂ ਤੇ ਮੈਂ ਉਹ ਜਦੋਂ ਉਹਨੂੰ ਮਿਲੀ ਉਹ ਨਾ ਹਨਾ ਕਿ ਕਿੱਦਾਂ ਉਹਨੂੰ ਦੇਖਾਂ ਗੱਲ ਤਰੀਕੇ ਨਾਲ ਕੀਤੀ ਤੇ ਉਹ ਕਹਿੰਦੀ ਕਿ ਨਹੀਂ ਮੈਂ ਲਾਈਕ ਨੀ ਕਰਦੀ ਈਵਨ ਮੈਂ ਆਪਣੀ ਛੋਟੀ ਦੀ ਗੱਲ ਕਰ ਲਵਾਂ ਹੁਣ ਛੋਟੀ ਦੀ ਬੇਟੀ ਦੀ ਫਿਰ ਉਹ ਕਹਿੰਦੀ ਹੈ ਕਿ ਨਹੀਂ ਮੈਂ ਕੰਫਰਟ ਫੀਲ ਨਹੀਂ ਕਰਦੀ ਮੈਂ ਲਾਈਕ ਇਹ ਨਹੀਂ ਕਰਦੀ ਮੈਂ ਬਹੁਤਾ ਸੋਸ਼ਲਾਈਜ਼ ਕਰਨਾ ਮੈਂ ਤਾਂ ਅੱਗੇ ਇੱਕ ਦੋ ਜਣੇ ਰੱਖਣੇ ਚਾਹੁੰਦੀ ਹਾਂ ਆਪਣੇ ਸਰਕਲ 'ਚ ਸੋ ਇਹ ਬੜਾ ਇਹ ਸੋਚਦੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਆਪਣੇ ਇਹ ਗੱਲਾਂ ਹੈ ਨਹੀਂ ਆਪਣੇ ਤਾਂ ਖੜੂਸ ਹੋ ਗਈ ਆਕੜ ਹੋ ਗਈ ਜਾਂ ਹਨਾ ਇਹਨੂੰ ਰੱਖਣੀ ਨਹੀਂ ਆਉਂਦੀ ਪਰ ਜਿਹੜਾ ਇੱਕ ਸਿਸਟਮ ਜਿਹੜਾ ਜਿੱਦਾਂ ਚੱਲਦਾ ਹੈ ਬੜੇ ਹਨਾ ਕਿਸੇ ਨੂੰ ਕਿਸੇ ਤੇ ਪ੍ਰੈਸ਼ਰ ਨਹੀਂ ਫੋਰਸ ਨਹੀਂ ਭਾਈ ਤੂੰ ਚਾਚੇ ਦੀ ਕੁੜੀ ਆ ਜਾਂ ਚਾਚੇ ਦਾ ਮੁੰਡਾ ਤਾਂ ਮਾਸੀ ਦੀ ਆ ਜਾਂ ਮਾਮੇ ਦੀ ਵੀ ਤੈਨੂੰ ਤਾਂ ਹੁਣ ਹਾਜ਼ਰ ਹੋਣਾ ਪੈਣਾ ਆਉਣਾ ਪੈਣਾ ਬਹੁਤ ਆ ਵਿਆਹਾਂ ਚ ਤਾਂ ਹਜੇ ਹੋਰ ਪ੍ਰੋਬਲਮਸ ਆਉਣੀਆਂ ਕਿਉਂਕਿ ਆਪਾਂ ਚਾਹੁੰਦੇ ਹੁੰਦੇ ਸਾਰਿਆਂ ਨੂੰ ਸਦੀ ਜਿੱਦਾਂ ਹੁਣ ਫੋਰ ਐਗਜ਼ਾਮਪਲ ਸਾਡੇ ਬੇਬੀ ਸ਼ਾਵਰ ਸੀ ਤੇ ਹੁਣ ਜਿਹਨੇ ਸਾਨੂੰ ਇੱਥੇ ਬੁਲਾਇਆ ਕੀਤਾ ਸਾਰਾ ਸਾਨੂੰ ਹੈ ਨਾ ਸਟਾਰਟਿੰਗ ਤੋਂ ਸਪੋਰਟ ਕੀਤੀ ਹੁਣ ਅਸੀਂ ਉਹ ਲੈ ਕੇ ਚੱਲ ਰਹੇ ਹਾਂ ਨਹੀਂ ਨਹੀਂ ਉਹਨਾਂ ਨੂੰ ਤਾਂ ਜ਼ਰੂਰੀ ਆ ਤੇ ਬੱਚੇ ਕਹਿੰਦੇ ਜਦੋਂ ਹਾਏ ਹੈਲੋ ਹੀ ਨਹੀਂ ਕਦੇ ਹੁੰਦੀ ਫਿਰ ਹਾਰ ਕੇ ਜਦੋਂ ਮੈਂ ਦਰਾਣੀ ਰੱਖ ਲਓ ਉਹ ਸਾਡੇ ਚ ਮਿਊਚੁਅਲ ਅੰਡਰਸਟੈਂਡਿੰਗ ਹੋ ਗਈ ਹੋਇਆ ਔਰ ਥੈਂਕਸ ਟੂ ਗੋਡ ਉਹ ਜੇ ਹੋ ਗਈ ਹੋਇਆ ਨਾ ਤਾਂ ਗਾਹਾਂ ਉਹਨਾਂ ਤੇ ਉਹੀ ਟਾਈਮ ਆਉਣ ਲੱਗ ਪਿਆ ਉਹ ਹੁਣ ਰੀਅਲਾਈਜ਼ ਕਰਨ ਲੱਗ ਪਿਆ ਦੇਖੋ ਮੈਂ ਕਿਹਾ ਜੇ ਮੇਰੇ ਹੱਥ ਬਸ ਕੁਛ ਆਪਣੇ ਹੱਥ ਬਸ ਵੀ ਹੁਣ ਅੱਜ ਕੱਲ੍ਹ ਗਾਹਾਂ ਗਾਹਾਂ ਨਹੀਂ ਹੋ ਰਿਹਾ ਬਹੁਤ ਜਿਹੜੇ ਇਹਨਾਂ ਦੇ ਨਾ ਪ੍ਰੋਗਰਾਮ ਚੱਲ ਰਹੇ ਆ ਇਹ ਆਪ ਓਰਗਨਾਈਜ਼ ਕਰਦੇ ਪਰ ਇੱਕ ਇਹ ਵੀ ਹੈ ਕਿ ਮੈਂ ਇੱਦਾਂ ਵੀ ਕਹਿ ਕੇ ਦੇਖ ਹਟੀ ਹਾਂ ਵੀ ਚਲੋ ਮੇਰੇ ਵੀ ਮੈਂ ਆਪਣੇ ਉਹ ਵੀ ਸੱਦ ਲੈਂਦੀ ਹਾਂ ਤੇ ਪੈਸੇ ਆਪਾਂ ਮੈਂ ਆਪਣਿਆਂ ਦੇ ਮੈਂ ਦਊ ਹਨਾ ਬੱਚੇ ਕਹਿੰਦੇ ਕਿ ਨਹੀਂ ਫਿਰ ਹੁਣ ਮੈਂ ਬਹੁਤ ਸੌਖੀ ਹੋ ਗਈ ਹੋਇਆ ਤੁਸੀਂ ਪਾਈ ਆਪਣਾ ਖਰਚਾ ਹਨਾ ਹਾਂ ਖਰਚਾ ਤੁਸੀਂ ਕਰਨਾ ਆ ਠੀਕ ਆ ਫਿਰ ਤੁਸੀਂ ਖੁਸ਼ ਹੋ ਆ ਤੁਸੀਂ ਆਪਣੇ ਰੱਖੋ ਜੇ ਮੈਨੂੰ ਕੋਈ ਲੋੜ ਵਾ ਨਾ ਫਿਰ ਮੈਂ ਆਪਣੀ ਵੱਖਰੀ ਪਾਰਟੀ ਕਰ ਲੂੰਗੀ ਵੱਖਰਾ ਕੁਛ ਕਰ ਲੂੰਗੀ ਐਟਲੀਸਟ ਘਰ ਚ ਸ਼ਾਂਤੀ ਤਾਂ ਰਹੇਗੀ ਹਨਾ
0: ਸੋ
3: ਮੇਰੇ ਪਰਿਵਾਰ ਦਾ ਜਰੂਰ ਸਾਰੇ ਹੋਣ ਭੂਆ ਵੀ ਹੋਣ ਨਿਆਣਿਆਂ ਦੀ ਹਨਾ ਉਹਨਾਂ ਨੂੰ ਹੁੰਦਾ ਕਿਉਂਕਿ ਉਹ ਇੱਕ ਫੈਮਿਲੀ ਹੁੰਦੀ ਆ
0: ਬਿਲਕੁਲ
3: ਤੇ ਪਰ ਫਿਰ ਇਹ ਵੀ ਰੱਖਦੇ ਆ ਕਿ ਨਹੀਂ ਜੇ ਹੁਣ ਫਰੈਂਡ ਸਰਕਲ ਦਾ ਜੁਦਾ ਰੱਖ ਲਓ ਤੇ ਫੈਮਿਲੀ ਸਭ ਜੁਦਾ ਹਨਾ
0: ਯਾਰੀ ਦੋਸਤੀ ਵਾਲੇ ਜਾਂ
1: ਕਿਦਾਂ
0: ਨਾ ਵਿਆਹ ਤੇ ਸੱਦਣਾ ਉਹਨਾਂ ਨੂੰ ਤੇ ਨਾ ਉਹਨਾਂ ਨੂੰ ਤੁਸੀਂ ਆਪਣਾ ਘਰ ਸ਼ਗਨ ਤੇ ਸੱਦਣਾ ਉੱਥੇ ਰਿਸ਼ਤੇਦਾਰ ਤੇ ਉਹ ਸਾਰੇ ਆ ਜਾਣੇ ਪਿੰਡ ਵਾਲੇ ਤੇ ਬਾਕੀ ਉਹ ਬਾਰੋ ਬਾਰੋ ਹੁਣ ਅੱਜ ਕੱਲ ਚਲੋ ਸ਼ਕਤੀ ਪ੍ਰਦਰਸ਼ਨ ਹੋ ਗਿਆ ਹੁਣ ਹੌਲੀ ਹੌਲੀ ਉਹ ਚੀਜ਼ਾਂ ਹੋਰ ਰੂਪ ਧਾਰਨ
1: ਅੱਜ ਕੱਲ ਤੇ ਜਿਹੜੀ ਪਹਿਲਾਂ ਵੀ ਪਾਰਟੀਆਂ ਕਰਦੇ ਬੈਚਲਰੇਟ ਜਾਂ ਹੈਂਸ ਪਾਰਟੀ ਉਹ ਸਾਰਾ ਕੁਝ
0: ਬਹੁਤ ਕੁਝ ਹੁਣ ਤੇ ਤੁਸੀਂ ਇੱਕ ਚੀਜ਼ ਵੇਖੋ ਕਾਮਨ ਵੀ ਪਹਿਲਾਂ ਸ਼ੁਰੂਆਤੀ ਸਮੇਂ 'ਚ ਬੰਦਾ ਕੋਸ਼ਿਸ਼ ਕਰਦਾ ਵੀ ਮੇਰੀ ਹੋਰ ਵੱਡੀ ਸਾਂਝ ਹੋਵੇ ਆਹ ਵੀ ਮੈਨੂੰ ਜਾਣਦਾ ਹੋਵੇ ਉਹ ਵੀ ਮੈਨੂੰ ਜਾਣਦਾ ਹੋਵੇ ਮੈਂ ਇਹਦੇ ਵੀ ਜਾਵਾਂ ਮੈਂ ਉਹਦੇ ਵੀ ਜਾਵਾਂ ਮੈਂ ਹੌਲੀ ਹੌਲੀ ਹੌਲੀ ਹੌਲੀ ਆਪਾਂ ਉਸੇ ਚੀਜ਼ ਤੋਂ ਹੀ ਮੁੜ ਕੇ ਆਪਾਂ ਤੰਗ ਹੁੰਦੇ ਹਾਂ ਹੈ ਨਾ ਵੀ ਆਪਾਂ ਪਹਿਲਾਂ ਉਹ ਚੀਜ਼ ਆਪੇ ਹੀ ਆਪਣੇ ਹੱਥੀਂ ਸਾਂਝਾਂ ਵਧਾਉਂਦੇ ਹਾਂ ਫਿਰ ਆਪਾਂ ਉਸੇ ਤੋਂ ਹੀ ਤੰਗ ਹੁੰਦੇ ਹੈਗੇ ਹਾਏ ਹੁਣ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਸੇ ਨੇ ਤਾਂ ਨਹੀਂ ਵਧਾ ਕੇ ਦਿੱਤੀਆਂ ਮਤਲਬ ਇਹ ਕੋਈ ਤੁਹਾਨੂੰ ਕੋਈ ਉਹ ਤਾਂ ਨਹੀਂ ਆਇਆ ਰੱਬ ਕੋਲੋਂ ਕੋਈ ਇਨਵੈਲਪ ਤਾਂ ਨਹੀਂ ਆਇਆ ਵੀ ਇਹਨਾਂ ਇਹਨਾਂ ਬੰਦਿਆਂ ਦੇ ਤੂੰ ਜਾਇਆ ਆਇਆ ਕਰਨਾ ਹੈ ਨਾ ਅਸੀਂ ਆਪੇ ਵਧਾਈਆਂ ਵੇਖ ਲਓ ਸੋ ਇਹਨੂੰ ਕਹਿੰਦੇ ਆਪੇ ਫਾਥੜੀਏ
1: ਈਵਨ ਇਹ ਵੀ ਮਤਲਬ ਵਿੱਚ ਤੇ ਮਤਲਬ ਇੰਨੇ ਇਨਵਾਈਟ ਆਉਂਦੇ ਸੀਗੇ ਫਿਰ ਇਹ ਵੀ ਡਿਸਾਈਡ ਹੋਇਆ ਤੂੰ ਆਪਣੇ ਆਪਣੇ ਵਾਲਿਆਂ ਵੱਲ ਜਾ ਆਪਣੇ ਸਰਕਲ ਦੇ ਵਿੱਚ ਮੈਂ ਆਪਣੇ ਸਰਕਲ ਦੇ ਵਿੱਚ ਕਿਉਂਕਿ ਕਈ ਵਾਰੀ ਇੱਦਾਂ ਮਤਲਬ ਹੁੰਦਾ ਬੈਕ ਟੂ ਬੈਕ ਹੀ ਤੁਸੀਂ ਵੀ ਥੱਕ ਜਾਂਦੇ ਹੋ ਕਿ ਜਾ ਕੇ ਵੀ ਨਾਲੇ ਬੱਚੇ ਤੇ ਸਫ਼ਰ ਕਰਦੇ ਆ
0: ਇੱਥੇ ਥੋੜ੍ਹੀ ਨਾ ਸਮੱਸਿਆ ਹੋਰ ਵੀ ਆ ਤੁਸੀਂ ਜੇ ਵੇਖੋ ਤੇ ਇੱਕ ਵੱਡੀ ਵਜ੍ਹਾ ਵਾ ਕਿ ਇੱਥੇ ਸਾਡੀਆਂ ਦੋਵਾਂ ਦੀਆਂ ਆਪੋ ਆਪਣੀਆਂ ਸਾਂਝਾਂ ਵੀ ਆ ਹੁਣ ਇੰਡੀਆ ਦੇ ਵਿੱਚ ਕੀ ਸੀ ਤੁਹਾਡੀ ਇੱਕ ਰਿਸ਼ਤੇਦਾਰੀ ਸੀ ਹਨਾ ਤੁਹਾਡੇ ਸਹੁਰੇ ਸੀ ਤੁਹਾਡੇ ਪੇਕੇ ਸੀ ਤੇ ਆਂਢ ਗੁਆਂਢ ਤੇ ਆਲਾ ਦੁਆਲਾ ਤੇ ਉਹੀ ਸਾਰਾ ਕੁਛ ਹੈ ਨਾ ਉਦੋਂ ਉਸ ਸਮੇਂ ਦੇ ਵਿੱਚ ਨੌਕਰੀਆਂ ਦਾ ਵੀ ਦੌਰ ਇੰਨਾ ਨਹੀਂ ਸੀ ਖਾਸ ਸਾਡੇ ਤੇ ਨਹੀਂ ਸੀ ਚਲੋ ਹੁਣ ਇੱਥੇ ਕੀ ਆ ਇੱਥੇ ਆਪਾਂ ਜਦੋਂ ਆਪਾਂ ਆਏ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਆਪਣੀਆਂ ਯਾਰੀਆਂ ਦੋਸਤੀਆਂ ਬਣੀਆਂ ਹੈ ਨਾ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਜਿਨ੍ਹਾਂ ਨਾਲ ਤੁਸੀਂ ਪੜ੍ਹੇ ਜਿਨ੍ਹਾਂ ਨਾਲ ਆ ਕੇ ਤੁਸੀਂ ਰਹੇ ਉਹਨਾਂ ਦੇ ਨਾਲ ਤੁਹਾਡੀਆਂ ਸਾਂਝਾਂ ਪਈਆਂ, ਉਹ ਇੱਕ ਤੁਹਾਡਾ ਸਰਕਲ ਹੈ। ਉਸ ਤੋਂ ਬਾਅਦ ਤੁਹਾਡਾ ਵਿਆਹ ਹੋ ਗਿਆ ਅਤੇ ਹੌਲੀ ਹੌਲੀ ਜੇ ਤੁਸੀਂ ਆਪਣੀ ਥਾਂ ਕੰਮ ਕਰਦੇ ਹੋ, ਵਹੁਟੀ ਦੀ ਜੋਬ ਹੋ ਰਿਹਾ, ਉਹ ਦੋਵਾਂ ਦੇ ਅਲੱਗ ਅਲੱਗ ਉਹ ਦੋ ਅਲੱਗ ਅਲੱਗ ਫੇਰ ਸਰਕਲ ਬਣ ਗਏ। ਠੀਕ ਆ। ਉਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਕੋਈ ਜੋਬ ਚੇਂਜ ਕੀਤੀ ਹੈ ਅਤੇ ਫਿਰ ਇੱਕ ਤੁਹਾਡਾ
1: ਐਗਜੈਕਟਲੀ
0: ਸਰਕਲ ਜਿਹੜਾ ਉਹ ਅਲੱਗ ਤੋਂ ਬਣ ਗਿਆ। ਇਸੇ ਤਰ੍ਹਾਂ ਦੇ ਨਾਲ ਔਨ ਗੋਇੰਗ ਇਹ ਮਤਲਬ ਫਿਰ ਤੁਹਾਡੇ ਹੋ ਜਾਂਦੇ ਬੱਚੇ। ਹੁਣ ਬੱਚੇ ਜੇ ਤੁਹਾਡੇ ਮੰਨ ਲਓ ਸਕੂਲਾਂ ਦੇ ਵਿੱਚ ਅਤੇ ਉਹਨਾਂ ਦੇ ਗਾਂਹ ਫਰੈਂਡ ਸਰਕਲ, ਉਹਨਾਂ ਦੇ ਨਾਲ ਤੁਸੀਂ ਮਿਲਣਾ ਵਰਤਣਾ ਆਉਣਾ ਜਾਣਾ ਸਕੂਲ 'ਚ ਲਾਗੇ ਬੰਨੇ ਜਾਂ ਕਿੱਦਾਂ, ਹੈ ਨਾ, ਅਤੇ ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਜੇ ਕੁਛ ਉਹ ਖੇਡਦੇ ਆ ਅਤੇ ਉੱਥੇ ਇੱਕ ਅਲੱਗ ਸਰਕਲ, ਸਕੂਲ ਤੋਂ ਬਲਹਿਦਾ ਫਿਰ ਉੱਥੇ ਇੱਕ ਅਲੱਗ ਸਰਕਲ। ਸੋ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਵੇਖੋ ਵੀ ਤੁਸੀਂ ਵਾਧਾ ਵਾਧਾ ਵਾਧਾ ਵਾਧਾ ਤੁਹਾਡਾ ਇੰਨਾ ਕੁ ਖਲਾਰਾ ਵੱਧਦਾ ਜਾਂਦਾ।
1: ਕਿੰਨੇ ਸਾਰੇ ਗਰੁੱਪਸ ਹੋ ਗਏ ਹਿਸਾਬ ਨਾਲ ਦੇਖਿਆ ਜਾਏ ਤਾਂ
0: ਆਸਟ੍ਰੇਲੀਆ 'ਚ ਵੀ ਹੈ ਨਾ ਵੀ ਹੁਣ ਬਾਏ ਦਾ ਟਾਈਮ, ਵੈਸੇ ਤਾਂ ਹਰ ਇੱਕ ਥਾਂ ਹੀ ਹੋਊਗਾ, ਬਾਏ ਦਾ ਟਾਈਮ ਇਸ ਸਭ ਕੁਛ ਦੇ ਦਰਮਿਆਨ ਤੁਹਾਡੀ ਉੱਥੋਂ ਰਿਸ਼ਤੇਦਾਰੀ ਵੀ ਆਉਂਦੀ ਗਈ ਨਾ।
1: ਐਗਜੈਕਟਲੀ,
0: ਹੈ ਨਾ, ਤੁਹਾਡੇ ਚਾਚੇ ਮਾਮੇ ਤਾਏ ਫੁੱਫੜਾਂ ਦੇ ਬੱਚੇ ਜਾਂ ਤੁਹਾਡੇ ਕਜ਼ਨ ਆਉਂਦੇ ਗਏ, ਫਿਰ ਉਹਨਾਂ ਦੇ ਵੀ ਤੁਸੀਂ ਜਾਣਾ ਅਤੇ ਕੋਈ ਇੱਕ ਇੱਕ ਵੀ ਉੱਥੋਂ ਵੀ ਤੁਸੀਂ ਗਾਂਹ ਪਿੱਕ ਕਰ ਲਿਆ, ਫਿਰ ਹੋਰ ਵਾਈਡਰ, ਫਿਰ ਤੁਸੀਂ ਇੱਥੇ ਗੁਰੂ ਘਰ ਜਾਂਦੇ ਹੋ, ਹੈ ਨਾ, ਕੋਈ ਪ੍ਰੋਗਰਾਮਾਂ 'ਤੇ ਜਾਂਦੇ ਹੋ, ਗੁਰੂ ਘਰ ਜਾਂਦੇ ਹੋ, ਉੱਥੇ ਸੇਵਾ ਕਰਦੇ ਹੋ, ਉੱਥੇ ਤੁਹਾਡਾ ਇੱਕ ਸਰਕਲ ਕ੍ਰੀਏਟ ਹੋ ਜਾਂਦਾ। ਤੁਸੀਂ ਆਂਢ ਗੁਆਂਢ ਪਾਰਕਾਂ 'ਚ ਜਾਂਦੇ ਹੋ, ਉੱਥੇ ਤੁਹਾਡਾ ਇੱਕ, ਹੁਣ ਕਿਸੇ ਵੀ ਤੁਸੀਂ ਪਾਰਟੀ 'ਚ ਚਲ ਜਾਓ, ਉੱਥੇ ਦੋ ਕੁ ਗੁਆਂਢੀ ਹੁੰਦੇ ਹੀ ਆ ਉਹਨਾਂ ਦੇ ਬਹੁਤ ਖਾਸ, ਆਹ ਭਾਜੀ ਆਪਣੇ, ਹੈ ਨਾ, ਉਹ ਸਭ ਤੋਂ ਇੰਪੋਰਟੈਂਟ ਨੇ ਵੈਸੇ, ਕਿਉਂਕਿ ਵੇਲੇ ਕਵੇਲੇ ਦੀ ਤੁਹਾਡੀ ਉਹ ਆਉਂਦੇ ਹੁੰਦੇ ਵੀ ਔਖੀ ਵੇਲੇ ਕੰਮ ਸਭ ਤੋਂ ਪਹਿਲਾਂ ਗੁਆਂਢੀ ਆਉਂਦਾ। ਤੁਸੀਂ ਸੋਚੋ ਵੀ ਕਿੰਨੇ
1: ਕਿੱਥੇ ਜਾਵੇ ਬੰਦਾ,
0: ਕਿੰਨੇ ਦਾਇਰੇ ਨੇ ਇਸ ਦੁਨੀਆਦਾਰੀ ਦੇ ਵਿੱਚ। ਤੁਸੀਂ ਜੇ ਇਕੱਲੇ ਹੋ ਕੇ ਰਹਿ ਲਓ, ਬੜੇ ਨੇ ਜਿਹੜੇ ਇਕੱਲੇ ਜੇ ਹੋ ਕੇ ਰਹਿੰਦੇ
1: ਨੇ,
0: ਤੇ ਉਹ ਫਿਰ ਉਹ ਅਲੱਗ ਹੀ ਸੁਭਾਅ ਦੇ ਬੰਦੇ ਨੇ, ਲਿਮਿਟਿਡ ਕੀਤਾ ਵਾ ਉਹਨਾਂ ਨੇ ਆਪਣੇ ਆਪ ਨੂੰ। ਪਰ ਇਹ ਜਿਹੜਾ ਵਾ ਇਹ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਸ਼ੁਰੂ ਤੋਂ ਤੁਸੀਂ ਉਸ ਉੱਚੋਂ ਆਏ ਹੋ, ਤੁਹਾਨੂੰ ਵਧੀਆ ਲੱਗਦਾ ਕਿਸੇ ਦੇ ਆਉਣਾ ਜਾਣਾ, ਕਿਸੇ ਨੂੰ ਸੱਦਣਾ, ਕਿਸੇ ਨੂੰ ਖਵਾਉਣਾ, ਕਿਸੇ ਦੀ ਪ੍ਰਾਹੁਣਚਾਰੀ ਕਰਨੀ, ਅਤੇ ਹੁਣ ਆਪਾਂ ਇਹਨੂੰ ਸੋਹਣੇ ਤਰੀਕੇ ਦੇ ਨਾਲ ਮੈਨੇਜ ਕਰਨਾ ਵਾ, ਉਹ ਵੀ ਆਪਾਂ ਚਾਹਾਂਗੇ ਵੀ ਤੁਸੀਂ ਵੀ ਦੱਸੋ ਕਿੱਦਾਂ, ਅਤੇ ਆਪਾਂ ਵੀ ਪਰ ਇਸ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਗੁਰਜੀਤ ਜੀ ਕਹਿੰਦੇ ਅੱਗੇ ਤਵਨੀਤ ਨੇ ਪੂਰਾ ਮੋਰਚਾ ਸੰਭਾਲਿਆ ਮਾਝੇ ਵਾਲਾ, ਅਤੇ ਥੈਂਕ ਯੂ ਕਹਿੰਦੇ ਵੀਰ ਜੀ, ਸਾਡੇ ਨੇਬਰ ਦੇ ਵਿੱਚ ਪਾਠ ਸੀ ਅਤੇ ਉਹ ਕਹਿੰਦੇ ਸੀ ਕਿ 100 ਬੰਦੇ ਆ, ਬਟ ਆਏ 20-25 ਜਣੇ ਅਤੇ ਕੋਈ ਵੀ ਨਹੀਂ ਆਇਆ। ਉਹਨਾਂ ਨੇ ਕੇਟਰਿੰਗ ਵੀ ਕਰਵਾਈ ਅਤੇ ਮੈਨੂੰ ਲੱਗਦਾ ਕਿ ਹਰ ਇੱਕ ਦੀ ਮਜਬੂਰੀ ਹੁੰਦੀ ਆ, ਬਸ 10 ਦੇਣਾ ਚਾਹੀਦਾ ਤਾਂ ਕਿ ਬੰਦਾ ਉਵੇਂ ਤਿਆਰੀ ਕਰ ਲਵੇ। ਕਿਸੇ ਹੱਦ ਤੱਕ ਨਾ ਜਸਵੀਰ ਜੀ, ਆਈ ਅਜ਼ੂਮ ਕਿ ਜਿਹੜੇ ਤੁਸੀਂ ਗੁਆਂਢੀ ਦੀ ਗੱਲ ਕਰ ਰਹੇ ਹੋ ਉਹਦਾ ਪਹਿਲਾਂ ਪ੍ਰੋਗਰਾਮ ਹੋਊਗਾ, ਕਿਉਂਕਿ ਅਸੀਂ ਤਾਂ ਮੈਂ ਤਾਂ ਰੈਸਟੋਰੈਂਟ ਲਾਈਨ 'ਚ ਵੀ ਰਿਹਾ ਵਾਂ ਅਤੇ ਮੈਂ ਮੋਟਾ ਜਿਹਾ, ਚਲੋ ਉਸ ਤੋਂ ਬਾਅਦ 'ਚ ਵੀ ਇਨ ਟੱਚ ਹਾਂ। ਅਤੇ ਇੰਡੀਆ ਪਤਾ ਕੀ ਹੁੰਦਾ ਸੀ, ਬਾਕੀ ਵੀ ਜਿਹੜੇ ਸੁਣ ਰਹੇ ਜਿਨ੍ਹਾਂ ਦਾ ਨਹੀਂ ਤਜਰਬਾ, ਇੰਡੀਆ ਕੀ ਹੁੰਦਾ ਸੀ, ਤੁਸੀਂ 100 ਬੰਦਾ ਸੱਦਿਆ ਅਤੇ 120 ਆਉਣੇ ਆ, 150 ਵੀ ਆ ਸਕਦਾ, ਕਿਉਂਕਿ ਉੱਥੇ ਨਾ ਰਿਵਾਜ਼ ਆ, ਇੱਕ ਜਣਾ ਚੱਲਿਆ ਉਹਨੇ ਕਹਿਣਾ ਚਲ ਆ ਯਾਰ ਚੱਲੀਏ ਮਾੜਾ ਜਿਹਾ, ਹੈ ਨਾ। ਵਿਆਹਾਂ 'ਤੇ ਵੀ ਇੱਦਾਂ ਹੀ ਤੁਹਾਡੇ ਬੰਦੇ ਜਿੰਨੇ ਤੁਸੀਂ ਰੱਖਦੇ ਹੋ ਉਹ ਤੋਂ ਵੱਧਦੇ ਆ, ਇੱਥੇ ਉਲਟ ਹੁੰਦਾ। ਇੱਥੇ ਤੁਸੀਂ ਜੇ 100 ਸੱਦਿਆ ਵਾ ਅਤੇ ਐਵਰੇਜ ਆ ਕਿ 60 ਆਉਣਗੇ, ਇੱਥੇ ਨਹੀਂ।
1: ਇਵਨ ਕੇਟਰਿੰਗ ਵਾਲੇ ਵੀ ਕਈ ਵਾਰੀ ਕਹਿ ਦਿੰਦੇ ਤੁਹਾਨੂੰ,
0: ਉਹ ਜੇ ਵਾਜਬ ਹੋਣ ਤਾਂ ਤੁਹਾਨੂੰ ਕਹਿ ਦਿੰਦੇ ਆ, ਨਹੀਂ ਤਾਂ ਉਹਨਾਂ ਨੂੰ ਫਾਇਦਾ ਵਾ, ਉਹਨਾਂ ਨੂੰ ਇਹ ਆ ਵੀ ਅਸੀਂ ਤਾਂ 100 ਦੇ ਪੈਸੇ ਲੈਣੇ ਭਾਜੀ, ਮਿਨੀਮਮ ਤੁਸੀਂ ਇੰਨੀ ਬੁਕਿੰਗ ਕਰਾਈ, ਤੁਹਾਡੇ ਭਾਵੇਂ 50 ਆਉਣ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਪਰ ਜਿਹੜੇ ਕਰਾਉਂਦੇ ਨੇ ਪ੍ਰੋਗਰਾਮ ਉੱਥੇ, ਉਹਦਾ ਵਾਜਬ ਤਰੀਕਾ ਤਾਂ ਇਹ ਆ ਕਿ ਤੁਹਾਨੂੰ ਰਿਮਾਈਂਡਰ ਦੇਣੇ ਪੈਂਦੇ ਵਾਰ ਵਾਰ, ਫਿਰ ਤੁਹਾਨੂੰ ਅਗਲਾ ਫਿਰ ਤੁਹਾਨੂੰ ਕਲੀਅਰ ਕਰਦਾ। ਪਰ ਜੇ ਨਹੀਂ ਤਾਂ ਫਿਰ ਮੋਟਾ ਮੋਟਾ ਜਿਹਾ ਇਹੋ ਹੀ ਆ ਵੀ 100 ਸੱਦਿਆਂ ਕਦੀ ਵੀ 100 ਨਹੀਂ ਆਉਂਦਾ। ਹਾਂ, ਆ 25 ਵਾਲੀ 20-25 ਵਾਲੀ ਜਿਹੜੀ ਰੇਸ਼ੋ ਇਹ ਬਹੁਤ ਹੀ ਡਾਊਨ ਆ। ਹਾਂ, ਫਿਰ ਇੱਥੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਅਸਲ ਵਿੱਚ ਇਹੋ ਹੀ ਉਹ ਚੀਜ਼ਾਂ ਨੇ ਨਾ ਜਿੱਥੋਂ ਬੰਦਾ ਉਹ ਕਹਿੰਦਾ ਵੀ ਯਾਰ ਤੁਸੀਂ ਕਿਸੇ ਦੇ ਜਾਓਗੇ ਤਾਂ ਕੋਈ ਆਊਗਾ।
1: ਇਹ ਵੀ ਗੱਲ ਆ ਜਾਂਦੀ ਹੈ ਇੱਥੇ
0: ਆਪਣੇ ਸਮਾਜ 'ਚ, ਇਹੋ ਹੀ ਤਾਂ ਚੀਜ਼ਾਂ ਨੇ ਵੀ ਤੁਸੀਂ ਕਿਸੇ ਦੇ ਜਾਓਗੇ ਨਹੀਂ ਫਿਰ ਤੁਹਾਡੇ ਕੌਣ ਆਊਗਾ। ਉਹ ਸਾਰਾ ਕੁਛ ਗਿਵ ਐਂਡ ਟੇਕ ਹੀ ਆ, ਹੈ ਨਾ, ਉਹ ਹੀ ਚੀਜ਼ਾਂ ਨੇ ਸਾਰੀਆਂ। ਪਰ ਓਨੈਸਟਲੀ ਦੱਸਾਂ, ਜਦੋਂ ਤੁਸੀਂ ਲਿਸਟ ਬਣਾਉਂਦੇ ਹੋ ਤੁਹਾਨੂੰ ਪਤਾ ਹੁੰਦਾ ਵਾ ਕਿੰਨੇ ਕਿੰਨੇ ਆਉਣਾ ਹੀ ਆਉਣਾ।
1: ਹਾਂ, ਜਦੋਂ ਤੁਹਾਡੇ ਕੋਲ ਨਾ ਆਉਂਦੇ ਜਦੋਂ ਤੁਸੀਂ, ਤੇ ਤੁਹਾਨੂੰ ਪਹਿਲਾਂ ਹੀ ਤੁਸੀਂ ਤੁਹਾਡੇ ਦਿਮਾਗ 'ਚ ਪਿਕਚਰ ਆ ਜਾਂਦੀ ਕਿ ਹਾਂ ਇਹ ਤੇ ਜ਼ਰੂਰ ਹੀ ਜ਼ਰੂਰ ਆਉਣਗੇ, ਨੋਨ ਨੈਗੋਸ਼ੀਏਬਲਸ ਹੈ, ਇਹਨਾਂ ਦਾ ਮੇ ਵੀ ਹੈ, ਇਹ ਤਾਂ ਨਹੀਂ ਆਉਣਗੇ, ਚਲੋ ਇਨਵਾਈਟ ਤਾਂ ਭੇਜ ਦਿੰਦੇ ਆ, ਸਾਡਾ ਕੰਮ ਹੈ ਇਨਵਾਈਟ ਭੇਜਣਾ, ਹੈ ਨਾ। ਇਹ ਤਿੰਨ ਤਰੀਕੇ ਦੀ ਕੈਟੇਗਰੀ ਤਾਂ ਐਟਲੀਸਟ ਸਾਰਿਆਂ ਕੋਲ ਹੁੰਦੀ ਹੈ।
0: ਜੇਕਰ ਅੱਜ ਕੱਲ੍ਹ ਬਹੁਤ ਜ਼ਿਆਦਾ ਤੁਸੀਂ ਉਸ ਚੀਜ਼ ਨੂੰ ਲੈ ਕੇ ਕੰਸਰਨਡ ਹੋ ਅਤੇ ਫਿਰ ਮੈਂ ਵੀ ਕਈ ਵਾਰੀ ਰਿਲਾਈਜ਼ ਕੀਤਾ ਵੀ ਮੈਂ ਬਿਲਕੁਲ ਹੀ ਭੁੱਲਿਆ ਹੁੰਦਾ। ਅਤੇ ਮੈਨੂੰ ਇੱਕ ਦਿਨ ਪਹਿਲਾਂ ਕੋਈ ਰਿਮਾਈਂਡਰ ਆ ਜਾਵੇ ਜਾਂ ਸੇਮ ਦਿਨ ਕਿਸੇ ਦਾ ਤੇ ਫਿਰ ਜ਼ਰੂਰ ਚੱਲ ਜਾਈਦਾ ਕਿਉਂਕਿ ਚੇ ਅਗਲੇ ਫਿਰ ਇਹ ਵੀ ਹੁੰਦਾ ਵੀ ਯਾਰ ਇਹਨੇ ਚੇਤਾ ਕਰਾਇਆ ਦਾ ਮਤਲਬ ਕਿ
1: ਤੁਹਾਨੂੰ ਇੰਪੋਰਟੈਂਟ ਹੈ ਉਹਦੇ ਲਈ
0: ਹਾਂ ਤੁਹਾਨੂੰ ਜਾਣਾ ਚਾਹੀਦਾ ਨਹੀਂ ਤੇ ਫਿਰ ਉਹ ਕਈ ਵਾਰੀ ਇਹ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਬੰਦਾ ਢੇਰੀ ਟਾ ਵੀ ਜਾਂਦਾ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ
1: 1674
0: AM
4: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ

0: ਅਪਾਇੰਟਮੈਂਟ ਆ, ਫਿਰ ਕੀ ਕਰੋਗੇ ਤੁਸੀਂ? ਮੰਨ ਲਓ ਉਸ ਦਿਨ ਉਹ ਇੱਥੇ ਨਹੀਂ ਆ, ਫਿਰ ਕੀ ਕਰੋਗੇ ਤੁਸੀਂ?
1: ਬਾਹਰ ਕਈ ਵਾਰੀ ਬਾਹਰ ਵੀ ਚਲਾ ਜਾਂਦਾ ਇਨਸਾਨ, ਕੁਛ ਵੀ ਹੋ ਜਾਂਦਾ, ਪਰ ਇਹ ਹੈ ਕਿ ਐਟਲੀਸਟ ਤੁਸੀਂ ਪਹਿਲਾਂ ਤੋਂ ਉਹਨਾਂ ਨੂੰ ਤਰੀਕਾਂ ਦੱਸੀ ਹੋਈ ਹੈ, ਸਾਰਾ ਕੁਛ ਡਿਸਕਸ ਕੀਤਾ ਹੋਇਆ, ਤੁਸੀਂ ਕੇਟਰਿੰਗ ਦੇ ਬਾਰੇ ਪੁੱਛ ਰਹੇ ਹੋ, ਤੁਸੀਂ ਹੋਰ ਵੀ ਐਕਸਪੀਰੀਅੰਸ ਪੁੱਛ ਰਹੇ ਹੋ, ਕਿਉਂਕਿ ਜਿਹੜਾ ਪਹਿਲੀ ਵਾਰੀ ਕਰ ਰਿਹਾ ਹੁੰਦਾ ਉਹ ਆਪਣੇ ਜਾਣ ਪਹਿਚਾਣ ਵਾਲਿਆਂ ਤੋਂ ਹੀ ਸਲਾਹਾਂ ਲੈਂਦਾ ਕਿਸ ਹਿਸਾਬ ਨਾਲ ਕਰੀਏ, ਕਿੰਨੇ ਹਰ ਇੱਕ ਚੀਜ਼।
0: ਬੇਸਿਕਲੀ ਨਾ ਇਹਦਾ ਇੱਕ ਹੋਰ ਰੀਜ਼ਨ ਵੀ ਆ ਚਾਚੀ, ਜਿਹੜਾ ਮੈਨੂੰ ਲੱਗਦਾ ਆਹੀ ਨਾ, ਹੁਣ ਜੋ ਆਪਾਂ ਜਿਹੜੇ ਹਾਲਾਤਾਂ 'ਚ ਆ, ਅਸੀਂ ਫੋਰਮੈਲਟੀਆਂ ਕਰਨੀਆਂ ਜ਼ਿਆਦਾ ਸ਼ੁਰੂ ਕਰ ਦਿੱਤੀਆਂ, ਦਿਲੋਂ ਆਪਾਂ ਉਨੇ ਜੁੜੇ ਨਹੀਂ ਹਾਂ ਇੱਕ ਦੂਜੇ ਨਾਲ, ਇਹ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ, ਅਸੀਂ ਸਿਰਫ ਕੋਈ ਕਿਸੇ ਨੂੰ ਇਸ ਕਰਕੇ ਸੱਦਾ ਹੋਊਗਾ ਵੀ ਇਹ ਜੇ ਆਊਗਾ ਅਤੇ ਬਾਕੀ ਦੇ ਸਾਹਮਣੇ ਸਾਡਾ ਵਧੀਆ ਲੱਗੂਗਾ ਵੀ ਅੱਛਾ ਸਾਡੇ ਇੱਦਾਂ ਦੇ ਲੋਕ ਆਏ ਆ, ਕਿਸੇ ਦਾ ਮੰਨ ਲਓ ਕੋਈ ਪੈਸੇ ਵਾਲਾ ਹੋਊਗਾ, ਕੋਈ ਵੱਡੀ ਗੱਡੀ ਲੈ ਕੇ ਆਊਗਾ, ਕੋਈ ਰੁਤਬੇ ਵਾਲਾ ਹੋਊਗਾ, ਉੱਦਾਂ ਹੋਊਗਾ, ਕਿਸੇ ਨੂੰ ਆਪਾਂ ਇਸ ਕਰਕੇ ਸੱਦੇ ਹੋਵਾਂਗੇ ਵੀ ਇਹ ਆਊਗਾ ਜਾਂ ਇਹ ਆਊਗੀ ਅਤੇ ਵਧੀਆ ਗਿੱਧਾ ਗੁੱਧਾ ਪਾ ਲੈਂਦੀ ਆ, ਰੌਣਕ ਲਾਊਗੀ, ਹੈ ਨਾ, ਹਾਸਾ ਠੱਠਾ ਆਜੂਗਾ, ਕਿਸੇ ਨੂੰ ਆਪਾਂ ਇਸ ਕਰਕੇ ਸੱਦੇ ਹਾਂ ਵੀ ਇਹਨੇ ਕੋਈ ਆ ਕੇ ਤਾਂ ਹੱਥ ਵੰਡਾ ਦੇਣਾ, ਬਾਕੀਆਂ ਨੇ ਤਾਂ ਐਵੇਂ ਹੱਥ 'ਤੇ ਹੱਥ ਧਰ ਕੇ ਬੈਠੀਆਂ ਰਹਿਣਾ। ਸਾਡੀ ਹਰ ਇੱਕ ਬੰਦੇ ਨੂੰ ਲੈ ਕੇ ਅਲੱਗ ਅਲੱਗ
1: ਐਕਸਪੈਕਟੇਸ਼ਨ
0: ਉਹ ਆ, ਅਤੇ ਇਹੋ ਹੀ ਖੂਬਸੂਰਤੀ ਆ, ਇਹ ਇੱਕ ਗੁਲਦਸਤਾ। ਹੁਣ ਇੱਕ ਪੰਗਾ ਹੋਰ ਵੀ ਆ, ਇੱਕ ਜਿਹੜਾ ਆਪਾਂ ਆਪਣਾ ਜਿਹੜੀ ਮੈਂ ਕਹਿ ਰਿਹਾ ਨਾ ਕਿ ਅਸੀਂ ਫੋਰਮੈਲਿਟੀਜ਼ ਨੂੰ ਵਰਤਦੇ ਹਾਂ ਇੱਕ ਦੂਸਰੇ ਨਾਲ, ਉਹ ਜੇ ਆਪਾਂ ਥੋੜ੍ਹਾ ਜਿਹਾ ਉਹਨੂੰ ਸਵਿੱਚ ਕਰਕੇ ਪਿੱਛੇ ਲੈ ਜਾਈਏ, ਜੋ ਕਿ ਔਖਾ ਲੱਗਦਾ, ਅਤੇ ਉੱਥੇ ਆਪਣੀ ਸਾਂਝ ਥੋੜ੍ਹੀ ਜਿਹੀ ਸਟਰੋਂਗ ਹੋ ਜੂਗੀ। ਆਪਾਂ ਹੁਣ ਕੀ ਕਰਦੇ ਹਾਂ, ਆਪਾਂ ਹੁਣ ਤੁਸੀਂ ਸੋਚੋ ਵੀ ਆਪਣੀ ਪਾਰਟੀਆਂ ਕਿੱਦਾਂ ਹੁੰਦੀਆਂ, ਮੰਨ ਲਓ ਘਰ ਦੇ ਵਿੱਚ ਪਾਠ ਆ, ਪਾਰਟੀ ਆ, ਅਤੇ ਆਪਾਂ ਕੀ ਕਰਦੇ ਹਾਂ ਵੀ ਜ਼ਿਆਦਾ ਮੇਨ ਜਿਹੜਾ ਉਹ ਤਾਂ ਖਾਣੇ ਦਾ ਹੁੰਦਾ ਨਾ, ਅਤੇ ਆਪਾਂ ਬਾਹਰੋਂ ਕੇਟਰਿੰਗ ਕਰਾਉਂਦੇ ਹਾਂ। ਹੁਣ ਇੱਕ ਬੰਦਾ ਜਿਹਨੂੰ ਤੁਸੀਂ ਸੱਦਿਆ ਵਾ, ਉਹ ਮਹਿਮਾਨ ਆਉਂਦੇ ਆ, ਠੀਕ ਆ, ਘੜੀ ਬਹਿੰਦੇ ਆ, ਰੋਟੀ ਪਾਣੀ ਖਾਂਦੇ ਆ, ਗਿਫਟ ਦਿੰਦੇ ਆ, ਸਤਿ ਸ਼੍ਰੀ ਅਕਾਲ, ਚਲੇ ਜਾਂਦੇ ਆ, ਕੋਈ ਇੰਟਰੈਕਸ਼ਨ ਉਸ ਹਿਸਾਬ ਦੀ ਨਹੀਂ ਹੋ ਪਾਉਂਦੀ ਤੁਹਾਡੀ। ਪਰ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, ਜਾਂ ਫਿਰ ਜਿਹੜਾ ਮੈਨੂੰ ਆਈਡੀਆ ਲੱਗਦਾ ਜੇ ਆਪਾਂ ਕਰਕੇ ਕੁਛ ਉੱਦਾਂ ਦਾ ਕਰ ਲਈਏ ਕਿ ਆਪਾਂ ਆਪਣੇ ਆਪਣੇ ਸਰਕਲ ਦੇ ਵਿੱਚ ਕਲੋਜ਼, ਬਾਕੀ ਤਾਂ ਬਾਹਰ ਲਿਆਉਣੇ ਆਉਣੇ, ਕਲੋਜ਼ ਸਰਕਲ ਦੇ ਵਿੱਚ ਆਪਾਂ ਵਾਈ ਨੋਟ ਆਪਾਂ ਗੱਲ ਕਰੀਏ ਕਿ ਆਪਾਂ ਰਲ ਮਿਲ ਕੇ ਬਣਾ ਲਈਏ। ਤੁਹਾਡਾ ਜੇ ਮੰਨ ਲਓ 10 ਫੈਮਲੀਆਂ ਦਾ ਕੋਈ ਸਰਕਲ ਆ, 5 ਦਾ ਸਰਕਲ ਆ, ਅਤੇ ਉਹਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਤਾਂ ਸਬਜ਼ੀ ਬਣਾਉਣੀ ਆਉਂਦੀ ਹੁੰਦੀ ਹੈ, ਹੈ ਨਾ। ਮੰਨ ਲਓ ਤੁਸੀਂ ਸਬਜ਼ੀ ਵੀ ਨਹੀਂ ਆਉਂਦੀ, ਸਬਜ਼ੀ ਵੀ ਫੜ ਲਈ ਤੁਸੀਂ, ਦਾਲ 'ਤੇ ਬਣਾ ਲਓਗੇ, ਹੈ ਨਾ, ਫਿਰ ਆਪਾਂ ਵਾਈ ਨੋਟ ਆਪਾਂ ਰੋਟੀਆਂ ਮਿਲ ਕੇ ਬਣਾ ਲਏ ਕੋਈ ਬੰਦਾ, ਹੈ ਨਾ, ਆਪਸ ਵਿੱਚ ਰੋਟੀਆਂ ਅਤੇ ਬੀਬੀਆਂ ਰੋਜ਼ ਬਣਾਉਂਦੀਆਂ ਨੇ, ਸਬਜ਼ੀ ਰੋਜ਼ ਘਰ ਬਣਦੀ ਆ, ਉਹਦੇ ਨਾਲ ਆਈ ਥਿੰਕ ਜਿਹੜੀ ਉਹ ਇੱਕ ਸਾਂਝ ਪੈਂਦੀ ਹੈ ਨਾ ਤੁਹਾਡੀ ਆਪਸ ਵਿੱਚ। ਜਿੱਦਾਂ ਪੁਰਾਣੀਆਂ ਫੈਮਲੀਆਂ 'ਚ ਮੈਂ ਵੇਖਿਆ, ਉਹ ਗੁਰੂ ਘਰ ਆ ਕੇ ਅਤੇ ਮਿਠਾਈਆਂ ਵੀ ਬਣਾਉਂਦੇ, ਹਾਲੇ ਵੀ ਬਣਾਉਂਦੇ ਆ, ਹੈ ਨਾ, ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦਾ ਵਾ, ਵਿਆਹ ਸ਼ਾਦੀਆਂ ਹੁੰਦੀਆਂ, ਅਤੇ ਉਹਨਾਂ ਦਾ ਮੈਨੂੰ ਇਹ ਬਹੁਤ ਵਧੀਆ ਲੱਗਦਾ, ਉਹ ਬੀਬੀਆਂ ਇਕੱਠੀਆਂ ਹੋ ਕੇ ਉੱਥੇ ਸ਼ੱਕਰਪਾਰੇ ਵੀ ਬਣਾ ਰਹੀਆਂ ਹੁੰਦੀਆਂ, ਮੱਠੀਆਂ ਬਣਾ ਰਹੀਆਂ ਹੁੰਦੀਆਂ, ਗੁਲਾਬ ਜਾਮੁਨ ਜੋ ਵੀ ਉਹਨਾਂ ਨੇ ਉਹ ਰਸਤਪਾਣੀ ਸਾਰਾ ਜਿਹੜਾ ਉੱਥੇ ਬਣਾਉਣਾ। ਅਤੇ ਵਾਈ ਨੋਟ ਆਪਾਂ ਜਦੋਂ ਸਾਡੇ ਪ੍ਰੋਗਰਾਮ ਹੁੰਦੇ ਆ, ਅਸੀਂ ਹੁਣ ਜ਼ਿਆਦਾ ਮਾਡਰਨ ਹੁਣ ਤੁਰੇ ਹਾਂ ਵੀ ਕੋਈ ਆਊਗਾ ਉਹਨੇ ਇੱਦਾਂ ਦਾ ਸੂਟ ਪਾਇਆ ਹੋਣਾ, ਉਹ ਆ ਕੇ ਰੋਟੀ ਥੋੜ੍ਹੀ ਬਣਾਊਗਾ, ਪਰ ਜੇ ਆਪਾਂ ਇੱਦਾਂ ਦਾ ਇੱਕ ਕੋਸ਼ਿਸ਼ ਕਰਕੇ ਸਰਕਲ ਕ੍ਰੀਏਟ ਕਰੀਏ ਕਿ ਤੁਸੀਂ ਰੋਟੀਆਂ ਤੁਸੀਂ ਲਾਉਣੀਆਂ। ਹੁਣ ਜਿੱਦਾਂ ਕਈ ਮੈਂ ਪਰਿਵਾਰ ਜਾਣਦਾ ਹਾਂ, ਜਾਂ ਖਾਸ ਤੌਰ 'ਤੇ ਗੁਜਰਾਤੀ ਪਰਿਵਾਰ ਨੇ, ਉਹ ਕੀ ਕਰਦੇ ਆ, ਉਹ ਘਰੋਂ ਬਣਾ ਲੈਂਦੇ ਆ, ਉਹ 10-10 ਰੋਟੀਆਂ ਜਾਂ ਜੋ ਵੀ ਉਹਨਾਂ ਦਾ ਉਹ ਆ,
1: ਹੈ ਨਾ,
0: ਉਹ ਇੱਦਾਂ ਕਰਕੇ ਵੀ ਲੈ ਆਉਂਦੇ, ਹੈ ਨਾ, ਬੀਵਾਏ ਉਹ ਕਹਿ ਦਿੰਦੇ ਉਹਨੂੰ ਵੀ ਉਹਦੇ ਵਿੱਚ ਤੁਸੀਂ ਲਿਆਉਂਦੇ ਹੋ, ਤੁਸੀਂ ਸ਼ੇਅਰ ਸ਼ੇਅਰ ਕਰ ਲੈਂਦੇ ਹੋ ਤੁਸੀਂ, ਹੈ ਨਾ। ਪਰ ਆਪਣੇ ਚਲੋ ਉਹ ਚੀਜ਼ ਨਹੀਂ ਬਹੁਤੇ ਲੋਕਾਂ ਨੂੰ ਉਹ ਲੱਗਦਾ ਹੈ ਨਾ, ਅਤੇ ਆਪਾਂ ਰਲ ਕੇ ਰੋਟੀਆਂ ਰਾਟੀਆਂ ਤਾਂ ਤੁਸੀਂ ਲਾ ਹੀ ਸਕਦੇ ਹੋ ਨਾ, ਸੋ ਬੰਦੇ ਆ ਅਤੇ ਉਹ ਰਲ ਕੇ ਸਵੇਰ ਤੋਂ ਜਾ ਕੇ ਅਤੇ ਕੰਮ ਕੁੰਮ ਕਰਾ ਦੇਣ, ਸਾਡੇ ਸਾਰੇ ਸਰਕਲ ਦੇ ਵਿੱਚੋਂ 5-7 ਤਾਂ ਹੁੰਦੇ ਹੀ ਆ ਨਾ ਜਿਹੜੇ ਆ ਸਕਦੇ ਹੁੰਦੇ ਆ ਟਾਈਮ ਦੇ ਨਾਲ। ਆਈ ਥਿੰਕ ਉਸ ਸਿਨੈਰੀਓ ਦੇ ਵਿੱਚ ਸਾਡੀ ਸਾਂਝ ਹੋਰ ਮਜ਼ਬੂਤ ਹੋਣ ਦੇ ਚਾਂਸ ਨੇ, ਕਿਉਂਕਿ ਜਿਹੜਾ ਬੰਦਾ ਤੁਸੀਂ ਹੈਗਾ ਔਖਾ ਵਾ, ਪਰ ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਪਰਿਵਾਰ ਜਾਂ ਜਿਹੜੇ ਲੋਕ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਸਾਰੀਆਂ ਦਰੀਆਂ ਵਿਛਾ ਗਏ, ਹੈ ਨਾ, ਤੁਹਾਡੇ ਨਾਲ ਸਾਰਾ ਉਹ ਸਾਫ਼ ਸਫਾਈ ਕਰਵਾ ਗਏ, ਜਾਂ ਜਿਹਨੇ ਆ ਕੇ ਤੁਹਾਡੇ ਨਾਲ ਰੋਟੀਆਂ ਲਵਾ ਦਿੱਤੀਆਂ, ਜਿਹਨੇ ਆ ਕੇ ਤੁਹਾਡੇ ਨਾਲ ਗੰਢੇ ਛਲਾ ਦਿੱਤੇ, ਤੁਸੀਂ ਸੋਚੋ ਵੀ ਉਹ ਸਾਂਝ ਕਿੰਨੀ ਮਜ਼ਬੂਤ ਹੋਊਗੀ, ਰਾਦਰ ਦੈਨ ਕਿ ਉਹ ਤੁਹਾਨੂੰ 200 ਦਾ ਗਿਫਟ ਫੜਾ ਗਿਆ।
1: ਉਹ ਤਾਂ ਉਹ ਜਿਹੜੀ ਚੀਜ਼ ਹੈ ਪਹਿਲੇ ਉਹਨੇ ਪ੍ਰਾਇਓਰਟੀ 'ਚ ਆ ਕੇ ਸਾਰਾ ਕੁਝ ਕਰਾਤਾ, ਇੱਕ ਤੁਹਾਨੂੰ ਇੱਕ ਹਿੰਮਤ ਵੀ ਮਿਲ ਜਾਂਦੀ ਕਿ ਕੋਈ ਖੜਾ ਮੇਰੇ ਨਾਲ
0: ਖੜਾ,
1: ਸਪੈਸ਼ਲੀ ਪਹਿਲਾ ਫੰਕਸ਼ਨ ਜਦੋਂ ਹੁੰਦਾ ਨਾ ਬੰਦਾ ਨਰਵਸ ਬਹੁਤ ਹੁੰਦਾ।
0: ਅੱਛਾ ਜੇ ਕੋਈ ਬਿਜ਼ੀ ਹੋਵੇ ਨਾ ਉਸ ਸਿਨੈਰੀਓ 'ਚ, ਮੈਂ ਪਹਿਲੀਆਂ 'ਚ ਕੀ ਵੇਖਿਆ, ਹਾਲੇ ਵੀ ਕਈਆਂ ਦੇ ਨਾਲ ਚੱਲਦਾ ਵਾ ਇੱਦਾਂ ਸਾਡਾ, ਹੁਣ ਉਹ ਕੀ ਹੁੰਦਾ ਵੀ ਤੁਸੀਂ ਜੇ ਬਿਜ਼ੀ ਵੀ ਹੋ ਨਾ ਤਾਂ ਇੱਕ ਰਾਤ ਪਹਿਲਾਂ ਆ ਕੇ ਕਰਾ ਜਾਂਦੇ ਆ ਵੀ ਕੱਲ੍ਹ ਨਹੀਂ ਸਾਡੇ ਕੋਲ ਆਇਆ ਜਾਣਾ, ਜਾਂ ਕੱਲ੍ਹ ਨਹੀਂ ਟਾਈਮ ਦੇ ਟਾਈਮ ਆਉਣਾ, ਅਤੇ ਸਾਨੂੰ ਹੁਣੇ ਦੱਸੋ ਕੀ ਕੀ ਕਰਨ ਵਾਲਾ, ਬੜੇ ਕੰਮ ਹੁੰਦੇ ਜਿਹੜੇ ਇੱਕ ਰਾਤ ਪਹਿਲਾਂ ਕਰਨ ਵਾਲੇ ਹੁੰਦੇ ਆ, ਹਨਾ,
1: ਤੁਸੀਂ ਔਰ ਟਾਈਮ ਟੂ ਟਾਈਮ ਆ ਕੇ ਵੀ ਕਈ ਵਾਰੀ ਲੋਕੀ ਸਾਂਭ ਲੈਂਦੇ ਕਿ ਚਲੋ ਹੁਣ ਦੱਸ ਦਿਓ,
0: ਕਿਉਂਕਿ ਮੋਟਾ ਕੰਮ ਤੇ ਪਹਿਲਾਂ ਪਹਿਲਾਂ ਵਾਲਾ ਹੁੰਦਾ ਨਾ, ਹਾਂ, ਤੁਹਾਡੀ ਕੋਈ ਆ ਕੇ ਡੈਕੋਰੇਸ਼ਨ ਕਰਵਾ ਦਿੰਦਾ, ਸੋ ਬੜਾ ਕੁਛ ਆ ਜਿਹੜਾ। ਸੋ ਬੇਸਿਕਲੀ ਆਪਾਂ ਪਹਿਲਾਂ ਨਾ ਇਹਦਾ ਮਕਸਦ ਸਮਝੀਏ ਵੀ ਆਪਾਂ ਜਦੋਂ ਕਿਸੇ ਨੂੰ ਇਕੱਠਿਆਂ ਕਰਦੇ ਹਾਂ, ਬੁਲਾਉਂਦੇ ਹਾਂ, ਤਾਂ ਉਹਦਾ ਮਕਸਦ ਕੀ ਆ। ਹੁਣ ਜੋ ਤੁਸੀਂ ਰਿਅਲਾਈਜ਼ ਕਰਦੇ ਹੋ ਤੁਹਾਨੂੰ ਮਕਸਦ ਕੁਛ ਹੋਰ ਸਮਝ ਆਉਂਦਾ, ਜੋ ਅਗਲਾ ਸੋਚ ਕੇ ਕਰਦਾ ਉਹਨੂੰ ਅੰਦਰ ਉਹਦੇ ਮਕਸਦ ਕੋਈ ਹੋਰ ਪਿਆ ਹੁੰਦਾ। ਹਰ ਇੱਕ ਬੰਦਾ ਅਲੱਗ ਅਲੱਗ ਚੀਜ਼ਾਂ ਉਹ 'ਚੋਂ ਜਿਹੜੀਆਂ ਉਹ ਸਮਝ ਪਾਉਂਦਾ। ਹੁਣ ਕਈਆਂ ਦਾ ਤੁਹਾਨੂੰ ਇੱਦਾਂ ਲੱਗਦਾ, ਮਕਸਦ ਮੇਰੇ ਕਹਿਣ ਦਾ ਕਿ ਕਈਆਂ ਦੇ ਘਰ ਤੁਹਾਨੂੰ ਜਾ ਕੇ ਇੱਦਾਂ ਲੱਗਦਾ ਵੀ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਇਹਨਾਂ, ਹੈ ਨਾ, ਵੀ ਇੰਨਾ ਸ਼ੋਅ ਆਫ ਕਰਨ ਦੀ ਲੋੜ ਨਹੀਂ, ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਜ਼ੋਰ ਮਾਰਿਆ ਵੀ ਇਹਦੀ ਲੋੜ ਨਹੀਂ, ਉਹ ਫਿਰ ਹੋ ਜਾਂਦਾ। ਹਾਲਾਂਕਿ ਉਹਦਾ ਚਲੋ ਨਹੀਂ ਹੋਊਗਾ ਇੱਦਾਂ ਦਾ, ਪਰ ਕਿਸੇ ਨੇ ਕੀ ਓਬਜ਼ਰਵ ਕੀਤਾ ਕਿ ਇਹਨਾਂ ਨੇ ਆਪਣਾ ਪੈਸਾ ਵਿਖਾਇਆ। ਕਿਸੇ ਦੇ ਘਰ ਤੁਸੀਂ ਜਾਓਗੇ ਅਤੇ ਉਹਨਾਂ ਦੇ ਘਰ ਤੁਹਾਨੂੰ ਲੱਗੂਗਾ ਵੀ ਇਹਨਾਂ ਦਾ ਗੁਰੂ ਘਰ ਦੇ ਨਾਲ ਬੜੀ ਪ੍ਰੀਤ ਹੈ ਇਹਨਾਂ ਦੀ, ਇਹਨਾਂ ਨੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਜਾਂ ਜਿਹੜੇ ਹਿਸਾਬ ਦੇ ਨਾਲ ਇਹਨਾਂ ਨੇ ਭੱਜ ਭੱਜ ਕੇ ਲੰਗਰ ਛਕਾਇਆ, ਹੈ ਨਾ, ਇਸ ਪਰਿਵਾਰ ਦੀ ਬਿਰਤੀ ਇਸ ਹਿਸਾਬ ਦੇ ਨਾਲ ਆ। ਸੋ ਹਰ ਇੱਕ ਦੀ ਤੁਸੀਂ ਉੱਥੇ ਸਮਝ ਤਾਂ ਰਹੇ ਹੁੰਦੇ ਹੋ, ਪਰ ਇਹ ਸਾਰੇ ਰੰਗਾਂ ਦੇ ਵਿੱਚੋਂ ਜੇ ਮੰਨ ਲਓ ਸਾਰੇ ਜਣੇ ਰਲ ਮਿਲ ਕੇ ਆਪੇ ਕਰ ਰਹੇ ਹੋਣ ਤਾਂ ਫਿਰ ਉੱਥੇ ਤੁਹਾਨੂੰ ਇਹ ਆਉਂਦਾ ਵੀ ਇਹਨਾਂ ਦੀ ਸਾਂਝ ਬੜੀ ਵਧੀਆ ਆਪਸ ਵਿੱਚ,
1: ਕਿੰਨੀ ਸੋਹਣੀ ਬੌਂਡਿੰਗ ਹੈ ਕਿ, ਹੈ ਨਾ,
0: ਬੌਂਡਿੰਗ ਕਿੱਡੀ ਸੋਹਣੀ,
1: ਕਹਿਣ ਦੀ ਲੋੜ ਨਹੀਂ ਹੈ, ਮਤਲਬ ਸਾਰੇ ਭੱਜ ਭੱਜ ਕੇ ਕਰ ਰਹੇ, ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹਦੇ ਘਰੇ ਪ੍ਰੋਗਰਾਮ ਹੈ।
0: ਹਾਂ, ਸੋ ਉਹ ਆਈ ਥਿੰਕ ਪ੍ਰੋਗਰਾਮ ਦੀ ਜਿਹੜੀ ਇੱਕ ਮੇਨ ਰਸ ਆ ਜੋ ਉਹ ਤਾਂ ਇਹੋ ਹੀ ਹੋਣਾ ਚਾਹੀਦਾ, ਅਤੇ ਅੰਦਰ ਵੀ ਤੁਹਾਡੇ ਇਹੋ ਹੀ ਹੋਊਗਾ ਵੀ ਆਪਾਂ ਆਪਣੇ ਜਿਹੜੇ ਸਾਡੇ ਚਾਹੁਣ ਵਾਲੇ ਆ, ਸਾਡੇ ਜਿਹੜੇ ਕਰੀਬੀ ਨੇ, ਉਹਨਾਂ ਨੂੰ ਆਪਾਂ ਸੱਦਣਾ, ਆਪਣੀ ਖੁਸ਼ੀ 'ਚ ਸ਼ਾਮਿਲ ਕਰਨਾ
1: ਜੀ,
0: ਪਰ ਅਸੀਂ ਕਰਦੇ ਨਹੀਂ ਗੇ। ਰਿਐਲਿਟੀ 'ਚ ਇਹ ਨਹੀਂ ਹੁੰਦਾ ਵੀ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਪਾਉਂਦੇ ਹਾਂ, ਕਿਉਂਕਿ ਅਸੀਂ ਸਾਰਾ ਕੁਛ ਹੀ ਤਾਂ ਰੈਡੀਮੇਡ ਸਵਿੱਚ ਕੀਤਾ। ਜਿਹਨੂੰ ਤੁਸੀਂ ਖੁਸ਼ੀ 'ਚ ਸ਼ਾਮਿਲ ਕਰ ਰਹੇ ਹੋ ਉਹ ਤਾਂ ਤੁਹਾਡੇ ਗਰਾਜ ਦੇ ਬਾਹਰੋਂ ਖੜਾ ਹੋ ਕੇ ਅਤੇ ਉੱਥੋਂ ਰੋਟੀ ਖਾ ਕੇ ਉੱਥੋਂ ਚਲ ਗਿਆ, ਉਹ ਫਿਰ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸ਼ਾਮਿਲ ਆ ਤੁਹਾਡੀ ਖੁਸ਼ੀ ਦੇ ਵਿੱਚ? ਉਹਨੂੰ ਤਾਂ ਪਾਰਕਿੰਗ ਲਈ ਗੱਡੀ ਵੀ ਨਹੀਂ ਲੱਭੀ, ਉੱਥੇ ਗੱਡੀ ਲਾਉਣ ਲਈ ਪਾਰਕਿੰਗ ਨਹੀਂ ਲੱਭੀ ਉਹਨੂੰ, ਉਹਨੂੰ ਕਿਹੜੇ ਤਰੀਕੇ ਦੇ ਨਾਲ ਤੁਸੀਂ ਸ਼ਾਮਿਲ ਕੀਤਾ? ਉਹਨੂੰ ਤਾਂ ਚੱਜ ਦੇ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਨ ਦਾ ਸਮਾਂ ਨਹੀਂ ਲੱਗਾ, ਤੁਸੀਂ ਆਪ ਇੰਨੇ ਬਿਜ਼ੀ ਹੋ, ਜਾਂ ਫਿਰ ਜੇ ਤੁਹਾਨੂੰ ਸਮਾਂ ਲੱਗਾ ਤਾਂ ਤੁਸੀਂ ਬਾਕੀ ਚੀਜ਼ਾਂ ਇਗਨੋਰ ਕੀਤੀਆਂ
1: ਜੀ।
0: ਸੋ ਆਪਾਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਇਹ ਟੱਚ 'ਤੇ ਰਹਿਣਾ ਰਹਿਣਾ, ਮੈਂ ਇਹ ਨਹੀਂ ਕਹਿੰਦਾ ਵੀ ਇਹ ਚੀਜ਼ਾਂ ਹਟ ਜਾਣੀਆਂ, ਫਿਰ ਵੀ ਕੁਛ ਨਾ ਕੁਛ ਆਊਟਰ ਸਰਕਲ ਦੇ ਇੱਦਾਂ ਦੇ ਬੰਦੇ ਆਉਣੇ ਆ ਜਿਨ੍ਹਾਂ ਦੇ ਨਾਲ ਇੱਦਾਂ, ਪਰ ਜਿਹੜਾ ਤੁਹਾਡਾ ਕਲੋਜ਼ ਸਰਕਲ ਆ ਉਹਦੇ ਵਿੱਚ ਇੱਦਾਂ ਦੀ ਸਾਂਝ ਨਹੀਂ ਹੋਣੀ ਚਾਹੀਦੀ ਜਿੱਦਾਂ ਦੀਆਂ ਹੁਣ ਆਪਾਂ ਕਰਤੀਆਂ। ਸੋ ਉਹਦਾ ਹੀ ਫਾਰਮੈਲਿਟੀ 'ਤੇ ਤੁਰ ਪਏ ਆਪਾਂ ਵੀ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਸਾਫ਼ ਫਾਰਮੈਲਿਟੀ ਝਲਕ ਰਹੀ ਹੁੰਦੀ ਆ। ਸੋ ਉਹ 'ਚੋਂ ਥੋੜ੍ਹਾ ਜਿਹਾ ਸਾਨੂੰ ਇੱਕ ਤਾਂ ਸ਼ੋਅ ਆਫ 'ਚੋਂ ਨਿਕਲਣਾ ਪਊਗਾ, ਥੋੜ੍ਹਾ ਜਿਹਾ ਆਪਾਂ ਇਸ ਤਰੀਕੇ ਦੇ ਨਾਲ ਡਿਜ਼ਾਇਨ ਕਰੀਏ ਆਪਣੇ ਪ੍ਰੋਗਰਾਮਾਂ ਨੂੰ ਕਿ ਸਾਡੀ ਸਾਂਝ ਵਧੇ।
1: ਔਰ ਟ੍ਰੈਡੀਸ਼ਨਲ ਜਿਹੜੇ ਪੁਰਾਣੇ ਤਰੀਕੇ ਹੁੰਦੇ ਸੀਗੇ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਉਹ ਉਹਨਾਂ 'ਚ ਜਿੰਨੀ ਜ਼ਿਆਦਾ ਹੋਰ ਸਟਰੋਂਗ ਤੁਹਾਡੀ ਬੌਂਡਿੰਗ ਬਣਦੀ ਸੀਗੀ, ਹੁਣ ਇਹੀ ਹੈ ਆਏ ਖਾਏ ਅਤੇ ਗਏ, ਹੈ ਨਾ, ਤਿਆਰ ਹੋ ਕੇ ਤੁਸੀਂ ਆਏ ਅਤੇ।
0: ਇਹ ਗੱਲ ਮੈਂ ਚਾਹੀ ਇਸ ਕਰਕੇ ਵੀ ਕਹਿ ਰਿਹਾ ਵਾਂ ਕਿਉਂਕਿ ਨਹੀਂ ਕਿਸੇ ਨੇ ਦੱਸਣਾ ਖੁੱਲ੍ਹ ਕੇ, ਨਹੀਂ ਕੋਈ ਬੋਲ ਪਾਉਂਦਾ ਜਾਂ ਕਿਵੇਂ ਆ, ਪਰ ਤੁਸੀਂ ਆਪਣੇ ਆਪ 'ਚ ਰਿਅਲਾਈਜ਼ ਕਰਿਓ ਤੁਸੀਂ ਇੰਜੋਏ ਨਹੀਂ ਕਰਦੇ ਬਹੁਤੀ ਥਾਵਾਂ 'ਤੇ ਜਾ ਕੇ।
1: ਹਾਂ, ਤੁਹਾਨੂੰ ਇੱਦਾਂ ਲੱਗਦਾ ਜਾਂ ਕਈ ਵਾਰੀ ਤੁਸੀਂ ਜਿਵੇਂ ਹੁਣ ਸਰਕਲ ਵਾਲੀ ਗੱਲ ਵਾਪਸ 'ਤੇ ਆਉਂਦੇ ਹਾਂ, ਕਈ ਵਾਰੀ ਹੁੰਦਾ ਕਿ ਤੁਹਾਡੇ ਪਾਰਟਨਰ ਦੇ ਸਰਕਲ ਦੇ ਵਿੱਚ ਤੁਸੀਂ ਗਏ ਹੋ, ਤੁਸੀਂ ਕੋਰਨਰ 'ਚ ਬੈਠੇ ਹੋ, ਹੈ ਨਾ, ਕਈ ਵਾਰੀ ਇਹ ਵੀ ਹੁੰਦਾ ਕਿਉਂਕਿ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਆ, ਤੁਸੀਂ ਇੰਨੇ ਜ਼ਿਆਦਾ ਮਿਕਸਡ ਅਪ ਨਹੀਂ ਹੋ।
0: ਨਹੀਂ ਉਹ ਚਲੋ ਇੱਦਾਂ ਦੇ ਫਿਰ ਵੀ ਸਿਨੈਰੀਓ ਰਹਿਣੇ ਆ, ਪਰ ਜਿਹੜਾ ਇੱਕ ਕੋਰ ਆ ਪਾਰਟੀ ਦਾ ਐਟਲੀਸਟ ਉਹ ਆਪਾਂ ਉਹ ਤਾਂ ਸਟਰੋਂਗ ਕਰ ਸਕਦੇ ਹਾਂ, ਹੈ ਨਾ, ਆਪਾਂ ਆਪਣੀ ਆਪਸ ਵਿੱਚ ਬਾਉਂਡੇਸ਼ਨ ਸਟਰੋਂਗ ਕਰ ਲਈਆਂ, ਆਪਾਂ ਉਹ ਸ਼ੋਪ ਬੰਦ ਕਰਤਾ। ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿਉਂਕਿ ਆਪਣਾਪਨ ਵਿਖਾਉਣ ਦਾ ਅਤੇ ਸਾਂਝ ਪੱਕੀ ਕਰਨ ਦਾ ਇੱਕ ਬੜਾ ਵਧੀਆ ਤਰੀਕਾ ਹੁੰਦਾ ਵੀ ਉਹਨੂੰ ਇਨਵੋਲਵ ਕਰੋ ਆਪਣੇ ਨਾਲ। ਜਿੰਨਾ ਚਿਰ ਕਿਸੇ ਦੀ ਇਨਵੋਲਵਮੈਂਟ ਨਹੀਂ ਹੋਊਗੀ ਨਾ ਉਸ ਕੰਮ ਦੇ ਵਿੱਚ, ਉਨਾ ਚਿਰ ਉਹ ਬੰਦਾ ਇੰਜੋਏ ਨਹੀਂ ਕਰੂਗਾ, ਉਹਨੂੰ ਆਪਣਾਪਨ ਉੱਥੇ ਨਹੀਂ ਦਿਖੂਗਾ। ਹੁਣ ਆਪਾਂ ਅੱਜ ਕੱਲ੍ਹ ਆਪਾਂ ਅੱਜ ਕੱਲ੍ਹ ਪਾਰਟੀਆਂ 'ਚ ਜਾਂਦੇ ਹਾਂ, ਉੱਥੇ ਲਿਟਰਲੀ ਇੱਕ ਕੱਖ ਚੁੱਕ ਕੇ ਇੱਧਰ ਕਰਨ ਦਾ ਵੀ ਕੰਮ ਨਹੀਂ ਹੁੰਦਾ।
1: ਹਾਂ ਐਗਜੈਕਟਲੀ
0: ਉੱਥੇ ਸਾਂਝ ਕਿੱਦਾਂ ਕ੍ਰੀਏਟ ਹੋ ਸਕਦੀ ਆ। ਹਾਲਾਂਕਿ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਅਸੀਂ ਚਲੋ ਅਸੀਂ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਆਏ ਹਾਂ, ਟਾਈਮ ਦੇ ਟਾਈਮ ਆਏ ਹਾਂ, ਅਸੀਂ ਨਹੀਂ ਕੁਛ ਕਰਨਾ ਚਾਹੁੰਦੇ। ਈਵਨ ਘਰ ਵਾਲੇ ਵੀ ਕੁਛ ਨਹੀਂ ਕਰਨਾ ਚਾਹੁੰਦੇ, ਉਹ ਵੀ ਸਾਰਾ ਕੁਛ ਚਾਹੁੰਦੇ ਆ ਵੀ ਇੱਕ ਜਣਾ ਆਵੇ ਉਹ ਸਾਰੀ ਡੈਕੋਰੇਸ਼ਨ ਕਰ ਜੇ, ਇੱਕ ਜਣਾ ਆਵੇ ਉਹ ਸਾਰੀ ਰੋਟੀ ਲਾ ਜੇ, ਉੱਦਾਂ ਹੀ ਉਹ ਇੱਕ ਜਣਾ ਆਵੇ ਉਹ ਆਪੋ ਆਪਣੀ ਸਫਾਈ ਕਰਕੇ ਅਤੇ ਘਰ ਨੂੰ ਜਾਵੇ ਅਤੇ ਅਸੀਂ ਰਾਤ ਨੂੰ ਰਿਲੈਕਸ ਕਰ ਸਕੀਏ। ਹਾਲਾਂਕਿ ਚਲੋ ਫਿਰ ਵੀ ਬੜੇ ਕੰਮ ਹੁੰਦੇ ਨੇ ਉਹਨਾਂ ਦੇ ਲਈ, ਪਰ ਬਹੁਤ ਸਾਰੇ ਕੰਮ ਆਪਾਂ ਜਿਹੜੇ ਉਹ ਬਾਹਰੋਂ ਅਰੇਂਜ ਕਰ ਲਏ, ਪਰ ਉਸ ਸਭ ਕੁਛ ਦੇ ਦਰਮਿਆਨ ਉਹ ਬੰਦੇ ਨੂੰ ਅੰਗੇਜ ਨਹੀਂ ਆਪਾਂ ਕਰ ਪਾਏ ਕਿਸੇ ਨੂੰ। ਫਿਰ ਆਪਾਂ ਇਹ ਚਾਹੁੰਦੇ ਹਾਂ ਵੀ ਹੁਣ ਉਹ ਹੁਣ ਕਈਆਂ ਥਾਵਾਂ ਦੇ ਉੱਤੇ ਇਹ ਵੀ ਪ੍ਰੋਬਲਮ ਆਉਂਦੀ ਆ, ਫਿਰ ਉਹ ਉਹਨਾਂ ਨੂੰ ਇਹ ਹੁੰਦਾ ਵਾ ਵੀ ਹੁਣ ਤੁਸੀਂ ਰੌਣਕ ਮੇਲਾ ਵੀ ਲਾਓ। ਰੌਣਕ ਮੇਲਾ ਤਾਂ ਹੋ ਸਕਦਾ ਜੇ ਤੁਸੀਂ ਥਰੂ ਆਊਟ ਮੰਨ ਲਓ ਇੱਕ ਪ੍ਰੋਗਰਾਮ ਦੇ ਵਿੱਚ 100 ਲੋਕਾਂ ਨੂੰ ਕਿਸੇ ਤਰੀਕੇ ਅੰਗੇਜ ਕੀਤਾ,
1: ਪੂਰੀ ਆਈਸ ਬ੍ਰੇਕ ਆਲਰੇਡੀ ਤੁਸੀਂ ਕੰਫਰਟੇਬਲ ਹੋ ਉਸ ਐਟਮੋਸਫੇਅਰ ਦੇ ਵਿੱਚ। ਸਪੋਜ਼ ਆਪਾਂ ਕਰੀਏ ਸੇਵਾ ਹੀ ਸਾਰੇ ਇਕੱਠੇ ਕਰਾ ਰਹੇ ਹਾਂ, ਹੱਸ ਰਹੇ ਹਾਂ ਉਸ ਟਾਈਮ ਜੋ ਵੀ ਹੈ, ਜਾਂ ਸਮਾਨ ਪਾਸ ਔਨ ਕਰ ਰਹੇ, ਉਹ ਇੱਕ ਤੁਹਾਡੀ ਮਤਲਬ ਤੁਸੀਂ ਅਣਜਾਣ ਨਾਲ ਵੀ ਜਾਣ ਪਹਿਚਾਣ ਹੋ ਗਈ ਕਿ ਹਾਂ ਚਲੋ ਆਪਾਂ ਫੁਲਕੇ ਬਣਾਏ ਸੀ, ਹਾਂ ਇਹ ਭੈਣ ਜੀ ਇੱਥੇ ਕੰਮ ਕਰਦੇ ਨੇ, ਉਹ ਤੁਸੀਂ ਆਈਸ ਬ੍ਰੇਕ ਕਰ ਲਈ।
0: ਹਾਂ ਤੁਹਾਡੀ ਸੈਂਸ ਉਹ
1: ਹੁਣ ਤੁਸੀਂ ਡਾਇਰੈਕਟ ਹੀ ਕਹਿ ਦਿਓ ਮਾਈਕ ਲੈ ਕੇ ਤੁਸੀਂ ਗਾਣੇ ਗਾ ਲਓ, ਤੁਸੀਂ ਉਹ ਸਾਰਿਆਂ ਨੂੰ ਜਾਣਦੇ ਹੀ ਨਹੀਂ ਉਹ ਕੌਣ ਕਿਸ ਤਰੀਕੇ।
0: ਇਹ ਵੀ ਪ੍ਰੋਬਲਮ ਆਉਂਦੀ ਹੈ ਨਾ ਬਹੁਤੇ ਥਾਵਾਂ 'ਤੇ ਤੁਹਾਨੂੰ, ਹੁਣ ਉੱਥੇ ਤੁਹਾਡੇ ਗਾਂ ਬਾਹਰਲੇ ਸਰਕਲ ਦੇ ਮੰਨ ਲਓ ਤੁਹਾਡੇ ਬੰਦੇ ਨੇ ਹੈ ਨਾ, ਅਤੇ ਉੱਥੇ ਉਹ 3-4 ਜਣੇ ਆ ਮੂੰਹ ਚੁੱਕ ਕੇ ਤੁਹਾਡੇ ਵੱਲ ਵੇਖ ਰਹੇ ਆ, ਤੁਸੀਂ ਉੱਥੇ ਨਹੀਂ ਕੰਫਰਟ ਫੀਲ ਕਰ ਰਹੇ ਐਜ਼ ਏ ਮੇਲ ਐਜ਼ ਏ ਫੀਮੇਲ, ਕਿਸੇ ਵੇਲੇ ਉਹ ਚੀਜ਼ਾਂ ਕੰਫਰਟ ਜ਼ੋਨ 'ਚ ਨਹੀਂ ਹੁੰਦੀਆਂ। ਪਰ ਕਈ ਵਾਰੀ ਇੱਦਾਂ ਵੀ ਹੁੰਦਾ ਮੁੜ ਕੇ ਫਿਰ ਅਗਲਾ ਤੁਹਾਨੂੰ ਕਹਿੰਦਾ ਨਹੀਂ ਇਹਨਾਂ ਨੂੰ ਤਾਂ ਇਹਨਾਂ ਨੇ ਚਾਅ ਹੀ ਨਹੀਂ ਕੀਤਾ ਸਾਡੇ, ਫਿਰ ਵੀ ਥੋੜਾ ਥੋੜਾ ਜਿਹਾ ਜੇ ਤੁਸੀਂ ਵਿਜ਼ੂਅਲਾਈਜ਼ ਕਰਕੇ ਵੇਖੋਗੇ ਤੇ ਤੁਹਾਨੂੰ ਸਮਝ ਆਊਗੀ ਚੀਜ਼ ਕਿ ਆਪਾਂ ਕਿੱਥੇ ਪ੍ਰੋਬਲਮ ਕਿੱਥੇ ਕ੍ਰੀਏਟ ਕਰ ਰਹੇ ਹਾਂ ਹੈ ਨਾ। ਇੱਕ ਤੇ ਇਹ ਹੋ ਗਿਆ ਕਿ ਆਪਾਂ ਜਦੋਂ ਸਾਂਝਾਂ ਜਿਹੜੀਆਂ ਨੇ ਉਹ ਆਪਣੀਆਂ ਇੱਕ ਸੀਮਿਤ ਦਾਇਰੇ ਦੇ ਵਿੱਚ ਉਸੇ ਹਿਸਾਬ ਦੇ ਨਾਲ ਹੀ ਆਪਾਂ ਵਧਾਈਏ ਜਿੰਨੇ ਕੁ ਦੇ ਨਾਲ ਆਪਾਂ ਵਰਤ ਸਕਦੇ ਹਾਂ। ਦੂਸਰੀ ਗੱਲ ਇਹ ਕਿ ਜੇ ਕਿਤੇ ਨਹੀਂ ਜਾਣਾ ਤਾਂ ਉੱਥੇ ਕਲੀਅਰ ਕਮਿਊਨੀਕੇਸ਼ਨ ਰੱਖੀਏ ਵਾਜਬ ਤਰੀਕੇ ਦੇ ਨਾਲ। ਕਈ ਵਾਰੀ ਆਪਾਂ ਨਾ ਆਪਾਂ ਕਈ ਥਾਵਾਂ ਦੇ ਉੱਤੇ ਨਹੀਂ ਜਾਣਾ ਹੁੰਦਾ ਤਾਂ ਉੱਥੇ ਆਪਾਂ ਕੁਛ ਝੂਠ ਵੀ ਬੋਲ ਦਿੰਦੇ ਹਾਂ, ਉਹ ਵੀ ਕਈ ਵਾਰੀ ਫੜਿਆ ਜਾਂਦਾ।
1: ਹਾਂ ਔਰ ਅਕਸਰ ਇੱਦਾਂ ਹੀ ਹੁੰਦਾ ਕਿ ਜਿਹੜੀ ਚੀਜ਼ ਤਾਂ ਮਤਲਬ ਆਪਾਂ ਫਸਦੇ ਵੀ ਉੱਥੇ ਹੈ, ਮਤਲਬ ਕਹਿੰਦੇ ਨਾ ਕਿ ਕਈ ਵਾਰੀ ਉਹ ਟੱਕਰ ਜਾਂਦੇ ਤੁਹਾਨੂੰ ਕੁਛ ਨਾ ਕੁਛ ਕਿਸੇ ਨਾ ਕਿਸੇ ਵੇ 'ਚ, ਤਾਂ ਇਟਸ ਬੈਟਰ ਕਿ ਤੁਸੀਂ ਕਹਿ ਦਿਓ ਕਿ ਇਹ ਸਿਨੈਰੀਓ ਹੈ, ਜਾਂ ਅਸੀਂ ਰੈਸਟ ਕਰਨਾ ਹੈ, ਜਾਂ ਟੂ ਮੱਚ ਐਗਜ਼ੌਸਟ ਆ। ਇਹ ਡਾਇਰੈਕਟ ਇਹ ਵੀ ਕਹਿ ਸਕਦੇ ਹੋ, ਇੱਥੇ ਅੰਡਰਸਟੈਂਡੇਬਲ ਹੈ, ਸਭ ਨੂੰ ਪਤਾ ਹੈ ਕਈ ਵਾਰੀ ਕਿਸੇ ਕਿਸੇ ਦੀ ਵੀਕਐਂਡ 'ਤੇ ਵੀ ਜੋਬ ਆ ਜਾਂਦੀ ਹੈ। ਹੁਣ ਆਪਣੇ ਹੀ ਇਸ ਦੀ ਗੱਲ ਕਰੀਏ ਆਪਾਂ ਰੇਡੀਓ ਦੇ ਵਿੱਚ ਹੀ, ਕਈ ਵਾਰੀ ਜਿਵੇਂ ਇੰਟਰਵਿਊਜ਼ ਹੋ ਗਏ ਜਾਂ ਕੁਛ ਹੋ ਗਿਆ, ਆਪਾਂ ਵੀਕਐਂਡ 'ਤੇ ਵੀ ਹੁੰਦੇ ਹਾਂ ਕਈ ਵਾਰੀ। ਕਈ ਵਾਰੀ ਆਪਣੇ ਹੁਣ ਜਿਵੇਂ ਅਕਤੂਬਰ ਦਾ ਟਾਈਮ ਹੈ, ਹੁਣ ਸਾਰੇ ਇਵੈਂਟਸ ਸ਼ੁਰੂ ਹੋਣੇ ਨੇ, ਦੀਵਾਲੀ ਦੇ, ਦੁਸ਼ਹਿਰੇ ਦੇ, ਦੁਨੀਆ, ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਕਵਰ ਕਰਨਾ ਹੈ, ਅਤੇ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਅਸੀਂ ਸਟੱਕ ਹਾਂ ਆਲਰੇਡੀ, ਜਾਂ ਪਿਛਲੇ 2 ਹਫ਼ਤੇ ਤੋਂ ਬੈਕ ਟੂ ਬੈਕ ਅਸੀਂ ਬਾਹਰ ਹਾਂ, ਅਤੇ ਮਾਫ਼ੀ ਐਤਕੀ ਨਹੀਂ ਆਇਆ।
0: ਹਾਂ ਬੈਕ ਐਂਡ ਦੀ ਨਾ ਕਿਸੇ ਨੂੰ ਪਤਾ ਹੁੰਦਾ, ਜਿੱਦਾਂ ਤੁਸੀਂ ਮੰਨ ਲਓ ਬਾਈ ਹਰ ਇੱਕ ਦਾ ਤਾਂ ਚਲੋ ਇੱਦਾਂ ਦਾ ਨਹੀਂ ਹੋਊਗਾ ਸਿਨੈਰੀਓ, ਪਰ ਸ਼ਾਇਦ ਆਪਾਂ ਤੁਸੀਂ ਆਪੋ ਆਪਣੇ ਉਹਦੇ 'ਤੇ ਲਾ ਕੇ ਵੇਖ ਸਕਦੇ ਹੋ ਵੀ ਸਾਨੂੰ ਇਹ ਲੱਗਦਾ ਵੀ ਹਾਂ ਇਹ ਬੰਦਾ 5 ਦਿਨ ਕੰਮ ਕਰਦਾ, ਪਰ ਸਾਨੂੰ ਲੱਗਦਾ ਵੀ ਉਹ 2 ਦਿਨ 'ਤੇ ਫ੍ਰੀ ਆ ਹੀ ਸਕਦੇ ਸੀ।
1: ਐਗਜੈਕਟਲੀ,
0: ਪਰ ਉਹ ਬੈਕ ਐਂਡ 'ਤੇ ਉਹਨਾਂ ਦੇ ਕੀ ਚੱਲ ਰਿਹਾ ਵਾ, ਉਹ ਫਰੰਟ 'ਤੇ ਨਹੀਂ ਆ, ਬੈਕ ਐਂਡ 'ਤੇ ਕਿੰਨੇ ਕੰਮ ਨੇ ਉਹ ਆਪਾਂ ਯਾਨੀ ਕਿ ਕਿਸੇ ਦਾ ਸਾਨੂੰ ਨਹੀਂ ਪਤਾ ਉਹ ਕੋਈ ਕੀ ਕਰ, ਉਹ ਚੀਜ਼ਾਂ ਸਾਨੂੰ ਸਾਡੇ ਰਿਲੇਸ਼ਨ ਨੂੰ ਖਰਾਬ ਕਰਦੀਆਂ। ਸਤਿ ਸ਼੍ਰੀ ਅਕਾਲ ਭਾਈ ਜਾਸ਼ੀ ਅਤੇ ਕਰਮ ਜੀ, ਕਹਿੰਦੇ ਨੇ ਕਿ ਮੇਰੇ ਨਾਲ ਹੋਇਆ ਸੀ, ਅਸੀਂ ਕਹਿੰਦੇ ਕਿ ਇੰਡੀਆ ਗਏ ਮਾਮਾ ਜੀ ਦੇ ਬੇਟੇ ਦੀ ਮੈਰਿਜ 'ਤੇ, ਅਤੇ ਬਰਾਤ ਵਾਲੇ ਦਿਨ ਸਹੀ ਗਏ ਸੀ ਐਂਡ ਨੈਕਸਟ ਡੇ ਰਿਸੈਪਸ਼ਨ ਸੀ, ਅਤੇ ਈਵਨਿੰਗ ਦੀ ਬਹੁਤ ਸਾਨੂੰ ਲੱਗਿਆ ਮੋਰਨਿੰਗ ਦੀ ਸੀ, ਅੱਛਾ ਈਵਨਿੰਗ ਦੀ ਬਟ ਸਾਨੂੰ ਲੱਗਿਆ ਮੋਰਨਿੰਗ ਦੀ ਸੀ, ਓਕੇ। ਅਤੇ ਅਸੀਂ ਕਹਿੰਦੇ ਮੋਰਨਿੰਗ ਦੇ ਵਿੱਚ ਚਲੇ ਗਏ, ਅਤੇ ਜਦੋਂ ਉੱਥੇ ਪਹੁੰਚੇ ਕੋਈ ਰੈਡੀ ਨਹੀਂ ਸੀ ਅਤੇ ਸਾਰੇ ਸਾਡੇ ਵੱਲ ਵੇਖ ਕੇ ਹੱਸਣ ਲੱਗ ਪਏ। ਜਦੋਂ ਫਿਰ ਈਵਨਿੰਗ ਰਿਸੈਪਸ਼ਨ ਸਟਾਰਟ ਹੋਈ ਅਤੇ ਫਟਾਫਟ ਕਹਿੰਦਾ ਅਤੇ ਸ਼ਗਨ ਪਾਇਆ ਅਤੇ ਦੈਨ ਘਰ ਆ ਗਏ ਸੀ, ਅਤੇ ਮੈਂ ਗੱਲ ਵਿੱਚ ਸੀ ਜਦੋਂ ਘਰ ਰਹਿ ਗਏ ਸੀ ਅਤੇ ਰਿਸੈਪਸ਼ਨ 'ਤੇ ਨਹੀਂ ਗਏ, ਅਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਰਿਸੈਪਸ਼ਨ ਈਵਨਿੰਗ ਦੀ ਸੀ, ਬਸ ਕਹਿ ਦਿੱਤਾ ਬਹੁਤ ਵਧੀਆ ਰਹੀ ਰਿਸੈਪਸ਼ਨ ਅੱਛਾ ਓਕੇ ਅਤੇ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਆਈ ਮਿਸ ਰੇਡੀਓ ਪ੍ਰੋਗਰਾਮ ਮੇਰੀ ਜੋਬ ਸਨੈਰੀਓ ਚੇਂਜ ਹੋ ਗਈ ਆ ਹੁਣ ਅਤੇ ਰੇਡੀਓ ਸੁਣਿਆ ਨਹੀਂ ਜਾਂਦਾ ਹੁਣ ਬਟ ਆਈ ਮਿਸ ਰੇਡੀਓ ਹਾਂਜੀ ਕੋਈ ਗੱਲ ਨਹੀਂ ਕੁਲਵੀਰ ਜੀ ਵੇ ਫਿਰ ਜਦੋਂ ਚੇਂਜ ਹੋਊਗੀ ਜੋਬ ਤਾਂ ਫਿਰ ਤੁਸੀਂ ਆਇਓ ਫਿਰ ਆਪਾਂ ਕੋਟਾ ਪੂਰਾ ਕਰਾਂਗੇ ਰਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਬਲਵੀਰ ਕੌਰ ਮਾਂਗਣ ਜੀ ਭੇਜਦੇ ਨੇ ਸੋਰੀ ਮੈਂ ਮੈਸੇਜ ਤੁਹਾਡੇ ਅੱਜ ਪੜ੍ਹ ਨਹੀਂ ਸਕਿਆ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਧੰਨਵਾਦ ਸਾਂਝ ਪਾਉਣ ਦੇ ਲਈ ਅੰਮ੍ਰਿਤਪਾਲ ਜੀ ਬਹੁਤ ਸ਼ੁਕਰੀਆ ਕਹਿੰਦੇ ਕਿਸੇ ਜਗ੍ਹਾ ਤੁਹਾਡੀ ਕੀਮਤ ਉਦੋਂ ਤੱਕ ਜਦੋਂ ਤੱਕ ਤੁਸੀਂ ਕੋਈ ਨਾ ਕੋਈ ਯੋਗਦਾਨ ਪਾ ਰਹੇ ਹੋ ਸਤਿ ਸ਼੍ਰੀ ਅਕਾਲ ਅਤੇ ਸਾਰੇ ਰੇਡੀਓ ਹਾਂਜੀ ਪਰਿਵਾਰ ਦੇ ਲਈ ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 184 ਰੇਟ ਹੈ ਦਿਵਾਲੀ ਆ ਗਈ ਵੀ ਦਿਵਾਲੀ ਦੇ ਉੱਤੇ ਹੁਣ ਸੋਨੇ ਦੀ ਫਿਰ ਪੁੱਛ ਗਿੱਛ ਰਹਿਣੀ ਆ ਅਤੇ ਸਤਿ ਸ਼੍ਰੀ ਅਕਾਲ ਮਨਦੀਪ ਜੀ ਭੇਜਦੇ ਨੇ ਅਤੇ ਹਾਂਜੀ ਓਕੇ ਜੀ ਓਕੇ ਫਤਿਹ ਦੀ ਗੱਡੀ ਆ ਗਈ ਆ ਅਤੇ ਭੋਲਾ ਹੰਸ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੁਲਦੀਪ ਆਂਟੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਸਾਡੇ ਨਾਲ ਲਓ ਜੀ ਕਹਿੰਦੇ ਕਿ ਸਾਡੀ ਹਾਜ਼ਰੀ ਹਾਂਜੀ ਤੁਹਾਡੀ ਹਾਜ਼ਰੀ ਲੱਗ ਗਈ ਮਨਦੀਪ ਸਿੰਘ ਜੀ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੈਟ ਰੋਡਸ ਪਲੀਜ਼ ਡਰਾਈਵ ਕੇਅਰਫੁਲੀ
1: ਧੰਨਵਾਦ ਜੀ
0: ਠੀਕ ਹੈ ਜੀ ਅਤੇ ਧੰਨਵਾਦ ਤੁਹਾਡਾ ਰੁਪਿੰਦਰ ਜੀ ਕ੍ਰਿਕਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਜੀਤ ਬੁੱਟਰ ਜੀ ਮਾਨਸਾ ਬੈਡੀਲੇਟ ਤੋਂ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਅਤੇ ਪ੍ਰਿਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਸਿੰਘ ਜੀ ਕਹਿੰਦੇ ਆਪ ਸਭ ਦਾ ਦਿਨ ਵਧੀਆ ਹੋਵੇ ਅਤੇ ਹਰਚੰਦ ਸਿੰਘ ਢਿੱਲੋਂ ਜੀ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਸਾਂਝ ਪਾਉਂਦੇ ਨੇ ਅਤੇ ਰੱਬ ਜੀ ਕਹਿੰਦੇ ਨੇ ਕਿ ਮਿਹਰ ਕਰਨ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਿਸਟਰ ਬਜਾਜ ਅਤੇ ਰਾਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਸਵਾਲ ਸਾਹਿਬ ਕਹਿੰਦੇ ਨੇ ਜ਼ਿੰਦਗੀ ਸੱਚਮੁੱਚ ਪਿਆਰ ਅਤੇ ਖਿਆਲ ਤੋਂ ਬਿਨਾਂ ਕੁਝ ਵੀ ਨਹੀਂ ਇਹ ਸਭ ਨੂੰ ਦਿਓ ਪਰ ਵਾਪਸੀ ਦੀ ਉਮੀਦ ਕਦੇ ਨਾ ਰੱਖੋ ਕਿਉਂਕਿ ਇਹ ਇੱਕ ਅਹਿਸਾਸ ਹੈ ਕੋਈ ਸੌਦਾ
1: ਨਹੀਂ
0: ਵਾਹ ਜੀ ਵਾਹ ਵਾਹ ਜੀ ਵਾਹ ਧੰਨਵਾਦ ਤੁਹਾਡਾ ਜਸਵਾਲ ਸਾਹਿਬ ਮਨਦੀਪ ਸਿੰਘ
1: ਜਿਹੜੀ ਸਗਨ ਵਾਲੀ ਡਾਇਰੀ ਹੈ ਉਹ ਨਾ ਬਣਾਓ
0: ਚੇਤਾ ਨਹੀਂ ਰਹਿਣਾ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸੁਣ ਰਹੇ ਹਾਂ ਪ੍ਰੋਗਰਾਮ ਬਹੁਤ ਵਧੀਆ ਧੰਨਵਾਦ ਮਨਦੀਪ ਸਿੰਘ ਜੀ ਤੁਹਾਡਾ ਅਤੇ ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਵਨ ਆਫ ਮਾਈ ਰਿਲੇਟਿਵ ਦੇ ਟੋਲਡ ਟੂ ਦੇਅਰ ਫਰੈਂਡਸ ਦੇ ਕਾਂਟ ਕਮ ਟੂ ਦਾ ਪਾਰਟੀ ਐਂਡ ਟੋਲਡ ਦੈਮ ਦੇ ਆਰ ਗੋਇੰਗ ਟੂ ਅਵਰ ਹਾਊਸ ਦੇ ਸੈਂਡ ਦੇਅਰ ਪੇਰੈਂਟਸ ਟੂ ਦਾ ਪਾਰਟੀ ਅਨਫੋਰਚੁਨੇਟਲੀ ਵੀ ਵੈਂਟ ਟੂ ਸੇਮ ਰੈਸਟੋਰੈਂਟ ਵੇਅਰ ਦਾ ਪਾਰਟੀ ਵਾਜ਼ ਹੈਲਡ ਟਿੰਗ ਡਿੰਗ ਡਿੰਗ ਇਹ ਤਾਂ ਫਿਰ ਹੈ ਜੀ ਇਹ ਤਾਂ ਸਮੱਸਿਆ ਹੈ ਬਿਊਟੀਫੁਲ ਟੋਪਿਕ ਐਂਡ ਡਿਸਕਸ਼ਨ ਗੋਇੰਗ ਔਨ ਥੈਂਕ ਯੂ ਰਮਨ ਜੀ ਬਹੁਤ ਸ਼ੁਕਰੀਆ ਤੁਹਾਡਾ ਅਮਨਦੀਪ ਸਿੰਘ ਬਾਜਵਾ ਜੀ ਕਹਿੰਦੇ ਨੇ ਵੀ ਕੇਟਰਿੰਗ ਵਾਲਿਆਂ ਦਾ ਕੰਮ ਕਹਿੰਦੇ ਕਿ ਬੰਦ ਕਰਨਾ ਭਾਅ ਜੀ ਨਹੀਂ ਕੇਟਰਿੰਗ ਦਾ ਕੋਈ ਕੰਮ ਬੰਦ ਨਹੀਂ ਹੁੰਦਾ ਵੇਖੋ ਜਿੱਦਾਂ ਆਪਾਂ ਜਿਹੜੇ ਸਨੈਰੀਓ ਦੇ ਵਿੱਚ ਆ ਨਾ ਇਹ ਹੁਣ ਤੁਸੀਂ ਆਪੋ ਆਪਣੇ ਉਹਦੇ ਵਿੱਚ ਚੈੱਕ ਕਰਕੇ ਵੇਖਣਾ ਕਿ ਕਿੰਨੇ ਕਿਉਂ ਤੁਸੀਂ ਤੁਹਾਨੂੰ ਕੀ ਲੱਗਦਾ ਇੰਨੀ ਕੰਫਰਟੇਬਲੀ ਤੁਹਾਡੀਆਂ ਸਾਂਝਾਂ ਹੈਗੀਆਂ ਨੇ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਤੁਸੀਂ ਕਿਸੇ ਲਈ ਟਾਈਮ ਕੱਢਣਾ ਫਿਰ ਕੱਲ ਨੂੰ ਜਾ ਕੇ ਕਿਸੇ ਨੇ ਤੁਹਾਡੇ ਲਈ ਕੱਢਣਾ
1: ਸਾਰਿਆਂ ਨੇ ਹੀ ਕਹਿਣਾ ਬੱਚੇ ਛੋਟੇ ਨੇ
0: ਹਾਂ ਸੋ ਕੇਟਰਿੰਗ ਦੀ ਟੈਨਸ਼ਨ ਨਾ ਲਓ ਕੇਟਰਿੰਗ ਦੇ ਵਿੱਚ ਇੰਨਾ ਕੁ ਸਕੋਪ ਆ ਅੱਜ ਕੱਲ੍ਹ ਤੁਸੀਂ ਕਰਕੇ ਵੇਖੋ ਕਿਸੇ ਵੀ ਕੇਟਰਿੰਗ ਵਾਲੇ ਨੂੰ ਫੋਨ ਟਾਈਮ ਨਹੀਂ ਹੋਣਾ ਕਿਸੇ ਕੋਲ ਵੀ ਠੀਕ ਆ ਤੁਹਾਨੂੰ ਐਡੀ ਸੌਖੀ ਨਹੀਂ ਤੁਹਾਨੂੰ
1: ਅੱਗੇ ਆਪਾਂ ਜਿਹੜੀ ਕਹਿ ਰਹੇ ਸੀ ਨਾ ਤਾਰੀਖਾਂ ਪਰ ਪੁੱਛਦੇ ਹਾਂ ਕਿ ਉਹ ਕੇਟਰਿੰਗ ਵਾਲੇ ਤੋਂ ਵੀ ਪੁੱਛ ਕੇ ਕਿ ਉਹ ਇਸ ਤਰੀਕ ਨੂੰ ਰੈਡੀ ਹੈ ਆਪਾਂ ਇਸ ਤਰੀਕ ਨੂੰ ਪਾਠ ਕਰ ਲਈਏ ਜਾਂ ਪ੍ਰੋਗਰਾਮ ਕਰ ਲਈਏ ਹੈ ਨਾ
0: ਬੜੀ ਵਾਰੀ ਤੁਹਾਨੂੰ ਕੰਪਰੋਮਾਈਜ਼ ਹੀ ਕਰਨੇ ਪੈਂਦੇ ਵੀ ਚਲੋ ਇਹਦੇ ਕੋਈ ਕਰਾ ਲਓ ਹੁਣ ਕੋਈ ਗੱਲ ਨਹੀਂ ਹੈ ਨਾ ਅਤੇ ਥੈਂਕ ਯੂ ਰਮਨਦੀਪ ਜੀ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਓਕੇ ਧੰਨਵਾਦ ਜੀ ਤੁਹਾਡਾ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀ ਸਿਹਤ ਠੀਕ ਰਹੇ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਹੱਸਦੇ ਖੇਡਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ
1: ਪੂਰੀਆਂ ਹੋਣ
0: ਸੰਪੂਰਨ ਹੋਣ ਸੁਖਦੀਪ ਸਿੰਘ ਘੁੰਮਨ ਜੀ ਕਹਿੰਦੇ ਕਿ ਧੰਨਵਾਦ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਅਤੇ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਕਮਾ ਗਣੀ ਯਸ਼ ਜੀ
1: ਖੰਮਾ ਖਣੀ
0: ਹਾਂਜੀ ਖੰਮਾ ਖਣੀ ਅੱਛਾ ਖੰਮਾ ਖਣੀ ਓਕੇ ਜੈ ਮਾਤਾ ਦੀ
1: ਜੈ ਮਾਤਾ ਦੀ
0: ਹਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸੋਮਵਾਰ ਦੇ ਦਿਨ ਦੀਆਂ ਸ਼ੁਭ ਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਅਤੇ ਸਿੱਖੋ ਸਭ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਹੁਤ ਧੰਨਵਾਦ ਜੀ ਤੁਹਾਡਾ ਅਤੇ ਮੈਂ ਮਾਫ਼ੀ ਚਾਹੁੰਦਾ ਮੈਂ ਜੇ ਕਿਸੇ ਦਾ ਕੋਈ ਮੈਸੇਜ ਇੰਪੋਰਟੈਂਟ ਕੋਈ ਭੁੱਲ ਵੀ ਗਿਆ ਹੋਣਾ ਤਾਂ ਦੁਬਾਰਾ ਭੇਜ ਦਿਓ ਤੁਸੀਂ ਇੱਕ ਮੈਸੇਜ ਸੀ ਅੱਜ ਸ਼ਾਇਦ ਉਹ ਕਹਿ ਰਹੇ ਕਿ ਮੈਨੂੰ ਫੋਰਮੈਟ ਭੇਜ ਦਿਓ ਤੁਸੀਂ ਰਿਸ਼ਤਿਆਂ ਵਾਲਾ ਅਤੇ ਹੁਣ ਮੈਨੂੰ ਲੱਭ ਨਹੀਂ ਰਿਹਾ ਜੇ ਤੁਸੀਂ ਸੁਣ ਰਹੇ ਹੋ ਅਤੇ ਮੈਨੂੰ ਤੁਸੀਂ ਦੁਬਾਰਾ ਭੇਜ ਦਿਓ ਅਤੇ ਫਿਰ ਮੈਂ ਤੁਹਾਨੂੰ ਫੋਰਮੈਟ ਭੇਜ ਦਿੰਦਾ ਵਾਂ ਸੋ ਮੇਰੇ ਕੋਲ ਮੈਸੇਜ ਤੁਹਾਡਾ ਮਿਸ ਹੋ ਗਿਆ ਸੋ ਅੱਜ ਕੱਲ੍ਹ ਰਿਸ਼ਤਿਆਂ ਤੋਂ ਥੋੜ੍ਹੀ ਜਿਹੀ ਆਪਾਂ ਛੁੱਟੀ ਲਈ ਆ ਤੇ ਬਾਕੀ ਜਦੋਂ ਤੁਹਾਡੇ ਕੋਲ ਆਉਂਦੇ ਆ ਤੇ ਫਿਰ ਆਪਾਂ ਇਕੱਠੇ ਇਕੱਠੇ ਕਰਕੇ ਤੇ ਫਿਰ ਆਪਾਂ ਕਰ ਦਾਂਗੇ ਅਨਾਊਂਸ ਜੀ। ਮੈਨੂੰ ਤੇ ਇਦਾਂ ਲੱਗ ਰਿਹਾ ਵੀ ਸਭ ਓਕੇ ਰਿਪੋਰਟ ਹੈ, ਸਭ ਸੋਹਣਾ ਵਿਆਹੇ ਗਏ ਨੇ।
1: ਤੁਹਾਡੇ ਹੱਥਾਂ ਚ ਮੁੰਦਰੀ ਤੇ ਦਿਖ ਨੀ ਰਹੀ
0: ਹਾਂਜੀ,
1: ਤੁਹਾਡੇ ਹੱਥਾਂ ਚ ਮੁੰਦਰੀ ਤੇ ਦਿਖ ਨੀ ਰਹੀ।
0: ਉਹ ਮੈਨੂੰ ਸ਼ੌਂਕ ਨੀ
1: ਆਏ ਆਏ ਜਿਵੇਂ ਮੈਂ ਕਹਿੰਦੀ ਆ ਗੋਲਡ ਦੇ ਪ੍ਰਾਈਸ ਸੁਣ ਕੇ
0: ਉਹ ਨੂਨੀਆਂ ਜੀ ਲੈ ਜਾਂਦੇ ਆ ਮੁੰਦਰੀਆਂ ਇਕੱਠੀਆਂ ਕਰਕੇ ਜਿੰਨੇ ਰਿਸ਼ਤੇ ਨਾ।
1: ਅੱਛਾ,
0: ਉਹ ਫਿਰ ਉਹ
1: ਮੈਨੂੰ ਲੱਗਦਾ ਵਿੱਚ ਇੰਨੀ ਇਕੱਠੀ ਹੋ ਗਈ ਸੀ ਤਾਂ ਹੀ ਇੰਡੀਆ ਜਾ ਕੇ ਵੇਚ
0: ਆਇਆ। ਨਹੀਂ ਜੇ ਇਹ ਸਾਰੀ ਜ਼ਿੰਮੇਵਾਰੀ ਮੈਂ ਦੇ ਹੀ ਨੂਨੀਆਂ ਜੀ ਨੂੰ ਦੇਣੀ, ਵਿਚੋਲਗੀ ਦਾ ਕੰਮ ਬਹੁਤ ਔਖਾ ਸੀ, ਇਹ ਬੜਾ ਸਭ ਤੋਂ ਟਫ ਕੰਮ ਹੈ। ਇਸ ਕਰਕੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਨੂੰ, ਸਾਰੇ ਲਿਸਨਰ ਨੂੰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਵਧੀਆ ਵਧੀਆ ਹੋਵੇ ਜੀ। ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ ਮੈਸੇਜ ਕਰਦੇ ਨੇ ਅਤੇ ਆਪਾਂ ਫਿਰ ਲਈਏ ਜੀ ਇਜਾਜ਼ਤ। ਕੁਛ ਹੋਰ ਕੁਛ ਰਹਿ ਗਿਆ ਹੋਵੇ ਕਿਤੇ ਕੋਈ ਜਾਣ ਲੱਗਿਆ, ਕਈ ਵਾਰੀ ਇਹ ਵੀ ਹੁੰਦਾ ਹੁੰਦਾ ਨਾ, ਮੇਰੇ ਨਾਲ ਤਾਂ ਬਹੁਤ ਵਾਰੀ ਹੋਇਆ ਸ਼ਗਨ ਪੜਾਏ ਬਿਨਾਂ ਹੀ ਆ ਜੀ ਦਾ,
1: ਇਹ ਤਾਂ ਬਹੁਤ ਵਾਰੀ ਹੋਇਆ। ਸ਼ਗਨ ਵੀ ਈਵਨ ਕਈ ਵਾਰੀ ਜੇ ਤੁਹਾਡੇ ਫੰਕਸ਼ਨ ਹੋ ਤੁਸੀਂ ਕੁਛ ਰੱਖਿਆ ਦੇਣ ਵਾਸਤੇ ਉਹ ਵੀ ਭੁੱਲ ਗਏ ਤੁਸੀਂ ਦੇਣਾ।
0: ਲੱਗੋ ਤੇ ਥੋੜਾ ਜਾ ਮਤਲਬ ਤੁਸੀਂ ਲੇਟ ਹੋ ਗਏ, ਤਿਆਰ ਤਿਉਰ ਹੁੰਦਾ ਜੇ ਉਹ ਦੋਵਾਂ ਜੀਆਂ ਚ ਥੋੜੀ ਥੋੜੀ ਜਿਹੀ ਤਲਖੀ ਜਿਹੀ ਹੋ ਜਾਂਦੀ ਆ ਤੇ ਉਹ ਤੁਸੀਂ ਮਤਲਬ ਕਾਰਡ ਕੱਢ ਕੇ ਫੜਾ ਦਿੰਦੇ ਹੋ, ਉਹ ਤੁਹਾਨੂੰ ਇਹ ਲੱਗਦਾ ਵੀ ਉਹਨੇ ਪਾਲੇ ਹੋਣੇ, ਉਹਨੇ ਪਾਲੇ ਹੋਣੇ ਆ ਤੇ ਪਾਏ ਕਿਸੇ ਨੇ।
1: ਇਹ ਵਾਕਈ ਸਹੀ ਗੱਲ, ਇਹ ਇੱਕ ਜਿਹੜੀ ਆਪਾਂ ਸ਼ੋਅ ਆਫ ਕਲਚਰ ਦੀ ਗੱਲ ਕੀਤੀ ਸੀ ਨਾ, ਇਹਦੇ 'ਚ ਇਹ ਵੀ ਬੜਾ ਮਤਲਬ ਦੇਣੀ ਲੈਣੀ ਵੀ ਇੱਕ ਸਟ੍ਰੈਸ ਦਿੰਦੀ ਹੈ ਤੁਹਾਨੂੰ। ਬੈਕ ਟੂ ਬੈਕ ਜਿਹੜੇ ਫੰਕਸ਼ਨਸ ਹੁੰਦੇ
0: ਆਪਾਂ
1: ਕਹਿ ਦਿੰਦੇ ਹਾਂ ਕਿ ਪੈਸਾ ਮੈਟਰ ਨਹੀਂ ਕਰਦਾ, ਪਰ ਕਈ ਵਾਰੀ ਤੁਹਾਡਾ ਬਜਟ ਬਹੁਤ ਜ਼ਿਆਦਾ ਹਿੱਲ ਜਾਂਦਾ ਕਿਉਂਕਿ ਕਈ ਉਸ ਹਿਸਾਬ ਦੀ ਵਰਤੋਂ ਹੁੰਦੀ ਨਾ ਤੁਹਾਡੀ, ਹਾਂ ਇੱਥੇ ਤਾਂ ਬਹੁਤ ਜ਼ਿਆਦਾ ਕਰਨਾ ਪੈਣਾ ਅਤੇ ਇੱਥੇ ਕੀ ਕਰੀਏ, ਮਤਲਬ ਇਹ ਨਾ ਤੁਸੀਂ ਬੈਲੈਂਸ ਕਰਨ 'ਚ ਉਹ ਤੁਸੀਂ ਫਸਦੇ ਬਹੁਤ ਹੋ।
0: ਕਈ ਦੇਖੋ ਬਹੁਤ ਕਈ ਵਾਰੀ ਕਈ ਸਾਂਝਾਂ ਇੱਦਾਂ ਦੀਆਂ ਜਿੱਥੇ ਤੁਹਾਨੂੰ ਸਿਰਫ ਇਸੇ ਕਰਕੇ ਜਾਣਾ ਪੈਂਦਾ ਵਾ ਵੀ ਯਾਰ ਇਹਦਾ ਰਹਿੰਦਾ ਵਾ ਲਿਸਟ
1: ਦੇ ਬੈਲੈਂਸ ਹੋ ਗਿਆ ਹੁਣ ਅੱਗੇ ਨਹੀਂ ਰੱਖਣੀ, ਮਤਲਬ ਕਿਉਂਕਿ ਖਿੱਚੀ ਜਾਓ ਤਾਂ ਖਿੱਚਦਾ ਹੀ ਜਾਂਦਾ ਨਾ ਕੰਮ ਏਦਾਂ ਹੀ। ਫਿਰ ਉਹ ਮਤਲਬ ਮੰਮੀ ਹੋਰ ਇਹ ਰੂਲ ਹੁੰਦਾ ਸੀਗਾ ਕਿ ਜਿਹਦੇ ਨਾਲ ਤੁਸੀਂ ਰੱਖਣੀ, ਮਤਲਬ ਸਾਡੇ ਉੱਥੇ ਤੇ ਇਹ ਰੂਲ ਹੁੰਦਾ ਕਿ ਜੇ ਤੁਸੀਂ ਅੱਗੇ ਕਿਸੇ ਨੇ ਕੁਛ ਦਿੱਤਾ ਤੁਹਾਨੂੰ ਥੋੜਾ ਜਿਹਾ ਵਧਾ ਕੇ ਦੇ ਦਿਓ ਜਾਂ ਸੇਮ ਦੇ ਦਿਓ, ਘੱਟ ਨਹੀਂ ਦੇਣਾ। ਪਰ ਜਿਹਦੇ ਨਾਲ ਹੁਣ ਤੁਹਾਡਾ ਮਤਲਬ ਲਾਸਟ ਹੀ ਸਾਂਝ, ਉਹਨੂੰ ਸੇਮ ਜਿੰਨਾ ਉਹਨੇ ਦਿੱਤਾ ਉਨਾ ਪਾਓ,
0: ਖਤਮ ਕਰੋ,
1: ਖਤਮ ਕਰੋ, ਮਤਲਬ ਕੁਛ ਕਿੱਥੇ ਕੋਈ ਉਹ ਨਾ ਰਹੇ,
0: ਬੰਦ ਲੌਕ ਕਰ ਦਿਓ ਤੇ ਹੁਣ ਪਹਿਲੀਆਂ ਦੇ ਵਿੱਚ ਨਾ ਤੁਹਾਡੇ ਕੋਲ ਟ੍ਰਾਇਲ ਹੀ ਇੱਕ ਤੁਸੀਂ ਪੁੱਛ ਲੈਂਦੇ ਹੋ ਵੀ ਉਹਨਾਂ ਦੇ ਕੀ ਦੇਈ ਲਈਦਾ, ਦੈਟਸ ਇਟ। ਤੇ ਹੁਣ ਤੁਹਾਨੂੰ ਨਵੇਂ ਸਿਰਿਓਂ ਸਾਰੇ ਬਹੁਤੀਆਂ ਸ਼ੁਰੂ ਕਰਨੀਆਂ ਪਈਆਂ ਨੇ, ਤੁਹਾਡਾ ਪਿਛਲਾ ਬਹੁਤ ਲੰਮਾ ਤੁਹਾਡੇ ਕੋਲ ਟਰੈਕ ਰਿਕਾਰਡ ਨਹੀਂ ਹੈਗਾ, ਹੈ ਨਾ, ਉਹ ਤੁਸੀਂ ਬਣਾਓਗੇ ਫਿਰ ਤੁਸੀਂ ਆਪਣੇ ਨਿਆਣਿਆਂ ਦੋਗੇ, ਬਾਏ ਦਾ ਟਾਈਮ ਨਿਆਣਿਆਂ ਦੋਗੇ, ਉਹ ਇਸ ਚੀਜ਼ ਦੇ ਵਿੱਚ ਬਿਲੀਵ ਨਹੀਂ ਕਰਦੇ। ਸੋ ਇਸ ਕਰਕੇ ਕੋਈ ਬਹੁਤ ਵਧੀਆ ਇਨਵੈਸਟਮੈਂਟ ਨਹੀਂ ਤੁਹਾਡੀ ਚੱਲ ਰਹੀ ਇੰਨੀ ਦਿਨ, ਤੁਸੀਂ ਮਤਲਬ ਹੁਣ ਆਪਾਂ ਕਹਿ ਦਿੰਦੇ ਬੋਝ ਬੋਝ ਬੋਝ ਬੋਝ, ਤੁਸੀਂ ਇੱਕ ਚੀਜ਼ ਵੇਖੋ ਜਿੱਦਾਂ ਮੈਂ ਆਪਣੇ ਪਿਛਲੇ ਆਪਣੇ ਫਾਈਨੈਂਸ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਵੀ ਪੈਸਾ ਹੈ ਕਿੱਥੇ ਜਾਂਦਾ ਕਿੱਥੇ। ਤਾਂ ਹੁਣ ਇੱਕ ਨਿੱਕੀ ਜਿਹੀ ਇਗਜ਼ਾਮਪਲ ਹੈ, ਮੰਨ ਲਓ ਇੱਕ ਹਫ਼ਤੇ 'ਚ ਤੁਹਾਨੂੰ ਸ਼ੁੱਕਰ ਸ਼ਨਿਚਰ ਆਇਆ, ਤਾਂ ਮੰਨ ਲਓ ਆਮੂਲੀ ਜਿਹੀ ਗੱਲ ਹੈ, ਮੰਨ ਲਓ ਤੁਹਾਨੂੰ ਚਾਰ ਫੰਕਸ਼ਨ ਆ ਗਏ, ਤੁਸੀਂ ਮੰਨ ਲਓ 400 ਗਿਆ ਤੁਹਾਡਾ,
1: 400 ਐਗਜ਼ੈਕਟਲੀ
0: ਅਬਲ ਤੇ ਹਰ ਕੋਈ ਜਿਹੜਾ ਵਾ 100 ਵਾਲਾ ਨਹੀਂ ਹੋਊਗਾ, ਵੱਧ ਵਾਲੇ ਵੀ ਹੋਣਗੇ, ਚਲੋ ਤੁਸੀਂ ਤੇਲ ਪਾ ਲਓ ਤੁਸੀਂ 500 ਗਿਆ, ਹੈ ਨਾ। ਹੁਣ ਹਫ਼ਤੇ ਦਾ 500 ਦਾ ਜਿਹੜਾ ਇਹੋ ਹੀ ਖਰਚਾ ਵਾ ਬੰਦੇ ਦਾ, ਉਹ ਕਿੱਦਾਂ ਸਰਵਾਈਵਲ ਹੋਊਗਾ। ਅੱਛਾ, ਇਹਦਾ ਇਹ ਮਤਲਬ ਇਹ ਨਹੀਂ ਆ ਵੀ ਤੁਹਾਡੇ ਇਸ ਪੈਸੇ ਦੇ ਨਾਲ ਅਗਲੇ ਦਾ ਕੁਛ ਬਣ ਰਿਹਾ ਵਾ। ਹੁਣ ਮੰਨ ਲਓ ਇੱਕ ਬੰਦਾ ਤੁਹਾਨੂੰ ਸੱਦ ਰਿਹਾ, ਤੁਸੀਂ ਉੱਥੇ ਜੇ $100 ਦਾ ਸ਼ਗਨ ਪਾ ਕੇ ਆ ਰਹੇ ਹੋ ਅਤੇ ਤੁਸੀਂ ਉਹਨੂੰ 100 ਨਾਲੋਂ ਵੱਧ ਪੈ ਰਹੇ ਹੋ,
1: 100%
0: ਉਹ ਬੰਦਾ ਜੇ ਐਵਰੇਜ ਕੱਢੂਗਾ ਰਫਲੀ ਤੁਸੀਂ ਲਾ ਲਓ ਕੋਈ ਮੰਨ ਲਓ ਜੇ ਉਹ ਸਾਦੀ ਜੀ ਵੀ ਕਰੂਗਾ ਕੋਈ $35-40 ਦੀ ਕੇਟਰਿੰਗ ਕਰੂਗਾ ਠੀਕ ਆ ਚਾਲੀ ਤਾਂ ਤੁਹਾਡੇ ਉਹ ਉਹਨੇ ਖਰਚ ਤੇ ਤੁਹਾਡੇ ਉੱਤੇ ਬਾਕੀ ਉਹਦੀ ਡੈਕੋਰੇਸ਼ਨ ਉਹਦੇ ਹੋਰ 100 ਦਾ ਸਿਸਟਮ ਆ ਮੈਨੂੰ ਨਹੀਂ ਲੱਗਦਾ ਵੀ 100 'ਚ ਉਹਨੂੰ ਤੁਸੀਂ ਪੂਰੇ ਪੈਂਦੇ ਹੋ ਸੋ ਬੇਸਿਕਲੀ ਉਹ ਪੈਸਾ ਤੁਹਾਡਾ ਜਿਹੜਾ ਨਾ ਅਗਲੇ ਦੇ ਉਹਦੇ 'ਚ ਆਇਆ ਨਾ ਤੁਹਾਡੀ ਜੇਬ ਦੇ ਵਿੱਚ ਰਿਹਾ ਉਹ ਵੰਡ ਵਰਤ ਕੇ ਥੋੜ੍ਹਾ ਜਿਹਾ ਕੇਟਰਿੰਗ ਵਾਲੇ ਕੋਲ ਚਲ ਗਿਆ ਥੋੜ੍ਹਾ ਜਿਹਾ ਤੁਹਾਡਾ ਕੇਕ ਵਾਲੇ ਕੋਲ ਚਲ ਗਿਆ ਥੋੜ੍ਹਾ ਜਿਹਾ ਤੁਹਾਡਾ ਆਪਣਾ ਡੈਕੋਰੇਸ਼ਨ ਵਾਲੇ ਕੋਲ ਚਲ ਗਿਆ ਹੈ ਨਾ ਅਤੇ ਬਾਕੀ ਜੋ ਵੀ ਸੋ ਐਂਡ ਸੋ ਪਾਰਟੀ ਆ ਉੱਥੇ ਜੋ ਵੀ ਮਤਲਬ ਮੇਨ ਉਹ ਆ ਹੈ ਨਾ ਕੋਈ ਕਲਾਕਾਰ ਕੋਈ ਸੱਦਦਾ ਵਾ ਜਾਂ ਪਾਠ ਆ ਅਤੇ ਹੈ ਨਾ ਉਹ ਸੋ ਉਹ ਸਾਰਾ ਕੁਛ ਤੁਹਾਡਾ ਜਿਹੜਾ ਵੰਡ ਵਰਤ ਕੇ ਮੈਨੂੰ ਨਹੀਂ ਲੱਗਦਾ ਵੀ ਉਹ ਬੈਨੀਫਿਸ਼ੀਅਲ ਕੋਈ ਹੈ ਨਾ ਜੇ ਮੰਨ ਲਓ ਕੋਈ ਬਾਹਰ ਕਰੇ ਅਤੇ ਫਿਰ ਤਾਂ ਸੋਦਾ ਹੀ ਨਹੀਂ ਫਿਰ ਅੱਜ ਕੱਲ੍ਹ ਤੁਹਾਨੂੰ ਠੀਕ ਠਾਕ ਜਿਹਾ ਵੀ ਈਵਨ ਤੁਸੀਂ ਕਰੋ ਵੈਨਿਊ ਜਾਂ ਰੈਸਟੋਰੈਂਟ ਅਤੇ 100-200 ਦੇ ਦਰਮਿਆਨ ਕਿਤੇ ਵੀ ਪਰ ਪਲੇਟ ਤੁਹਾਡੀ ਫਿੱਟ ਪੈਂਦੀ ਹੈ ਨਾ ਅਤੇ ਉੱਥੇ ਤੁਸੀਂ ਹੁਣ ਪਹਿਲੀਆਂ ਦੇ ਵਿੱਚ ਇੱਦਾਂ ਨਹੀਂ ਪਹਿਲਾਂ ਮੈਨੂੰ ਲੱਗਦਾ ਵਾ ਵੀ ਸ਼ਗਨਾਂ ਦੇ ਵਿੱਚੋਂ ਨਾ ਬੰਦਾ ਬਚਾ ਜਾਂਦਾ ਸੀ ਫਿਰ ਵੀ
1: ਮਹੱਲੇ ਦੇ ਵਿੱਚ ਹੀ ਟੈਂਟ ਲਗਾ ਲੈਣਾ ਸਾਰਿਆਂ ਨੇ ਮਿਲ ਕੇ
0: ਨਹੀਂ ਇੱਥੇ ਵੀ ਈਵਨ ਉਹ ਛੱਡੋ ਤੁਸੀਂ ਇੱਥੇ ਵੀ ਈਵਨ ਹਾਂ ਇੱਥੇ ਵੀ ਈਵਨ ਪਹਿਲਾਂ ਵੈਲਿਊ ਸੀ ਪੈਸੇ ਦੀ ਅਤੇ ਹੁਣ ਤਾਂ ਇੱਕਦਮ ਇੰਨਾ ਕੁ ਜ਼ਿਆਦਾ ਵੱਧ
1: ਗਿਆ ਸ਼ੋਅ ਆਫ ਬਹੁਤ ਜ਼ਿਆਦਾ ਕੰਪੀਟੀਸ਼ਨ ਵੱਧ ਗਿਆ ਕਿ ਹਾਂ ਸੇਮ ਜਿਹੜੇ ਲੋਕ ਹੈ ਕਿ ਉਹਨੇ ਇਸ ਤਰੀਕੇ ਦਾ ਕੀਤਾ ਮੇਰਾ ਹੋਰ ਵਧੀਆ ਹੋਵੇ
0: ਹਾਂ ਉਹ ਬਹੁਤ ਕੁਛ ਆ ਬਹੁਤ ਕੁਛ ਕਿਹਾ ਨਾ
1: ਕਈ ਵਾਰੀ ਤਾਂ ਇਹ ਵੀ ਹੋ ਜਾਂਦਾ ਤੁਹਾਡੇ ਫੰਕਸ਼ਨ ਤੁਹਾਨੂੰ ਮੂੰਹ ਤੇ ਕਹਿ ਜਾਂਦੇ ਤੁਹਾਡੇ ਵਧੀਆ ਨਹੀਂ ਸੀਗਾ ਉਹ ਮਤਲਬ ਇਹ ਵੀ ਹੁੰਦਾ ਕਿ ਉਹ ਚੀਜ਼ ਤੁਹਾਡੇ ਵਧੀਆ ਨਹੀਂ ਸੀ ਤਾਂ ਅਸੀਂ ਨਹੀਂ ਕਰ
0: ਮਤਲਬ
1: ਅਸੀਂ ਕਹਿਣਾ ਅੱਛਾ ਮੈਨੂੰ ਤਾਂ ਬੜਾ ਇੰਜੋਏ ਕਰਦੇ ਵੇਖੇ ਸੀ ਤੁਸੀਂ
0: ਤੁਹਾਡਾ ਡੀਜੇ ਨਹੀਂ ਸੀ ਵਧੀਆ ਉਹਨੇ ਗਾਣੇ ਨਹੀਂ ਵਧੀਆ ਲਾਏ ਥੈਂਕ ਯੂ ਜੀ ਕਹਿੰਦੇ ਨੋਨੀਆ ਜੀ ਬਸੰਤ ਜੀ ਦੇ ਕੋਲੋਂ ਹਾਲੇ ਤੱਕ ਪੈਸੇ ਮੰਗਦੇ ਕੰਗਣ ਮੰਗਦੇ ਸੋਰੀ ਹਾਂ ਕੰਗਣ ਮੰਗਦੇ ਆ ਜੀ ਮੰਗਦੇ ਥੈਂਕ ਯੂ ਕਹਿੰਦੇ ਕਿ ਭਾਅ ਜੀ ਮੈਨੂੰ ਵੀ ਕਹਿੰਦੇ ਕਿ ਰਿਸ਼ਤੇ ਵਾਲਾ ਫੋਰਮੈਟ ਭੇਜ ਦਿਓ ਮੈਂ ਵੀ ਕਹਿੰਦੇ ਦੋ ਪਰਸਨਾਂ ਨੂੰ ਕਿਹਾ ਵਾ ਵੀ ਰਿਸ਼ਤਾ ਦੇ ਦਿਓ ਰੇਡੀਓ ਹਾਂਜੀ ਅਤੇ ਇੱਕ ਮੁੰਡਾ ਇੰਡੀਆ ਤੋਂ ਆ ਇੱਕ ਆਸਟ੍ਰੇਲੀਆ ਤੋਂ ਆ ਅਤੇ ਫਿਰ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਫੋਰਮੈਟ ਸੈਂਡ ਕਰ ਦਊਂਗੀ ਹਾਂਜੀ ਮੈਂ ਵੀ ਭੇਜ ਦਿੰਦਾ ਜੀ ਤੁਹਾਨੂੰ ਵੀ ਭੇਜ ਦਿੰਦਾ ਮੈਂ ਥੈਂਕ ਯੂ ਤੁਹਾਡਾ ਅਤੇ ਹੁਣ ਆਪਾਂ ਲਈਏ ਇਜਾਜ਼ਤ
1: ਜੀ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਵੀ ਕਨੈਕਟ ਕੀਤਾ ਹੋਣਾ ਜਿਨ੍ਹਾਂ ਨੇ ਸਾਂਝਾ ਪਾਈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈ ਸਿਰਫ ਸੁਣਿਆ ਉਹਨਾਂ ਦਾ ਵੀ ਧੰਨਵਾਦ ਅਤੇ ਇਸੇ ਤਰੀਕੇ ਨਾਲ ਅਸੀਂ ਹੋਰ ਵਧੀਆ ਵਧੀਆ ਟੋਪਿਕ ਰਲਦੇ ਮਿਲਦੇ ਲੈ ਕੇ ਆਵਾਂਗੇ ਤੁਸੀਂ ਬਣੇ ਰਹੋ ਸੁਣਦੇ ਰਹੋ
0: ਰੇਡੀਓ ਹਾਂਜੀ 1674 AM

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: दिवाली रोशनी का त्योहार, तो चलो शान के साथ जायके से लगाएं। इसमें 4 चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
6: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ। ਅੱਜ 12 ਤਰੀਕ ਆ, ਅਕਤੂਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਉਹਨਾਂ ਦਾ ਸਵਾਗਤ ਕਰਦਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਪੁਲਿਸ ਨੂੰ ਗੈਰ ਕਾਨੂੰਨੀ ਹਿਰਾਸਤ ਤੋਂ ਵਰਜ ਦਿੱਤਾ। ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਪੁਲਿਸ ਦੇ DCP ਤੇ ਮੈਟਰੋ ਮੁਖੀ ਨੂੰ ਹੱਤਕ ਦੇ ਨੋਟਿਸ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਇੰਟਰਨੈਟ ਤੇ ਮੈਟਰੋ ਸੇਵਾਵਾਂ ਬਹਾਲ ਕਰਨ ਦੇ ਹੁਕਮ ਦਿੱਤੇ ਨੇ। ਉਧਰ ਗੁਰਦੁਆਰਾ ਬੰਗਲਾ ਸਾਹਿਬ 'ਚ ਦਿੱਲੀ ਪੁਲਿਸ ਦੇ ਦਾਖਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ BJP ਆਮੋ ਸਾਹਮਣੇ ਹੋ ਗਏ ਨੇ ਤੇ ਉਧਰੋਂ HS ਫੂਲਕਾ, ਜੋ ਹੁਣ BJP ਦੇ ਲੀਡਰ ਨੇ, ਤੇ ਉਹ ਪੁਲਿਸ ਦੀ ਕਾਰਵਾਈ ਦੇ ਹੱਕ 'ਚ ਆ ਗਏ ਨੇ। ਤੇ ਇੱਧਰ ਪੰਜਾਬ 'ਚ ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਰਾਜਾ ਵੜਿੰਗ ਤੇ ਚਰਨਜੀਤ ਚੰਨੀ ਨੇ ਉਵੇਂ ਹੀ ਪਹਿਲਾਂ ਵਾਂਗ ਧੜੇਬੰਦੀ ਦਾ ਆਪਣਾ ਮੁਜ਼ਾਹਰਾ ਕੀਤਾ ਤੇ ਆਪੋ ਆਪਣੇ ਵਰਕਰਾਂ ਦੇ ਨਾਲ ਕਾਂਗਰਸ ਭਵਨ ਆਏ। ਤੇ ਉਧਰ ਚੀਫ ਜਸਟਿਸ ਆਫ ਇੰਡੀਆ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਜਿਹੜੀ ਕੋਰੀ ਨਾ ਕਰ ਦਿੱਤੀ ਹੈ। ਕਾਂਗਰਸ ਅੱਜ ਸੁਪਰੀਮ ਕੋਰਟ ਵੱਲ ਮਾਰਚ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਹਾਲਾਤ ਕੁਛ ਬਹੁਤੇ ਵਧੀਆ ਨੇ। ਅਲੱਗ ਅਲੱਗ ਆਪਾਂ ਖਬਰਾਂ ਦੇ ਵਿੱਚ ਵੇਖ ਰਹੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਵੀ ਤੰਗ ਪਰੇਸ਼ਾਨ ਨੇ। ਲਗਾਤਾਰ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਚੱਲ ਰਹੇ ਨੇ। ਦਿੱਲੀ ਪੁਲਿਸ ਦਾ ਜੋ ਉੱਥੇ ਰੋਲ ਜਾਂ BJP ਦਾ ਸੱਤਾਧਾਰੀ ਦਾ ਜੋ ਉੱਥੇ ਰੋਲ ਹੈ, ਉਹਨੂੰ ਵੀ ਲੈ ਕੇ ਲੋਕ ਕਾਫੀ ਜ਼ਿਆਦਾ ਖਫਾ ਨੇ। ਕਾਫੀ ਸਾਰੀਆਂ ਚੀਜ਼ਾਂ ਹੋਈਆਂ ਵਾਪਰੀਆਂ ਇਹਨਾਂ ਪਿਛਲੇ ਦਿਨਾਂ ਦੇ ਵਿੱਚ, ਇਸ ਵੀਕਐਂਡ ਦੇ ਉੱਤੇ। ਜੇਕਰ ਆਪਾਂ ਸੁਪਰੀਮ ਕੋਰਟ ਦੇ ਇਸ ਫਰਮਾਨ ਤੋਂ ਹੀ ਆਪਾਂ ਜੇ ਸ਼ੁਰੂਆਤ ਕਰੀਏ ਤੇ ਸੁਪਰੀਮ ਕੋਰਟ ਨੇ ਕਾਫੀ ਤਿੱਖਾ ਰੁੱਖ ਅਖਤਿਆਰ ਕੀਤਾ ਵਾ, ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ?
1: ਇਹਦੇ ਚ ਇੱਕ ਤਾਂ ਰਣਜੋਤ ਜੀ, ਸਭ ਤੋਂ ਪਹਿਲੀ ਗੱਲ, ਸੁਪਰੀਮ ਕੋਰਟ ਨੂੰ ਇੰਨਾ ਕੁ ਸਖ਼ਤ ਹੋਣਾ ਪੈਣਾ ਸੀ ਕਿਉਂਕਿ ਪਿਛਲੇ ਜਦੋਂ ਪ੍ਰੋਟੈਸਟ ਹੋਏ ਨੇ ਤੇ ਜਾਂ ਜਿਹੜੀ ਇਹ ਕਾਕਰੋਚ ਜਨਤਾ ਪਾਰਟੀ ਹੈ, ਇਹ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਬਿਆਨ ਕਰਕੇ ਹੋਣ ਦੇ ਵਿੱਚ ਆਈ ਹੈ। ਤੇ ਜੇ ਅਜੇ ਵੀ ਉਹ ਉਸ ਤਰੀਕੇ ਦੇ ਨਾਲ ਸਟੇਟ ਦੇ ਹੱਕ 'ਚ ਖੜਦੇ ਹੈ ਤੇ ਫੇਰ ਜਿਹੜਾ ਹੈਗਾ ਜੁਡੀਸ਼ਰੀ ਦੀ ਜਿਹੜੀ ਜ਼ਿਆਦਾ ਇਹਦੇ 'ਚ ਨਿਖੇਧੀ ਜਾਂ ਨੁਕਤਾਚੀਨੀ ਹੋਣ ਦਾ ਜਿਹੜਾ ਡਰ ਹੈ। ਤੇ ਹੁਣ ਮੇਰਾ ਖਿਆਲ ਹੈ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਜਿਹੜੀ ਇਹ ਗੱਲ ਸਮਝ ਆ ਗਈ ਹੈ ਕਿ ਏਦਾਂ ਸਰਕਾਰ ਦੀ ਹਰ ਇੱਕ ਗੱਲ ਦੇ ਨਾਲ ਹਾਂ ਨਾਲ ਹਾਂ ਮਿਲਾ ਕੇ ਨਹੀਂ ਚੱਲਿਆ ਜਾ ਸਕਦਾ, ਕਿਉਂਕਿ ਕਿਤੇ ਨਾ ਕਿਤੇ ਦਿਖਾਉਣਾ ਪਏਗਾ ਕਿ ਹਾਂ ਦੇਸ਼ ਦੇ ਵਿੱਚ ਇਨਸਾਫ਼ ਹੈਗਾ। ਤੇ ਹੋ ਸਕਦਾ ਉਹਨੂੰ ਕਿਤੋਂ ਨਾ ਕਿਤੋਂ ਇਹ ਇੰਡੀਕੇਸ਼ਨ ਵੀ ਹੋਵੇ ਕਿ ਇਸ ਤਰ੍ਹਾਂ ਦਾ ਜਿਹੜਾ ਰੁੱਖ ਰੱਖੋ ਥੋੜਾ ਜਿਹਾ, ਤਾਂ ਕਿ ਜ਼ਿਆਦਾ ਜਿਹੜੀ ਹੈ ਜੁਡੀਸ਼ਰੀ ਉਹ ਬਦਨਾਮ ਨਾ ਹੋਵੇ, ਕਿਉਂਕਿ ਪਿਛਲੇ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੋਈਆਂ ਨੇ, ਜਿਹੜੇ ਇੰਸਟਾਂਸ ਹੋਏ ਜਾਂ ਇੰਸੀਡੈਂਟ ਹੋਏ ਜਦੋਂ ਸੁਪਰੀਮ ਕੋਰਟ ਸਿੱਧੀ ਸਿੱਧੀ ਸਰਕਾਰ ਦੇ ਹੱਕ ਦੇ ਵਿੱਚ ਜਾਂ ਕੇਂਦਰ ਦੇ ਹੱਕ 'ਚ ਜਾਂ BJP ਦੇ ਹੱਕ ਦੇ ਵਿੱਚ ਆ ਕੇ ਖੜ ਗਈ, ਭਾਵੇਂ ਉਹ ਪਹਿਲਾਂ ਰਾਮ ਮੰਦਿਰ ਦੀ ਉਸਾਰੀ ਦਾ ਤੇ ਉੱਥੇ ਸ਼ਿਲਾਨਿਆਸ ਕਰਨ ਦਾ, ਹੋਰ ਮੂਰਤੀਆਂ ਸਥਾਪਨ ਕਰਨ ਦੇ ਇਹ ਮੁੱਦੇ ਹੋਣ ਜਦੋਂ ਗਏ, ਤੇ ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਕਿੰਨੇ ਹੀ ਹੋਰ ਜਿਹੜੇ ਇਸ਼ੂ ਜੇ, ਖਾਸ ਕਰਕੇ SIR ਵਾਲਾ ਮੁੱਦਾ ਜਾਂ ਵੋਟਾਂ ਕੱਟਣ ਵਾਲਾ ਮੁੱਦਾ, ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜਾ ਹੈ ਕੋਈ ਕਿਤੇ ਜਿਹੜੇ ਹੈ ਪੈਰ ਲਾਏ ਹੀ ਨਹੀਂ, ਜਿੱਦਾਂ ਕਰਦਾ ਰਿਹਾ ਆਪਣਾ ਚੋਣ ਕਮਿਸ਼ਨ ਜਿਹੜਾ ਹੈਗਾ, ਤੇ ਉਸੇ ਤਰੀਕੇ ਨਾਲ ਉਸੇ ਦੀ ਗੱਲ ਨੂੰ ਵੱਡੀ ਕਰਦਾ ਰਿਹਾ ਸੁਪਰੀਮ ਕੋਰਟ ਕੇ ਹਾਂ ਨਹੀਂ ਨਹੀਂ ਚੋਣ ਕਮਿਸ਼ਨ ਠੀਕ ਕਰ ਰਿਹਾ ਠੀਕ ਕਰ ਰਿਹਾ। ਹੁਣ ਮੇਰਾ ਖਿਆਲ ਹੈ ਕਿ ਲੱਗਿਆ ਸੁਪਰੀਮ ਕੋਰਟ ਨੂੰ ਕਿ ਕੁਛ ਨਾ ਕੁਛ ਜਿਹੜਾ ਹੈ ਕਿਸੇ ਤਰੀਕੇ ਦੇ ਨਾਲ ਇੱਕ ਦੇਸ਼ ਦੀ ਜਿਹੜਾ ਜਿਹਨੂੰ ਇੱਕ ਆਪਾਂ ਜਿਹੜੇ ਵੱਡੇ ਪਿੱਲਰ ਕਹਿੰਦੇ ਹਾਂ ਡੈਮੋਕ੍ਰੇਸੀ ਦੇ, ਉਹਨਾਂ ਦੇ ਵਿੱਚੋਂ ਇੱਕ ਆਪਾਂ ਇਹਨੂੰ ਜੁਡੀਸ਼ਰੀ ਨੂੰ ਮੰਨਦੇ ਹਾਂ, ਤੇ ਕਿ ਹੁਣ ਕਿਤੇ ਨਾ ਕਿਤੇ ਇਹ ਗੱਲ ਲੋਕਾਂ 'ਚ ਰਹਿ ਜਾਣੀ ਚਾਹੀਦੀ ਹੈ ਕਿ ਹਾਂ ਅਦਾਲਤ ਤੋਂ ਅਜੇ ਵੀ ਇਨਸਾਫ਼ ਮਿਲਣ ਦੀ ਆਸ ਹੈ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਕਿਹਾ ਗਿਆ ਸੀ ਕਿ ਮੈਟਰੋ ਸੇਵਾਵਾਂ ਬੰਦ ਨਾ ਕੀਤੀਆਂ ਜਾਣ, ਗੱਡੀਆਂ ਨਾ ਬੰਦ ਕਰ ਦਿੱਤੀਆਂ ਜਾਣ, ਕਿਉਂਕਿ ਜਿਸ ਤਰੀਕੇ ਦਾ ਰੁੱਖ ਅਪਣਾਇਆ ਰੇਲਵੇ ਮਿਨਿਸਟਰੀ ਨੇ, ਮੈਟਰੋ ਨੇ ਤੇ ਹੋਰ ਸਾਰਾ, ਕਿ ਲੋਕ ਦਿੱਲੀ 'ਚ ਜਾਣ ਹੀ ਨਾ, ਤੇ ਦਿੱਲੀ 'ਚ ਕਿਉਂਕਿ ਇੱਕ ਵੱਡਾ ਜਿਹੜਾ ਹੈਗਾ ਉਹ ਸੱਦਾ ਦਿੱਤਾ ਹੋਇਆ ਸੀਗਾ ਰੋਸ ਪ੍ਰਦਰਸ਼ਨਾਂ ਦਾ, ਉਧਰੋਂ ਕਾਂਗਰਸ ਕਰ ਰਹੀ ਸੀ, ਉਧਰੋਂ ਜੋ ਹੈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ, ਉਧਰੋਂ ਕਾਕਰੋਚ ਜਨਤਾ ਪਾਰਟੀ ਕਰ ਰਹੀ ਹੈ, ਲਗਾਤਾਰ ਉਹਨੂੰ ਸਪੋਰਟ ਵੀ ਮਿਲ ਰਹੀ ਹੈ। ਤੇ ਉੱਥੇ ਇਸ ਤਰੀਕੇ ਦਾ ਇੱਕ ਦਿੱਲੀ ਨੂੰ ਪੂਰੀ ਨੂੰ ਇੱਕ ਛਾਉਣੀ ਦੇ ਵਿੱਚ ਬਦਲ ਦੇਣਾ, ਚਾਰੇ ਪਾਸੇ ਜਿਹੜੇ ਹੈਗੇ ਆ ਐਂਟਰੀ ਰੋਡ ਐਂਟਰੀ ਉੱਥੇ ਨਾਕੇ ਲਾ ਲੈਣੇ, ਫਿਰ ਮੈਟਰੋ ਸੇਵਾਵਾਂ ਹੀ ਬੰਦ ਕਰ ਦੇਣੀਆਂ ਤਾਂ ਕਿ ਜੰਤਰ ਮੰਤਰ ਲੋਕ ਪਹੁੰਚ ਨਾ ਸਕਣ ਜਾਂ ਪਾਰਲੀਮੈਂਟ ਸਟ੍ਰੀਟ ਤੇ ਪਹੁੰਚ ਨਾ ਸਕਣ। ਤੇ ਫਿਰ ਰਹਿੰਦੀ ਖੁੰਹਦੀ ਗੱਲ ਜਿਹੜੀ ਆ ਉਹ ਹੈ ਕਿ ਇੰਟਰਨੈਟ ਸੇਵਾਵਾਂ ਬੰਦ ਕਰ ਦੇਣੀਆਂ। ਇਹਦੇ ਤੇ ਕਾਫੀ ਜਿਹੜੀ ਆ ਸੁਪਰੀਮ ਕੋਰਟ ਨੇ ਆਪਣਾ ਸਖਤ ਜਿਹੜਾ ਹੈਗਾ ਰੁੱਖ ਉਹ ਵਿਖਾਇਆ ਹੈਗਾ, ਤੇ ਨਾਲ ਹੀ ਜਿਹੜੀ ਇਹ ਗੱਲ ਕਹੀ ਹੈ ਕਿਉਂਕਿ ਜੋ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ ਤਿੰਨ ਜਿਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ, ਤੇ ਹਿਰਾਸਤ ਦੇ ਵਿੱਚ ਨਹੀਂ ਇੱਕ ਤਰ੍ਹਾਂ ਦੀ ਉਹਨੇ ਤਾਂ ਗ੍ਰਿਫਤਾਰੀ ਪਾ ਦਿੱਤੀ ਗਈ ਕਿਉਂਕਿ ਉਹਨਾਂ ਨੂੰ ਕਿਹਾ ਕਿ ਇਹ ਜਿੱਥੇ ਜਿਹੜਾ ਇੱਦਾਂ ਦੀਆਂ ਜਿਹੜੀਆਂ ਰੋਕਣ ਵਾਲੀਆਂ ਜਿਹੜੀਆਂ ਜਾਂ ਜਿਹੜੀਆਂ ਥਾਵਾਂ ਮਨਾਹੀ ਵਾਲੀਆਂ ਨੇ ਉੱਥੇ ਉਹਨਾਂ ਨੇ ਐਂਟਰੀ ਕੀਤੀ ਹੈ ਜਾਂ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਇਹਦੇ ਤੇ ਹੈਗਾ ਇੱਕ ਐਕਟ, ਤੇ ਉਹਦੇ ਤਹਿਤ ਜਿਹੜਾ ਹੈ ਉਹਨਾਂ ਨੂੰ ਬੰਦ ਕਰਤਾ। ਤੇ ਇਸ ਦੇ ਦੌਰਾਨ ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਮੁਖੀ ਹੈ ਅਭਿਜੀਤ ਦੀਪਕੇ, ਉਹਦੀ ਦਾਦੀ ਦੀ ਮੌਤ ਵੀ ਹੋ ਗਈ, ਉਹ ਆਪਣੀ ਦਾਦੀ ਦੇ ਸੰਸਕਾਰ ਚ ਜਿਹੜਾ ਸ਼ਾਮਿਲ ਵੀ ਨਹੀਂ ਹੋ ਸਕਿਆ। ਤੇ ਇਸ ਤੇ ਵੀ ਜਿਹੜਾ ਹੈਗਾ ਹੁਣ ਸਖਤ ਜਿਹੜਾ ਹੈ ਉਹ ਸਖਤੀ ਦਿਖਾਈ ਹੈ ਸੁਪਰੀਮ ਕੋਰਟ ਨੇ ਕਿ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਮਤਲਬ ਤੋਂ ਜਿਹੜਾ ਹੈਗਾ ਗੈਰ ਕਾਨੂੰਨੀ ਜਿਹੜਾ ਹਿਰਾਸਤ ਵਿੱਚ ਜਿਹੜਾ ਨਾ ਲਿਆ ਜਾਵੇ ਲੋਕਾਂ ਨੂੰ। ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਪੂਰਾ ਮਨ ਤਰੀਕੇ ਦੇ ਨਾਲ ਹੱਕ ਹੈ ਲੋਕਾਂ ਨੂੰ ਆਪਣਾ ਰੋਸ ਜਿਤਾਉਣ ਦਾ, ਇਹਦੇ ਤੇ ਕੀ ਇਤਰਾਜ਼ ਆ ਸਰਕਾਰ ਨੂੰ, ਜਾਂ ਇਹ ਕਿਉਂ ਵਾਰ ਵਾਰ ਜਿਹੜਾ ਜੰਤਰ ਮੰਤਰ ਤੇ ਆ ਕੇ ਰੋਕਦੇ ਆ ਲਾਠੀ ਚਾਰਜ ਕਰਦੇ ਆ। ਤੇ ਠੀਕ ਹੈ ਜਿੱਥੇ ਉਹ ਉੱਥੇ ਰੋਕ ਲੈਣ ਜਿੱਥੇ ਕੋਈ ਇਹਨਾਂ ਨੂੰ ਇਹ ਲੱਗਦਾ ਕਿ ਇਹ ਮਨਾਹੀ ਵਾਲਾ ਖੇਤਰ ਇੱਥੇ ਨਹੀਂ ਜਾ ਸਕਦੇ, ਕਿਉਂਕਿ ਉਹ ਤਾਂ ਇੱਕ ਡੈਜ਼ਿਗਨੇਟਡ ਜਗ੍ਹਾ ਹੈਗੀ ਜਿਹੜੀ ਜੰਤਰ ਮੰਤਰ ਹੈ ਉਹ ਕਿਸੇ ਵੇਲੇ ਵੋਟ ਕਲੱਬ ਹੁੰਦਾ ਸੀ ਜਿਹੜਾ ਬਿਲਕੁਲ ਇੰਡੀਆ ਗੇਟ ਦੇ ਨੇੜੇ, ਉਹਨੂੰ ਵੋਟ ਕਲੱਬ, ਉਸ ਥਾਂ ਤੇ ਲੋਕ ਜਾ ਕੇ ਧਰਨਾ ਦਿੰਦੇ ਸੀ, ਮੁਜ਼ਾਹਰਾ ਕਰਦੇ ਸੀ। ਹੁਣ ਉੱਥੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਪਾਸੇ ਇਹ ਲੱਗਦਾ ਕਿ ਪਾਰਲੀਮੈਂਟ ਦੇ ਬਹੁਤ ਨੇੜੇ ਹੈ, ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਹੈ। ਤੇ ਫਿਰ ਇੱਥੇ ਜੰਤਰ ਮੰਤਰ ਵਾਲੀ ਜਗ੍ਹਾ ਕਰ ਦਿੱਤੀ ਕਿ ਤੁਸੀਂ ਇੱਥੇ ਕਰ ਸਕਦੇ ਹੋ, ਹੁਣ ਕਨਾਟ ਪਲੇਸ ਵੀ ਤੁਸੀਂ ਇਕੱਠੇ ਨਹੀਂ ਹੋ ਸਕਦੇ ਇੱਥੋਂ ਤੱਕ, ਹਾਲਾਂਕਿ ਉਹ ਕਿਤੇ ਕੋਈ ਮਨਾਹੀ ਵਾਲੇ ਹੁਕਮਾਂ ਚ ਆਉਂਦਾ ਨਹੀਂ ਹੈ। ਜਿਹੜੀਆਂ ਤਸਵੀਰਾਂ ਲਗਾਤਾਰ ਅਸੀਂ 2-3 ਦਿਨ ਤੋਂ ਦੇਖ ਰਹੇ ਹਾਂ ਜਾਂ ਮੀਡੀਆ ਦੇ ਵਿੱਚ ਜੋ ਕੁਛ ਆ ਰਿਹਾ ਹੈਗਾ, ਇਹਦੇ ਤੇ ਫਿਰ ਸਖਤੀ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਇਹ ਵਰਤੀ ਹੈ, ਤੇ ਨਾਲ ਇਹ ਕਹਿ ਕੇ ਇੱਦਾਂ ਦੀ ਜਿਹੜੀ ਹੈ ਕਿਸੇ ਨੂੰ ਨਾ ਰੋਕਿਆ ਜਾਵੇ। ਤੇ ਹਾਲਾਂਕਿ ਸਰਕਾਰ ਨੇ ਕੱਲ ਕੇਂਦਰ ਸਰਕਾਰ ਨੇ ਕਿਹਾ ਜਾਂ ਉਹਨਾਂ ਨੇ ਕਿ ਜਿਹੜੇ ਸਰਕਾਰੀ ਮੀਡੀਆ ਤੇ ਰੇਡੀਓ ਟੀਵੀ ਤੇ ਖਬਰ ਦਿੱਤੀ ਕਿ ਮੈਟਰੋ ਸੇਵਾਵਾਂ ਬਹਾਲ ਕਰ ਦਿੱਤੀਆਂ, ਸਾਰਾ ਇਹ ਹੋ ਗਿਆ। ਤੇ ਪਰ ਇਹ ਹੈ ਕਿ ਅਜੇ ਵੀ ਜਿਹੜਾ ਹੈ ਤਕਲੀਫ ਲੋਕਾਂ ਨੂੰ ਹੋ ਰਹੀ ਸੀ, ਇਸੇ ਕਰਕੇ ਜਿਹੜਾ ਹੈ ਸੁਪਰੀਮ ਕੋਰਟ ਦਾ ਇਹ ਹੁਕਮ ਜਿਹੜਾ ਆਇਆ। ਤੇ ਹੁਣ ਕੀ ਜਿਹੜਾ ਹੈਗਾ ਗੱਲ ਇਹ ਹੈ ਕਿ ਚਲੋ ਇਸ ਗੱਲ ਤੇ ਇਹ ਹੋ ਗਈ ਹੈ ਕਿ ਸੁਪਰੀਮ ਕੋਰਟ ਨੇ ਜਿਹੜਾ ਹੈ ਆਪਣਾ ਆਪਣਾ ਫਰਜ਼ ਕਹਿ ਲਓ ਜਾਂ ਸੁਪਰੀਮ ਕੋਰਟ ਨੇ ਕਾਨੂੰਨ ਦੇ ਮੁਤਾਬਕ ਕਹਿ ਲਓ ਜਾਂ ਇੱਕ ਕਿ ਇਨਸਾਫ ਲੋਕਾਂ ਨੂੰ ਦਿਸਣਾ ਚਾਹੀਦਾ ਇਸ ਤਰਜ਼ ਤੇ ਕਹਿ ਲਓ ਕਿ ਇਹ ਹੁਕਮ ਦਿੱਤਾ। ਤੇ ਪਰ ਹੁਣ ਨਾਲ ਜਿਹੜੀ ਇੱਕ ਰਣਜੋਤ ਜੀ ਇਹ ਗੱਲ ਸ਼ੁਰੂ ਹੋ ਗਈ ਹੈ ਕਿ ਪੁਲਿਸ ਨੇ ਹੋਰ ਢੰਗ ਤਰੀਕੇ ਵਰਤ ਲਏ ਨੇ, ਜਾਂ ਇਹ ਪਹਿਲਾਂ ਵੀ ਜਦੋਂ ਇੱਥੇ ਪ੍ਰਦਰਸ਼ਨ ਹੋਇਆ ਸੀ ਕਾਂਗਰਸ ਜਨਤਾ ਪਾਰਟੀ ਨੇ ਕੀਤਾ ਸੀ ਉਦੋਂ ਵੀ ਇਹ ਦੋਸ਼ ਲਾਏ ਗਏ ਸੀ ਕਿ ਕੁਛ ਰਿਟਾਇਰ ਫੌਜੀ ਜੋ ਅੱਜ ਕੱਲ ਕੋਈ RSS ਦੇ ਵਿੱਚ ਨੇ ਜਾਂ ਕੋਈ BJP ਦੇ ਜਿਹੜੇ ਦੂਸਰਾ ਵਿੰਗ ਆ ਉਹਦੇ ਚ ਨੇ, ਉਹ ਵਰਦੀਆਂ ਪਾ ਕੇ ਆ ਗਏ, ਉਹਨਾਂ ਨੇ ਖਿੱਚਤੂ ਕੀਤੀ। ਤੇ ਏਦਾਂ ਦੀ ਹੁਣ ਵੀ ਇਹ ਗੱਲ ਦੇਖਣ ਚ ਆਈ ਕਿ ਇੱਥੇ ਕੁਛ ਲੋਕ ਗਲਾਂ ਦੇ ਵਿੱਚ ਭਗਵੇਂ ਜਿਹੜੇ ਹੈਗੇ ਆ ਉਹ ਪਰਨੇ ਪਾ ਕੇ ਗਮਛੇ ਪਾ ਕੇ ਉਹ ਘੁੰਮ ਰਹੇ ਆ, ਤੇ ਨਾਲ ਉਹ ਖਿੱਚਤੂ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਦੀ, ਤੇ ਉਹ ਕਹਿ ਰਹੇ ਕਿ ਅਸੀਂ ਮੋਦੀ ਦੇ ਨਾਲ ਆ। ਤੇ ਨਾਲ ਹੀ ਏਦਾਂ ਦੀਆਂ ਗੱਲਾਂ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਕਿ ਡਾਂਗਾ ਮਾਰੋ ਲੋਕਾਂ ਦੇ, ਤੇ ਇਹ ਵੀ ਹੁਣ ਜਿਹੜੀ ਨਾਲ ਉਹ ਸ਼ੁਰੂ ਹੋ ਗਈ ਹੈ। ਤੇ ਇਸ ਕਰਕੇ ਜਿਹੜਾ ਹੈਗਾ ਇੱਦਾਂ ਦੇ ਹੁਣ ਪ੍ਰਦਰਸ਼ਨ ਕਰਨੇ ਸਾਰਾ ਇਹ ਵੀ ਔਖਾ ਹੋ ਜਾਏਗਾ, ਕਿਉਂਕਿ ਇਹਦੇ ਲਈ ਜਿਹੜਾ ਇਹ ਤਰੀਕਾ ਇਹ ਜ਼ਿਆਦਾ ਖਤਰਨਾਕ ਹੁੰਦਾ, ਤੇ ਇਹਨੂੰ ਕਿਉਂਕਿ ਫਿਰ ਪੁਲਿਸ ਨੂੰ ਜਿਹੜਾ ਦਖਲ ਦੇਣਾ ਹੋਰ ਸੌਖਾ ਹੋ ਜਾਂਦਾ ਕਿ ਇਹ ਤਾਂ ਜੀ ਦੋ ਧੜਿਆਂ ਦੇ ਵਿੱਚ ਦੇਖੋ ਲੜਾਈ ਹੋ ਗਈ ਹੈ, ਇੱਥੇ ਦੋ ਧੜਿਆਂ ਦੇ ਵਿੱਚ ਝੜਪ ਹੋ ਰਹੀ ਹੈ, ਇਹ ਕਿਹੜਾ ਰੋਸ ਪ੍ਰਦਰਸ਼ਨ ਹੈ। ਤੇ ਕਿਉਂਕਿ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ, ਪਹਿਲਾਂ ਦੀ ਜਿਹੜੀਆਂ ਸਰਕਾਰਾਂ ਜਾਂ ਪਹਿਲਾਂ ਵੀ ਜਿਹੜੀ ਪੁਲਿਸ ਹੈ, ਪੁਲਿਸ ਦਾ ਇੱਕ ਕਰੈਕਟਰ ਹੈ ਖਾਸਾ ਹੈ, ਉਹ ਇੱਦਾਂ ਦੇ ਹੱਥ ਕੰਡੇ ਵਰਤ ਲੈਂਦੀ ਹੈ ਕਿ ਜਾਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਨੇ ਉਹ ਇੱਦਾਂ ਦਾ ਨਾਲ ਇੱਕ ਰੱਖਦੀਆਂ ਨੇ ਕਿ ਇੱਧਰ ਆਪਣਾ ਕਿ ਜੇ ਕਿਤੇ ਲੋੜ ਪੈ ਜੇ ਉਹਨਾਂ ਨੂੰ ਜਿਹੜਾ ਹੈ ਖੁੱਲੀ ਛੁੱਟੀ ਦਿੱਤੀ ਜਾ ਸਕਦੀ, ਉਹਨਾਂ ਨੂੰ ਵਰਤਿਆ ਜਾ ਸਕਦਾ। ਇੱਦਾਂ ਪਹਿਲਾਂ ਮੀਡੀਆ ਦੇ ਵਿੱਚ ਬਹੁਤ ਜਿਹੜੀਆਂ ਨੇ ਉਹ ਗੱਲਾਂ ਆਈਆਂ ਨੇ। ਹੁਣ ਕੀ ਸਿਰਫ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਦੇ ਨਾਲ ਇਹ ਗੱਲ ਜਿਹੜੀ ਹੈ ਉਹ ਅੱਗੋਂ ਇਹ ਠੀਕ ਹੋ ਜਾਏਗੀ? ਕਿਉਂਕਿ ਇਹਦੇ ਨਾਲ ਇੱਕ ਗੱਲ ਹੋਰ ਵੀ ਆਈ ਹੈ, ਜਦੋਂ ਹਵਾਲਾਤ ਚੋਂ ਰਿਹਾ ਕੀਤੇ ਗਏ ਨੇ ਇਹ ਦੀਪਕੇ ਹੋਣੀ ਨਾਲ ਉਹਨਾਂ ਦੇ ਦੋ ਹੋਰ ਜਿਹੜੇ ਆਗੂ ਨੇਗੇ ਤੇ ਮਿਸਟਰ ਰੰਕਾ ਤੇ ਮਿਸਟਰ ਦਾਸ, ਤੇ ਉਹ ਪੁਲਿਸ ਨੇ ਕਿਹਾ ਕਿ ਇਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਜਿਹੜਾ ਹੈਗਾ ਪੂਰਾ ਮਨ ਤਰੀਕੇ ਦੇ ਨਾਲ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਰੋਸ ਜੋ ਹੈ ਉਹ ਜ਼ਾਹਰ ਕਰਾਂਗੇ। ਪਰ ਉਹਨਾਂ ਨੇ ਹਵਾਲਾ ਚੋਂ ਬਾਹਰ ਆਉਂਦੇ ਇਹ ਗੱਲ ਕਹਿਤਾ ਕਿ ਸਾਡਾ ਜਿਹੜਾ ਹੈਗਾ ਇਹ ਸੰਘਰਸ਼ ਜਾਰੀ ਰਹੂਗਾ। ਤੇ ਹੁਣ ਦੇਖੋ ਕਿ ਅਗਲੇ ਦਿਨਾਂ ਚ ਕਿਸ ਤਰ੍ਹਾਂ ਦੀ ਇਹ ਗੱਲਬਾਤ ਹੁੰਦੀ ਹੈ, ਕਿਉਂਕਿ ਹੁਣ ਜਿਹੜੀ ਵਿਰੋਧੀ ਧਿਰ ਹੈ ਜਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਬੀਜੇਪੀ ਜਾਂ ਐਨਡੀਏ ਦੇ ਉਲਟ ਨੇ ਉਹ ਵੀ ਬਹੁਤ ਸਰਗਰਮ ਹੋ ਗਈਆਂ ਨੇ, ਜਿਹਦੇ ਚ ਖੱਬੇ ਪੱਖੀ ਪਾਰਟੀਆਂ ਵੀ ਦੀ ਸਰਗਰਮੀ ਵੀ ਨਾਲ ਦੇਖਣ ਚ ਆ ਰਹੀ ਹੈ। ਹਾਂਜੀ,
0: ਇੱਧਰ ਇਸੇ ਦੇ ਨਾਲ ਹੀ ਸੰਬੰਧਿਤ ਜੋ ਦਿੱਲੀ ਦੇ ਗੁਰੂ ਘਰਾਂ ਵਾਲਾ ਮਸਲਾ ਵਾ, ਬੰਗਲਾ ਸਾਹਿਬ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਕਹਿ ਰਹੇ ਨੇ ਕਿ ਬੂਟ ਪਾ ਕੇ ਅਤੇ ਨੰਗੇ ਸਿਰ ਜਿਹੜੇ ਉਹਨਾਂ ਦਾ ਜਾਣਾ, ਹਾਲਾਂਕਿ ਪੁਲਿਸ ਵੱਲੋਂ ਇਸ ਚੀਜ਼ ਤੋਂ ਨਾਂਹ ਵੀ ਕੀਤੀ ਗਈ ਹੈ ਕਈ ਥਾਵਾਂ ਦੇ ਉੱਤੇ, ਪਰ ਫਿਰ ਵੀ ਇਹ ਮਸਲਾ ਵੀ ਕਾਫੀ ਜ਼ਿਆਦਾ ਭੜਕਿਆ ਵਾ। ਸੋ ਇਹਦੇ ਵਿੱਚ ਵੀ ਆਪਾਂ ਵੇਖ ਰਹੇ ਹਾਂ ਕਿ ਦੋ ਧਿਰਾਂ ਬਣੀਆਂ ਨਜ਼ਰ ਆ ਰਹੀਆਂ ਨੇ, ਇਹ ਵੀ ਕਾਫੀ ਵੱਧ ਸਕਦਾ। ਇਹਦੇ ਉੱਤੇ ਕੀ ਚਾਨਣਾ ਜਾਂ ਲੋਕਲ ਲੈਵਲ ਦੇ ਉੱਤੇ ਕੀ ਪ੍ਰਤੀਕਿਰਿਆ ਚੱਲ ਰਹੀ?
1: ਦੇਖੋ, ਇੱਕ ਗੱਲ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਇੱਕ ਗੱਲ ਬੜੀ ਸਾਫ਼ ਹੈ ਜਿਹੜੀ ਰਣਜੋਤ ਜੀ, ਇਹ ਸ਼ਾਇਦ ਭੁਲੇਖਾ ਹੈ ਕਿ ਇਹ ਸ਼ਾਇਦ ਵੀ ਉਸੇ ਤਰੀਕੇ ਨਾਲ ਚੱਲਦੀ ਹੈ ਜਿਵੇਂ SGPC ਚੱਲਦੀ ਹੈ। ਇੱਥੇ ਤਾਂ ਹਮੇਸ਼ਾ ਹੀ ਜਿਹਦੀ ਸਰਕਾਰ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਉਹਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਉੱਥੇ ਪੂਰਾ BJP ਦਾ ਕਬਜ਼ਾ ਹੈ, ਜਿਹੜੇ ਉਹਨਾਂ ਦੇ ਲੀਡਰ ਨੇ ਜਾਂ ਉਹਨਾਂ ਦੇ ਪ੍ਰਧਾਨ ਨੇ ਜਾਂ ਦੂਸਰੇ ਨੇ, ਤੇ ਉਹ ਤਾਂ ਮਿਸਟਰ ਸਿਰਸਾ ਤਾਂ BJP ਦੇ ਮੰਤਰੀ ਨੇ ਉੱਥੇ ਸਟੇਟ ਦੇ ਵਿੱਚ, ਤੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ ਤੇ ਹੁਣ ਵੀ ਜਿਹੜੇ ਪ੍ਰਧਾਨ ਨੇ, ਹੁਣ ਉਹ ਤਾਂ ਉਵੇਂ ਗੱਲ ਕਰਨਗੇ ਜਿਵੇਂ BJP ਕਹੇਗੀ। ਕਿਸੇ ਵੇਲੇ ਜਦੋਂ ਸੰਤੋਖ ਸਿੰਘ ਹੁੰਦੇ ਜਥੇਦਾਰ, ਉਹ ਕਾਂਗਰਸ ਨਾਲ ਮਿਲ ਕੇ ਚੱਲਦੇ ਸੀ, ਇੰਦਰਾ ਗਾਂਧੀ ਦੇ ਨਾਲ ਉਹਨਾਂ ਦੀ ਨੇੜਤਾ ਸੀ। ਪਰ ਮਸਲਾ ਇਹ ਹੈ ਕਿ ਕੀ ਗੁਰੂ ਘਰਾਂ ਨੂੰ ਗੁਰੂ ਘਰ ਰਹਿਣ ਦੇਣਾ ਤੇ ਜਾਂ ਫਿਰ ਉਹਨਾਂ ਨੂੰ ਇੱਦਾਂ ਤੁਸੀਂ ਇੱਕ ਸਿਆਸਤ ਦੇ ਤਰੀਕੇ ਦੇ ਨਾਲ ਹੀ ਚਲਾਉਣਾ। ਤੇ ਇਹਦੇ ਤੋਂ ਕੋਈ ਸ਼ੱਕ ਨਹੀਂ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜੀ ਇੱਥੇ SGPC ਹੈ ਪੰਜਾਬ ਤੇ ਹਿਮਾਚਲ ਚ, ਚਲੋ ਹਰਿਆਣਾ ਤਾਂ ਹੁਣ ਅਲੱਗ ਹੋ ਗਿਆ, ਤੇ ਜਾਂ ਚੰਡੀਗੜ੍ਹ ਦੇ ਗੁਰਦੁਆਰੇ ਉਹਦੇ ਤਹਿਤ ਰਹਿ ਗਏ ਨੇ, ਉਹ ਵੀ ਹੁਣ ਅਕਾਲੀ ਦਲ ਬਾਦਲ ਦੇ ਨਾਲ ਹੀ ਜੋ ਕੁਛ ਉਹ ਕਹਿੰਦੇ ਉਵੇਂ ਉਹ ਚੱਲਦੇ ਆ। ਹੁਣ ਉੱਥੇ ਕੀ ਹੈ, ਉੱਥੇ ਸਿਚੁਏਸ਼ਨ ਕਿਉਂਕਿ ਜੰਤਰ ਮੰਤਰ ਦੇ ਬਹੁਤ ਨੇੜੇ ਹੈ, ਬਾਕੀ ਹੋਰ ਨਾ ਜਿਹੜੀਆਂ ਜਿਹੜਾ ਹੈਗਾ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਆ ਉਹਦੇ ਬਹੁਤ ਨੇੜੇ ਹੈ, ਪਾਰਲੀਮੈਂਟ ਤੇ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਬਹੁਤ ਨੇੜੇ ਹੈ, ਤੇ ਆਮ ਤੌਰ ਤੇ ਜਿਹੜੇ ਵਿਖਾਵਾਕਾਰੀ ਉਹ ਕਿਸੇ ਵੀ ਸਟੇਟ ਚੋਂ ਆਉਂਦੇ ਆ, ਕਿਸੇ ਵੀ ਧਰਮ ਜਾਤ ਨਾਲ ਸੰਬੰਧਿਤ ਨੇ, ਅਕਸਰ ਉਹ ਗੁਰਦੁਆਰਾ ਸਾਹਿਬ ਜਾਂਦੇ ਆ, ਉੱਥੇ ਹੀ ਜਾ ਕੇ ਲੰਗਰ ਛਕਦੇ ਆ, ਕਿਉਂਕਿ ਹੋਰ ਕੋਈ ਨੇੜੇ ਉਹਨਾਂ ਦੀ ਜਿਹੜਾ ਹੈਗਾ ਠਾਹੀ ਨੀ ਕਿਤੇ ਬਣਦੀ, ਤੇ ਉੱਥੇ ਕਦੇ ਕਿਸੇ ਨੂੰ ਕੋਈ ਇਤਰਾਜ਼ ਨੀ ਹੁੰਦਾ ਇਹਦੇ ਤੇ ਵੀ ਉੱਥੇ ਉਹਨਾਂ ਨੂੰ ਬਕਾਇਦਾ ਲੰਗਰ ਛਕਾਇਆ ਜਾਂਦਾ। ਹੁਣ ਤਾਂ ਉੱਥੇ ਜਿਹੜੀਆਂ ਬਾਕੀ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਜਿਵੇਂ ਜਿਹੜੀਆਂ ਲੈਟਰਨ ਵਗੈਰਾ ਹੋਰ ਇੱਦਾਂ ਦਾ, ਉਹ ਵੀ ਕਾਫੀ ਵਧੀਆ ਪ੍ਰਬੰਧ ਹੈ। ਤੇ ਹੁਣ ਪਰ ਮਸਲਾ ਇਹ ਵੀ ਜਦੋਂ ਇਹਦੇ ਚ ਰਾਜਨੀਤੀ ਜਦੋਂ ਆਉਂਦੀ ਹੈ ਫਿਰ ਉਹ ਗੜਬੜ ਹੁੰਦੀ ਹੈ। ਹੁਣ ਦੋ ਘਟਨਾਵਾਂ, ਇਹ ਦੂਜੀ ਘਟਨਾ ਹੋਈ ਹੈ, ਇਸ ਤੋਂ ਪਹਿਲਾਂ ਕਰੋਨਾ ਦੇ ਵੇਲੇ ਜਦੋਂ ਮਿਸਟਰ ਸਿਰਸਾ ਪ੍ਰਧਾਨ ਸੀ ਤੇ ਉਦੋਂ ਇਹਨਾਂ ਨੇ ਉੱਥੇ ਇੱਕ ਤਰੀਕੇ ਦਾ ਇੱਕ ਪਰੇਡ ਕਰਵਾਈ, ਕਿਉਂਕਿ ਗੁਰਦੁਆਰਾ ਸਾਹਿਬਾਨ ਹੋਰ ਇਹਨਾਂ ਨੇ ਕਾਫੀ ਦਿੱਲੀ ਚ ਕਰੋਨਾ ਚ ਮਦਦ ਕੀਤੀ, ਆਕਸੀਜਨ ਦੇ ਗੈਸ ਸਿਲੰਡਰ ਪਹੁੰਚਾਏ, ਗੁਰਦੁਆਰਿਆਂ ਦੇ ਦਰਬਾਰ ਖੋਲ ਤੇ ਸੇਵਾ ਵਾਸਤੇ, ਤੇ ਇਹ ਇੱਕ ਆਮ ਲੋਕਾਂ ਦੀ ਜਿਹੜੀ ਸੇਵਾ ਭਾਵਨਾ, ਖਾਸ ਕਰਕੇ ਦਿੱਲੀ ਵਰਗੇ ਜਿੱਥੇ ਕਾਫੀ ਗਿਣਤੀ ਚ ਸਿੱਖ ਨੇ ਤੇ ਸ਼ਰਧਾਲੂ ਸਿੱਖ ਵੀ ਨੇ, ਤੇ ਉਹ ਇਸ ਤੋਂ ਪਿੱਛੇ ਵੀ ਨਹੀਂ ਹਟਦੇ ਸੇਵਾ ਭਾਵਨਾ ਵਾਲੇ ਪਾਸੇ ਤੋਂ। ਤੇ ਉਦੋਂ ਇੱਕ ਹੂਟਰ ਵਜਾ ਕੇ ਜਿਹੜਾ ਹੈ ਦਿੱਲੀ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਇੱਦਾਂ ਇੱਕ ਪਰੇਡ ਕੀਤੀ, ਉਹਦਾ ਵੀ ਬਹੁਤਿਆਂ ਨੇ ਬੁਰਾ ਬਣਾਇਆ ਕਿ ਤੁਸੀਂ ਕੀ ਆਨਰ ਕਰ ਸਕਦੇ ਹੋ, ਕਿਉਂਕਿ ਉਹ ਤਾਂ ਗੁਰੂ ਦਾ ਘਰ ਹੈ ਤੇ ਨਾਲੇ ਬੰਗਲਾ ਸਾਹਿਬ ਤਾਂ ਜਿਹੜੇ ਹੈਗੇ ਆ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਸੀਗੇ ਉਹ ਉਹਨਾਂ ਦੀ ਜਗ੍ਹਾ। ਤੇ ਹੁਣ ਜਿਹੜੀ ਇਹ ਦੂਜੀ ਘਟਨਾ ਹੋਈ ਹੈ ਜਿੱਥੇ ਬੂਟਾਂ ਸਮੇਤ ਨੰਗੇ ਸਿਰ ਜਿਹੜਾ ਹੈ ਉਹ ਪ੍ਰਾਇਮਸ ਦੇ ਵਿੱਚ ਦਾਖਲ ਹੋਏ ਆ, ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਭਾਵੇਂ ਜਿਹਦੇ ਪਿੱਛੇ ਹੁਣ ਉਹ ਬੀਜੇਪੀ ਵਾਲੇ ਕਹਿ ਰਹੇ ਆ ਕਿ ਇਹ ਤਾਂ ਜਿਹੜੇ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਫੜਨ ਗਏ ਸੀ, ਵੀ ਆਮ ਆਦਮੀ ਪਾਰਟੀ ਦੇ ਬੰਦੇ ਵੀ ਤਾਂ ਬੰਦੇ ਨੇ, ਉਹ ਵੀ ਪ੍ਰੋਟੈਸਟ ਕਰ ਰਹੇ ਨੇ, ਜੇ ਕਾਂਗਰਸ ਜਨਤਾ ਪਾਰਟੀ ਨੂੰ ਹੱਕ ਹੈ ਤਾਂ ਉਹਨਾਂ ਨੂੰ ਵੀ ਹੱਕ ਹੈ ਤੇ ਸਾਰਿਆਂ ਨੂੰ ਹੱਕ ਹੈ। ਜੇ ਉੱਥੇ ਉਹਦੇ ਪਿੱਛੇ ਜਿਹੜੀ ਪੁਲਿਸ ਹੈ, ਪਹਿਲਾਂ ਤਾਂ ਇਹ ਇਹ ਜਦੋਂ ਕਿਉਂਕਿ ਪਿਛਲੀ ਘਟਨਾ ਹੋਈ ਸੀ ਉਦੋਂ ਵੀ ਇਹ ਗੱਲ ਵਾਪਰੀ ਸੀਗੀ, ਉਦੋਂ ਵੀ ਇਹ ਗੱਲ ਕਾਫੀ ਨਿੰਦਾ ਹੋਈ ਸੀ ਉਹਦੀ ਕਿ ਉਹਨਾਂ ਨੇ ਜਿਹੜੇ ਸੀ ਕਾਂਗਰਸ ਜਨਤਾ ਪਾਰਟੀ ਦਾ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਤੇ ਉਹਨਾਂ ਨੇ ਗੇਟ ਬੰਦ ਕਰਤੇ ਸੀ ਕਿ ਅੰਦਰ ਨਾ ਆਉਣ, ਤੇ ਹਾਲਾਂਕਿ ਬਾਅਦ ਚ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕੋਈ ਗੇਟ ਨੀ ਬੰਦ ਕੀਤੇ। ਹੁਣ ਪੁਲਿਸ ਨੂੰ ਖੁੱਲ ਕਿਹਨੇ ਦਿੱਤੀ, ਆਉਣ ਦੀ ਇਜਾਜ਼ਤ ਕਿਹਨੇ ਦਿੱਤੀ? ਹੁਣ ਫੂਲਕਾ ਸਾਹਿਬ ਵੀ ਜਿਹੜੇ ਪਹਿਲਾਂ ਆਪਣੇ ਆਪ ਨੂੰ ਮਨੁੱਖੀ ਹੱਕਾਂ ਦੇ ਵੱਡੇ ਪੈਰੋਕਾਰ ਕਹਾਉਂਦੇ ਸੀ ਕਿਉਂਕਿ ਹੁਣ ਬੀਜੇਪੀ ਚ ਆ ਗਏ, ਹੁਣ ਉਹ ਵੀ ਕਹਿੰਦੇ ਨਹੀਂ ਪੁਲਿਸ ਨੇ ਤਾਂ ਕੋਈ ਗਲਤ ਨਹੀਂ ਕੀਤਾ, ਉਹ ਤਾਂ ਜਾਣ ਬੁੱਝ ਕੇ ਵਰਤ ਰਹੇ ਨੇ ਗੁਰਦੁਆਰਾ ਸਾਹਿਬ ਨੂੰ, ਆਮ ਆਦਮੀ ਪਾਰਟੀ ਵਾਲੇ ਵਰਤ ਰਹੇ ਨੇ, ਉੱਥੇ ਨਾਰੇ ਲਾਏ, ਹੁਣ ਏਦਾਂ ਦਾ ਜਿਹੜਾ ਨਾਲ ਸ਼ੁਰੂ ਕਰ ਲਿਆ। ਦੂਜੇ ਪਾਸੇ ਮਿਸਟਰ ਪੰਨੂ ਜਿਹੜੇ ਬੁਲਾਰੇ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਾਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੀ ਨੇ, ਤੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵੀ ਆਪਣੇ ਐਕਸ ਤੇ ਜਿਹੜਾ ਇਹ ਲਿਖਿਆ ਕਿ ਇਹ ਗੁਰੂ ਘਰ ਜ਼ਰੂਰਤਮੰਦਾਂ ਦੀ ਜਿਹੜੇ ਸ਼ਰਨ ਵਾਸਤੇ ਅਪਣਾ ਵਾਸਤੇ ਹੈ, ਤੇ ਹੁਣ ਤਾਂ ਕਰਕੇ ਜਿਹੜੀ ਗੱਲ ਇਹ ਸ਼ੁਰੂ ਹੋ ਗਈ ਹੈ। ਸ਼ੁਰੂ ਚ ਪਹਿਲਾਂ ਤਾਂ ਨਾ ਅਕਾਲੀ ਦਲ ਨੇ ਤਾਂ ਅਜੇ ਵੀ ਕੋਈ ਇਹਦੇ ਤੇ ਬਿਆਨ ਨਹੀਂ ਦਿੱਤਾ ਖੈਰ ਆਫੀਸ਼ਲੀ, ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜਾ ਹੈਗਾ ਉਹ ਮਲਵੀ ਜੀ ਜੀਤ ਦੇ ਨਾਲ ਦੀ ਨਿੰਦਾ ਕੀਤੀ ਹੈ ਕਿ ਉੱਥੇ ਪੁਲਿਸ ਦਾਖਲ ਕਿਉਂ ਹੋਈ ਹੈ, ਤੇ ਪਰ ਜਿਹੜੀ ਜਿੱਥੋਂ ਤੱਕ ਇਹ ਗੱਲ ਹੈ ਇਹਦੇ ਚ ਦੋ ਗੱਲਾਂ ਬਹੁਤ ਇੰਪੋਰਟੈਂਟ ਨੇ ਸਮਝਣ ਵਾਲੀਆਂ ਕਿ ਇੱਕ ਪਾਸੇ ਤਾਂ ਮੈਨੇਜਮੈਂਟ ਹੈ ਜਿਹੜੀ ਦਿੱਲੀ ਦੇ ਸੀ ਗੁਰਦੁਆਰਾ ਪ੍ਰਬੰਧਕ ਉਹ ਤਾਂ ਪੂਰੀ ਦੀ ਪੂਰੀ ਬੀਜੇਪੀ ਨਾਲ ਮਿਲ ਕੇ ਚੱਲ ਰਹੀ ਹੈ, ਤੇ ਦੂਜੇ ਪਾਸੇ ਆਮ ਸਿੱਖ ਹੈ ਜਿਹੜਾ ਦਿੱਲੀ ਦਾ ਜਿਹੜਾ ਸ਼ਰਧਾਲੂ ਵੀ ਹੈ ਜਿਹੜਾ ਸੇਵਾ ਵੀ ਸਭ ਤੋਂ ਵੱਧ ਗੁਰਦੁਆਰਾ ਸਾਹਿਬ ਜਾ ਕਰਦਾ, ਚੜਾਵਾ ਵੀ ਸਭ ਤੋਂ ਵੱਧ ਉਹ ਦਿੰਦਾ, ਤੇ ਉਹ ਇਸ ਗੱਲ ਤੋਂ ਜ਼ਰੂਰ ਖਫਾ ਹੁੰਦਾ ਕਿ ਇੱਦਾਂ ਦੀ ਕਾਰਵਾਈ ਕਿਉਂ ਹੁੰਦੀ ਹੈ, ਪੁਲਿਸ ਕਿਉਂ ਦਾਖਲ ਹੁੰਦੀ ਹੈ, ਜਾਂ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਉਹ ਨੰਗੇ ਸਿਰ ਜੁੱਤਿਆਂ ਦੇ ਸਮੇਤ ਬੂਟਾਂ ਦੇ ਸਮੇਤ ਉੱਥੇ ਉਸ ਪ੍ਰੈਮਸ ਦੇ ਵਿੱਚ ਜਾਵੇ ਦਾਖਲ ਹੋਵੇ, ਵਰਦੀਆਂ ਪਾ ਕੇ ਦਾਖਲ ਹੋਵੇ, ਤੇ ਇਸ ਕਰਕੇ ਹੁਣ ਇਹਦੇ ਤੇ ਜਿਹੜੀ ਹੈ ਉਹ ਫਿਰ ਕੁਦਰਤੀ ਹੈ ਕਿ ਹੁਣ ਰਾਜਨੀਤੀ ਇਹਦੇ ਤੇ, ਇਹ ਰਾਜਨੀਤੀ ਅਸਲ ਦੇ ਵਿੱਚ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਇਸ ਕਰਕੇ ਵੀ ਜਿਹੜੀ ਹੈ ਇਹਨੂੰ ਜਿਹੜਾ ਹੈ ਜ਼ਿਆਦਾ ਤੂਲ ਦਿੱਤੀ ਜਾ ਰਹੀ ਹੈ ਤੇ ਤਵੱਜੋ ਦਿੱਤੀ ਜਾ ਰਹੀ ਹੈ, ਤੇ ਕਿਉਂਕਿ ਬੀਜੇਪੀ ਵੱਧ ਤੋਂ ਵੱਧ ਚਾਹੁੰਦੀ ਹੈ ਕਿ ਕੇਜਰੀਵਾਲ ਨੂੰ ਜਿਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਕਿਵੇਂ ਨਾ ਕਿਵੇਂ ਅੱਗੇ ਲਿਆਂਦਾ ਜਾਵੇ, ਤੇ ਇਧਰੋਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੀਜੇਪੀ ਨੂੰ ਬਦਨਾਮ ਕੀਤਾ ਜਾਵੇ, ਤੇ ਇਹਦੇ ਤੇ ਕਾਂਗਰਸ ਨੇ ਵੀ ਅਜੇ ਕੋਈ, ਹਾਲਾਂਕਿ ਉਦਾਂ ਕਾਂਗਰਸ ਇੱਦਾਂ ਦੇ ਇਸ਼ੂ ਤੇ ਨੋਟਿਸ ਲੈਂਦੀ ਹੈ ਪਹਿਲਾਂ, ਪਰ ਅਜੇ ਜਿਹੜਾ ਹੈਗਾ ਕੋਈ ਉਹਨੇ ਨੋਟਿਸ ਜਿਹੜਾ ਉਹ ਲਿਆ ਨਹੀਂ, ਤੇ ਕੁੱਲ ਮਿਲਾ ਕੇ ਇਹ ਹੈ ਕਿ ਇਹਦੀ ਸਿੱਧੀ ਸਿੱਧੀ ਜਿਹੜੀ ਹੈ ਨਿੰਦਾ ਕੀਤੀ ਜਾਣੀ ਚਾਹੀਦੀ ਸੀ, ਤੇ ਪਰ ਹੁਣ ਇਹ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ।
0: ਜੀ ਬਿਲਕੁਲ, ਰਾਜਨੀਤੀ ਵੀ ਹੋ ਰਹੀ ਹੈ ਅਤੇ ਕਈ ਲੋਕਾਂ ਦੇ ਖਦਸ਼ੇ ਵੀ ਨੇ ਕਿ ਕੋਈ ਹੋਰ ਰੁੱਖ ਜਿਹੜਾ ਉਹ ਨਾ ਅਖਤਿਆਰ ਕਰ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ। ਜਦੋਂ ਸੱਤਾਧਾਰੀ ਧਿਰ ਕੁਛ ਕਰਦੀ ਆ ਤਾਂ ਉਦੋਂ ਸਭ ਕੁਛ ਜਾਇਜ਼ ਮੰਨਿਆ ਜਾਂਦਾ, ਪਰ ਜਦੋਂ ਕੋਈ ਦੂਸਰਾ ਕਰਦਾ ਤਾਂ ਉਹਦੇ ਵਿੱਚੋਂ ਬਹੁਤ ਕੁਛ ਉਹ ਨਿਕਲ ਆਉਂਦਾ। ਸੋ ਇੰਨੇ ਇੱਕ ਧੱਕੇ ਆਪਾਂ ਵੇਖਦੇ ਹਾਂ ਵੀ ਉਹ ਚਾਹੇ ਰਾਜ ਪੱਧਰ ਦੇ ਉੱਤੇ ਆ, ਚਾਹੇ ਉਹ ਹੁਣ ਦਿੱਲੀ ਦੇ ਵਿੱਚ ਆ, ਚਾਹੇ ਉਹ ਰਾਸ਼ਟਰੀ ਪੱਧਰ ਦੇ ਉੱਤੇ, ਫਿਰ ਇਹ ਹਰ ਥਾਂ ਦੇ ਉੱਤੇ ਆਪਾਂ ਵੇਖ ਲੈਂਦੇ। ਇੱਧਰ ਪ੍ਰਗਟ ਸਿੰਘ ਹੋਰਾਂ ਨੇ ਅਹੁਦਾ ਸੰਭਾਲਿਆ ਅਤੇ ਹੱਥ ਫੜ ਕੇ ਅਤੇ ਫੋਟੋਆਂ ਤਾਂ ਫਿਰ ਖਿੱਚੀਆਂ ਗਈਆਂ ਨੇ, ਪਰ ਕੀ ਉਹ ਦਿਲ ਮਿਲੇ ਲੱਗਦੇ ਨੇ ਜਾਂ ਫਿਰ ਖਿਲਾਰਾ ਹੀ ਵਾਲੇ?
1: ਨਹੀਂ ਦੇਖੋ, ਇਹ ਤਾਂ ਇੱਕ ਵਾਰੀ ਤਾਂ ਚਲੋ ਸਾਰੇ ਇਕਜੁੱਟ ਹੋਏ ਨੇ, ਇਹ ਵਿਖਾਵਾ ਵੀ ਕੀਤਾ ਕਿ ਅਸੀਂ ਇਕੱਠੇ ਹਾਂ, ਤੇ ਪ੍ਰਗਟ ਸਿੰਘ ਨੇ ਵੀ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਆਪਣੇ ਇਹਦੇ ਚ, ਤੇ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਕੋਈ ਇੱਦਾਂ ਦੀ ਰਾਜਨੀਤੀ ਜਾਂ ਇੱਦਾਂ ਦੀ ਦੂਸ਼ਣਬਾਜ਼ੀ ਚਿੱਕੜੋ ਛਾੜਨ ਵਾਲਾ ਕੰਮ ਨਹੀਂ ਕਰਾਂਗੇ। ਚਲੋ ਉਹ ਤਾਂ ਵਿਰੋਧੀ ਪਾਰਟੀਆਂ ਦੇ ਨਾਲ ਹੈ, ਤੇ ਗੱਲ ਇਹ ਕਿ ਵਿਦ ਇਨ ਪਾਰਟੀ ਜਿੱਦਾਂ ਉੱਥੇ ਹੁਣ ਫਿਰ ਆਪਣੇ ਗਰੁੱਪਬਾਜ਼ੀ ਜਾਂ ਧੜੇਬੰਦੀ ਦਾ ਵਿਖਾਵਾ ਕਰਨਾ, ਪਹਿਲਾਂ ਰਾਜਾ ਵੜਿੰਗ ਦੀ ਕੋਠੀ ਚ ਤੇ ਉੱਥੇ ਉਹਦੇ ਗਰੁੱਪ ਦੇ ਬੰਦਿਆਂ ਨੇ ਇਕੱਠੇ ਹੋਣਾ, ਫਿਰ ਚੰਨੀ ਗਰੁੱਪ ਦੇ ਜਿਹੜੇ ਬੰਦੇ ਆ ਉਹਨਾਂ ਨੇ ਅੱਡ ਆਉਣਾ, ਤੇ ਉੱਥੋਂ ਜਿਹੜਾ ਹੈਗਾ ਉਹ ਲੱਗਦਾ ਕਿ ਅਜੇ ਵੀ ਜਿਹੜਾ ਹੈ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਰੜਕ ਹੈਗੀ ਹੈ ਕਿ ਸਾਡਾ ਤਾਂ ਧੜਾ ਜਿਹੜਾ ਹੈਗਾ ਉਹ ਇੱਕ ਅਲੱਗ ਹੈ, ਤੇ ਇਹ ਰਹਿਣੀ ਵੀ ਹੈ। ਇਹ ਤਾਂ ਐਵੇਂ ਭੁਲੇਖਾ ਹੈ, ਭਾਵੇਂ ਕੋਈ ਵੀ ਪ੍ਰਧਾਨ ਬਣ ਜੇ, ਭਾਵੇਂ ਪ੍ਰਗਟ ਸਿੰਘ ਆ ਗਏ ਹੁਣ। ਚਲੋ ਪ੍ਰਗਟ ਸਿੰਘ ਬਜ਼ਾਤੇ ਖੁਦ ਅੱਛੇ ਇਨਸਾਨ ਨੇ ਸਾਰੇ, ਇੱਥੋਂ ਤੱਕ ਕਿ ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਿਹੜੇ ਹੈ ਪ੍ਰਗਟ ਸਿੰਘ ਜਿਹੜੇ ਰਾਜਨੀਤੀ ਦੇ, ਉਹ ਤਾਂ ਕਈ ਤਾਂ ਇਹ ਕਹਿੰਦੇ ਕਿ ਉਹ ਰਾਜਨੀਤੀ ਉਵੇਂ ਦੀ ਕਰ ਹੀ ਨਹੀਂ ਸਕਦੇ ਜਿਵੇਂ ਦੀ ਰਾਜਨੀਤੀ

0: ਬੱਲੇ ਕੀਤੀ, ਸੁੱਖੀ ਰੰਧਾਵਾ ਦੀ ਵੀ ਬੱਲੇ ਬੱਲੇ ਕੀਤੀ ਤੇ ਬਾਕੀਆਂ ਬਾਰੇ ਵੀ ਕਿਹਾ ਤੇ, ਪਰ ਕੀ ਹੁਣ ਉਹ ਨਾਲ ਮਿਲ ਕੇ ਕਿੰਨਾ ਚੱਲ ਰਿਹਾ ਇਹਦੇ ਤੇ ਨਿਰਭਰ ਕਰਦਾ। ਜਿਹੜੀ ਸਭ ਤੋਂ ਕਿਉਂਕਿ ਸੁੱਖੀ ਰੰਧਾਵਾ ਹੋਰ ਤਾਂ ਚਲੋ ਖੈਰ ਡਟ ਕੇ ਨਾਲ ਖੜੇ ਨੇ ਪ੍ਰਗਟ ਸਿੰਘ ਦੇ ਤੇ ਜਾਂ ਤ੍ਰਿਪਤ ਰਜਿੰਦਰ ਬਾਜਵਾ ਇਹ ਗਰੁੱਪ ਤਾਂ ਤੇ, ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਜਿਹੜੇ ਚੰਨੀ ਨੇ ਜਾਂ ਵੜਿੰਗ ਨੇ ਜਾਂ ਖਹਿਰਾ, ਉਹ ਹੁਣ ਇਹੋ ਜਿਹੇ ਆਗੂ ਨੇ ਜਿਹੜੇ ਇਹ ਜ਼ਰੂਰ ਸਪੇਸ ਭਾਲਦੇ ਆ ਕਿ ਸਾਡੀ ਕਿਤੇ ਅਲੱਗ ਗੱਲ ਚੱਲੇ, ਅਲੱਗ ਤੂਤੀ ਬੋਲੇ ਤੇ ਉਹਦੇ ਤੇ ਹੁਣ ਉਹ ਨਿਰਭਰ ਕਰਦਾ ਹੈ ਕਿ ਕਿਉਂਕਿ ਇਲੈਕਸ਼ਨ ਈਅਰ ਹੈ ਤੇ ਕੀ ਉਹ ਕਾਂਗਰਸ ਨੂੰ ਇੱਕ ਜਿਹੜੀ ਹੈ ਇੱਕ ਕੰਸੋਲੀਡੇਟਡ ਕਰਕੇ ਇੱਕ ਜਥੇਬੰਦੀ ਵੱਲੋਂ ਉਦਾਂ ਲਿਜਾਣਾ ਅੱਗੇ ਚਾਹਣਗੇ ਜਾਂ ਫਿਰ ਨਾਲ ਚਾਹੁਣਗੇ ਕਿ ਸਾਡੀ ਗੱਲ ਨਾਲ ਨਾਲ ਉਵੇਂ ਹੀ ਚੱਲਦੀ ਰਹੇ, ਤੇ ਇਹਦੇ ਤੇ ਕਾਫੀ ਜਿਹੜਾ ਹੈਗਾ ਇਹ ਨਿਰਭਰ ਕਰੇਗਾ। ਕਿਉਂਕਿ ਉਹਦੇ ਚ ਕਾਰਨ ਇੱਕ ਅਣਜੋਧ ਜੀ ਇਹ ਹੈ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਹੈ ਪੰਜਾਬ ਦੇ ਵਿੱਚ, ਆਉਣ ਵਾਲੇ ਸਮੇਂ ਚ ਜੇ ਜਿਹੜੇ ਹੈ ਕੋਈ ਨਾ ਕੋਈ ਟੱਕਰ ਦੇ ਸਕਦੀ ਹੈ ਪਾਰਟੀ ਸੂਬੇ ਚ, ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਤਾਂ ਕਾਂਗਰਸ ਦੇ ਸਕਦੀ ਹੈ। ਕਾਂਗਰਸ ਉਹ ਤਾਂ ਹੀ ਕਰੇਗੀ ਜੇ ਇਕਜੁੱਟ ਹੋਏਗੀ, ਤੇ ਹੁਣ ਇਹ ਨਿਰਭਰ ਅੱਗੇ ਕਾਂਗਰਸੀ ਲੀਡਰਾਂ ਤੇ ਕਰਦਾ। ਚਲੋ ਕੇਡਰ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ ਵਰਕਰਾਂ ਦੀ ਤੇ, ਪਰ ਲੀਡਰਾਂ ਤੇ ਜਿਹੜਾ ਹੈਗਾ ਆਗੂਆਂ ਤੇ ਜ਼ਰੂਰ ਨਿਰਭਰ ਕਰਦਾ ਹੁੰਦਾ। ਤੇ ਪਰ ਇੱਕ ਗੱਲ ਵਿੱਚ ਮੈਂ ਜਿਹੜੀ ਹੋਰ ਦੇਖਣ 'ਚ ਆਈ, ਉਹ ਪਹਿਲਾਂ ਜਿਹੜਾ ਏਦਾਂ ਨਹੀਂ ਸੀ ਹੁੰਦਾ ਕਾਂਗਰਸ 'ਚ ਇੱਕ ਬੈਲੈਂਸ ਜਾਂ ਇੱਕ ਬਣਾ ਕੇ ਉਹਦਾ ਰੱਖਿਆ ਜਾਂਦਾ ਸੀ, ਤੇ ਉਹ ਹੁਣ ਇਹ ਲੱਗਦਾ ਕਿ ਜਿਹੜਾ ਪੰਜਾਬ ਦੀ ਦਾ ਜਿਹੜਾ ਇੱਕ ਹਿੰਦੂ ਲੀਡਰ ਹੈ ਕਾਂਗਰਸ ਦੇ ਵਿੱਚ, ਤੇ ਉਹ ਜਿਵੇਂ ਪਹਿਲਾਂ ਬਰਾਬਰ ਹੁੰਦੇ ਸੀ ਜਾਂ ਗੱਲ ਵੀ ਚੱਲੀ ਸੀ ਵਿਜੇਇੰਦਰ ਸਿੰਗਲਾ ਦੀ ਕਿ ਸ਼ਾਇਦ ਉਹ ਪ੍ਰਧਾਨ ਬਣ ਸਕਦੇ ਆ, ਤੇ ਉਹ ਕਿਤੇ ਉਦਾਂ ਬਰਾਬਰ ਲਾਈਮ ਲਾਈਟ ਚ ਉਹ ਹੈ ਨਹੀਂ, ਤੇ ਹੁਣ ਸਾਰੇ ਜਿਹੜੇ ਆਗੂ ਨੇ ਤੇ ਉਹ ਸਰਦਾਰ ਪੱਗਾਂ ਵਾਲੇ ਜਾਂ ਉਸ ਰੂਪ ਚ ਜਿਹੜੇ ਆ ਉਹ ਸਾਹਮਣੇ ਦੇਖਣ ਚ ਆ ਰਹੇ ਨੇ। ਤੇ ਹੁਣ ਉਹ ਜਿਹੜਾ ਕਿਉਂਕਿ ਕੁਦਰਤੀ ਹੈ ਕਿ ਵੋਟ ਜਿਹੜੀ ਹੈ ਭਾਵੇਂ ਕੁਛ ਵੀ ਕਹਿ ਲਓ, ਧਰਮ ਨਿਰਪੱਖ ਪਾਰਟੀ ਹੈ, ਸੈਕੂਲਰ ਹੈ, ਹੋਰ ਹੈ, ਕਿਤੇ ਨਾ ਕਿਤੇ ਜਿਹੜੀ ਇਹ ਗੱਲ ਜ਼ਰੂਰ ਜਿਹੜੀ ਉਹ ਰਿਲੀਜਨ ਵਾਲੀ ਫਿਰਕੇ ਵਾਰੀ ਵਾਲੀ ਜਿਹੜੀ ਉਹ ਗੱਲ ਚੱਲਦੀ ਹੈ, ਤੇ ਉਹ ਹੁਣ ਇੱਥੋਂ ਥੋੜਾ ਜਿਹਾ ਗੱਲ ਮੈਨੂੰ ਮਾਈਨਸ ਲੱਗਦੀ ਹੈ। ਤੇ ਹੁਣ ਪਰ ਦੇਖਦੇ ਹਾਂ, ਅੱਗੋਂ ਗੱਲ ਤਾਂ ਇਹ ਹੈ ਕਿ ਕੈਪਟਨ ਕਿਹਾ ਸਾਰਿਆਂ ਨੇ ਪ੍ਰਗਟ ਸਿੰਘ ਨੂੰ ਕਿਉਂਕਿ ਪਹਿਲਾਂ ਕੈਪਟਨ ਰਹੇ ਆ ਉਹ, ਤੇ ਹੁਣ ਕੈਪਟਨ ਜਿਹੜੇ ਕਪਤਾਨ ਉਹ ਪਾਰਟੀ ਨੂੰ ਤੇ ਅਗਲੀ ਇਲੈਕਸ਼ਨ ਜਿੱਤਣ ਲਈ ਜਿਹੜਾ ਹੈਗਾ ਉਹ ਕਿੰਨਾ ਕੁ ਇਕਜੁੱਟ ਕਰ ਸਕਦੇ ਆ, ਹੁਣ ਨਿਰਭਰ ਕਰੇਗਾ ਉਹਨਾਂ ਦੀ ਸਟ੍ਰੈਟਜੀ ਦੇ ਉੱਤੇ ਖਾਸ ਕਰਕੇ, ਕਿਉਂਕਿ ਚਲੋ ਆਪ ਤਾਂ ਖੈਰ ਉਹ ਕਿਤੇ ਸਿਰੇ ਜਾਣ ਵਾਲੇ ਲੀਡਰ ਹੈ ਨਹੀਂ, ਤੇ ਗੱਲ ਤਾਂ ਰਣਨੀਤੀ ਦੀ ਆ ਉਹ ਕਿੱਦਾਂ ਚੱਲਦੇ ਆ ਕੇਂਦਰ ਦੇ ਨਾਲ ਕਿੱਦਾਂ ਚੱਲਦੇ। ਹਾਂਜੀ
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ, ਇਸ ਸਾਡੇ ਨਾਲ ਪ੍ਰੀਤ ਪ੍ਰਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਨਹੀਂ ਪਤਾ।
1: ਵਾਹ ਵਾਹ ਵਾਹ,
0: ਜਿਹੜੀ ਆਹ ਲਾਈਨ ਕੀਤੀ ਨਾ ਕਿ ਯਾਰ ਦੋ ਚਾਰ ਬੈਠੇ ਨੇ ਯਾਰ ਆਸਟ੍ਰੇਲੀਆ ਕਹਿੰਦੇ ਨੇ ਮੇਟ ਮੇਟ, ਮੈਂ ਕਿਆ ਬਾਤ ਹੈ ਬਾਈ ਅਰਜਨਾ, ਕਿਆ ਬਾਤ ਹੈ, ਵੈਲਕਮ ਬੈਕ। ਜੇ ਤੁਸੀਂ ਹੁਣੇ ਗਲਤੀ ਨਾਲ ਬਣੇ ਹੋ ਸਾਡੇ ਨਾਲ ਤਾਂ ਫਿਰ ਬੋਇਜ਼ ਮੀਟਅਪ ਦੇ ਨਵੇਂ ਐਪੀਸੋਡ ਨਾਲ ਜੁੜੇ ਪਏ ਹੋ
2: ਤੇ ਅੱਜ ਤੁਹਾਡੇ ਨਾਲ ਬਣੇ ਹੋਏ ਯਾਰ।
1: ਹਾਂ ਨਹੀਂ ਨਹੀਂ ਗਲਤੀ ਨਾਲ ਜੇ ਲੇਟ ਜੁੜੇ ਹੋ, ਨਹੀਂ ਤਾਂ ਸਾਨੂੰ ਤਾਂ ਹਮੇਸ਼ਾ ਉਡੀਕ ਰਹਿੰਦੀ, ਅੱਧੇ ਘੰਟੇ ਪਹਿਲੇ ਰੇਡੀਓ ਆਨ ਕਰ ਲੈਣਾ ਕਿ
2: ਯਾਰ ਕੀ ਸਾਡਾ ਲਾਈਵ ਆ,
1: ਕਿਉਂਕਿ ਨਹੀਂ ਲਾਈਵ ਨਹੀਂ ਲਾਈਵ ਨਹੀਂ ਪੰਗਾ ਪੁਆਇੰਟ
2: ਗਲਤ ਇਨਫੋਰਮੇਸ਼ਨ ਪਾਸ ਕਰਨ ਦੀ
1: ਬੜੀ
2: ਸਟ੍ਰਿਕਟ ਹੋਈ ਪਈ ਆ ਕਿਉਂਕਿ ਪੈਸੇ ਨੀ ਹੈਗੇ ਇਹਨਾਂ ਕੋਲ ਤੇ ਕੱਢਣ ਨੂੰ ਫਿਰਦੇ ਆ। ਮੈਂ ਹਾਂ ਸਾਡੇ ਕੋਈ ਕੱਢਣੇ ਆਗੇ ਡਰੇ ਭਰਾਵਾ ਉਹ ਜਿਦ ਕੋ ਹੈਗੇ ਚਾਰ।
0: ਅੱਛਾ ਇਹ ਗੱਲ ਸਹੀ ਹੈ ਯਾਰ, ਅੱਜ ਕੱਲ ਹਨਾ ਏਟੀਓ ਓਟੀਓ ਮੈਂ ਸੁਣਿਆ ਬਹੁਤ ਜ਼ਿਆਦਾ ਕੰਮ
2: ਇਦਾਂ ਹੀ ਚੱਲ ਰਿਹਾ, ਕੈਫੇ ਵਾਲਿਆਂ ਦੇ ਨਹੀਂ ਰੇਟ ਜੀ ਪੈ ਗਈ ਥੋੜੇ ਦਿਨ ਪਹਿਲਾਂ।
1: ਹਾਂ ਹਾਂ ਹਾਂ ਹਾਂ ਹਾਂ
2: ਸਿਟੀ 'ਚ ਕਹਿੰਦੇ ਚੰਗਾ ਤਕੜਦਾ ਤਕੜਦਾ ਤਕੜਦਾ ਹੋਇਆ ਕੰਮ,
1: ਕੀ ਚੱਕਰ ਕੀ ਹੋਇਆ ਉਹ
2: ਯਾਰ? ਮੋਟੀ ਮੋਟੀ ਜੀ ਵੈਸੇ ਗੱਲ ਇਹ ਆ, ਜੇ ਥੋੜ੍ਹੀ ਅੰਦਰਲੀ ਗੱਲ ਇਹ ਆ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਸੁਪਰ ਐਨੂਏਸ਼ਨ ਹੈ ਨਾ ਜਿਹੜੀ ਆਪਣੀ ਆਉਂਦੀ ਜਦੋਂ ਦੀ ਇਹਨਾਂ ਨੇ ਰੂਲ ਕੀਤਾ ਵਾ ਵੀ ਤੁਸੀਂ ਹੁਣ ABN 'ਤੇ ਵੀ ਸੁਪਰ ਦਿਓ ਦਿਸ ਦੈਟ, ਅਤੇ ਉਹ ਸਟਿਲ ਉਹਨਾਂ ਨੇ ਡਾਟਾ ਮੈਚ ਕੀਤਾ, ਕਹਿੰਦੇ ਨੇ ਕਿ ਉਸ ਲੈਵਲ ਦੀ ਜਿਹੜੀ ਸੁਪਰ ਐਨੂਏਸ਼ਨ ਆ ਉਹ ਨਹੀਂ ਪੇ ਕੀਤੀ, ਕਿਉਂਕਿ ਹੁਣ ਜਦੋਂ ਮੰਨ ਲਓ ਕੋਈ ਸੁਪਰ ਐਨੂਏਸ਼ਨ ਪੇ ਕਰਦਾ ਅਤੇ ਉਹ ATO ਨੂੰ ਰਿਪੋਰਟ ਹੁੰਦੀ ਸਾਰੀ, ਤਾਂ ਹੀ ਤੁਹਾਡੇ ਉਹ ਖਾਤਿਆਂ 'ਚ ਆਉਂਦੀ ਹੈ ਜਿਹੜਾ ਵੀ ਤੁਸੀਂ ਰੈਸਟਕੋ ਆ ਜਾਂ ਜਿਦਕੋ ਵੀ ਆ ਤੁਹਾਡਾ, ਅਤੇ ਉਹ ਸਾਰੀ ਉਹਨਾਂ ਕੋਲ ਡਾਟਾ ਜਾਂਦਾ। ਅਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਜਾ ਰਿਹਾ ਵਾ ਜਿਹੜੀ ਕੈਫੇਜ਼ ਜਾਂ ਰੈਸਟੋਰੈਂਟ ਦੀ ਜਿਹੜੀ ਇਨਕਮ ਆ ਉਹ ਵੱਧ ਆ ਕਿਤੇ ਜਿੰਨਾ ਤੁਸੀਂ ਸੁਪਰ ਐਨੂਏਸ਼ਨ ਪੇ ਕਰ ਰਹੇ ਹੋ, ਅਤੇ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਜਿੰਨੀ ਕੁ ਤੁਸੀਂ ਸੁਪਰ ਪੇ ਕਰ ਰਹੇ ਹੋ ਇੰਨੇ ਕੁ ਦੇ ਵਿੱਚ ਸਟਾਫ ਤੁਸੀਂ ਆਪਣਾ ਚਲਾ ਰਹੇ ਹੋ, ਸਾਨੂੰ ਲੱਗਦਾ ਆ ਕਿ ਤੁਸੀਂ ਉਹਨਾਂ ਨੂੰ ਅੰਡਰ ਪੇ ਕਰ ਰਹੇ ਹੋ, ਕੈਸ਼ ਪੇ ਕਰ ਰਹੇ ਹੋ, ਕੁਛ ਕੁਛ ਕਰ ਰਹੇ ਹੋ ਜਿਹੜਾ ਕਿ ਸਿੱਧਾ ਨਹੀਂ ਲੱਗ ਰਿਹਾ। ਦੈਟਸ ਵਾਈ ਉਹਨਾਂ ਨੇ ਬੇਸਿਕਲੀ ਇਹ ਐਨਾਲਿਸ ਕੀਤਾ ਵਾ ਕਿ ਕੈਫੇ ਦੇ ਉੱਤੇ ਵੇਖਣਾ ਚਾਹੁੰਦੇ ਸੀ ਕਿ ਕਿੰਨੇ ਕੁ ਵਰਕਰ ਨੇ, ਅਤੇ ਉਸ ਹਿਸਾਬ ਨਾਲ ਉਹ ਵੇਖਣਗੇ। ਫਿਰ
0: ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਨਾ ਅਚਾਨਕ ਹੀ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੋ ਗਏ ਹੋਮ ਅਫੇਅਰ ਹੈ ਨਾ, ਜਾਂ ਫਿਰ ATO ਵਗੈਰਾ ਹੋ ਗਏ, ਪਰਸਨਲ ਵੈਲਥ ਵਾਲੇ ਹੋ ਗਏ, ਜਿੰਨੇ ਵੀ ਹੈਗੇ ਡਿਪਾਰਟਮੈਂਟ ਇੱਥੇ ਨਾ, ਕੁਛ ਆਪਣੇ ਬੰਦੇ ਹੀ ਜਿਨ੍ਹਾਂ ਨੇ ਕੰਮ ਕੁੰਮ ਸਾਰੇ ਕਰ ਲਏ, ਹੁਣ ਉਹਨਾਂ ਨੇ ਨਾ ਐਜ਼ ਕੰਸਲਟੈਂਟ ਜੁਆਇਨ ਕਰ ਲਿਆ ਇਹਨਾਂ ਡਿਪਾਰਟਮੈਂਟਾਂ
2: ਨੂੰ, ਕਿ ਚਾਰ ਪੈਸੇ ਵੱਧ ਮਿਲਦੇ ਹੋਣੇ ਕਿਤੇ, ਤੇ ਉਹ ਆਉਂਦੇ ਹੋਣੇ ਕਿ
0: ਕਿਉਂਕਿ ਡਿਪਾਰਟਮੈਂਟ ਹੁਣ ਉਸ ਹਿਸਾਬ ਨਾਲ ਹੀ ਫੜਦਾ ਪਿਆ ਜਾਂ ਫਿਰ ਸੋਚਦਾ ਪਿਆ ਜਿਸ ਤਰ੍ਹਾਂ ਇੱਕ ਆਮ ਬਿਜ਼ਨਸਮੈਨ ਜਾਂ ਫਿਰ ਆਮ ਜੋ
2: ਕਪਲਾਦਾਰ
0: ਕਹਿ ਲੋ ਜਾਂ ਫਿਰ ਆਪਾਂ ਹਨਾ, ਇੱਕ ਇਹ ਵੀ ਗੱਲ ਹੋ ਜਾਂਦੀ ਹੈ ਕਿ ਜਦ ਸਾਰੇ ਕਰ ਰਹੇ ਫਿਰ ਕੌਣ ਘਪਲਿਆ ਵਾਲਾ, ਕਿ ਜਿੱਦਾਂ ਜੋ ਪਾਰਟੀਆਂ 'ਚ ਲੋਕਾਂ 'ਚ ਰਲ ਕੇ ਬੈਠੇ 'ਚ ਸੁਣੀਦਾ ਸੀਗਾ ਉਹ ਗੱਲਾਂ ਕਿ ਮੈਂ ਤਾਂ ਇੱਦਾਂ ਕਰ ਲੈਂਦਾ, ਮੈਂ ਆਹ ਕਰ ਲੈਂਦਾ, ਦਿਸ ਇਜ਼ ਹਨਾ ਈਜ਼ੀ ਫੋਰ ਮੀ, ਸਟੂਡੈਂਟ ਵੀਜ਼ਾ ਤੇ ਕਿੰਨੇ ਬੱਚੇ,
2: ਜਾਂ ਫਿਰ ਇਹਦੇ ਕ੍ਰਿਸ਼ਨਾ ਜੀ ਗਾਂ ਦੀ ਗੱਲ ਚੱਲ ਗਈ ਨਾ, ਹੁਣ ਕਈ ਤੇ ਫਿਰ ਇਹ ਵੀ ਕਹਿਣਗੇ ਕਿ ਆਪਾਂ ਆਪ ਆਪਣੇ ਢਿੱਡ ਨੰਗੇ ਕੀਤੇ ਆ ਕਿ ਤੁਸੀਂ ਆਪ ਦਿਖਾਇਆ ਵਾ ਕਿ ਅਸੀਂ ਆਹ ਕਰਨ ਡੇ, ਅਸੀਂ ਉਹ ਕਰਨ ਡੇ, ਜਾ ਕੇ ਵੀਡੀਓ ਪਾ ਪਾ ਕੇ ਜਾਂ ਦਿਸ ਦੈਟ,
1: ਹੋ ਸਕਦਾ ਉਹ
2: ਕੋਈ ਵੀ ਰੀਜ਼ਨ ਹੋ ਸਕਦਾ, ਪਰ ਸੱਚਾਈ ਹੈ ਕਿ ਹੋ ਰਿਹਾ ਵਾ ਅੱਜ ਕੱਲ੍ਹ, ਸੋ ਇਟਸ ਇਹ ਆ ਕਿ ਕੇਅਰਫੁਲੀ
0: ਨਹੀਂ ਇਹ ਹੁੰਦਾ। ਅੱਛਾ ਇਹ ਯਾਦ ਨਹੀਂ ਆਹ ਪਿੱਛੇ ਜੇ ਇੱਕ ਬੜਾ ਪੰਗਾ ਪਿਆ ਹੈਗਾ ਕੈਨੇਡਾ ਦੀ ਗੱਲ ਹੈ ਕਿ ਦੋ ਚਾਰ ਅਲੱਗ ਅਲੱਗ ਪੇਜਿਸ 'ਤੇ ਇੱਕ ਕੁੜੀ ਨੇ ਪਹਿਲੇ ਬਣਾ ਦਿੱਤੀ ਵੀਡੀਓ ਕਿ ਆਪਣੀ ਅਸਾਈਨਮੈਂਟਾਂ ਬਣਵਾਉਣੀਆਂ ਤਾਂ ਸਾਨੂੰ ਹਨਾ ਕਰੋ ਕੰਟੈਕਟ, ਉਹਦੇ ਕੰਪੀਟੀਸ਼ਨ 'ਚ ਜਿਹੜਾ ਵੀ ਹੋਏਗਾ ਕਿਸੇ ਹੋਰ ਕੁੜੀ ਨੇ ਬਣਾਈ ਵੀਡੀਓ, ਫਿਰ ਕਿਸੇ ਮੁੰਡੇ ਨੇ ਬਣਾਈ ਵੀਡੀਓ, ਤੇ ਅਲਟੀਮੇਟਲੀ ਜਿੰਨੇ ਕੁ ਲੋਕ ਇਹ ਕੰਮ ਕਰ ਰਹੇ ਸੀਗੇ ਕਿ ਅਸਾਈਨਮੈਂਟ ਅਸੀਂ ਬਣਾਉਂਦੇ ਹਾਂ, ਉਹਨਾਂ ਨੇ ਸੋਚਿਆ ਕਿ ਇਹ ਤਾਂ ਅਸੀਂ ਐਡ ਕਰ ਸਕਦੇ ਹਾਂ ਹਨਾ, ਐਂਡ ਓਬਵੀਅਸਲੀ ਇਟ ਇਜ਼ ਅਗੇਂਸਟ ਦਾ ਰੂਲ, ਤੇ ਉਹ ਉਸ ਤੋਂ ਬਾਅਦ ਬੜਾ ਰੌਲਾ ਪਿਆ ਹਨਾ। ਸੁਣਨ ਚ ਆਉਂਦਾ ਕਿ ਕਈ ਲੋਕ ਕੁਛ ਰਾਈਟਲੀ ਸੋ, ਕਿਉਂਕਿ ਹੁਣ ਜੇ ਫੜੇ ਗਏ ਫਿਰ ਤਾਂ ਰਾਈਟਲੀ ਸੋ ਹੀ ਹੈ ਹਨਾ, ਕਿ ਡਿਪੋਰਟ ਵਗੈਰਾ ਵੀ ਹੋਏ ਆ, ਤੇ ਜਿਹੜੇ ਬੱਚਿਆਂ ਦੇ ਵੀ ਫਿਰ ਬਾਅਦ 'ਚ ਹਨਾ ਹੁੰਦਾ ਪਤਾ ਲੱਗਦਾ, ਉਹਨਾਂ 'ਤੇ ਵੀ ਉਸ ਹਿਸਾਬ ਨਾਲ ਜੋ ਕਾਰਵਾਈ ਹਨਾ ਬਣਦੀ ਹੋਏਗੀ ਉਹ ਕੀਤੀ ਗਈ ਹੈ।
2: ਇੱਕ ਹੋਰ ਆ ਪਿੱਛੇ ਜੇ ਮੈਂ ਰਿਪੋਰਟ ਕੋਈ ਪੜ੍ਹਨ ਦਿਆ ਹਾਂ, ਕਿਸੇ ਨੇ ਡਾਟਾ ਵੇਖਿਆ ਸੀ ਉਹਨਾਂ ਦਾ ਜਿਹੜੇ ਵਰਕ ਫੇਅਰ ਕਮਿਸ਼ਨ ਵਾਲੇ ਨਹੀਂ ਆ, ਉਹ ਕਹਿੰਦੇ ਸੀਗੇ ਕਿ ਅੱਜ ਕੱਲ੍ਹ ਜਾਂ ਆਪਾਂ ਕਹਿ ਲਈਏ ਕਿ ਮੈਂਟੈਲਿਟੀ ਇੱਦਾਂ ਦੀ ਹੋ ਗਈ ਆ, ਜਾਂ ਫਿਰ ਕਹਿ ਲਓ ਕਿ ਜ਼ਿਆਦਾ ਇੱਕ ਦੂਜੇ ਨੂੰ ਆਪਾਂ ਇਨਫੋਰਮੇਸ਼ਨ ਪਾਸ ਕਰਨ ਡੇ, ਈਜ਼ੀ ਹੋ ਗਈ ਇਨਫੋਰਮੇਸ਼ਨ ਲੈਣੀ, ਕਿ ਮੈਂ ਹੁਣ AI ਨੂੰ ਮੈਸੇਜ ਕਰ ਦਿੰਦਾ ਵਾ ਵੀ ਮੈਂ ਆਹ ਵਾਲੀ ਕੰਪਲੇਨ ਪਾਉਣੀ, ਦੱਸ ਕਿੱਥੇ ਪਾਵਾਂ, ਅਤੇ ਉਹ ਮੈਨੂੰ ਠਾ ਦੇਣੀ ਦਊਗੀ ਵੀ ਆਹ ਚੁੱਕ ਇੱਥੇ ਕੰਪਲੇਨ ਪਾ ਲਏ। ਪਹਿਲਾਂ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ ਫਾਇੰਡ ਆਊਟ ਕਰਨਾ ਰਾਈਟ ਪਲੇਸ, ਈਵਨ ਤੁਸੀਂ ਸਫਾਰੀ ਅਤੇ ਗੂਗਲ 'ਤੇ ਵੀ ਲਿਖੋ ਨਾ ਅਤੇ ਉਹ ਵੀ ਤੁਹਾਨੂੰ ਗੇੜੇ ਮੇੜੇ ਪਾ ਦਿੰਦਾ ਸੀ, ਉਹ ਵੀ ਤੁਹਾਨੂੰ ਸਿੱਧੀ ਉਹ ਚੀਜ਼ ਨਹੀਂ ਦਿੰਦਾ, ਉੱਥੇ ਵੀ ਤੁਹਾਨੂੰ ਲੱਭਣਾ ਪੈਂਦਾ ਸੀ ਵਾਹ ਵਾਹ ਸਿਰ ਖਪਾਈ ਕਰਕੇ, ਉਹਨੇ ਜਿਹੜੀਆਂ ਪੰਜ ਸੱਤ ਸਾਈਟਾਂ ਸ਼ੋਅ ਕਰਨੀਆਂ ਉਹਨਾਂ 'ਚ ਉਹ ਨਹੀਂ ਹੀ ਹੁੰਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਸੀ। ਪਰ ਹੁਣ ਜਿਹੜਾ ਖਾਸ ਕਰਕੇ ਏ ਆਈ ਆ ਇਹ ਤਾਂ ਤੁਹਾਨੂੰ ਪੈਂਦੀ ਸੱਟੇ ਹੀ ਉਹੀ ਦਿੰਦਾ। ਹੁਣ ਮੰਨ ਲਓ ਮੈਂ ਉੱਥੇ ਲਿਖ ਦਿੰਦਾ ਕਿ ਮੈਂ ਪਰੇਸ਼ਾਨ ਹਾਂ, ਮੈਂ ਇੱਥੇ ਕੰਮ ਕਰਦਾ ਅਤੇ ਮੈਂ ਕੰਪਲੇਂਟ ਕਰਨੀ ਆ, ਉਹਨੇ ਪੈਂਦਿਆਂ ਹੀ ਤੁਹਾਨੂੰ ਉਹਦੇ ਡਿਪਾਰਟਮੈਂਟ ਸੁੱਟ ਦੇਣਾ ਵੀ ਆਹ ਚੱਕ ਮਾਈਟ ਆਹ ਸਟੈਪ ਆ ਤੂੰ ਕੰਪਲੇਂਟ ਕਰ। ਅਗਲਾ ਤੁਹਾਨੂੰ ਲਿਖ ਕੇ ਵੀ ਦੇ ਦੇਣਾ ਵੀ ਕੀ ਲਿਖ ਕੇ ਪਾਉਣਾ ਉਹਨਾਂ ਨੂੰ
0: ਐਕਸਟਰਾ।
2: ਪੰਜ ਸੱਤ ਸਟੈਪ ਜਿਹੜੇ ਮੇਰੇ ਲਈ ਜਿਨ੍ਹਾਂ ਦੇ ਕਰਕੇ ਮੈਂ ਪੈਰ ਪਿੱਛੇ ਪੁੱਟਣਾ ਸੀ ਉਹ ਸਾਰੇ ਮੇਰੇ ਉਹਨੇ ਕਰਤੇ ਆ, ਅਤੇ ਮੈਂ ਸਿਰਫ ਕੀ ਕਰਨਾ ਸਬਮਿਟ ਕਰਨਾ ਆਪਣੀ ਈਮੇਲ ਤੋਂ ਜਾ ਕੇ ਜਾਂ ਆਪਣੇ ਪੋਰਟਲ ਤੋਂ ਜਾ ਕੇ। ਅਤੇ ਅੰਦਰ ਖਾਤੇ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦੀਆਂ ਕੰਪਲੇਂਟਸ ਹੋ ਰਹੀਆਂ ਨੇ ਅੰਦਰ ਖਾਤੇ ਕਿ ਤੁਸੀਂ ਆਪਣੀ ਆਈਡੈਂਟੀ ਵੀ ਨਹੀਂ ਰਿਵੀਲ ਕਰੋ, ਇੱਦਾਂ ਦੀਆਂ ਵੀ ਸਕੀਮਾਂ ਹੈਗੀਆਂ ਨੇ ਕਿ ਤੁਸੀਂ ਉਹਨਾਂ ਦੀ ਕੰਪਲੇਂਟ ਕਰ ਸਕਦੇ ਹੋ ਵਿਸਲ ਬਲੋਇੰਗ। ਤੇ ਉਹਦੇ ਚ ਫਿਰ ਓਬਵੀਅਸਲੀ ਜੇ ਡਾਟਾ ਜਾਊਗਾ ਕੰਪਲੇਨਾਂ ਹੋਣਗੀਆਂ ਤੇ ਫਿਰ ਸਟੈਪ ਲੈਣਾ ਤੇ ਉਹਨਾਂ ਦਾ ਲਾਜ਼ਮੀ ਹੈ
0: ਬਣਦਾ। ਇਹ ਗੱਲ ਸਹੀ ਆ ਯਾਰ, ਇਹ ਮਤਲਬ ਅਗੇਨ ਪਤਾ ਨਹੀਂ ਯਾਰ, ਜ਼ਮਾਨਾ ਬੜਾ ਨਾ, ਜ਼ਮਾਨਾ ਦੋ ਚੀਜ਼ਾਂ 'ਚ ਪ੍ਰੋਗਰੈਸ ਕਰ ਰਿਹਾ ਜੋ ਮੈਨੂੰ ਦੱਸਦਾ। ਇੱਕ ਅਸੀਂ ਲੋਕ ਇਕੱਲੇ ਜ਼ਿਆਦਾ ਹੋ ਰਹੇ ਹਾਂ ਅਤੇ ਇੱਕ ਆਪਾਂ ਤੇਜ਼ ਬਹੁਤ ਜ਼ਿਆਦਾ ਹੋ ਰਹੇ ਹਾਂ। ਤੇਜ਼ ਮਤਲਬ ਉਹ ਵਾਲਾ ਤੇਜ਼ ਨਹੀਂ, ਚੁਸਤੀ ਵਾਲਾ ਤੇਜ਼, ਉਹ ਵਾਲੇ ਤਾਂ ਚਲੋ ਹੋ ਹੀ ਗਏ ਆ ਸਾਰੇ। ਆਪਣਾ ਸਪੀਡ ਵਾਲਾ ਤੇਜ਼ ਪਰ ਇਹ ਜ਼ਰੂਰ ਹੋ ਗਿਆ ਕਿ ਅਸੀਂ ਇੱਕ ਹਾਰਮਨੀ ਹੁੰਦੀ ਸੀਗੀ ਇੱਕ ਅਨਨੋਨ ਬੰਦੇ ਲਈ ਵੀ ਵਧੀਆ ਫੀਲ ਕਰਨ ਵਾਲੀ, ਉਹ ਹੁਣ ਘਟਦੀ ਜਾ ਰਹੀ ਆ ਹਨਾ। ਇੱਕ ਹਾਰਮਨੀ ਕੀ, ਕਿਉਂਕਿ ਇਹ ਨਾਲ ਦਾ ਬੰਦਾ ਮੇਰੇ ਵਰਗਾ ਦਿਸਦਾ ਜਾਂ ਫਿਰ ਮੇਰੇ ਵਰਗੇ ਇਲਾਕੇ ਤੋਂ ਆਉਂਦਾ, ਤਾਂ ਵੀ ਯੂ ਆਰ ਸਮਾਈਲਿੰਗ, ਤਾਂ ਵੀ ਯੂ ਆਰ ਹੈਪੀ, ਤਾਂ ਵੀ ਯੂ ਆਰ ਓਕੇ, ਉਹ ਚੀਜ਼ ਖਤਮ ਹੋ ਗਈ ਹੁਣ। ਮਤਲਬ ਮੇਰੇ ਹਿਸਾਬ ਨਾਲ ਐਂਡ ਇਟਸ ਅ ਗ੍ਰੇਟ ਥਿੰਗ ਕਿ ਜੇ ਤੁਸੀਂ ਸਿਰਫ ਇਮੀਜੀਏਟ ਫੈਮਿਲੀ ਤੱਕ ਹੀ ਕਰ ਰਹੇ ਹੋ, ਉਹਨੂੰ ਹੁਣ ਬੇਅਰ ਮਿਨੀਮਮ ਆਪਾਂ ਬਣਾ ਦਿੱਤਾ, ਤਾਂ ਹੀ ਐਵੇਂ ਇੰਨੀ ਸਾਰੀਆਂ ਕੰਪਲੇਂਟਾਂ ਕੰਪਲੂੰਟਾਂ ਹੁੰਦੀਆਂ। ਫਿਰ ਉੱਦਾਂ ਵੀ ਇਨ ਉੱਦਾਂ ਅਦਰ ਸੈਂਸ ਵੇਖਿਆ ਕੰਪਲੇਂਟਾਂ ਨੂੰ ਪਰੇ ਕਰਕੇ ਵੀ, ਅਤੇ ਇੱਕ ਤੈਨੂੰ ਨਾ ਫੀਲ ਹੁੰਦਾ ਇੱਦਾਂ ਦੀ ਹਵਾ ਬਣੀ ਪਈ ਹੈ ਕਿ ਹਰ ਕੋਈ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਮਤਲਬ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ੍ਹ ਕਿ ਹੈ ਨਾ ਕਿ ਮੈਂ ਤੇਰੇ ਤੋਂ ਬੈਟਰ ਕਿਸ ਤਰ੍ਹਾਂ, ਮੈਂ ਤੇਰੇ ਤੋਂ ਉੱਤੇ ਕਿਸ ਤਰ੍ਹਾਂ, ਜਾਂ ਫਿਰ ਮੈਂ ਤੇਰੇ ਤੋਂ ਜ਼ਰਾ ਸਹੀ ਕਿਸ ਤਰ੍ਹਾਂ।
2: ਪਤਾ ਕਿਉਂ ਆ ਕ੍ਰਿਸ਼ਨਾ ਜੀ? ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ,
0: ਪਰ ਆਪਾਂ ਹੀ
2: ਬਣਾਇਆ। ਜੇ ਤੁਸੀਂ ਨਹੀਂ ਦਿਖਾਓਗੇ ਨਾ,
0: ਹਾਂ,
2: ਤੇ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਮੂੰਹ ਇਨ ਦਾ ਸੈਂਸ ਕਿ ਜੇ ਤੁਸੀਂ ਕੋਈ ਸਰਵਿਸ ਦੇ ਰਹੇ ਹੋ, ਤੁਹਾਡੇ ਕੋਲ ਕਿਸੇ ਨੇ ਕੋਈ ਸਰਵਿਸ ਨਹੀਂ ਲੈਣੀ। ਜੇ ਤੁਸੀਂ ਕਿਸੇ ਨੂੰ ਰੀਪ੍ਰਜੈਂਟ ਕਰ ਰਹੇ ਹੋ, ਤੁਹਾਨੂੰ ਕਿਸੇ ਨੇ ਨਹੀਂ ਰੱਖਣਾ ਰੀਪ੍ਰਜੈਂਟ ਕਰਨ ਦੇ ਲਈ। ਮਤਲਬ ਜੇ ਤੁਸੀਂ ਉਹ ਚੀਜ਼ ਨਹੀਂ ਕਰਦੇ ਤੇ ਯੂ ਵਿਲ ਬੀ ਆਊਟ ਫਰੋਮ ਦਾ ਗੇਮ, ਜਿਹੜੀ ਵੀ ਤੁਸੀਂ ਚ ਹੈਗੇ ਹੋ। ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਾਰਟ ਆਫ ਦਾ ਜੋਬ ਬਣ ਗਿਆ, ਪਾਰਟ ਆਫ ਦਾ ਬਿਜ਼ਨਸ ਬਣ ਗਿਆ ਕਿ ਤੁਹਾਨੂੰ ਕਰਨੀ ਪੈਣੀ ਆ ਉਹ ਚੀਜ਼, ਭਾਵੇਂ ਆਪ ਕ੍ਰੀਏਟ ਕੀਤਾ ਭਾਵੇਂ ਹੋ ਗਿਆ, ਡਜ਼ਨਟ ਮੈਟਰ। ਪਰ ਹੁਣ ਮੌਜੂਦਾ ਇਹ ਆ ਕਿ ਤੁਹਾਨੂੰ ਕਰਨੀ ਹੀ ਪੈਣੀ ਆ। ਜੇ ਤੁਸੀਂ ਨਹੀਂ ਕਰਦੇ ਤੇ ਡਨ,
0: ਖਤਮ,
2: 10 ਪਿਛੇ ਲਾਈਨ ਚ ਨੇ,
0: ਹਾਂ ਖਤਮ, ਟਾਟਾ,
2: ਖਤਮ, ਬਾਏ ਬਾਏ, ਸੀ ਯੂ, ਡਨ।
0: ਮਤਲਬ ਨਾਮ ਬਹੁਤ ਕਮਾਇਆ। ਗੱਲ ਹੋ ਰਹੀ ਹੈ ਦਿਲਜੀਤ ਦੋਸਾਂਝ ਦੀ, ਪਿਛਲੇ ਦਿਨੀ ਵੈਂਬਲੇ ਸਟੇਡੀਅਮ ਭਰਨ
2: ਵਾਲਾ ਗੱਲ ਪਿਆ ਢੋਲ ਹੀ ਵਜਾਇਆ ਵਾ, ਗਾਣੇ ਵਾਲਾ ਨੀ ਕਹਿ ਸਕਦੇ,
0: ਗਾਣੇ ਵਾਲਾ ਨੀ ਕਹਿ ਸਕਦੇ, ਪਰ ਫਿਲਮਾਂ ਵੀ ਚੱਲ ਹੀ ਜਾਂਦੀਆਂ, ਦੇਖ ਲਾ
2: ਵਜਾਇਆ ਤੇ ਵਧੀਆ ਚੱਲ।
0: ਹਾਂ ਮਤਲਬ ਹਾਂ ਸਹੀ ਆ ਨਾ, ਇਹ ਗੱਲ ਸਹੀ ਆ। ਕਈ ਇੱਕ ਇਹ ਵੀ ਕਹਿ ਦਿੰਦੇ ਨਾ ਕਿ ਗੋਡਸ ਫੇਵਰੇਟ ਚਾਈਲਡ, ਸੋ ਗੋਡਸ ਫੇਵਰੇਟ ਪੰਜਾਬੀ ਚਾਈਲਡ ਇਜ਼ ਦਿਲਜੀਤ ਦੋਸਾਂਝ। ਪਿਛਲੇ ਦਿਨੀ ਵੈਂਬਲੇ ਸਟੇਡੀਅਮ 90,000 ਬੰਦਾ ਭਰਿਆ, ਵੈਂਬਲੇ ਸਟੇਡੀਅਮ ਜਿੱਥੇ ਕੁਈਨਸ ਤੋਂ ਲੈ ਕੇ ਬ੍ਰਿਟਨੀ ਸਪੇਅਰਸ ਤੋਂ ਲੈ ਕੇ ਮਡੋਨਾ ਤੋਂ ਲੈ ਕੇ ਆਹ ਜੋਨਸ ਬ੍ਰਦਰਸ ਦਾ ਮੈਨੂੰ ਪਤਾ ਨਹੀਂ, ਪਰ ਐਡ ਸ਼ੀਰਨ ਇਹ ਤੱਕ ਪਲੇ ਕਰ ਚੁੱਕੇ ਨੇ, ਤੇ ਦਿਲਜੀਤ ਪਹਿਲੇ ਇੰਡੀਅਨ ਆਰਟਿਸਟ ਨੇ
2: ਜਿਨ੍ਹਾਂ ਨੇ ਉੱਥੇ ਪਰਫਾਰਮ
0: ਕੀਤਾ। ਐਕਚੁਅਲੀ ਇੰਡੀਅਨ ਵੀ ਛੱਡੋ, ਪਹਿਲੇ ਸਾਊਥ ਏਸ਼ੀਅਨ ਆਰਟਿਸਟ ਨੇ ਜਿਸਨੇ ਉੱਥੇ ਪਰਫਾਰਮ ਕੀਤਾ, ਤੇ ਹੁਣ ਪ੍ਰਧਾਨ ਕਹਿੰਦਾ ਕਿ 92,000 ਹੋ ਗਿਆ ਡਨ,
2: ਹੁਣ ਮੈਂ ਚੱਲਾਂ ਅਹਿਮਦਾਬਾਦ।
0: ਅਹਿਮਦਾਬਾਦ ਨਰਿੰਦਰ ਮੋਦੀ
2: ਬਿਗੇਸਟ ਸਟੇਡੀਅਮ,
0: ਯੈਸ
2: ਅਹਿਮਦਾਬਾਦ
0: ਨਰਿੰਦਰ ਮੋਦੀ ਸਟੇਡੀਅਮ ਚ ਕਹਿੰਦਾ ਕਿ ਨਵੰਬਰ ਚ ਮੈਂ ਵੇਚਣੀਆਂ ਨੇ 1,00,000 ਟਿਕਟਾਂ, ਤੇ ਖਿੱਚੋ ਤਿਆਰੀ
2: ਜੀ।
0: ਦੇਖ ਲਓ ਬਈ,
2: ਦੈਟਸ ਵਾਈ ਕਿ ਹੋਰ ਸਟੇਟ ਦੇ ਵਿੱਚ ਅਵੋਇਡ ਕਰ ਰਿਹਾ ਕਿ ਸਾਰੇ ਉੱਥੇ ਆਓ, 1,00,000 ਭਰੋ।
0: ਮੈਨੂੰ ਲੱਗਦਾ ਕਿਉਂਕਿ ਉਹ ਬਣਾਇਆ ਵੀ ਉਸ ਹਿਸਾਬ ਨਾਲ ਹੋਇਆ, ਐਂਡ ਇੱਕ ਤੇ ਹੈ ਕਿ ਗੁਜਰਾਤ ਦੇ ਅੰਦਰ ਆ, ਫਿਰ ਮੋਦੀ ਸਾਹਿਬ ਨੇ ਆਪਣੇ ਨਾਮ ਤੇ ਬਣਵਾਇਆ, ਉਹਦੀ ਥੋੜੀ ਫੈਸਿਲਿਟੀਜ਼ ਵੀ ਬੈਟਰ ਹੋਣਗੀਆਂ। ਫਿਰ BCCI ਜੋ ਇਹ ਸਾਰੇ ਸਟੇਡੀਅਮਸ ਦੀ ਦੇਖ ਰੇਖ ਕਰਦੀ ਆ, ਉਹਦਾ ਹੁਣ ਫੇਵਰੇਟ ਸਟੇਡੀਅਮ ਹੈ। ਮਤਲਬ ਕਿ ਜਿੰਨੇ ਵੀ ICC ਇਵੈਂਟਸ ਵਗੈਰਾ ਹੁੰਦੇ ਆ ਜਾਂ ਫਿਰ ਕੋਈ IPL ਵਗੈਰਾ ਵੀ ਆਪਾਂ ਕਹੀਏ, ਤੇ ਉੱਥੇ ਫਾਈਨਲ ਵਗੈਰਾ ਪੁਸ਼ ਕਰਤਾ। ਸੋ ਕਾਫੀ ਲੋਕ ਮੇਰੇ ਪਰਸਨਲ ਨੋਨ ਚ ਵੀ ਜੋ ਲੋਕ ਦੇਖ ਕੇ ਆਏ ਸੀਗੇ ਇੰਡੀਆ ਦੇ ਅੰਦਰ ਕੌਂਸਰਟ, ਉਹਦਾ ਕੋਈ ਦਿੱਲੀ ਵੇਖ ਕੇ ਆਇਆ ਹੈ ਨਾ, ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਬਹੁਤ ਸਾਰੀ ਕਿ ਉਦਾਂ ਦੀ ਵਧੀਆ ਤਰੀਕੇ ਦੀ ਸਿਸਟਮ ਨਹੀਂ ਸੀਗਾ,
2: ਇਨਵੈਸਟਮੈਂਟ ਕੀਤੀ ਹੁਣ ਉਹ ਕਿਸੇ ਕੰਮ ਤੇ ਆਵੇ।
0: ਹੁਣ ਕਹਿੰਦੇ ਕਿ ਬਈ ਹੁਣ ਭੜਥੂ ਪਾ ਦਿਆਂਗੇ, ਤੇ ਭੜਥੂ ਪਾਉਣ ਤੋਂ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਤੁਹਾਨੂੰ ਲਵ ਲਾਈਕ ਦਿਸ ਸੁਣਾ ਲਈਏ, ਕਿ ਸਾਡੇ ਬਲਕੀਰ ਦੇ ਭਰਾ ਨੇ ਕਿਹਾ ਕਿ ਬੜਾ ਘੈਂਟ ਗਾਣਾ ਤੁਸੀਂ ਸੁਣੋ।

0: ਬਸ ਬਸ ਮੈਨੂੰ ਅੰਗਰੇਜ਼ੀ ਚ ਨਹੀਂ ਆਉਂਦੀ, ਅੰਗਰੇਜ਼ੀ ਚ ਨਹੀਂ ਆਉਂਦੀ ਮੈਨੂੰ
1: ਇਹਦਾ ਗਾਣਾ ਨਾ ਜਿਹੜਾ ਫੀਮੇਲ ਵੋਕਲ ਆ ਸਿਮਰ ਨੇ ਫੀਟ ਸਿਮਰ ਆ ਮਤਲਬ ਸਿਮਰ ਆ ਕੁੜੀ ਦਾ ਨਾਮ
2: ਬਹੁਤ ਵਧੀਆ ਗਾਇਆ ਯਾਰ ਹਾਂ ਬੜੀ ਘੈਂਟ ਵਾਜ ਹੈ
1: ਨਾ ਜਿੱਦਾਂ ਪੰਜਾਬੀ ਵੀ ਇਦਾਂ ਦੀ ਗਾਏ ਜਿੱਦਾਂ ਇੰਗਲਿਸ਼ ਗਾਣੇ ਦੀ ਟੱਚ ਦਿੱਤੀ ਹੁੰਦੀ ਹੈ ਹਨਾ ਐਂਡ ਆਵਾਜ਼ ਦੀ ਨਾ ਮੈਂ
3: ਦੱਸਾਂਗੀ ਖਾਬ ਆਈ ਜਾਂਦਾ
2: ਹੈ ਯਾ ਯਾ ਐਂਡ ਆਵਾਜ਼ ਦੀ ਟੋਨਲ ਕੁਆਲਿਟੀ ਬੜੀ ਘੈਂਟ
1: ਹੈ ਹਨਾ ਡਿਫਰੈਂਟ
2: ਗੁੱਡ ਯਾਰ ਗੁੱਡ ਦਿਲਜੀਤ ਚੱਕਮੇ ਗਾਣੇ ਨੀ ਬਹੁਤ
1: ਪਸੰਦ ਆ
2: ਦਿਲਜੀਤ ਇੱਦਾਂ ਦੇ ਗਾਣੇ ਸਭ ਤੋਂ ਘੈਂਟ ਗਾਣਾ ਦਿਲਜੀਤ ਦਾ ਪਤਾ ਕਿਹੜਾ ਇਹ ਵਾਲੇ ਸਾਰੇ ਕੰਸੈਪਟ ਦੇ ਅੰਦਰ ਪੋਹੋ ਦੀ ਰਾਤ
1: ਓਏ ਹੋਏ ਹੋਏ ਹੋਏ
2: ਤੂੰ ਜਿਹੜਾ ਕੀ ਸੀਗਾ ਸੁਣਾ
1: ਫਿਰ ਤੁਹਾਡੇ ਇਮੋਸ਼ਨ ਨਾਲ ਵੀ ਜੁੜਿਆ ਨਾ
2: ਹਾਏ ਓਏ ਐਵੇਂ
1: ਨਵੀਂ ਹੱਥ ਚੰਦਰੀਏ ਸ਼ੌਲ ਜਿਹੜਾ ਤੂੰ ਭੁੱਲ ਗਈ ਸੀ
2: ਮੁੰਡਾ ਚੁੰਮ ਚੁੰਮੇ ਉਹਨੂੰ ਅੱਜ ਵੀ ਇੱਕ ਨਾਲ ਲਾਉਂਦਾ ਏ ਮੈਨੂੰ ਨਾ ਗਵਾ ਭਰਾਵਾ ਲੋਕਾਂ ਨੇ ਕਹਿਣਾ ਬੰਦ ਕਰੋ ਅਸੀਂ ਆਪ ਗਾਣੇ ਸੁਣ ਲਾਂਗੇ ਇਹ ਤਸ਼ੱਦਦ ਸਾਨੂੰ
1: ਮਨਜੂਰ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ ਕੀਮਤ ਸਾਡੇ ਕੋਲ ਹੈ ਵੀ ਨਹੀਂ ਤੁਹਾਨੂੰ ਦੇਣ ਲਈ
2: ਪਰ ਸਾਡੇ ਕੋਲ ਜੋ ਹੈ ਤੁਹਾਨੂੰ ਦੇਣ ਲਈ ਉਹ ਹੈ ਢੇਰ ਸਾਰਾ ਪਿਆਰ ਐਂਡ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ ਹੋ ਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਇਹ ਸਾਨੂੰ ਕਿਹਾ ਗਿਆ ਕਿ ਹਰ ਵਾਰੀ ਦੱਸਿਆ ਕਰੋ ਠੀਕ ਹੈ ਨਾ ਕਈ ਵਾਰੀ ਕੋਈ ਮਿਡਲ ਚ ਕਰਦਾ ਜੀ ਜੁਆਇਨ ਤਾਂ ਕਰਕੇ ਤੁਸੀਂ ਸੁਣ ਰਹੇ ਹੋ
1: ਕੋਈ ਸ਼ੁਰੂ ਚ ਕਰਦਾ ਕੋਈ ਮਿਡਲ ਚ ਕਰਦਾ
2: ਵਾਹ ਵਾਹ ਤੇ
1: ਕੋਈ ਉਦੋਂ ਕਰਦਾ ਜਦੋਂ ਖਤਮ ਹੋ ਜਾਂਦਾ
2: ਫਿਰ ਉਹ ਕਹਿੰਦਾ ਇਹ ਲੋਕ ਕੀ ਕਰਦਾ
1: ਸਹੀ ਕਿਹੜਾ ਸ਼ੁਰੂ ਚ ਕਰਦੇ ਉਹ ਵਿਚਾਰਾ ਇਹ ਸੋਚਦੇ ਰਹਿੰਦੇ ਕਿ 40 ਮਿੰਟ 50 ਮਿੰਟ ਇਹਨਾਂ ਨੂੰ ਸੁਣਨਾ ਪਏਗਾ ਤੇ ਜਿਹੜਾ ਮਿਡਲ ਚ ਕਰਦਾ ਹੈ ਉਹ ਸੋਚਦਾ ਪਤਾ ਨੀ ਮੈਂ ਪਹਿਲਾਂ ਕੀ ਮਿਸ ਕਰ ਲਿਆ ਤੇ ਜਿਹੜਾ ਲਾਸਟ ਚ ਕਰਦਾ ਹੈ ਉਹਨੂੰ ਫਿਰ ਇਹ ਹੁੰਦਾ ਕਿ ਇਸ ਟਾਈਮ ਤਾਂ ਮਿਸ ਹੋ ਗਿਆ ਮੇਰੇ ਕੋਈ ਸੋਹਣਾ ਜਿਹਾ ਐਪੀਸੋਡ ਮੈਂ ਨੈਕਸਟ ਟਾਈਮ ਨਹੀਂ ਮਿਸ ਕਰਨਾ
2: ਉਹ ਯਾਰ ਉਹ ਕਿਹੜਾ ਡਾਇਲੋਗ ਕਿਹੜੇ ਹੀਰੋ ਦਾ ਡਾਇਲੋਗ ਹੈ ਸਾਡੇ ਸ਼ੋਅ ਦੀ ਟੈਗਲਾਈਨ ਨੂੰ ਹੋਣੀ ਚਾਹੀਦੀ ਹੈ
1: ਕੀ
2: ਦਿਲ ਮੇ ਆਤੇ ਹੈ ਸਮਝ ਮੇ ਨਹੀਂ
1: ਹਾਂ
2: ਕਿ ਸਾਨੂੰ ਆਪ ਹੀ ਸਮਝ ਆ ਰਿਹਾ ਹੋ ਕੀ ਰਿਹਾ
1: ਪਰ ਸਾਡੀ ਇਹਨਾਂ ਨੇ ਚੇਂਜ ਕਰ ਦੇਣੀ ਨਾ ਲਾਈਨ ਚੇਂਜ ਕਰ ਦੇਣੀ
2: ਲਾਈਨ ਚੇਂਜ ਕਰ ਦੇਣੀ ਹਲੇ ਯਾਰ ਇੱਕ
1: ਤਾਂ ਉਹਨਾਂ ਨੇ ਕਹਿਣਾ ਫ੍ਰੀਕੁਐਂਸੀ ਪੇ ਆਤੇ ਹੈ ਲੇਕਿਨ ਲਾਈਵ ਨਹੀਂ
2: ਹਾਂ ਓਏ ਜੀਓ ਮੇਰੇ ਲਾਲ ਕਿਆ ਬਾਤ
1: ਹੈ
2: ਪਿੱਛੇ ਫਿਲਮਾਂ ਵੀ ਆਈਆਂ ਕਹਿੰਦੇ ਘੈਂਡੀਆਂ ਦ੍ਰਿਸ਼ਯਮ ਦਾ ਕਹਿੰਦੇ ਅਖੀਰਲਾ ਪਾਰਟ ਆ ਗਿਆ ਫਾਈਨਲੀ ਜੋ ਵੀ ਸੀਗਾ ਉਹ ਖਤਮ ਕਰਤਾ ਹੁਣ
1: ਚੱਲ ਤੇ ਕਹਿੰਦੇ ਬਹੁਤ ਗਿਆ
2: ਮੈਂ ਨਹੀਂ ਦੇਖੀ ਹਜੇ ਤੱਕ ਮੈਨੂੰ ਦੱਸਿਓ ਨਾ ਬਾਈ ਕਿੱਦਾਂ ਦੀ ਹੈ
1: ਗੁੱਡ ਗੁੱਡ ਬਟ ਨਾਟ ਗੁੱਡ ਦੈਨ ਦ ਪ੍ਰੀਵੀਅਸ ਵਨਸ
2: ਹਾਂ ਅੱਛਾ ਪਹਿਲੀਆਂ ਨਾਲੋਂ ਵਧੀਆ ਨਹੀਂ
1: ਯੈ
2: ਇੱਕ ਇਹ ਵੀ ਚੱਕਰ ਹੈ ਨਾ ਕਿ ਮੇਰੇ ਖਿਆਲ ਨਾਲ ਹੁਣੇ ਦੇਖ ਕੇ ਹੀ ਪਤਾ ਲੱਗੂਗਾ ਤੇ ਇਹ ਮੈਂ ਦੇਖੂੰਗਾ ਤਾਂ ਬਿਲਕੁਲ ਨਹੀਂ ਮੈਂ ਗੱਲ ਸਾਰੀ ਦੱਸਦਾ ਕਿ ਦ੍ਰਿਸ਼ਯਮ ਜਿਸ ਸੀਰੀਜ਼ 'ਤੇ ਬੇਸਡ ਹੈ

0: ਕਿ ਇਹ ਜਿਹੜੀ ਦ੍ਰਿਸ਼ਯਮ 3 ਆਈ ਹੈ ਇਹ ਮੂਨ ਲਾਲ ਵਾਲੀ ਹੈ, ਤੇ ਕਹਿੰਦੇ ਸੀ ਕਿ ਅਜੇ ਦੇਵਗਨ ਹੋਰਾਂ ਨੇ ਜਿਹੜਾ ਉਹਦਾ ਮੇਨ ਰਾਈਟਰ ਹੈ ਜੀਤੂ ਜੋਸਫ ਜਿਸਦਾ ਨਾਮ ਹੈ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਇਸ ਫਿਲਮ ਦੇ ਅੰਦਰ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਉਹਦੇ ਤੋਂ ਹਾਂ ਲਿਖਵਾਈ ਨਹੀਂ ਹੈ ਫਿਲਮ। ਸੋ ਜੇ ਤੁਸੀਂ ਮੋਹਨ ਲਾਲ ਵਾਲੀ ਫਿਲਮ ਦੇਖੋਗੇ ਤਾਂ ਉਹਦੇ ਅੰਦਰ ਵੱਖਰਾ ਐਂਡ ਹੈ ਸੇਮ ਕਹਾਣੀ ਦਾ ਜੋ ਤੁਸੀਂ ਅਜੇ ਦੇਵਗਨ ਦੀ ਦੇਖੀ ਆ, ਉਹ ਵੀ ਡਬਡ ਮੇਰੇ ਖਿਆਲ ਨਾਲ ਆ ਗਈ ਹੋਣੀ ਯੂਟਿਊਬ ਸ਼ੂਟਿਊਬ ਤੇ,
1: ਤੇ ਅਗਲੇ ਦਿਨ ਯੂਟਿਊਬ ਨਹੀਂ ਉਦਾਂ ਬਥੇਰੀਆਂ ਸਾਈਟਾਂ
0: ਬਥੇਰੀਆਂ ਹਨਾ। ਆਹੋ ਸਹੀ ਗੱਲ ਹੈ, ਬਾਕੀ ਉਹ ਵੀ ਬੜਾ ਘੈਂਟ ਐਕਟਰ ਆ ਆਪਣਾ, ਮਤਲਬ ਉਹ ਜੈਦੀਪ ਨਹੀਂ ਭਰਾ ਆ ਜਿਹੜਾ ਮੋਹਨ ਲਾਲ ਬੰਦਾ ਸਾਊਥ ਦਾ, ਉਹ ਉੱਥੇ ਦਾ ਮਤਲਬ ਅਮਿਤਾਭ ਬੱਚਨ ਆ, ਮਤਲਬ ਬੜਾ ਨਾਮ ਕਮਾਇਆ ਉਹਨੇ
1: ਜੈਦੀਪ
0: ਤੇ ਘੈਂਟ ਬੰਦਾ ਨਾ ਯਾਰ।
1: ਅੱਛਾ
0: ਗੱਲਬਾਤ ਜਿਹੜੀ
1: ਦੇਵਗਨ ਕਰਕੇ
0: ਉਹ ਫਿਰ ਯਾਰ ਮੇਨ ਉਹ ਹੈ ਨਾ ਐਕਟਰ ਤਾਂ ਮੇਨ ਉਹ ਹੈ,
1: ਪਾਰਸ਼ੈਲਿਟੀ ਜੀ ਕਰਦੇ,
0: ਪਾਰਸ਼ੈਲਿਟੀ ਜੀ ਕਰਤੀ। ਦੂਜਾ ਮੈਨੂੰ ਸੁਣਨ ਚ ਆਇਆ ਜੀ ਇਸ
1: ਪਰ ਯਾਰ ਫਿਲਮਾਂ ਨਾ ਜਿਹੜੀਆਂ
0: ਹਾਂ
1: ਅੱਜ ਕੱਲ ਗੱਲ ਕਰਕੇ ਮੈਨੂੰ ਸਵਾਦ ਆਉਣ ਡੇ, ਪਤਾ ਨਹੀਂ ਕਿਉਂ। ਹਾਂ
0: ਪਰ ਮੈਂ ਨਾ ਪਿੱਛੇ ਜਿਹਾ ਦੇਖਿਆ ਯਾਰ, ਮੈਂ ਆਰਟਿਸਟ ਆਪਣੇ ਕੋਲ ਆਏ ਸੀਗੇ ਇੱਥੇ ਜਿਹੜੇ ਆਹ ਹਰਦੀਪ ਗਰੇਵਾਲ,
1: ਹਾਂਜੀ ਇਹਨਾਂ ਦੀ ਫਿਲਮ ਆ ਰਹੀ ਆ।
0: ਕਿਹੜੀ ਫਿਲਮ ਆ ਰਹੀ ਹੈ ਇਹਨਾਂ ਦੀ? 1 ਅਕਤੂਬਰ ਆ ਰਹੀ ਹੈ ਦੜਾਕ। ਮੈਨੂੰ ਬੰਦੇ ਦੀ ਪਰਸਨੈਲਿਟੀ ਬੜੀ ਵਧੀਆ ਲੱਗੀ, ਮੈਂ ਐਵੇਂ ਝੂਠ ਨਹੀਂ ਮਾਰਦਾ, ਮੈਨੂੰ ਬਹੁਤ ਹੀ ਨੌਲੇਜ ਨੇ,
1: ਜਿਆਦਾ ਮੋਟੀਵੇਸ਼ਨ ਟਾਈਪ ਹੀ।
0: ਓਕੇ
1: ਹਰਦੀਪ ਗਰੇਵਾਲ 2015 ਤੋਂ ਫਿਲਮਾਂ ਗਾਣਿਆਂ ਦਾ ਸਫ਼ਰ ਸ਼ੁਰੂ ਹੈ ਇਹਨਾਂ ਦਾ।
0: ਓਕੇ
1: ਜਿਆਦਾ ਪੁਰਾਣੇ ਨਹੀਂ ਹੈ, ਪਰ ਇਹ ਹੈ ਕਿ ਸੁਪਨਾ ਕਹਿੰਦੇ ਨੇ ਕਿ ਮੇਰਾ ਵਾਵਾ ਪੁਰਾਣਾ ਸੀ।
0: ਓਕੇ
1: ਹਾਂਜੀ, ਕਿ ਸੁਪਨਾ ਇਹ ਸੀਗਾ ਕਿ
0: ਕੁਛ ਕਰਕੇ ਦਿਖਾਏ
1: ਗਾਣੇ, ਹਾਂਜੀ ਗਾਣੇ ਕਰਨੇ ਆ ਜਾਂ ਫਿਲਮਾਂ ਕਰਨੀਆਂ, ਐਕਟਿੰਗ ਕਰਨੀ, ਅਤੇ ਉਹ ਫਿਰ ਸੱਚ ਹੋ ਗਿਆ ਵਾ। ਪਰ ਉਹ ਕਹਿੰਦੇ ਸੀ ਇੰਟਰਵਿਊ ਦੇ ਵਿੱਚ ਵੀ ਸੁਪਨਾ ਤਾਂ ਮੇਰਾ ਆਲਰੇਡੀ ਪੂਰਾ ਹੋ ਗਿਆ ਵਾ, ਹੁਣ ਤਾਂ ਗਾਂ ਬਸ ਵੇਖੋ ਕਿੱਥੋਂ ਤੱਕ ਜਾਂਦੇ ਆ
0: ਯਾਰ। ਕਦੀ ਵੈਸੇ ਤੂੰ ਮੈਨੂੰ ਦੱਸ ਕੀ ਲੱਗਦਾ ਮੈਨੂੰ, ਮੇਰਾ ਮੇਰੀ ਸੋਚ ਇਹ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਕਹੇ ਨਾ ਕਿ ਯਾਰ ਮੈਂ ਸੋਚਿਆ ਸੀਗਾ ਮੈਂ ਜਾਂ ਸਿੰਗਰ ਬਣਾ ਜਾਂ ਮੈਂ ਐਕਟਰ ਬਣਾ ਜਾਂ ਮੈਂ ਕ੍ਰੀਏਟਰ ਬਣਾ, ਬੇਸਿਕਲੀ ਤੁਹਾਨੂੰ ਆਰਟ ਨਾਲ ਨਹੀਂ ਬਹੁਤਾ ਲੈਣਾ ਦੇਣਾ, ਬੇਸਿਕਲੀ ਤੁਹਾਨੂੰ ਇਹ ਕਿ ਮੈਂ ਮਸ਼ਹੂਰ ਹਾਂ, ਲੋਕ ਮੈਨੂੰ ਪਛਾਣਨ, ਜ਼ਿਆਦਾ ਇਹ ਗੱਲ ਨਹੀਂ ਹੋ ਗਈ ਕੀ ਲੱਗਦਾ? ਮੈਂ ਇਹ ਨਹੀਂ, ਚਲੋ ਮੈਂ ਉਹਨਾਂ ਵੱਲ ਨਹੀਂ ਗੱਲ ਕਰਦਾ ਪਿਆ ਇਨ ਜਨਰਲ, ਕਿਉਂਕਿ ਕਈ ਕਈ ਹੁੰਦੇ ਨਾ ਦੀਵਾਨੇ ਆ ਕਿ ਦੀਵਾਨਗੀ ਕਿ ਯਾਰ ਐਕਟਿੰਗ ਹੀ ਕਰਨੀ ਹੈ, ਉਮਰ ਗਾਲਤੀ ਬਾਈ ਥੀਏਟਰ ਕਰਦੇ ਕਰਦੇ ਥੀਏਟਰ ਹੀ ਕਰ ਰਹੇ, ਹੋਰ ਕੁਛ ਕਰਨਾ ਹੀ ਨਹੀਂ ਹੈ ਹਨਾ। ਤੇ ਕਈ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਹਨਾ,
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਇਹ ਨਾ ਇੱਕ ਬੜੀ ਕਹਿ ਲਓ ਕਿ ਪੁੱਠੀ ਜਿਹੀ ਗੇਮ ਆ, ਉਹ ਇੱਦਾਂ ਵਾ ਕਿ ਕਈ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਮਸ਼ਹੂਰੀ ਹੋਣੀ ਆ, ਉਹ ਕਿਸੇ ਵੀ ਤਰੀਕੇ ਨਾਲ ਹੋ ਜੇ, ਉਹ ਫਿਲਮ 'ਚ ਆ ਕੇ ਹੋ ਜੇ, ਉਹ ਗਾਣੇ 'ਚ ਆ ਕੇ ਹੋ ਜੇ, ਜਾਂ ਫਿਰ ਉਹ ਗਾਣੇ ਕਹਿ ਲਓ ਲਿਖਣ 'ਚ ਹੋ ਜੇ, ਹਨਾ ਕਿਸੇ ਵੀ ਤਰੀਕੇ ਦੀ, ਉਹ ਚਾਹੁੰਦੇ ਕਿ ਮੇਰਾ ਮਤਲਬ ਮੈਂ ਅੱਗੇ ਆ ਜਾਂ ਕਿਸੇ ਤਰੀਕੇ। ਕਈ ਬੰਦੇ ਜਿਹੜੇ ਕਹਿੰਦੇ ਆ ਕਿ ਮੈਂ ਸਿਰਫ ਆਪਣਾ ਆਰਟ ਆ ਜਿਹੜਾ ਉਹਨੂੰ ਨਿਖਾਰਨਾ ਆ, ਉਹਨੂੰ ਅੱਗੇ ਲੈ ਕੇ ਆਉਣਾ ਵਾ, ਹਾਂ ਮਸ਼ਹੂਰੀ ਆਵੇ ਨਾ ਆਵੇ ਉਹ ਇੱਕ ਸਕੈਂਡਰੀ ਚੀਜ਼ ਆ ਉਹਨਾਂ ਦੇ ਲਈ। ਸੋ ਇਹ ਦੋਵੇਂ ਟਾਈਪ ਦੇ ਬੰਦੇ ਇੰਡਸਟਰੀ 'ਚ ਹੈਗੇ ਆ, ਜੇ ਇੱਕ ਵੀ ਟਾਈਪ ਦਾ ਵਿੱਚੋਂ ਮਾਈਨਸ ਹੋ ਜੂਗਾ ਤਾਂ ਫਿਰ ਆਈ ਥਿੰਕ ਇੰਡਸਟਰੀ ਚੱਲੂਗੀ ਵੀ ਨਹੀਂ, ਫਿਰ ਉਹ ਚੀਜ਼ਾਂ ਕੰਪੀਟੀਸ਼ਨ ਜਾਂ ਵਖਰੇਵੇਂ ਰਹਿ ਵੀ ਨਹੀਂ ਜਾਣੇ। ਅਤੇ ਜਿਹੜਾ ਮਤਲਬ ਜੋ ਮੈਨੂੰ ਲੱਗਦਾ ਜਿੰਨੇ ਆ ਕਿ ਹੁਣ ਮੰਨ ਲਓ ਆਪਾਂ ਇੰਟਰਵਿਊਜ਼ ਕਰਦੇ ਵੀ ਹਾਂ ਜਾਂ ਸੁਣਦੇ ਵੀ ਹਾਂ, ਚਲੋ ਲਾਗੇ ਖਲੋਏ ਖਲੋਤੇ ਹੋਈ ਦਾ ਇੱਦਾਂ ਕਹਿ
0: ਦਿੰਦੇ,
1: ਉਹ ਸਾਰਿਆਂ ਦਾ ਇਹੋ ਹੀ ਹੈ, ਜ਼ਿਆਦਾਤਰ ਇਹੋ ਹੀ ਹੁੰਦਾ ਵਾ ਕਿ ਉਹਨਾਂ ਨੇ ਸੋਚਿਆ ਹੁੰਦਾ ਆ, ਸੁਪਨੇ ਲਏ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਇੱਕ ਦਿਨ। ਤੁਹਾਡੇ ਓਬਵੀਅਸਲੀ ਜਦੋਂ ਤੁਹਾਡੇ ਅੰਦਰੋਂ ਨਹੀਂ ਕੋਈ ਚੀਜ਼ ਨਿਕਲਦੀ ਉਹਨਾਂ ਚਿਰ ਤਾਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਹੁਣ ਮੈਂ ਮੰਨ ਲਓ ਐਵੇਂ ਮੂੰਹ ਸਵੇਰੇ ਉੱਠ ਕੇ ਐਵੇਂ ਇੱਧਰ ਉੱਧਰ ਦਾ ਕਿਸੇ ਦਾ ਸੁਪਨਾ ਲੈਣਾ, ਇੱਦਾਂ ਤਾਂ ਹੋ ਨਹੀਂ ਸਕਦਾ।
0: ਹਾਂ,
1: ਮੈਂ ਉਹੀ ਚੀਜ਼ ਦਾ ਲਊਂਗਾ, ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਲਊਂਗਾ ਉਹ ਇਹੋ ਹੀ ਲਊਂਗਾ ਜਿਹੜਾ ਕਿ ਮੈਨੂੰ ਲੱਗਦਾ ਹੋਊਗਾ ਅੰਦਰ ਆਤਮਾ ਨੂੰ ਕਿ ਮੈਂ ਕਰ ਸਕਦਾ ਕਦੀ,
0: ਜਾਂ ਮੇਰੇ ਤੂਰ ਬਹੁਤ ਹੋਵੇ,
1: ਹਾਂ ਵੀ ਜਾਂ ਕੈਪੇਬਿਲਿਟੀ ਹੈਗੀ ਆ ਜਾਂ ਮੈਂ ਮਿਹਨਤ ਕਰ ਸਕਦਾ। ਉਹ ਜੇ ਉਹ ਲੈਣ ਡੇ ਆ ਤੇ ਉਹ ਫਿਰ ਕਰਨ ਡੇ ਆ, ਤੇ ਉਹ ਕਰਨ ਡੇ ਆ ਆਪਣੀ ਮਿਹਨਤ ਨਾਲ ਵੀ ਕਰਨ ਡੇ।
0: ਬਾਕੀ ਮੈਨੂੰ ਨਾ ਅੰਦਰ ਟੂ ਐਡ ਟੂ ਯੋਰ ਪੁਆਇੰਟ ਕਿ ਜੋ ਵੀ ਸਾਨੂੰ ਸੁਣ ਰਿਹਾ ਤੇ ਜੇ ਲੱਗਦਾ ਕਿ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਹਨਾ, ਤੇ ਇੱਕ ਸਲਾਹ ਇਹ ਹੈ ਕਿ ਅੱਜ ਦੇ ਟਾਈਮ ਦੇ ਅੰਦਰ ਦੇਖੀ ਪਰਖੀ ਚੀਜ਼ ਆ ਸੈਲਫ ਐਕਸਪੀਰੀਅੰਸ ਤੋਂ ਕਿ ਜਿੰਨਾ ਵੱਡਾ ਤੁਸੀਂ ਵਿਜ਼ਨ ਰੱਖ ਸਕਦੇ ਹੋ ਰੱਖੋ, ਐਂਡ ਜੋ ਨਹੀਂ ਸਮਝ ਆਉਂਦਾ ਉਹਦੇ ਲਈ ਵੀ ਭਾਵੇਂ ਰੱਖ ਲਓ, ਕਿਉਂਕਿ ਐਜੂਕੇਸ਼ਨ ਤੁਹਾਡੇ ਹੁਣ ਹੱਥਾਂ 'ਚ ਹੈ। ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਇੱਕ ਦਿਨ ਇੱਕ ਰਾਤ ਦੇਣ ਦੀ ਜ਼ਰੂਰਤ ਹੈ, ਐਂਡ ਪੂਰਾ ਚੰਗੇ ਤਰੀਕੇ ਨਾਲ ਉਹਨੂੰ ਤੁਸੀਂ ਉਸ ਲੈਵਲ ਦਾ ਰਿਸਰਚ ਕਰ ਲਉਂਗੇ ਜਿੰਨਾ ਸ਼ਾਇਦ ਅੱਜ ਤੋਂ ਬਹੁਤਾ ਮੈਂ ਪਿੱਛੇ ਨਹੀਂ ਜਾਊਂਗਾ ਪਰ 3-4 ਸਾਲ ਪਹਿਲਾਂ ਤੁਹਾਨੂੰ ਸ਼ਾਇਦ 6-7 ਮਹੀਨੇ ਦਾ ਸਮਾਂ ਲੱਗ ਜਾਂਦਾ ਹੋਏਗਾ। ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਜਿਸ ਤਰ੍ਹਾਂ ਦੀ ਵੀ ਨੌਲੇਜ ਲੈਣਾ ਚਾਹੁੰਦੇ ਹੋ, ਉਹਦੇ ਉਸ ਕੰਮ ਤੋਂ ਰਿਲੇਟਡ ਨੈਟਵਰਕਿੰਗ ਕਰਨਾ ਚਾਹੁੰਦੇ ਹੋ ਕਿ ਉਸ ਹੀ ਏਰੀਆ ਦੇ ਅੰਦਰ ਹੋਰ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਜਿਹੜੇ ਤੁਹਾਡੀ ਹੈਲਪ ਕਰ ਸਕਦੇ, ਲਿੰਕਡਇਨ AI ਤੁਹਾਡੀ ਉੱਧਰ ਹੈਲਪ ਕਰ ਸਕਦਾ, ਮਤਲਬ ਦੇਰ ਇਜ਼ ਟੂ ਮੱਚ ਆਊਟ ਦੇਅਰ। ਸੋ ਬੈਕ ਨਹੀਂ ਰਹਿਣਾ।

0: मतलब व्हाट डू यू थिंक, जस्ट गो फॉर इट,
1: गो फॉर इट.
0: कभी भी ये सोच के नहीं पिछे हट जाना कि यार एदा इदा किदा होगा, एदा ओदा किदा होगा. जे तुसी सोचन दे यार पते हमेशा एहो ही कहिदा. वैसे ते अपनी चलो मननी सुननी किन्ने आ, पर जे फिर भी जे कोई मनन सुनन दिया वा ते जे ओ माली ना, फिर एक गल है कि ओ भरावां नूं याद रखूगा.
2: हां नहीं,
0: सिर्फ ये गल करनी है, कुछ नहीं करना, सिर्फ इतना करना कि जो जी करन दिया ओ करना वा तुसी, चाहे उत्तों सिखो ਉਹ ਵੀ ਨੀ ਮਾੜੀ ਗੱਲ ਕਿ ਉਹ ਗਲਤ ਹੋ ਜਾਏ, ਐਟਲੀਸਟ ਉਹ ਤੋਂ ਸਿੱਖ ਲਿਆ.
1: ਕੁਛ ਖਰਾਬ ਹੀ ਹੋ ਜਾਏਗਾ,
0: ਜੇ ਕਰਨਾ ਤੇ ਫਿਰ ਉਹਨੂੰ ਕੰਟੀਨਿਊ ਰੱਖੋ, ਉੱਥੋਂ ਸਿੱਖ ਕੇ ਉਹ ਗਲਤੀ ਨਾ ਕਰੋ, ਪਰ ਦੁਬਾਰਾ ਉਹਦੇ ਅੱਗੋਂ ਵਧੋ. ਇਹ ਨੀ ਕਿ ਗਲਤੀ ਹੋ ਗਈ ਤੇ ਉਹਨੂੰ ਉੱਥੇ ਛੱਡ ਦਿਓ. ਮਤਲਬ ਕਰੋ, ਤੁਸੀਂ ਪੱਕੀ ਗੱਲ ਇੱਕ ਦਿਨ ਐਕਸੀਡ ਕਰੋਗੇ.
2: ਬਿਲਕੁਲ,
0: ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਬੈਕ ਕਰ ਜਾਓ ਉੱਥੋਂ. ਜੇ ਕਰ ਗਏ ਤੇ ਫਿਰ ਉਹ ਤੁਹਾਡੀ ਗਲਤੀ ਮੰਨੀ ਜਾਊਗੀ, ਪਰ ਇਹ ਫਿਰ ਕਿਸਮਤ ਨੂੰ ਨਾ ਕਿਹੋ ਵੀ ਕਿਸਮਤ ਨੇ ਨਹੀਂ ਸਾਥ ਦਿੱਤਾ.
2: ਹਾਂ ਨਹੀਂ, ਇੱਕ ਵਾਰੀ ਮਤਲਬ ਬੰਦਾ,
0: ਤੁਸੀਂ ਇਹ ਸੋਚ ਕੇ ਚੱਲੋ ਵੀ ਨਾ ਦੇਵੇ ਕਿਸਮਤ ਸਾਥ, ਮੈਂ ਕਰੂੰਗਾ.
2: ਉਹ ਨਾ ਇੱਕ ਬਹੁਤ ਘੈਂਟ, ਅਗੇਨ ਜਿਹੜੇ ਵੀ ਸੁਣ ਰਹੇ ਆ ਜਾ ਕੇ ਸਰਚ ਕਰਨਾ, ਟੈਡੀ ਰੂਜ਼ਵੈਲਟ ਨਾਮ ਦਾ ਇੱਕ ਆਦਮੀ ਹੈ, ਬਹੁਤ ਨਾਮੀ ਸ਼ਖਸ ਆ, ਕਿਉਂਕਿ ਉਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਰਿਹਾ. ਪਰ ਉਹ ਅਮੈਰੀਕਾ ਦਾ ਉਸ ਸਮੇਂ ਪ੍ਰੈਜ਼ੀਡੈਂਟ ਰਿਹਾ ਜਦੋਂ ਅਮੈਰੀਕਾ ਦੇ ਅੰਦਰ ਬਹੁਤ ਮੇਜਰ ਚੇਂਜਸ ਆਏ ਇਨ ਟਰਮਸ ਆਫ ਇੰਡਸਟਰੀਅਲ ਰੈਵੋਲਿਊਸ਼ਨ. ਸੋ ਉਸ ਉਹਦੇ ਦਿੱਤੇ ਹੋਏ ਕਾਫੀ ਡਿਸੀਜਨਸ ਤੇ ਉਹਦੀ ਜਿਹੜੀ ਉਹਨੇ ਜ਼ਿੰਦਗੀ ਜੀ ਹੈ ਉਹ ਕਾਫੀ ਜ਼ਿਆਦਾ ਤੁਹਾਨੂੰ ਤੇ ਮੈਨੂੰ ਆ ਕੇ ਛੂੰਦੀ ਹੈ ਇਨਡਾਇਰੈਕਟਲੀ ਵੀ, ਕਿਉਂਕਿ ਕੈਪੀਟਲਿਜ਼ਮ ਵਗੈਰਾ ਐਂਡ ਆਲ. ਕਾਫੀ ਇੰਪੈਕਟਫੁਲ ਆਦਮੀ ਸੀ. ਉਸਦੇ ਨਾ ਬਹੁਤ ਲੰਬੀ ਇੱਕ ਸਪੀਚ ਆ, ਉਸਦਾ ਇੱਕ ਛੋਟਾ ਜਿਹਾ ਟੋਟਾ, ਬਹੁਤ ਮਸ਼ਹੂਰ ਆ ਉਹ. ਉਹਦਾ ਨਾਮ ਹੈ ਮੈਨ ਇਨ ਦਾ ਅਰੀਨਾ. ਤੇ ਉਸਦਾ ਮੈਂ ਤੁਹਾਨੂੰ ਇੱਕ ਉਹਦਾ ਟਰਾਂਸਲੇਸ਼ਨ ਜੀ ਦੱਸ ਦਵਾਂ. ਤੇ ਉਹ ਬੇਸਿਕਲੀ ਉਹਦੇ ਅੰਦਰ ਉਹ ਸਪੀਚ ਦੇ ਅੰਦਰ ਉਹ ਮੈਨ ਇਨ ਦਾ ਅਰੀਨਾ ਬੋਲਦਾ ਕਿ ਜਿਹੜਾ ਬੰਦਾ ਅਰੀਨਾ ਆਪਾਂ ਅਖਾੜਾ ਕਹਿ ਲਈਏ ਕਹਿ ਲਓ, ਹਨਾ, ਜਿਹੜਾ ਬੰਦਾ ਨਾ ਮਤਲਬ ਕਹਿੰਦਾ ਕਿ ਦੁਨੀਆਂ ਦੇ ਅੰਦਰ ਜਿਹੜਾ ਅਖਾੜੇ 'ਚ ਖੜਾ ਆਦਮੀ ਹੈ ਨਾ, ਜਿਹੜਾ ਇਸ ਵਕਤ ਹਾਰਡਸ਼ਿਪਸ ਨਾਲ ਨਜਿੱਠ ਰਿਹਾ, ਜਿਸਨੂੰ ਸਮਾਂ ਜਾਂ ਉਹਦੇ ਓਪੋਨੈਂਟ ਉਹਨੂੰ ਕੁੱਟ ਰਹੇ ਨੇ, ਮਾਰ ਰਹੇ ਨੇ, ਲਹੂ ਲਹਾਨ ਹੋਇਆ ਪਿਆ, ਮਿੱਟੀਓ ਮਿੱਟੀ ਹੋਇਆ ਪਿਆ, ਪਸੀਨੋ ਪਸੀਨੀ ਹੋਇਆ ਪਿਆ, ਉਸਦੀ ਹੀ ਵਾਹ ਵਾਹ ਹੋਣੀ ਚਾਹੀਦੀ ਹੈ, ਨਾ ਕਿ ਉਹ ਲੋਕਾਂ ਦੀ ਜਿਹੜੇ ਉਸ ਅਰੀਨਾ ਦੇ ਬਾਹਰ ਬੈਠੇ ਤਾੜੀਆਂ ਮਾਰਦੇ ਪਏ ਜਾਂ ਫਿਰ ਉਹਨੂੰ ਨਿੰਦਦੇ ਪਏ ਆ ਕਿ ਯਾਰ ਇੱਦਾਂ ਨਹੀਂ ਕਰਨਾ ਸੀ, ਇੱਦਾਂ ਕਰਨਾ ਸੀ, ਜਾਂ ਫਿਰ ਖੁਸ਼ ਹੋ ਰਹੇ ਨੇ ਕਿ ਉਹ ਹਾਰਦਾ ਪਿਆ, ਜਾਂ ਫਿਰ ਰੋਂਦੇ ਪਏ ਨੇ ਕਿ ਯਾਰ ਇਹ ਹਾਰਦਾ ਪਿਆ. ਸਿਰਫ ਤੇ ਸਿਰਫ ਜੋ ਬੰਦਾ ਵਾਕੇ ਹੀ ਕਿਸੇ ਚੀਜ਼ ਨੂੰ ਬਰਦਾਸ਼ਤ ਕਰ ਰਿਹਾ ਉਸਦੀ ਵਾਹ ਵਾਹੀ ਹੋਣੀ ਚਾਹੀਦੀ. ਸੋ ਬਰਦਾਸ਼ਤ ਕਰਨਾ ਜ਼ਰੂਰੀ ਆ. ਤੇ ਇਹੀ ਸਾਡਾ ਅੱਜ ਦਾ ਸਾਡਾ ਟੈਡ ਟਾਕ ਵਾਲੀ ਜਿਹੜੀ ਹੁੰਦੀ ਹੈ ਨਾ ਸਾਡੀ, ਕਿ ਅਸੀਂ ਸਲਾਹ ਦੇਵਾਂਗੇ, ਉਹ ਇਹੀ ਸੀ.
0: ਬਿਲਕੁਲ, ਤੇ ਜ਼ਰੂਰੀ ਆ ਹਰ ਇੱਕ ਲਾਈਫ ਦੇ ਪਾਰਟ ਦੇ ਵਿੱਚ ਬਰਦਾਸ਼ਤ ਕਰਨਾ. ਬਰਦਾਸ਼ਤ ਤੋਂ ਬਿਨਾਂ ਤੁਸੀਂ ਸਰਵਾਈਵਲ ਔਖਾ. ਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਤੇ ਔਜਲਾ ਸੀਜ਼ਨ 1 ਜਿਹੜਾ ਕਿ ਰਿਲੀਜ਼ ਹੋਈ ਆ, EP ਜਿਹੜੀ ਕਿ ਆ ਪਿਛਲੇ ਮਹੀਨੇ 25 ਸਤੰਬਰ ਨੂੰ ਰਿਲੀਜ਼ ਹੋਈ, ਜਿਹਦੇ ਵਿੱਚ 5 ਟੋਟਲ ਟਰੈਕ ਆਏ. ਅਸ਼ਕੇ ਆਇਆ, ਔਜਲਾ ਸੀਜ਼ਨ ਆਇਆ ਵਾ, ਫਿਰ ਸਟ੍ਰੇਟ ਅਪ ਆਇਆ, ਰੈਪ ਕਿੱਲਾ ਆਇਆ ਜਿਹੜਾ ਕਿ ਫੇਵਰੇਟ ਹੈ ਕ੍ਰਿਸ਼ਨਾ ਜੀ ਦਾ, ਇੱਕ ਰੀਅਲ ਬੈਡਮੈਨ ਆਇਆ ਵਾ,
2: ਰੀਅਲ ਬੈਡਮੈਨ ਵੀ.
0: ਹਾਂ, ਦੈਟਸ ਗੁੱਡ. ਤੇ ਪਰ ਮੇਰਾ ਜਿਹੜਾ ਸਾਰਿਆਂ 'ਚੋਂ ਵਧੀਆ ਮੁਲਾਦਾ ਔਜਲਾ ਸੀਜ਼ਨ.
2: ਅੱਛਾ,
0: ਹਾਂ
2: ਘੈਂਟ ਆ
0: ਉਹ, ਘੈਂਟ ਆ. ਹੁਣ ਤੱਕ ਦੇ ਜਿਹੜਾ ਜ਼ਿਆਦਾ ਚੱਲਿਆ ਵਾ ਗਾਣਾ, ਜਿਹਨੂੰ ਕਿ ਓਬਵੀਅਸਲੀ ਜਦੋਂ ਇਹਨਾਂ ਦੇ ਗਾਣੇ ਆਉਂਦੇ ਨੇ ਤੇ ਉਹ ਮਿਲੀਅਨਸ 'ਚ ਜਾਂਦੇ ਨੇ. ਤੇ ਸਭ ਤੋਂ ਜਿਹੜਾ ਜ਼ਿਆਦਾ ਚੱਲਿਆ ਵਾਲਾ ਉਹ ਅਸ਼ਕੇ ਆ,
2: ਠੀਕ ਹੈ, ਕਿਉਂਕਿ ਉਹਦੀ ਵੀਡੀਓ ਵੀ ਬਣਾਈ ਨਾ,
0: ਵੀਡੀਓ ਵੀ
2: ਓਬਵੀਅਸਲੀ ਇੱਕ ਕਾਰਨ ਹੋ
0: ਜਾਂਦਾ. ਫਿਰ ਦੂਜੇ ਨੰਬਰ ਤੇ ਜਿਹੜਾ ਔਜਲਾ ਸੀਜ਼ਨ ਆਉਂਦਾ, ਫਿਰ ਸਟ੍ਰੇਟ ਅਪ ਆਉਂਦਾ, ਫਿਰ ਰੈਪ ਕਿੱਲਾ ਆਉਂਦਾ, ਤੇ ਫਿਰ ਆਉਂਦਾ ਰੀਅਲ ਬੈਡਮੈਨ.
2: ਓਕੇ, ਅੱਛਾ, ਮੈਨੂੰ ਸੀਗਾ ਵੈਸੇ ਕਿ ਰੀਅਲ ਬੈਡਮੈਨ ਤੇ ਰੈਪ ਕਿੱਲਾ ਜ਼ਿਆਦਾ ਬੈਟਰ ਚੱਲੇ ਹੋਣਗੇ.
0: ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕ੍ਰਿਸ਼ਨਾ ਜੀ, ਜਿਹੜੇ ਉਦਾਂ ਜ਼ਿਆਦਾ ਬੈਟਰ ਲੱਗਦੇ ਆ ਉਹ ਚੱਲੇ ਘੱਟ ਹੁੰਦੇ ਆ.
2: ਹਾਂ,
0: ਨੰਬਰਸ ਦੇ ਵਿੱਚ ਚੱਲਣਾ ਤੇ ਉਦਾਂ ਚੱਲਣਾ.
2: ਅੱਛਾ, ਮੇਰੀ ਨਾ ਇੱਕ ਫੀਲਿੰਗ ਆ ਇਹਦੀ ਵੀਡੀਓ ਵੇਖ ਕੇ ਨਾ.
0: ਹਾਂ,
2: ਅੱਛਾ, ਜਿਹੜੇ ਵੀ ਸੁਣਦੇ ਪਏ ਆ, ਜੇ ਉਹਨਾਂ ਨੇ ਵੀਡੀਓ ਵੇਖੀ ਹੈ ਤੇ ਕਿਸੇ ਤਰੀਕੇ ਨਾਲ ਜੇ ਫੀਡਬੈਕ ਪਵਾ ਸਕਦੇ ਹੋਏ ਪਵਾਇਓ. ਯਾਦ ਆ ਇੱਕ ਐਲਸਵਨ ਨੂੰ ਗਾਣਾ ਕੀਤਾ ਸੀ ਜਦੋਂ ਦਿਲਜੀਤ ਨੇ, ਤੇ ਜਦੋਂ ਗਾਣਾ ਆਇਆ ਸੀ ਨਾ ਤੇ ਮੈਂ ਵੇਖਦੀ ਕਿ ਮੈਂ ਕਿਹਾ ਇਹ ਤਾਂ ਜਮਾਂ ਹੀ ਪੀਕੀ ਬਲਾਈਂਡਰ ਬਣਾਇਆ. ਤੇ ਅਲਟੀਮੇਟਲੀ ਉਹ ਕਾਫੀ ਲੋਕਾਂ ਨੂੰ ਬਾਅਦ 'ਚ ਲੱਗਾ ਯਾਰ ਇਹ ਤਾਂ ਪੀਕੀ ਬਲਾਈਂਡਰ ਵਰਗੀ ਵਾਈਬ ਦਿੱਤੀ ਆ, ਹਨਾ. ਤੇ ਫਿਰ ਮੁੜ ਕੇ ਦਿਲਜੀਤ ਨੇ ਕਿਸੇ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਪੀਕੀ ਬਲਾਈਂਡਰ ਸੀਰੀਜ਼ ਵੇਖੀ, ਮੈਨੂੰ ਬੜਾ ਚਾਹ ਜਾ ਚੜਿਆ ਵੇਖ ਕੇ, ਤੇ ਮੈਂ ਬਹੁਤ ਪੈਸਾ ਲਾ ਤਾ ਵੀਡੀਓ ਤੇ. ਜੇ ਤੁਸੀਂ ਆ ਅਸ਼ਕੇ ਦੀ ਵੇਖੋਗੇ ਨਾ ਵੀਡੀਓ, ਤੇ ਉਹ ਟੋਟਲੀ ਫਰੋਮ ਦਾ ਵਰਲਡ ਆਫ ਜੈਂਟਲਮੈਨ.
0: ਜੈਂਟਲਮੈਨ ਕੈਮਰਾ ਵੀ ਕਹਿੰਦੇ ਨੇ ਉਹ ਹੀ ਯੂਜ਼ ਕੀਤਾ ਗਿਆ ਨਾ,
2: ਜੋ ਜੈਂਟਲਮੈਨ ਦੇ ਅੰਦਰ ਯੂਜ਼ ਕੀਤਾ ਗਿਆ. ਜੈਂਟਲਮੈਨ ਇੱਕ ਵੈਸੇ ਫਿਲਮ ਵੀ ਹੈ, ਮੈਥਿਊ ਮੈਕਕੋਨਹੀ ਦੀ, ਬਹੁਤ ਘੈਂਟ ਫਿਲਮ ਹੈ, ਦੇਖਿਓ ਜ਼ਰੂਰ. ਪਰ ਉਹ ਫਿਲਮ ਇੰਨੀ ਮਸ਼ਹੂਰ ਹੋਈ ਕਿ ਉਹਦੇ ਉੱਪਰ ਬਾਅਦ ਚੋਂ ਇੱਕ ਸੀਰੀਜ਼ ਹੀ ਬਣੀ ਹੈ ਜੈਂਟਲਮੈਨ ਨਾਮ ਦੀ. ਉਸਦਾ ਲੀਡ ਐਕਟਰ ਕੌਣ ਹੈ ਮੈਨੂੰ ਪਤਾ ਨਹੀਂ, ਨਵਾਂ ਜਿਹਾ ਹੀ ਐਕਟਰ ਹੈ, ਬ੍ਰਿਟਿਸ਼ ਐਕਟਰ ਹੈ, ਬ੍ਰਿਟਿਸ਼ ਕ੍ਰੀਏਟਰ ਦੀ ਬਣਾਈ ਹੋਈ ਫਿਲਮ ਹੈ, ਗਾਏ ਰਿਚੀ ਨਾਮ ਦਾ ਬੰਦਾ. ਉਸਦੀ ਕੋਈ ਵੀ ਫਿਲਮ ਚੱਕ ਕੇ ਵੇਖ ਲਓ. ਉਹ ਨਾ ਬਨੀ ਪਤਾ ਕਿਸ ਚੀਜ਼ ਲਈ ਜਾਣਿਆ ਜਾਂਦਾ, ਜਿਹੜਾ ਗਾਏ ਰਿਚੀ ਹੈ ਜਿਹੜਾ ਡਾਇਰੈਕਟਰ ਹੈ ਜੈਂਟਲਮੈਨ ਦਾ, ਉਹ ਜਾਣਿਆ ਜਾਂਦਾ ਆਪਣੇ ਇੱਕ ਤਾਂ ਉਹਦੀ ਕਹਾਣੀਆਂ 'ਚ ਜ਼ਿਆਦਾਤਰ ਹੁੰਦੇ ਮੇਲ ਕਿਰਦਾਰ ਹੀ ਹੈ, ਫੀਮੇਲ ਕਿਰਦਾਰ ਬਹੁਤੇ ਨਹੀਂ ਹੁੰਦੇ।
0: ਓਕੇ।
2: ਅਤੇ ਦੂਸਰਾ ਇਹ ਕਿ ਉਹ ਜਾਣਿਆ ਜਾਂਦਾ ਆਪਣੇ ਮੇਲ ਕਿਰਦਾਰਾਂ ਨੂੰ ਫੈਸ਼ਨੇਬਲੀ ਬਹੁਤ ਜ਼ਿਆਦਾ ਘੈਂਟ ਤਿਆਰ ਕਰਨ ਲਈ, ਅਤੇ ਉਹ ਚੀਜ਼ ਵੀ ਕਿਉਂਕਿ ਉਸ ਗਾਣੇ ਦੇ ਅੰਦਰ ਪੈਰੇ ਤਿੰਨ ਨੇ ਪਰ ਔਜਲੇ ਨੇ ਮੇਰੇ ਖਿਆਲ ਨਹੀਂ ਤਾਂ 10 to 12 ਆਊਟਫਿੱਟਾਂ ਚੇਂਜ ਕੀਤੀਆਂ ਐਂਡ ਆਲਮੋਸਟ ਐਵਰੀ ਆਊਟਫਿੱਟ ਇਜ਼ ਵੈਰੀ ਗੁੱਡ। ਅਤੇ ਬਹੁਤਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਗਾਣਾ ਹੀ ਸੁਣਾ ਦਿੰਦੇ ਯਾਰ, ਹੈ ਨਾ, ਆਪਾਂ ਤਾਂ ਗੱਲਾਂ ਕਰੀ ਜਾਵਾਂਗੇ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖ਼ਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 12 ਤਰੀਕ ਹੈ ਅਕਤੂਬਰ ਦਾ ਮਹੀਨਾ ਅਤੇ ਸੋਮਵਾਰ ਦਾ ਦਿਨ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਜੀ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਹਾਂਜੀ ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਖ਼ਬਰਾਂ ਦੀ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਹਮੇਸ਼ਾ ਦੀ ਤਰ੍ਹਾਂ ਭਾਰਤ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ। ਜਿਹੜੇ ਵਿਰੋਧੀ ਧਿਰਾਂ ਦੀ ਤਰਫ ਤੋਂ ਪ੍ਰਦਰਸ਼ਨ ਚੱਲ ਰਹੇ ਨੇ ਸਰਕਾਰ ਦੇ ਖਿਲਾਫ, ਚੀਫ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ, ਉਹਨਾਂ ਨੂੰ ਲੈ ਕੇ ਜੁੜੀਆਂ ਹੋਈਆਂ ਖ਼ਬਰਾਂ ਨੇ। ਔਰ ਇਸ ਦੇ ਨਾਲ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਇਸ ਵਕਤ, ਵੈਸੇ ਤਾਂ ਪੂਰੀ ਦੁਨੀਆਂ ਦੇ ਵਿੱਚ ਹੀ ਪ੍ਰਦਰਸ਼ਨ ਚੱਲ ਰਹੇ ਨੇ, ਥਾਂ ਥਾਂ ਹੀ ਚੱਲ ਰਹੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਇਹ ਪ੍ਰਦਰਸ਼ਨ ਕਿਤੇ ਸ਼ੁਰੂ ਹੋ ਹੀ ਨਾ ਜਾਣ, ਇਹਨਾਂ ਦਾ ਵੀ ਇੱਕ ਕਿਆਸ ਜਿਹਾ ਲੱਗ ਰਿਹਾ ਹੈ। ਉਹ ਕਿਉਂ, ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਖ਼ਬਰਾਂ ਦੇ ਵਿੱਚ ਸਾਂਝ ਪਾਵਾਂਗੇ। ਤੇ ਫਿਰ ਖੇਡ ਜਗਤ ਦੀਆਂ ਵੀ ਖ਼ਬਰਾਂ ਨੇ। ਕ੍ਰਿਕਟ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਕ੍ਰਿਕਟ ਫਾਰਮੈਟ ਦੇ ਵਿੱਚ ਭਿੜ ਰਹੀਆਂ ਨੇ। ਕੌਮਾਂਤਰੀ ਖ਼ਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ ਦੋ ਖ਼ਬਰਾਂ। ਸਾਊਦੀ ਅਰਬ ਦੇ ਬਾਰੇ ਪਿਛਲੇ ਹਫ਼ਤਿਆਂ ਦੇ ਵਿੱਚ ਜਿਵੇਂ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕੀਤੀਆਂ ਸੀ, ਔਰ ਲਗਾਤਾਰ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਕਿਸੇ ਵੇਲੇ ਸੁਨਹਿਰੇ ਭਵਿੱਖ ਦਾ ਸੁਪਨਾ ਦਿਖਾਉਣ ਵਾਲੇ ਦੋਹਾ, ਦੁਬਈ, ਰਿਆਦ, ਸ਼ਹਿਰ ਇਹਨੀ ਦੀ ਨਹੀਂ, ਸੁਨਹਿਰੇ ਨਹੀਂ ਬਲਕਿ ਸਵਾਹ ਹੋਏ ਪਏ ਨੇ। ਔਰ ਲਗਾਤਾਰ ਇਹਨਾਂ ਸ਼ਹਿਰਾਂ ਦੇ ਵਿੱਚ ਹਮਲੇ ਹੁੰਦੇ ਨੇ। ਵੱਖਰੀ ਗੱਲ ਹੈ ਕਿ ਛੋਟੇ ਮੋਟੇ ਹਮਲੇ ਜਿਹੜੇ ਹੁੰਦੇ ਨੇ, ਪ੍ਰੋਜੈਕਟਾਈਲ ਡਿੱਗਦੇ ਨੇ, ਡਰੋਨਸ ਡਿੱਗਦੇ ਨੇ, ਉਹਨਾਂ ਦੀਆਂ ਖ਼ਬਰਾਂ ਤਾਂ ਸਾਡੇ ਤਾਈਂ ਪਹੁੰਚਦੀਆਂ ਵੀ ਨਹੀਂ ਨੇ, ਪਰ ਵੱਡਿਆਂ ਹਮਲਿਆਂ ਦੀਆਂ ਖ਼ਬਰਾਂ ਰੁਕ ਵੀ ਨਹੀਂ ਸਕਦੀਆਂ। ਹੁਣ ਸਾਊਦੀ ਅਰਬ ਦੇ ਰਾਜਧਾਨੀ ਸ਼ਹਿਰ ਜਾਂ ਇੰਜ ਕਹਿ ਲਈਏ ਕਿ ਮੱਧ ਪੂਰਬ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਰਿਆਦ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਇੱਕ ਨਵਾਂ ਹਮਲਾ ਹੋਇਆ। ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ, ਉਦੋਂ ਰਿਆਦ ਦੇ ਕੌਮਾਂਤਰੀ ਹਵਾਈ ਅੱਡੇ ਦੇ ਤੇ ਇੱਕ ਆਵਾ ਇੰਟਰਨੈਸ਼ਨਲ ਏਅਰਪੋਰਟ, ਦੋਹਾਂ ਦੇ ਉੱਤੇ ਹਮਲੇ ਹੋਏ ਸੀ। ਇਸ ਵਾਰ ਰਿਆਦ ਦਾ ਜਿਹੜਾ ਕੌਮਾਂਤਰੀ ਹਵਾਈ ਅੱਡਾ ਇੰਟਰਨੈਸ਼ਨਲ ਏਅਰਪੋਰਟ ਹੈ, ਕਿੰਗ ਖਾਲਿਦ ਏਅਰਪੋਰਟ, ਇਹਦੇ ਤੇ ਜਿਹੜਾ ਹਮਲਾ ਹੋਇਆ ਇਸ ਦੇ ਵਿੱਚ 12 ਲੋਕ ਹਲਾਕ ਵੀ ਹੋ ਗਏ ਨੇ, 12 ਲੋਕਾਂ ਦੀ ਮੌਤ ਹੋਈ ਔਰ 300 ਤੋਂ ਵਧੇਰੇ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਲ ਨੇ। ਹਾਲਾਂਕਿ ਭਾਰਤ ਵਾਲੇ ਪਾਸਿਓਂ ਕੁਝ ਉਡਾਨਾਂ ਜਿਹੜੀਆਂ ਨੇ ਉਹ ਦਬ ਦਬ ਕੇ ਹੀ ਜਾ ਰਹੀਆਂ ਨੇ, ਰੁਕ ਰੁਕ ਕੇ ਹੀ ਜਾ ਰਹੀਆਂ ਨੇ। ਆਸਟ੍ਰੇਲੀਆ ਵਾਲੇ ਪਾਸਿਓਂ ਵੀ ਜਿਹੜੀ ਸਮਾਰਟ ਟਰੈਵਲ ਦੇ ਉੱਤੇ ਚੇਤਾਵਨੀ ਸਰਕਾਰ ਦੀ ਤਰਫ ਤੋਂ ਦੇ ਰੱਖੀ ਗਈ ਹੈ ਕਿ ਨਾ ਹੀ ਜਾਵੋ ਤਾਂ ਚੰਗਾ, ਮੱਧ ਪੂਰਬ ਨੂੰ ਜੇਕਰ ਤੁਸੀਂ ਇਗਨੋਰ ਕਰ ਸਕਦੇ ਹੋ, ਜੇ ਉੱਥੋਂ ਨਾ ਹੋ ਕੇ ਤੁਸੀਂ ਜਾਵੋ ਤਾਂ ਜ਼ਿਆਦਾ ਵਧੀਆ ਗੱਲ ਹੈ। ਵੈਸੇ ਦੱਸ ਦਈਏ ਕਿ ਭਾਰਤੀ ਸਫਾਰਤਖਾਨਾ ਜਿਹੜਾ ਉਹਨਾਂ ਦੀ ਤਰਫ ਤੋਂ ਲਗਾਤਾਰ ਮੱਧ ਪੂਰਬ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਇਸ ਵਕਤ ਲਗਾਤਾਰ ਜਿਹੜੇ ਜਿੰਨਾ ਵੀ ਜਾਨੀ ਨੁਕਸਾਨ ਹੋ ਰਿਹਾ ਉਸ ਦੀਆਂ ਖ਼ਬਰਾਂ ਦਿੱਤੀਆਂ ਜਾਣ। ਉਧਰ ਦੱਸ ਦਈਏ ਕਿ ਸਾਊਦੀ ਅਰਬ ਦੇ ਵਿੱਚ ਜਿਹੜੀ ਸਰਕਾਰ ਹੈ, ਸਾਊਦੀ ਅਰਬ ਦੀ ਜਿਹੜੀ ਫੌਜ ਹੈ, ਉਹਨੇ ਇੱਕ ਵਾਰ ਫਿਰ ਤੋਂ ਹੁਤੀ ਬਾਗੀਆਂ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ। ਹਾਲਾਂਕਿ ਹੁਤੀ ਬਾਗੀਆਂ ਨੇ ਇਸ ਵਾਰ ਹਾਲੇ ਤੱਕ ਇਸ ਦੀ ਕੋਈ ਜ਼ਿੰਮੇਦਾਰੀ ਨਹੀਂ ਲਈ ਹੈ, ਪਰ ਇਰਾਨ ਦੀ ਜੰਗ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਵੀ ਖਾੜੀ ਮੁਲਕ ਦੇ ਵਿੱਚ, ਚਾਹੇ ਉਹ UAE ਹੈ, ਚਾਹੇ ਜਾਰਡਨ ਹੈ, ਚਾਹੇ ਬਹਿਰੀਨ ਹੈ, ਚਾਹੇ ਸਾਊਦੀ ਅਰਬ ਹੈ, ਜਿੰਨੇ ਵੀ ਅਮਰੀਕਾ ਦੇ ਹਮਾਇਤੀ ਦੇਸ਼ ਨੇ, ਕਿਸੇ ਵੀ ਖਾੜੀ ਅਰਬ ਮੁਲਕ ਦੇ ਵਿੱਚ ਹੋਇਆ ਹੁਣ ਤੱਕ ਦਾ ਇਹ ਸਭ ਤੋਂ ਘਾਤਕ ਹਮਲਾ ਹੈ। ਭਾਵੇਂ ਹੁਤੀਆਂ ਨੇ ਕੀਤਾ, ਭਾਵੇਂ ਇਰਾਨ ਨੇ ਕੀਤਾ, ਭਾਵੇਂ ਕੋਈ ਜ਼ਿੰਮੇਦਾਰੀ ਲਵੇ ਜਾਂ ਨਾ ਲਵੇ, ਹੁਤੀਆਂ ਤੇ ਸਾਊਦੀ ਦੀ ਹਮਾਇਤ ਵਾਲੇ ਯਮਨੀ ਸਰਕਾਰ ਦੇ ਦਰਮਿਆਨ ਲਗਾਤਾਰ ਟਕਰਾਅ ਦਾ ਘੇਰਾ ਹੁਣ ਅਲੱਗ ਅਲੱਗ ਦੇਸ਼ਾਂ ਤੱਕ ਜਾ ਰਿਹਾ। ਹੁਣ ਤੱਕ ਤਾਂ ਯਮਨ ਹੀ ਇਸ ਦੇ ਦਾਇਰੇ ਦੇ ਵਿੱਚ ਆ ਰਿਹਾ ਸੀ। ਖੇਤਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡਾ ਕੰਪਲੈਕਸ ਦੇ ਘਰੇਲੂ ਉਡਾਨਾਂ ਵਾਲੇ 3 ਤੇ 4 ਜਿਹੜੇ ਟਰਮੀਨਲ ਨੇ ਉਹਦੇ ਤੇ ਮਿਜ਼ਾਈਲ ਹਮਲਾ ਕੀਤਾ ਗਿਆ, ਔਰ ਇਸ ਦੇ ਵਿੱਚ ਜਿਹੜੇ ਹਲਾਕ ਹੋਏ ਨੇ ਉਹਨਾਂ ਦੇ ਵਿੱਚ ਸਾਊਦੀ ਅਰਬ ਦੇ 4 ਨਾਗਰਿਕ ਨੇ, 2 ਬਾਂਗਲਾਦੇਸ਼ੀ ਨਾਗਰਿਕ ਨੇ, 1 ਫਲਸਤੀਨੀ ਨਾਗਰਿਕ ਵੀ ਹੈ, ਅਮਰੀਕੀ, ਮਿਸਰ, ਜਾਰਡਨ, ਸੀਰੀਆ ਤੇ ਸੁਡਾਨ ਦੇ ਨਾਗਰਿਕ ਵੀ ਇਹਨਾਂ ਦੇ ਵਿੱਚ ਹਲਾਕ ਹੋਏ ਨੇ। ਜ਼ਖਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਵੈਸੇ ਇਸ ਹਮਲੇ ਦੇ ਬਾਰੇ ਸਾਊਦੀ ਅਰਬ ਦੀ ਸਰਕਾਰ ਦੀ ਤਰਫ ਤੋਂ ਕੋਈ ਟਿੱਪਣੀ, ਜਿਹੜੀ ਅਧਿਕਾਰਕ ਟਿੱਪਣੀ, ਉਹ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆ ਸਕੀ। ਹੋ ਸਕਦਾ ਹੈ ਕਿ ਉੱਥੋਂ ਦੇ ਸਥਾਨਕ ਮੀਡੀਆ ਦੇ ਵਿੱਚ ਜ਼ਰੂਰ ਆਈ ਹੋਵੇ। ਪਰ ਜ਼ਾਹਰ ਜੀ ਗੱਲ ਹੈ ਕਿ ਹੁਣ ਇਸ ਦਾ ਘੇਰਾ ਵੱਧ ਸਕਦਾ ਹੈ ਤੇ ਇਧਰ ਮਿਡ ਟਰਮ ਇਲੈਕਸ਼ਨ ਦੇ ਵਿੱਚ ਉਲਝੇ ਹੋਏ ਟਰੰਪ ਬੜੀ ਛੇਤੀ ਅਮਰੀਕਾ ਨੂੰ ਵੀ ਇਸ ਜੰਗ ਦੇ ਮੈਦਾਨ ਦੇ ਵਿੱਚ ਲੈ ਆਣਗੇ। ਇਸ ਤੋਂ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਉਧਰ ਯੂਕਰੇਨ ਨੇ ਰੂਸ ਦੇ ਇਨਫਰਾਸਟ੍ਰਕਚਰ ਦੇ ਉੱਤੇ ਜਿਹੜੇ ਹਮਲੇ ਕਰਨੇ ਉਹ ਤੇਜ਼ ਕਰ ਦਿੱਤੇ ਨੇ। ਯੂਕਰੇਨ ਦੇ ਡਰੋਨ ਹਮਲਿਆਂ ਦੇ ਵਿੱਚ ਰੂਸ ਦੀ ਸਭ ਤੋਂ ਵੱਡੀ ਤਕਨੀਕ ਕੰਪਨੀ ਯਾਂਡੈਕਸ ਦੇ ਨਾਲ ਵੀ ਸੰਬੰਧਿਤ ਇੱਕ ਡੇਟਾ ਸੈਂਟਰ ਤਬਾਹ ਹੋ ਗਿਆ। ਇਹ 4 ਦਿਨ ਦੇ ਵਿੱਚ ਕੰਪਨੀ ਦੇ ਡੇਟਾ ਸੈਂਟਰ ਦੇ ਉੱਤੇ ਹੋਇਆ ਤੀਜਾ ਹਮਲਾ ਹੈ। ਉਦੋਂ ਰੂਸ ਦੀ ਖ਼ਬਰ ਏਜੰਸੀ ਐਸਟਰਾ ਦੇ ਮੁਤਾਬਕ ਮਾਸਕੋ ਦੇ ਪੂਰਬ ਦੇ ਵਿੱਚ ਵਲਾਦੀਮੀਰ ਸ਼ਹਿਰ ਦੇ ਅੰਦਰ ਡੇਟਾ ਸੈਂਟਰ ਦੇ ਉੱਤੇ ਹਮਲਾ ਹੋਇਆ ਜਿਸ ਦੇ ਕਾਰਨ ਕਈ ਸੇਵਾਵਾਂ ਦੇ ਵਿੱਚ ਵਿਘਨ ਪਿਆ। ਦਰਜਨਾਂ ਰੂਸੀ ਸ਼ਹਿਰਾਂ ਇਸ ਤੋਂ ਇਲਾਵਾ ਗੁਆਂਢੀ ਮੁਲਕ ਕਜ਼ਾਖਸਤਾਨ ਬੇਲਾਰੂਸ ਅਰਮੀਨੀਆ ਦੇ ਲੋਕਾਂ ਦੇ ਆਮ ਕੰਮਾਂ ਕਾਰਾਂ ਦੇ ਉੱਤੇ ਜਿਵੇਂ ਟੈਕਸੀਆਂ ਬੁੱਕ ਕਰਨ ਤੋਂ ਲੈ ਕੇ ਅਲੱਗ ਅਲੱਗ ਬੁਕਿੰਗ ਸਰਵਿਸਿਜ਼ ਜਿਹੜੀਆਂ ਜੋ ਵੀ ਇਸ ਡੇਟਾ ਸੈਂਟਰ ਦੇ ਨਾਲ ਸੰਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉਹ ਸਾਰੀਆਂ ਪ੍ਰਭਾਵਿਤ ਹੋ ਗਈਆਂ। ਉਧਰ ਯੂਕਰੇਨ ਨੇ ਰਸ਼ੀਅਨ ਡੇਟਾ ਸੈਂਟਰ ਦੇ ਉੱਤੇ ਹਮਲੇ ਦਾ ਕਦਮ ਆਪਣੇ ਡੇਟਾ ਸੈਂਟਰ ਦੇ ਉੱਤੇ ਰੂਸੀ ਹਮਲਿਆਂ ਤੋਂ ਬਾਅਦ ਦਿੱਤਾ ਗਿਆ ਇੱਕ ਜਵਾਬ ਕਿ ਅਸਲ 'ਚ ਇਸ ਤੋਂ ਇੱਕ ਹਫ਼ਤਾ ਪਹਿਲਾਂ ਤੁਹਾਡੇ ਨਾਲ ਲਗਾਤਾਰ ਇਹ ਖ਼ਬਰਾਂ ਸਾਂਝੀਆਂ ਕਰ ਰਹੇ ਸੀ ਕਿ ਰੂਸ ਯੂਕਰੇਨ ਦੇ ਪੁਲਾਂ ਉੱਥੋਂ ਦੇ ਡੇਟਾ ਸੈਂਟਰ ਉੱਥੋਂ ਦੇ ਇਨਫਰਾਸਟ੍ਰਕਚਰ ਤੋਂ ਇਲਾਵਾ ਐਨਰਜੀ ਸੈਕਟਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਦਰਮਿਆਨ ਵੀਰਵਾਰ ਦੇ ਦਿਨ ਵੀ ਮਾਸਕੋ ਨੇ ਜਿਹੜਾ ਯੂਕਰੇਨ ਦੇ ਜਾਂ ਰੂਸ ਦਾ ਕਹਿ ਲਈਏ ਕਿ ਸਾਊਥ ਈਸਟ ਦਾ ਇਲਾਕਾ ਹੈ ਰਿਆਜ਼ਾਨ, ਉਸ ਇਲਾਕੇ ਦੇ ਵਿੱਚ ਡਰੋਨ ਹਮਲੇ ਕੀਤੇ ਸੀ ਤੇ ਹੁਣ ਇੱਕ ਦੂਸਰੇ ਦੇ ਦੇਸ਼ਾਂ ਦੇ ਵਿੱਚ ਇਹ ਹਮਲੇ ਜਿਹੜੇ ਨੇ ਦੋਹਾਂ ਦੀ ਤਰਫ ਤੋਂ ਵਧਾ ਦਿੱਤੇ ਗਏ ਨੇ। ਉਧਰ ਇੱਕ ਖ਼ਬਰ ਇਹ ਵੀ ਸਾਹਮਣੇ ਆਈ ਸੀ ਕਿ ਕਾਲੇ ਸਾਗਰ ਦੇ ਵਿੱਚ ਵੀ ਰੂਸੀ ਡਰੋਨ ਹਮਲੇ ਦਾ ਸ਼ਿਕਾਰ ਹੋਇਆ ਇੱਕ ਤੁਰਕੀ ਦਾ ਮਾਲਵਾਹਕ ਜਹਾਜ਼ ਜਿਹਦਾ ਨਾਮ MV ਰੁਆਦ ਮਾਮਾਦੋਵ ਦੱਸਿਆ ਗਿਆ। ਹਾਲਾਂਕਿ ਰੋਮੇਨੀਆ ਤੋਂ ਜਿਹੜਾ ਇਸ ਦੇ ਵਿੱਚ ਕੁਝ ਭਾਰਤੀ ਨਾਗਰਿਕ ਵੀ ਸਵਾਰ ਸੀ ਉਹਨਾਂ ਨੂੰ ਰੋਮੇਨੀਆ ਤੋਂ ਭਾਰਤ ਵੱਲ ਨੂੰ ਭੇਜ ਦਿੱਤਾ ਗਿਆ, ਪਰ ਇਹ ਤੁਰਕੀ ਦੀ ਮਾਲਕੀ ਵਾਲਾ ਮਾਲਵਾਹਕ ਜਹਾਜ਼ ਸੀ। ਰੂਸ ਨੇ ਲੰਘੀ 5 ਅਕਤੂਬਰ ਨੂੰ ਇਸ ਦੇ ਉੱਤੇ ਹਮਲਾ ਕੀਤਾ ਸੀ। ਯੂਕਰੇਨ ਤੋਂ ਮੱਕੀ ਲੈ ਕੇ ਇਹ ਇਟਲੀ ਜਾ ਰਿਹਾ ਸੀ ਜਹਾਜ਼। ਵੈਸੇ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਪਾਣੀਆਂ ਦੇ ਖੇਤਰਾਂ ਦੇ ਵਿੱਚ ਜਹਾਜ਼ਾਂ ਦੇ ਉੱਤੇ ਹਮਲੇ ਹੋ ਰਹੇ ਨੇ, ਭਾਰਤ ਉਹਨਾਂ ਦੇ ਵਿੱਚ ਹਾਲ ਫਿਲਹਾਲ ਸਫਲ ਨਹੀਂ ਹੋ ਪਾ ਰਿਹਾ ਹੈ ਕਿ ਇਹਨਾਂ ਹਮਲਿਆਂ ਨੂੰ ਕਿਵੇਂ ਭਾਰਤ ਤਾਂ ਕੀ ਰੋਕੇਗਾ ਤਾਂ ਕੀ, ਪਰ ਖੈਰ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਨੂੰ ਲੈ ਕੇ ਵੀ ਭਾਰਤ ਦੀ ਤਰਫ ਤੋਂ ਸਵਾਲ ਉੱਠ ਰਹੇ ਨੇ। ਭਾਰਤ ਦੀਆਂ ਖਬਰਾਂ ਦੀ ਜਾਣਕਾਰੀ ਅੱਗੇ ਚੱਲ ਕੇ ਸਾਂਝੀ ਕਰਾਂਗੇ, ਪਰ ਸਾਊਦੀ ਅਰਬ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਨੂੰ ਲੈ ਕੇ ਭਾਰਤ ਦੇ ਸਫਾਰਤਖਾਨੇ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਮ੍ਰਿਤਕ ਭਾਰਤੀ ਵੀ ਦੱਸਿਆ ਗਿਆ ਹੈ। ਫਿਲਹਾਲ ਉਸਦੇ ਪਰਿਵਾਰ ਦੇ ਨਾਲ ਸੰਪਰਕ ਭਾਰਤ ਦੇ ਵਿੱਚ ਕਰ ਲਿਆ ਗਿਆ ਔਰ ਜਿਹੜੇ 12 ਲੋਕ ਹਲਾਕ ਹੋਏ ਸੀ 300 ਤੋਂ ਵਧੇਰੇ ਜ਼ਖਮੀ ਹੋਏ ਸੀ। ਹਲਾਕਾਂ ਦੇ ਵਿੱਚ ਇੱਕ ਭਾਰਤੀ ਤਾਂ ਜ਼ਰੂਰ ਹੈ, ਪਰ ਜ਼ਖਮੀਆਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਕਿੰਨੀ ਹੈ ਉਹ ਹਾਲੇ ਭਾਰਤ ਦੇ ਸਫਾਰਤਖਾਨੇ ਦੀ ਤਰਫ ਤੋਂ ਹੋ ਸਕਦਾ ਅੱਜ ਦੇ ਦਿਨ ਜਾਣਕਾਰੀ ਦੇ ਦਿੱਤੀ ਜਾਵੇ। ਉਧਰ ਇੰਨੀਆਂ ਜੰਗਾਂ ਦਾ ਮਾਹੌਲ ਬਣ ਰਿਹਾ ਹੈ ਔਰ ਇਸ ਦਰਮਿਆਨ ਟਰੰਪ ਸਾਹਿਬ ਦੇ ਨਾਲ ਜੁੜੀਆਂ ਖਬਰਾਂ ਜੇ ਨਾ ਸਾਂਝੀਆਂ ਕਰੀਏ ਤੇ ਫਿਰ ਕਿਵੇਂ ਦੁਨੀਆਂ ਭਰ ਦੇ ਵਿੱਚ ਝਗੜੇ ਸੁਲਝਾਉਣ ਦਾ ਔਰ 8-8 ਜੰਗਾਂ ਨੂੰ ਰੁਕਵਾਉਣ ਦਾ ਦਾਅਵਾ ਕਰਨ ਵਾਲੇ ਅਮਰੀਕੀ ਸਦਰ ਨੇ ਇੱਕ ਵਾਰ ਫਿਰ ਤੋਂ ਆਪਣੇ ਹੱਥ ਨਿਰਾਸ਼ਾ ਹੀ ਲਗਵਾਈ ਹੈ। ਇਸ ਸਾਲ ਫਿਰ ਲਗਾਤਾਰ ਉਹ ਜਿਵੇਂ ਨੋਬਲ ਅਵਾਰਡਸ ਦਾ ਅਨਾਉਂਸ ਸ਼ੁਰੂ ਹੁੰਦਾ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਮੈਨੂੰ ਸ਼ਾਂਤੀ ਪੁਰਸਕਾਰ ਦਿਓ, ਮੈਂ ਜੰਗਾਂ ਰੁਕਵਾਈਆਂ ਨੇ, ਮੈਂ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤੀ ਦੂਤ ਹਾਂ। ਅਜਿਹੇ ਦੇ ਵਿੱਚ ਨਾਰਵੇ ਦੀ ਨੋਬਲ ਕਮੇਟੀ ਨੇ ਇਸ ਵਾਰ ਫਿਰ ਉਹਨਾਂ ਨੂੰ ਇਹ ਅਵਾਰਡ ਨਾ ਦੇ ਕੇ ਜਿਹੜੀ ICC ਯਾਨੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਜਿਹਨੂੰ ਵੈਸੇ ਅਮਰੀਕਾ ਤਾਂ ਕੁਝ ਅਮਰੀਕਾ ਤਾਂ ਨਾ ਕਹੀਏ ਖੈਰ ਪਰ ਟਰੰਪ ਕੁਝ ਵੀ ਨਹੀਂ ਸਮਝਦੇ, ਤੇ ਇਸੇ ICC ਦੀ ਸਾਬਕਾ ਜੱਜ ਭਾਰਤੀ ਮੂਲ ਦੀ ਤਮਿਲ ਮੂਲ ਦੀ ਜਿਹੜੀ ਨਵੀਂ ਪਿੱਲੇ ਸੀ ਉਹਨਾਂ ਦੇ ਨਾਂ ਦੇ ਉੱਤੇ ਮੋਹਰ ਲਗਾਈ ਹੈ। ਨੋਬਲ ਕਮੇਟੀ ਨੇ ਉਹਨਾਂ ਨੂੰ ਇਸ ਸਾਲ ਦਾ ਪੀਸ ਅਵਾਰਡ ਦਿੱਤਾ ਜਾਣਾ। ਟਰੰਪ ਦਾ ਗੁੱਸਾ ਹੋਣਾ ਹਾਲਾਂਕਿ ਬੰਦ ਹੈ, ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਲਗਾਤਾਰ ਖੁਦ ਨੂੰ ਨੋਬਲ ਪੀਸ ਵਿਜੇਤਾ ਹੋਣ ਦਾ ਆਪਣੇ ਆਪ ਹੀ ਦਾਅਵਾ ਕਰਦੇ ਰਹੇ ਨੇ। ਵੈਸੇ ਟਰੰਪ ਦੇ ਆਪੋ ਆਪਣੇ ਤਰੀਕੇ ਦੇ ਨਾਲ ਕਿਤੇ ਦਾਅਵਿਆਂ ਦੀਆਂ ਅਗਲੀਆਂ 2 ਖਬਰਾਂ ਵੀ ਨੇ, ਸੋ ਥੋੜਾ ਜਿਹਾ ਸਾਡੇ ਨਾਲ ਬਣੇ ਰਹੋ, ਸੁਣੇ ਰਹੋ, ਸੁਣਦੇ ਰਹੋ। ਪਰ ਇਹ ਜਿਹੜਾ ਤਾਜ਼ਾ ਫੈਸਲਾ ਹੋਇਆ ਇਹ ਟਰੰਪ ਨੂੰ ਹੁਣ ਮਨਜ਼ੂਰ ਨਹੀਂ ਹੈ। ਫੈਸਲਾ ਮਨਜ਼ੂਰ ਨਾ ਹੋਣ ਦੀ ਭੜਾਸ ਟਰੰਪ ਨੇ ਸਿੱਧੇ ਤੌਰ ਦੇ ਉੱਤੇ ICC ਯਾਨੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਉੱਤੇ ਪਾਬੰਦੀ ਲਗਾ ਕੇ ਕੱਢੀ। ਟਰੰਪ ਨੇ ਜਿੱਥੇ ਨੋਬਲ ਵਿਜੇਤਾ ਇਜ਼ਰਾਈਲ ਵਿਰੋਧੀ ਦੱਸ ਦਿੱਤਾ ਕਿ ਜਿਹੜੀ ਨਵੀਂ ਪਿੱਲੇ ਨੇ ਉਹ ਇਜ਼ਰਾਈਲ ਦੇ ਖਿਲਾਫ ਗੱਲਾਂ ਕਰਦੇ ਨੇ, ਹਾਲਾਂਕਿ ਇਜ਼ਰਾਈਲ ਵਿਰੋਧੀ ਹੋਣਾ ਵੀ ਐਸੇ ਸਮੇਂ 'ਚ ਜਦੋਂ ਦੁਨੀਆ ਭਰ 'ਚ ਜੰਗਾਂ ਦਾ ਮਾਹੌਲ ਬਣਿਆ ਹੋਵੇ ਔਰ ਉਹਦੇ 'ਚੋਂ ਬਹੁਤੀਆਂ ਜੰਗਾਂ ਦੇ ਲਈ ਇਜ਼ਰਾਈਲ ਹੀ ਜ਼ਿੰਮੇਦਾਰ ਹੋਵੇ ਤਾਂ ਕੁਝ ਗਲਤ ਵੀ ਨਹੀਂ ਹੋ ਸਕਦਾ। ਪਰ ਅਮਰੀਕੀ ਰਾਸ਼ਟਰਪਤੀ ਨੇ ਨਾਰਵੇ ਦੀ ਨੋਬਲ ਕਮੇਟੀ ਦੀ ਵੀ ਆਲੋਚਨਾ ਕਰ ਛੱਡੀ। ਮੈਂ ਕਿਹਾ ਕਿ ਮੈਂ 8 ਜੰਗਾਂ ਸੁਲਝਾਈਆਂ ਨੇ ਜਿਨ੍ਹਾਂ ਦੇਸ਼ਾਂ ਦੀ ਮੈਂ ਮਦਦ ਕੀਤੀ ਆ, ਉਹਨਾਂ ਦੇ ਰਾਸ਼ਟਰਪਤੀਆਂ ਪ੍ਰਧਾਨ ਮੰਤਰੀਆਂ ਨੂੰ ਪੁੱਛੋ, ਉਹਨਾਂ ਨੇ ਵੀ ਨੋਬਲ ਕਮੇਟੀਆਂ ਨੂੰ ਚਿੱਠੀਆਂ ਲਿਖ ਕੇ ਭੇਜੀਆਂ ਨੇ। ਔਰ ਇਸ ਮਾਮਲੇ ਦੇ ਵਿੱਚ ਮੈਂ 2 ਹੋਰ ਮਾਮਲੇ ਸੁਲਝਾਣ ਤੇ ਉਹਨਾਂ 'ਚ ਜਿੱਤ ਹਾਸਲ ਕਰਨ ਵਾਲਾ, ਇੱਕ ਇਰਾਨ ਤੇ ਦੂਸਰਾ ਰੂਸ ਯੂਕਰੇਨ। ਖੈਰ ਰੂਸ ਯੂਕਰੇਨ ਨੂੰ ਲੈ ਕੇ ਤਾਂ ਟਰੰਪ ਨੇ ਜਦੋਂ ਚੋਣਾਂ ਨਹੀਂ ਵੀ ਜਿੱਤੀਆਂ ਸੀ ਉਦੋਂ ਤੋਂ ਦਾਅਵਾ ਕਰਦੇ ਆ ਰਹੇ ਨੇ ਕਿ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਪਹਿਲੀ ਗੱਲ ਤਾਂ ਰੂਸ ਯੂਕਰੇਨ ਜੰਗ ਹੀ ਨਾ ਹੁੰਦੀ, ਜੋ ਕਿ ਜੋ ਬਾਈਡਨ ਦੇ ਸਮੇਂ ਛਿੜੀ ਸੀ, ਤੇ ਦੂਜਾ ਜਿੱਦਣ ਮੈਂ ਰਾਸ਼ਟਰਪਤੀ ਬਣ ਗਿਆ ਅਗਲੇ ਦਿਨ ਜੰਗ ਰੁਕਵਾ ਦੂੰਗਾ। ਖੈਰ 4 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਹਾਲ ਤੱਕ ਤਾਂ ਨਹੀਂ ਰੁਕੀ। ਖੈਰ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸ ਕੇ ਹਟੇ ਆ ਕਿ ਹਮਲੇ ਹੋਰ ਵੱਧ ਰਹੇ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ। ਉਧਰ ਇਰਾਨ ਵਾਲੀ ਜੰਗ ਦੇ ਵਿੱਚ ਤਾਂ ਟਰੰਪ ਖੁਦ ਕੁੱਦੇ ਨੇ, ਇਸ ਕਰਕੇ ਸ਼ਾਂਤੀ ਪੁਰਸਕਾਰ ਦਾ ਜਿਹੜਾ ਵਿਜੇਤਾ ਹੋਵੇ ਉਹ ਖੁਦ ਜੰਗ ਦੀ ਸ਼ੁਰੂਆਤ ਕਰਦਾ ਹੋਵੇ। ਵੈਸੇ ਟਰੰਪ ਨੇ ਜਿਹੜਾ 8 ਜੰਗਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ, ਜੇਕਰ ਇੱਕ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਜੰਗ ਜਿਹੜੀ ਉਹ ਰੁਕੀ ਨਹੀਂ, ਉਹਨਾਂ ਦੇ ਸਮੇਂ ਹੀ ਕਾਰਜਕਾਲ ਦੇ ਵਿੱਚ ਲੱਗਦੀ ਹੈ ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹ ਝੜਪਾਂ ਜਿਹੜੀਆਂ ਨੇ, ਜੰਗਾਂ ਦਾ ਨਹੀਂ ਕਹਿ ਸਕਦੇ, ਉਹ ਝੜਪਾਂ ਆਪਸ 'ਚ ਰੁਕ ਵੀ ਜਾਂਦੀਆਂ ਨੇ, ਜਿਵੇਂ ਕੰਬੋਡੀਆ ਤੇ ਥਾਈਲੈਂਡ ਦੇ ਦਰਮਿਆਨ, ਕੋਸੋਵੋ ਤੇ ਸਰਬੀਆ ਦੇ ਦਰਮਿਆਨ, ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੇ ਰਵਾਂਡਾ ਦੇ ਦਰਮਿਆਨ। ਇਸ ਤੋਂ ਇਲਾਵਾ ਮਿਸਰ, ਇਥੋਪੀਆ, ਅਰਮੀਨੀਆ, ਅਜ਼ਰਬੈਜ਼ਾਨ, ਇਹ ਹਾਲੇ ਰੁਕੀਆਂ ਨਹੀਂ ਨੇ। ਇਜ਼ਰਾਈਲ ਹਮਾਸ ਨੂੰ ਵੀ ਉਹ ਰੋਕਣ ਦਾ ਦਾਅਵਾ ਕਰਦੇ ਨੇ, ਸੀਜ਼ਫਾਇਰ ਜ਼ਰੂਰ ਹੋਈ ਹੋਈ ਹੈ ਪਰ ਫਿਰ ਵੀ ਇਜ਼ਰਾਈਲ ਰਹਿ ਰਹਿ ਕੇ ਜ਼ਮੀਨੀ ਗੋਲੀਬਾਰੀ ਹਾਲੇ ਵੀ ਕਰ ਦਿੰਦਾ। ਇਜ਼ਰਾਈਲ ਤੇ ਇਰਾਨ ਜੰਗ ਉਹਨਾਂ ਦੇ ਸਮੇਂ ਦੇ ਵਿੱਚ ਹੀ ਸ਼ੁਰੂ ਹੁੰਦੀ ਹੈ ਤੇ ਉਹ ਆਪ ਹੀ ਫਿਲਹਾਲ ਕਹਿ ਹਟੇ ਨੇ ਕਿ ਮਿਡਟਰਮ ਇਲੈਕਸ਼ਨ ਤੱਕ ਰੁਕ ਜਾਓ, ਫੇਰ ਕਰਾਂਗੇ ਅਟੈਕ। ਤੇ ਭਾਰਤ ਪਾਕਿਸਤਾਨ, ਭਾਰਤ ਪਾਕਿਸਤਾਨ ਦੀ ਝੜਪ ਦੇ ਬਾਰੇ ਤਾਂ ਖੈਰ ਕੀ ਉਹ ਦੱਸਿਆ ਜਾਵੇ। ਉਧਰ ਭਾਰਤੀ ਮੂਲ ਦੀ ਸਾਊਥ ਅਫਰੀਕਨ ਕਾਨੂੰਨ ਦੀ ਮਾਹਰ ਜਿਹੜੇ ਨੇ ਔਰ ICC ਦੀ ਸਾਬਕਾ ਜੱਜ ਨਵੀਂ ਪਿੱਲੇ ਨੇ ਵੀ ਟਰੰਪ ਦੇ ਉੱਤੇ ਤੰਜ ਕੱਸਿਆ। ਉਹਨਾਂ ਨੇ ਕਿਹਾ ਕਿ ਜੇਕਰ ਲੋਕ ਤਾੜੀ ਵਜਾਉਂਦੇ ਰਹਿਣਗੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹ ਪੁਰਸਕਾਰ ਸਾਂਝਾ ਕਰਨ ਬਾਰੇ ਸੋਚ ਸਕਦੇ ਨੇ। ਥੋੜੀ ਜਿਹੀਆਂ ਤਾਲੀਆਂ ਤੁਸੀਂ ਵੀ ਵਜਾਓ ਤੇ ਮੈਂ ਟਰੰਪ ਦੇ ਨਾਲ ਇਹ ਪੁਰਸਕਾਰ ਦਿੰਨੀ ਆ। ਉਹਨਾਂ ਦੀ ਇਹ ਦੱਸਿਆ ਕਿ ਇਹ ਖਬਰ ਜਿਹੜੀ ਹੈ ਹੋ ਸਕਦਾ ਕਿਸੇ ਦੇ ਲਈ ਮਜ਼ਾਕ ਹੋਵੇ ਪਰ ਕੌਮਾਂਤਰੀ ਪੱਧਰ ਦੇ ਉੱਤੇ ਸ਼ਾਂਤੀ ਦੀ ਸਥਾਪਨਾ ਇੰਨੀ ਆਸਾਨ ਨਹੀਂ ਹੁੰਦੀ। ਵੈਸੇ ਦੱਸ ਦਈਏ ਕਿ ਪਿੱਲੇ ਨੂੰ ਇਹ ਅਵਾਰਡ ਦੇਣ ਦੀ ਦੇਰੀ ਸੀ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੀ ਤਰਫ ਤੋਂ ਇੱਕ ਫੈਕਟਸ਼ੀਟ ਦੇ ਰੂਪ ਦੇ ਵਿੱਚ ਟਰੰਪ ਪ੍ਰਸ਼ਾਸਨ ਦਾ ਜਿਹੜਾ ਨਵਾਂ ਫਰਮਾਨ ਵੀ ਜਾਰੀ ਹੋ ਗਿਆ ਕਿ ICC ਦੇ ਖਿਲਾਫ ਵਾਧੂ ਪਾਬੰਦੀਆਂ ਲਗਾਉਣ ਦਾ ਉਹ ਬਾਰੇ ਸੋਚ ਰਹੇ ਨੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਯਾਨੀ ICC ਨੇ ਅਮਰੀਕਾ ਦੇ ਉਸ ਫੈਸਲੇ ਨੂੰ ਸਖਤੀ ਦੇ ਨਾਲ ਖਾਰਜ ਵੀ ਕਰ ਦਿੱਤਾ ਜਿਸ ਦੇ ਵਿੱਚ ਇਸ ਸੰਸਥਾ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ ਗਈ। ICC ਨੇ ਕਿਹਾ ਕਿ ਇਸ ਕਦਮ ਦਾ ਮਕਸਦ ਤਾਂ ਇਹੀ ਹੈ ਕਿ ਉਹਨਾਂ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਜਾ ਸਕੇ ਔਰ ਕੋਰਟ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਅਸਿੱਧੇ ਰੂਪ ਦੇ ਵਿੱਚ ਕਹੀਏ ਕਿ ICC ਉਹੀ ਸੰਸਥਾ ਹੈ ਜਿਸਨੇ ਇਜ਼ਰਾਈਲ ਨੂੰ ਵੀ ਅੜਿੱਕੇ ਦੇ ਵਿੱਚ ਲਿਆਂਦਾ ਸੀ। ਟਰੰਪ ਨਹੀਂ ਚਾਹੁੰਦੇ ਕਿ ਇਜ਼ਰਾਈਲ ਜਾਂ ਉਹਨਾਂ ਨੂੰ ਖੁਦ ਨੂੰ ਦੁਨੀਆ ਦਾ ਕੋਈ ਵੀ ਅਦਾਰਾ ਜਿਹੜਾ ਉਹ ਦੋਸ਼ੀ ਕਰਾਰ ਦੇਵੇ। ਇਜ਼ਰਾਈਲ ਨੇ ਵੀ ਨਵੀਂ ਪਿੱਲੇ ਨੂੰ ਪੁਰਸਕਾਰ ਦਿੱਤੇ ਜਾਣ ਦੀ ਆਲੋਚਨਾ ਕੀਤੀ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਪੁਰਸਕਾਰ ਦਾ ਗਲਤ ਇਸਤੇਮਾਲ ਕਰਨਾ ਤੇ ਇਸ ਨੂੰ ਇਜ਼ਰਾਈਲ ਦੇ ਖਿਲਾਫ ਪਹਿਲਾਂ ਤੋਂ ਤੈਅਸ਼ੁਦਾ ਇੱਕ ਨਫ਼ਰਤੀ ਸਾਜਿਸ਼ ਦਾ ਹਿੱਸਾ ਦੱਸਿਆ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਚ ਕਿਹਾ ਕਿ ਝੂਠ, ਨਫ਼ਰਤ ਤੇ ਯਹੂਦੀਆਂ ਦੇ ਖਿਲਾਫ ਝੂਠੇ ਦੋਸ਼ ਮੜਨ ਵਾਲਿਆਂ ਨੂੰ ਜੇਕਰ ਪੁਰਸਕਾਰ ਦਿੱਤਾ ਜਾਂਦਾ ਹੈ ਤਾਂ ਫਿਰ ਪਿੱਲੇ ਹੀ ਉਸਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੁੰਦੀ ਪਰ ਇਸ ਪੁਰਸਕਾਰ ਦੀ ਅਹਿਮੀਅਤ ਆਪਣੇ ਆਪ ਘੱਟ ਜਾਂਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇੱਕ ਵਾਰ ਫਿਰ ਤੋਂ ਟਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਨੋਬਲ ਪੁਰਸਕਾਰ ਕਮੇਟੀ ਨੇ ਇਹ ਐਲਾਨ ਕਰਨਾ ਸੀ। ਉਹ ਤੋਂ ਕੁਝ ਕੁ ਮਿੰਟ ਪਹਿਲਾਂ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਤੇ ਲਿਖਿਆ ਕਿ ਉਮੀਦ ਹੈ ਕਿ ਇਸ ਵਾਰ ਤਾਂ ਸਹੀ ਪਛਾਣ ਹੋਵੇਗੀ, ਪਾਕਿਸਤਾਨ ਜਿਹੜਾ ਉਹ ਡੋਨਲਡ ਟਰੰਪ ਨੂੰ ਨੋਮੀਨੇਟ ਕਰਦਾ ਤੇ ਸਾਊਥ ਏਸ਼ੀਆ ਦੇ ਵਿੱਚ ਘੱਟੋ ਘੱਟ ਸ਼ਾਂਤੀ ਲਿਆਉਣ ਦੇ ਲਈ ਤਾਂ ਉਹਨਾਂ ਦੀ ਹੀ ਤਾਰੀਫ ਕਰਦਾ। ਦੱਸ ਦਈਏ ਕਿ 2025 ਦੇ ਜੂਨ ਮਹੀਨੇ 'ਚ ਪਾਕਿਸਤਾਨ ਸਰਕਾਰ ਨੇ ਡੋਨਲਡ ਟਰੰਪ ਨੂੰ 2026 ਦੇ ਨੋਬਲ ਪੁਰਸਕਾਰ ਦੇਣ ਦੇ ਲਈ ਆਪਣੀ ਨੋਮੀਨੇਸ਼ਨ ਜਿਹੜੀ ਸੀ ਜਾਂ ਆਪਣੇ ਦੇਸ਼ ਦੀ ਤਰਫ ਤੋਂ ਇੱਕ ਅਧਿਕਾਰਕ ਅਪੀਲ ਜਿਹੜੀ ਸੀ ਉਹ ਨੋਬਲ ਕਮੇਟੀ ਨੂੰ ਭੇਜੀ ਸੀ। ਵੈਸੇ ਆਸਟ੍ਰੇਲੀਆ ਜਿਹੜਾ ਉਹ ਭਾਰਤੀ ਤੇ ਪ੍ਰਸ਼ਾਂਤ ਮਹਾਸਾਗਰਾਂ ਦੇ ਆਲੇ ਦੁਆਲੇ ਘਿਰਿਆ ਹੋਇਆ ਇੰਡੀਅਨ ਓਸ਼ਨ ਤੇ ਪੈਸੀਫਿਕ ਪੈਸੀਫਿਕ ਓਸ਼ਨ ਥੋੜਾ ਜਿਹਾ ਜ਼ਿਆਦਾ ਕਹਿ ਲੈਂਦੇ ਆ। ਆਸਟ੍ਰੇਲੀਆ ਦੇ ਇਹ ਦੋ ਵੱਡੇ ਸੂਬੇ ਵਿਕਟੋਰੀਆ, ਨਿਊ ਸਾਊਥ ਵੇਲਜ਼, ਬਲਕਿ ਕੁਇਨਜ਼ਲੈਂਡ ਵੀ ਪੈਸੀਫਿਕ ਸਮੁੰਦਰ ਦੇ ਆਲੇ ਦੁਆਲੇ ਬਣਿਆ ਹੋਇਆ। ਹੁਣ ਇਸ ਪੈਸੀਫਿਕ ਸਮੁੰਦਰ ਨੂੰ ਭਵਿੱਖ ਦੇ ਵਿੱਚ ਤੁਸੀਂ ਹੁਣ ਤੱਕ ਤਾਂ ਕਿੰਨੀਆਂ ਹੀ ਪੀੜ੍ਹੀਆਂ ਇਸ ਨੂੰ ਪ੍ਰਸ਼ਾਂਤ ਮਹਾਸਾਗਰ, ਜਿਹੜਾ ਹਿੰਦੀ ਪੰਜਾਬੀ ਦੇ ਵਿੱਚ ਆਪਾਂ ਨਾਮ ਕਹਿ ਲੈਂਦੇ ਹਾਂ ਜਾਂ ਅੰਗਰੇਜ਼ੀ ਚ ਪੈਸੀਫਿਕ ਓਸ਼ਨ ਕਹਿ ਲੈਂਦੇ ਹਾਂ, ਇਹ ਕਹਿ ਕੇ ਜਾਣਦੇ ਰਹੇ ਹਾਂ। ਟਰੰਪ ਨੇ ਇੱਕ ਸੁਝਾਅ ਦਿੱਤਾ ਹੈ ਕਿ ਇਹਦਾ ਨਾਮ ਵੀ ਬਦਲ ਕੇ ਟਰੰਪ ਓਸ਼ਨ ਕਿਉਂ ਨਾ ਰੱਖ ਦਿੱਤਾ ਜਾਵੇ। ਹੁਣ ਤੱਕ ਤਾਂ ਟਰੰਪ ਨੇ ਕੋਈ ਚੀਜ਼ ਛੱਡੀ ਵੀ ਨਹੀਂ ਹੈ। ਵੈਸੇ ਭਾਰਤ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਵਾਲਾ ਜਾਮਾ ਜਿਹੜਾ ਉਹਨਾਂ ਨੇ ਵੀ ਪਹਿਨਿਆ ਹੋਇਆ, ਤੇ ਹੁਣ ਤੱਕ ਉਹ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮੈਰੀਕਾ, ਲੇਕ ਓਂਟਾਰੀਓ ਨੂੰ ਲੇਕ ਅਮੈਰੀਕਾ ਤੇ ਪਹਾੜਾਂ ਦੇ ਨਦੀਆਂ ਦੇ ਨਾਮ ਬਦਲਦੇ ਰਹੇ ਨੇ। ਹੁਣ ਉਹਨਾਂ ਦਾ ਕਹਿਣਾ ਹੈ ਕਿ ਐਟਲਾਂਟਿਕ ਤੇ ਪੈਸੀਫਿਕ ਓਸ਼ਨਸ ਦੇ ਨਾਮ ਵੀ ਬਦਲ ਕੇ ਟਰੰਪ ਓਸ਼ਨ ਤੇ ਓਸ਼ਨ ਆਫ ਅਮੈਰੀਕਾ ਰੱਖ ਦਿੱਤੇ ਜਾਣ। ਟਰੰਪ ਦਾ ਇਹ ਸੁਝਾਅ ਇਸ ਸ਼ਨੀਵਾਰ ਦੇ ਦਿਨ ਟੈਨੇਸੀ ਦੇ ਵਿੱਚ ਇੱਕ ਚੋਣ ਰੈਲੀ ਦੇ ਦਰਮਿਆਨ ਆਇਆ ਸੀ। ਮਿਡ ਟਰਮ ਇਲੈਕਸ਼ਨ ਹੋਣ ਵਾਲੀਆਂ ਨੇ, ਸੋ 10 ਅਕਤੂਬਰ ਨੂੰ ਇੱਕ ਚੋਣ ਰੈਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਮਰੀਕੀ ਲੋਕ ਤਾਂ ਇਹੀ ਚਾਹੁੰਦੇ ਨੇ। ਵਾਸ਼ਿੰਗਟਨ ਪੋਸਟ ਅਖਬਾਰ ਦੀ ਖਬਰ ਦੇ ਮੁਤਾਬਕ ਟਰੰਪ ਨੇ ਕਿਹਾ ਕਿ ਮੇਰੇ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਡੇ ਕੋਲ ਇੱਕ ਸਮੁੰਦਰ ਵੀ ਹੋਣਾ ਚਾਹੀਦਾ, ਸਾਨੂੰ ਇੱਕ ਵੱਡੀ ਨਦੀ ਦੀ ਵੀ ਲੋੜ ਹੈ, ਇੱਕ ਸਮੁੰਦਰ ਦੀ ਵੀ ਲੋੜ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਚ ਵੀ ਸਾਹਮਣੇ ਆਇਆ ਜਦੋਂ ਹੋਰਮੁਜ਼ ਸਟ੍ਰੇਟ ਦਾ ਵੀ ਨਾਮ ਬਦਲ ਕੇ ਉਹ ਟਰੰਪ ਸਟ੍ਰੇਟ ਰੱਖਣ ਦੀ ਗੱਲ ਕਰ ਰਹੇ ਸੀ। ਹਾਲਾਂਕਿ ਹੋਰਮੁਜ਼ ਸਟ੍ਰੇਟ ਅਮਰੀਕਾ ਦੇ ਨਾਲ ਲੰਘਦਾ ਵੀ ਨਹੀਂ ਹੈ, ਬੜੀ ਕਈ ਸੌ ਕਿਲੋਮੀਟਰ, ਕਈ ਹਜ਼ਾਰ ਮੀਲ ਦੂਰੀ ਤੇ ਹੈ। ਪਰ ਫਿਰ ਵੀ ਟਰੰਪ ਦਾ ਇਹ ਤਰਕ ਹੈ ਕਿ ਟਰੰਪ ਜਿਹੜਾ ਹੋਰਮੁਜ਼ ਸਟ੍ਰੇਟ ਹੈ ਉਸਦੀ ਰੱਖਿਆ ਅਮਰੀਕਾ ਕਰ ਰਿਹਾ, ਇਸ ਕਰਕੇ ਉਹਦਾ ਨਾਮ ਵੀ ਟਰੰਪ ਸਟ੍ਰੇਟ ਹੋਣਾ ਚਾਹੀਦਾ। ਪਿਛਲੇ ਸਾਲ ਟਰੰਪ ਨੇ ਗਲਫ ਆਫ ਮੈਕਸੀਕੋ ਦੀ ਜਾਂ ਮੈਕਸੀਕੋ ਦੀ ਜਿਹੜੀ ਖਾੜੀ ਹੈ ਉਹਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰ ਦਿੱਤਾ ਸੀ, ਔਰ ਇਸ ਕਦਮ ਦੇ ਨਾਲ ਮੈਕਸੀਕੋ ਦੇ ਨਾਲ ਤਣਾਅ ਵੀ ਪੈਦਾ ਹੋ ਗਿਆ ਸੀ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਨਾਮ ਬਦਲਣ ਤੋਂ ਇਨਕਾਰ ਕੀਤਾ, ਪਰ ਟਰੰਪ ਨੇ ਇਸਦਾ ਅਧਿਕਾਰਕ ਨਾਮ ਆਪਣੀ ਹੀ ਇੱਕ ਪ੍ਰੋਗਰਾਮ ਦੇ ਵਿੱਚ, ਅਮਰੀਕਾ ਦੇ ਅੰਦਰ ਹੋਏ ਪ੍ਰੋਗਰਾਮ ਚ ਕਹਿ ਵੀ ਦਿੱਤਾ ਕਿ ਨਹੀਂ ਹੁਣ ਤਾਂ ਬਦਲ ਗਿਆ, ਚਲੋ ਜਾਓ। ਜਿਵੇਂ ਥੋੜੇ ਦਿਨ ਪਹਿਲਾਂ ਉਹਨਾਂ ਨੇ AI ਦਾ ਨਾਮ ਵੀ ਬਦਲ ਕੇ ਆਪਣੀ ਮਰਜ਼ੀ ਦੇ ਨਾਲ, ਬਲਕਿ ਉੱਥੋਂ ਤਾਂ ਐਗਜੈਕਟਿਵ ਆਰਡਰ ਵੀ ਨਿਕਲਿਆ ਹੈ ਕਿ AI ਨਹੀਂ ਹੁਣ SI ਕਹੋ, ਸੁਪਰ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ। ਖੈਰ, ਨਾਵਾਂ ਨੂੰਆਂ ਬਦਲਣ ਤੋਂ ਬਾਅਦ ਹੁਣ ਦੂਜੀਆਂ ਹੋਰ ਖਬਰਾਂ ਦੀਆਂ ਵੀ ਸਾਂਝਾ ਪਾ ਲਈਏ। ਦੁਨੀਆਂ ਭਰ ਚ ਹੋਰ ਵੀ ਬਹੁਤ ਕੁਝ ਵਾਪਰ ਰਿਹਾ। ਪੋਲੈਂਡ ਦੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਤੇ ਰੱਖਿਆ ਮੰਤਰੀ ਵਾਲਡਿਸਾਵ ਕੋਸਨੀਆਕ ਦੇ ਉੱਤੇ ਸੰਭਾਵੀ ਹਮਲਾ ਹੋਣ ਦੀ ਜਾਣਕਾਰੀ ਹਾਸਲ ਕੀਤੀ ਹੈ। ਖੁਫੀਆ ਜਾਣਕਾਰੀ ਹੈ, ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਮੁਤਾਬਕ ਦੱਸਿਆ ਗਿਆ ਕਿ ਸੁਰੱਖਿਆ ਸੇਵਾਵਾਂ, ਪੁਲਿਸ ਤੇ ਗ੍ਰਹਿ ਮੰਤਰਾਲੇ ਦੇ ਪ੍ਰਤੀਨਿਧੀਆਂ ਦੀ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਹਾਲਾਂਕਿ ਤੁਰੰਤ ਇਸ ਦੇ ਵਿੱਚ ਕੋਈ ਖਾਸ ਵਿਸਤਾਰ ਵੇਰਵੇ ਜਿਹੜੇ ਉਹ ਸਾਂਝੇ ਨਹੀਂ ਕੀਤੇ ਗਏ। ਉਧਰ ਪੂਰਬੀ ਅਫਰੀਕਾ ਤੋਂ ਖਬਰ ਹੈ, ਜਿੱਥੇ ਜਬੂਤੀ ਤੱਟ ਦੇ ਨੇੜੇ 305 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੇ ਵਿੱਚ ਘੱਟੋ ਘੱਟ 109 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੇ ਵਿੱਚ 15 ਬੱਚੇ ਵੀ ਸ਼ਾਮਲ ਨੇ। ਕੌਮਾਂਤਰੀ ਪ੍ਰਵਾਸ ਸੰਗਠਨ ਹੈ ਜਿਹੜਾ, ਉਹਨਾਂ ਦੀ ਤਰਫ ਤੋਂ, IOM ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। IOM ਦਾ ਕਹਿਣਾ ਹੈ ਕਿ ਕਿਸ਼ਤੀ ਜਬੂਤੀ ਤੋਂ ਯਮਨ ਦੇ ਵੱਲ ਜਾ ਰਹੀ ਸੀ ਜਦੋਂ ਸ਼ੁੱਕਰਵਾਰ ਦੀ ਰਾਤ ਇਹ ਹਾਦਸਾ ਗ੍ਰਸਤ ਹੋ ਗਈ, ਔਰ ਇਸ ਹਾਦਸੇ ਦੇ ਵਿੱਚ 52 ਪੁਰਸ਼, 42 ਮਹਿਲਾਵਾਂ, 15 ਬੱਚਿਆਂ ਦੀ ਮੌਤ ਹੋਈ ਦੱਸੀ ਗਈ ਹੈ। 80 ਤੋਂ ਵਧੇਰੇ ਲੋਕ ਬਚ ਵੀ ਗਏ ਨੇ, ਜਦਕਿ 116 ਹੋਰ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਭਾਰਤ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਵਿੱਚ ਇਸ ਵਕਤ ਧਰਨੇ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ, ਔਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਇੰਡੀਆ ਬਲੋਕ ਹੈ ਜਾਂ ਇੱਕ ਗੈਰ ਸਿਆਸੀ ਸੰਗਠਨ ਹੈ ਕਾਂਗਰਸ ਜਨਤਾ ਪਾਰਟੀ, ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸੁਪਰੀਮ ਕੋਰਟ ਦੇ ਕੁਝ ਫੈਸਲੇ ਵੀ ਸਾਹਮਣੇ ਆਏ ਨੇ, ਔਰ ਇਸ ਦਰਮਿਆਨ ਇਹਨਾਂ ਪ੍ਰਦਰਸ਼ਨਾਂ ਦਾ ਅੱਜ ਦਾ ਦਿਨ ਵੀ ਜਾਰੀ ਰਹੇਗਾ, ਔਰ ਦਿੱਲੀ ਦੇ ਨਾਲ ਨਾਲ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਮੁੰਬਈ ਜਾਂ ਹੋਰਨਾਂ ਸ਼ਹਿਰਾਂ ਚ ਵੀ ਪ੍ਰਦਰਸ਼ਨ, ਬਿਹਾਰ ਚ ਵੀ ਚੱਲ ਰਹੇ ਨੇ। ਹਾਲਾਂਕਿ ਅਲੱਗ ਅਲੱਗ ਸ਼ਹਿਰਾਂ ਤੋਂ ਹੀ ਪਹਿਲਾਂ ਖਬਰਾਂ ਸ਼ੁਰੂ ਕਰ ਲਈਏ, ਜਿੱਥੇ ਦਿੱਲੀ ਦੀ ਤਰਜ਼ ਦੇ ਉੱਤੇ ਮੁੰਬਈ ਦੇ ਸ਼ਿਵਾਜੀ ਪਾਰਕ ਇਲਾਕੇ ਦੇ ਵਿੱਚ ਪ੍ਰਦਰਸ਼ਨ ਦੇ ਲਈ ਜਦੋਂ ਲੋਕ ਕੱਲ ਦੇ ਦਿਨ ਜੁਟਣ ਲੱਗੇ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਦਾਦਰ ਸਥਿਤ ਸ਼ਿਵ ਸੈਨਾ ਭਵਨ ਦੇ ਬਾਹਰ ਲੋਕ ਜਮ੍ਹਾਂ ਹੋ ਗਏ, ਉੱਥੇ ਵੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲਿਆ। ਉਦੋਂ ਆਦਿਤਿਆ ਠਾਕਰੇ ਜਿਹੜੇ ਸੀ, ਉਹਨਾਂ ਨੇ ਥੋੜਾ ਜਿਹਾ ਹਮਲਾਵਰ ਰੁੱਖ ਦਿਖਾਇਆ ਤੇ ਪੁਲਿਸ ਵਾਹਨਾਂ ਨੂੰ ਅੱਗੇ ਚੜ੍ਹ ਕੇ ਰੋਕਿਆ, ਉਹਨਾਂ ਦੇ ਉੱਤੇ ਚੜ੍ਹ ਗਏ ਪੁਲਿਸ ਵਾਹਨਾਂ ਦੇ ਉੱਤੇ। ਇਸ ਦਰਮਿਆਨ ਪੁਲਿਸ ਨੇ ਆਦਿਤਿਆ ਠਾਕਰੇ ਤੇ ਉਹਨਾਂ ਦੇ ਕੁਝ ਕਾਰਕੁਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ, ਹਾਲਾਂਕਿ ਉਹਨਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ, ਬਾਅਦ ਦੇ ਵਿੱਚ ਛੱਡ ਵੀ ਦਿੱਤਾ। ਆਦਿਤਿਆ ਠਾਕਰੇ ਨੇ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਕੇ ਸੂਬਾਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸਵਾਲ ਚੁੱਕੇ। ਉਹਨਾਂ ਕਿਹਾ ਕਿ ਕਾਂਗਰਸ ਜਨਤਾ ਪਾਰਟੀ ਦੇ ਨੌਜਵਾਨ ਹਮਾਇਤੀ ਸੈਨਾ ਤੇ ਮਨਸੇ ਦੇ ਕਾਰਕੁਨਾਂ ਦੇ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਪਾਰਕ ਪੁਲਿਸ ਸਟੇਸ਼ਨ, ਉਹਨਾਂ ਨੂੰ ਲੈ ਕੇ ਗਈ ਹੈ ਪੁਲਿਸ। ਇਹ ਜ਼ੁਲਮ ਹੁਣ ਤੁਸੀਂ ਕਿਸ ਦੇ ਖਿਲਾਫ਼ ਕਰ ਰਹੇ ਹੋ? ਇਹ ਅਣਐਲਾਨੀ ਐਮਰਜੈਂਸੀ ਕਿਉਂ? ਮੁੰਬਈ ਦੇ ਵਿੱਚ ਤਾਂ ਅਸੀਂ ਘੱਟੋ ਘੱਟ ਏਦਾਂ ਦਾ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸੋਮਵਾਰ ਦੇ ਦਿਨ, ਅੱਜ ਦੇ ਦਿਨ ਯਾਨੀ, ਪ੍ਰਦਰਸ਼ਨ ਜ਼ਰੂਰ ਹੋਏਗਾ। ਇਹ ਦੇਸ਼ ਭਗਤਾਂ ਦਾ ਪ੍ਰਦਰਸ਼ਨ ਹੈ, ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਹੈ, ਬੀਜੇਪੀ ਦਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ। ਵੈਸੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਵੀ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਵਿਰੋਧੀ ਧਿਰ ਜਾਂ ਜਿੰਨੇ ਵੀ ਵਿਰੋਧੀ ਸੰਗਠਨ ਨੇ, ਸਮਾਜ ਦੇ ਜਿਹੜੇ ਹੋਰ ਸੰਗਠਨ ਨੇ ਜਿਹਨਾਂ ਨੂੰ ਸਮਾਜਿਕ ਸੰਗਠਨ ਕਹਿ ਲਿਆ ਜਾਂਦਾ, ਔਰ ਆਮ ਲੋਕ ਨੇ, ਆਮ ਨਾਗਰਿਕ ਨੇ, ਉਹ ਵੋਟ ਚੋਰੀ ਰੋਕਣ, ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਨੂੰ ਬੰਦ, ਜਿਹਨੂੰ SIR ਪ੍ਰਕਿਰਿਆ ਕਹਿ ਲਿਆ ਜਾਂਦਾ, ਉਹਨੂੰ ਬੰਦ ਕਰਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਦੇ ਦਿਨ ਯਾਨੀ ਸੋਮਵਾਰ ਦੇ ਦਿਨ ਹਾਈ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ। ਔਰ ਇਸ ਮਾਰਚ ਦੇ ਦਰਮਿਆਨ CJI ਨੇ ਜਿਹੜੇ ਯਾਨੀ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੂੰ ਇੱਕ ਪੱਤਰ ਸੌਂਪਿਆ ਜਾਏਗਾ, ਇੱਕ ਅਪੀਲ ਕੀਤੀ ਜਾਏਗੀ ਕਿ ਵੋਟ ਚੋਰੀ ਰੋਕੀ ਜਾਵੇ, ਅਦਾਲਤ ਹੁਣ ਇਸ ਮਾਮਲੇ 'ਚ ਕੁਛ ਕਰੇ। ਵੈਸੇ ਤਾਂ ਇਲੈਕਸ਼ਨ ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ, ਪਰ ਸਰਕਾਰ ਉਸਨੂੰ ਕਿਵੇਂ ਪ੍ਰੋਟੈਕਟ ਕਰਨ ਲੱਗੀ ਹੋਈ ਹੈ, ਇਸੇ ਨੂੰ ਲੈ ਕੇ ਦਿੱਲੀ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੁੰਦੇ ਰਹੇ। ਸਿਰਫ ਜੰਤਰ ਮੰਤਰ ਹੀ ਨਹੀਂ, RK ਆਸ਼ਰਮ ਮਾਰਗ ਮੈਟਰੋ ਸਟੇਸ਼ਨ ਦੇ ਬਾਹਰ ਵੀ ਪ੍ਰਦਰਸ਼ਨ ਹੋਏ, ਕਨੌਟ ਪਲੇਸ ਦੇ ਉੱਤੇ ਹੋਏ। ਇਸ ਤੋਂ ਇਲਾਵਾ RK ਆਸ਼ਰਮ ਮਾਰਗ ਦੇ ਵਿੱਚ ਤਾਂ ਨੇਹਾ ਬੋਰਾ ਜਿਹੜੀ ਆਈਸਾ ਦੀ ਪ੍ਰਮੁੱਖ ਨੇ, ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ, ਉੱਥੇ ਉਹ ਪਹੁੰਚ ਗਏ ਸੀ। ਪਰ ਇੱਧਰ ਇਸ ਦਰਮਿਆਨ ਇਹ ਜਿਹੜੇ ਮੈਟਰੋ ਸਟੇਸ਼ਨ ਸੀ, ਇਹ ਹੰਗਾਮੇ ਦਾ ਕੇਂਦਰ ਬਣੇ ਰਹੇ। ਜਦੋਂ ਇਹ ਪ੍ਰਦਰਸ਼ਨਾਂ ਦਾ ਐਲਾਨ CJP ਨੇ ਕੀਤਾ ਸੀ, ਇਸ ਤੋਂ ਪਹਿਲਾਂ ਹੀ ਦਿੱਲੀ ਦੀ ਪੁਲਿਸ ਨੇ, ਦਿੱਲੀ ਦੇ ਪ੍ਰਸ਼ਾਸਨ ਨੇ ਅਲੱਗ ਅਲੱਗ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਦਿੱਲੀ ਮੈਟਰੋ ਤੇ ਇਹਨਾਂ ਰੇਲ ਗੱਡੀਆਂ ਦਾ ਮੁਕੰਮਲ ਤੌਰ ਦੇ ਉੱਤੇ ਜਿਹੜਾ ਬੰਦ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ, ਦਿੱਲੀ ਮੈਟਰੋ ਦੀ ਸੰਸਥਾ ਹੈ ਜਿਹੜੀ, ਔਰ ਦਿੱਲੀ ਸਰਕਾਰ ਇਹਨਾਂ ਨੂੰ ਝਾੜ ਪਾਈ ਹੈ ਕਿ ਐਤਵਾਰ ਦੇ ਦਿਨ ਆਪ ਸਰਕਾਰ ਏਦਾਂ ਕਿਉਂ ਕੀਤਾ। ਕੇਂਦਰੀ ਗ੍ਰਹਿ ਸਕੱਤਰ ਨੂੰ ਝਾੜ ਪਾਈ ਹੈ, ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਗਿਆ, ਤੇ ਇਸ ਮੈਟਰੋ ਦਾ ਸੰਚਾਲਨ ਕਰਨ ਵਾਲੀ ਜਿਹੜੀ ਸੰਸਥਾ DMRC ਉਸ ਦੀ ਚੇਅਰਪਰਸਨ ਨੂੰ ਹਤਕ ਨੋਟਿਸ ਜਾਰੀ ਕੀਤਾ ਹੈ, ਕਿਉਂਕਿ ਕਾਂਗਰਸ ਜਨਤਾ ਪਾਰਟੀ ਨੇ ਲਗਾਤਾਰ ਦੂਜੇ ਦਿਨ ਵੀ ਰਾਜਧਾਨੀ ਦੇ ਵਿੱਚ ਮੁਜ਼ਾਹਰੇ ਪ੍ਰਦਰਸ਼ਨ ਕਰਨੇ ਸੀ। ਪਰ ਇੱਧਰ ਚੀਫ ਜਸਟਿਸ ਜਿਹੜੇ ਨੇ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਸ਼ੇਸ਼ ਸੁਣਵਾਈ ਦੇ ਦਰਮਿਆਨ ਇਹ ਗੱਲ ਕਹੀ ਕਿ ਇਹ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਕਿਉਂ ਲਿਆ ਜਾ ਰਿਹਾ, ਇੱਕ ਤਾਂ ਨੌਜਵਾਨਾਂ ਨੂੰ, ਦੂਸਰਾ ਏਦਾਂ ਮੈਟਰੋ ਬੰਦ ਕਰਨ ਦਾ ਕੀ ਮਤਲਬ ਹੋਇਆ, ਤਾਂ ਆਮ ਲੋਕਾਂ ਦੀ ਵੀ ਖੱਜਲ ਖੁਆਰੀ ਹੋਈ। ਕੋਰਟ ਨੇ ਇਹ ਵੀ ਕਿਹਾ ਕਿ ਦਿੱਲੀ ਮੈਟਰੋ ਆਮ ਵਾਂਗ ਚੱਲੇ, ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਪੁਲਿਸ ਦਾ ਕੰਮ ਹੈ, ਪਰ ਇਸ ਨੂੰ ਰੇਲਾਂ ਬੰਦ ਕਰਕੇ, ਇੰਟਰਨੈਟ ਬੰਦ ਕਰਕੇ, ਆਮ ਲੋਕਾਂ ਦੀਆਂ ਸੇਵਾਵਾਂ ਚ ਅੜਿੱਕਾ ਪਾ ਕੇ ਨਹੀਂ ਤੁਸੀਂ ਕਰ ਸਕਦੇ। ਦੋ ਮੈਂਬਰੀ ਬੈਂਚ ਨੇ ਇਹ ਵੀ ਕਿਹਾ ਹੈ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਨੋਟਿਸ ਜਾਰੀ ਕਰਕੇ, ਹਲਫ਼ਨਾਮਾ ਦਾਇਰ ਕਰਕੇ, ਹੁਕਮਾਂ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਾਲੇ ਰਿਪੋਰਟ ਵੀ ਇੱਕ ਜਿਹੜੀ ਹੈ ਦਿੱਤੀ ਜਾਵੇ ਤੇ ਦੱਸਿਆ ਜਾਵੇ ਕਿ ਏਦਾਂ ਕਿਉਂ ਕੀਤਾ, ਕਿਹਨੇ ਕੀਤਾ, ਤੇ ਅੱਗੇ ਤੋਂ ਏਦਾਂ ਕਰਨ ਤੋਂ ਬਚਿਆ ਜਾਣਾ ਚਾਹੀਦਾ। ਬੈਂਚ ਨੇ ਇਸ ਮਾਮਲੇ ਦੇ ਉੱਤੇ ਹੁਣ ਭਲਕੇ ਯਾਨੀ ਕਿ ਕੱਲ੍ਹ ਨੂੰ ਮੰਗਲਵਾਰ ਦੇ ਦਿਨ ਇੱਕ ਵਾਰ ਫੇਰ ਤੋਂ ਸੁਣਵਾਈ ਕਰਨੀ ਹੈ। CJP ਵੱਲੋਂ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦਾ ਜਿਹੜਾ ਧਰਨਾ ਸੀ ਐਲਾਨ ਕੀਤਾ ਸੀ, ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਇਹ ਕਦਮ ਚੁੱਕਿਆ ਸੀ। ਉਧਰ ਜਿਹੜੀ ਦੂਜੀ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਰਾਹੁਲ ਗਾਂਧੀ ਤੇ ਦੂਸਰੇ ਜਿਹੜੇ ਕਾਂਗਰਸ ਦੇ ਜਾਂ ਇੰਡੀਆ ਬਲਾਕ ਦੇ ਨੇਤਾ ਨੇ, ਉਹ ਅੱਜ CJI ਨੂੰ ਮਿਲਣਾ ਚਾਹੁੰਦੇ ਨੇ। ਕੁਝ ਇੱਕ ਭਾਰਤੀ ਅਖ਼ਬਾਰਾਂ ਨੇ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ CJI ਨੇ, ਚੀਫ ਜਸਟਿਸ ਆਫ ਇੰਡੀਆ ਨੇ ਇਸ ਮਾਮਲੇ 'ਚ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ। CJI ਦਾ ਮੰਨਣਾ ਹੈ ਕਿ ਵੋਟ ਚੋਰੀ ਦਾ ਮਾਮਲਾ ਪਹਿਲਾਂ ਹੀ ਅਦਾਲਤ ਦੇ ਵਿਚਾਰ ਅਧੀਨ ਹੈ, ਲਿਹਾਜ਼ਾ ਜਿਹੜੀ ਇੰਡੀਆ ਬਲਾਕ ਹੈ ਉਸ ਨੂੰ ਪਟੀਸ਼ਨ ਦਾਖਲ ਕਰਕੇ ਕੋਰਟ ਦਾ ਰੁਖ ਕਰਨਾ ਚਾਹੀਦਾ। ਰਾਹੁਲ ਗਾਂਧੀ ਤੇ ਖੜਗੇ ਨੇ ਕਿਹਾ ਸੀ ਕਿ CJI ਨੂੰ ਪੱਤਰ ਲਿਖ ਕੇ ਇਸ ਮੁੱਦੇ ਦੇ ਉੱਤੇ ਅੱਜ ਸ਼ਾਮੀ 4 ਤੋਂ 5 ਵਜੇ ਦੇ ਦਰਮਿਆਨ ਉਹ ਮਿਲਣ ਦਾ ਸਮਾਂ ਦੇਣ, ਜਦੋਂ ਉਹ ਵੋਟ ਚੋਰੀ ਰੋਕਣ, CEC ਗਿਆਨੇਸ਼ ਕੁਮਾਰ ਦੇ ਅਸਤੀਫੇ, SIR ਪ੍ਰਕਿਰਿਆ ਨੂੰ ਤੁਰੰਤ ਰੋਕਣ, ਵੋਟਿੰਗ ਮੁੜ ਬੈਲਟ ਪੇਪਰਾਂ ਰਾਹੀਂ ਕਰਵਾਉਣ, ਔਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਮੈਮੋਰੰਡਮ ਹੈ ਜਿਹੜਾ ਇੱਕ ਚਿੱਠੀ ਹੈ ਜਿਹੜੀ ਉਹ CGI ਨੂੰ ਦੇਣਗੇ ਔਰ ਕਿਹਾ ਸੀ ਕਿ ਇਸ ਦਰਮਿਆਨ ਲੋਕਤੰਤਰ ਨੂੰ ਬਚਾਉਣ ਦੇ ਲਈ ਅਦਾਲਤ ਨੂੰ ਹੁਣ ਵਿਚਕਾਰ ਆਉਣਾ ਪਏਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਦਾਲਤ ਜਿਹੜੇ ਚਾਰ ਥੰਮ ਹੁੰਦੇ ਨੇ ਉਸ ਤੋਂ ਸਭ ਤੋਂ ਵੱਡਾ ਔਰ ਮਜ਼ਬੂਤ ਥੰਮ ਹੁੰਦੀ ਹੈ। ਇਸ ਦਰਮਿਆਨ ਉਹਨਾਂ ਦਿੱਲੀ ਦੇ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਅੱਜ ਦੇ ਦਿਨ ਵੀ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕੀਤੀ ਹੈ। ਉਧਰ ਕਾਂਗਰਸ ਜਨਤਾ ਪਾਰਟੀ ਨੇ ਇਸੇ ਕਿਸਮ ਦੇ ਜਿਹੜੇ ਪ੍ਰਦਰਸ਼ਨ ਸੀ ਇਸ ਦੇ ਪ੍ਰਦਰਸ਼ਨਾਂ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਔਰ ਜੰਤਰ ਮੰਤਰ ਦੇ ਉੱਤੇ ਲਗਭਗ 200 ਦੇ ਕਰੀਬ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਲੰਘੀ ਕੱਲ ਔਰ ਦਿੱਲੀ ਪੁਲਿਸ ਨੇ ਸ਼ਨਿਚਰਵਾਰ ਦੇ ਦਿਨ ਵੀ ਇਸ ਸੰਬੰਧੀ 20 ਕੇਸ ਤਾਂ ਦਰਜ ਕਰ ਲਏ ਸੀ ਅਲੱਗ ਅਲੱਗ ਨੌਜਵਾਨਾਂ ਦੇ ਵਿਰੁੱਧ ਅਲੱਗ ਅਲੱਗ ਧਾਰਾਵਾਂ ਨੂੰ ਲਗਾ ਕੇ ਜਿਵੇਂ ਪੁਲਿਸ ਅਮਲੇ ਦੇ ਉੱਤੇ ਹਮਲਾ ਕਰਨਾ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਦੇ ਵਿੱਚ ਰੋਕਣਾ ਅਲੱਗ ਅਲੱਗ ਧਾਰਾਵਾਂ। ਐਤਵਾਰ ਦੇ ਦਿਨ ਸਾਰੇ ਮੈਟਰੋ ਸਟੇਸ਼ਨ ਜਿਹੜੇ ਉਹ ਫਿਰ ਖੁੱਲੇ ਰਹੇ ਲੁਟੀਅਨਸ ਦਿੱਲੀ ਦੇ ਵਿੱਚ ਵੀ ਆਵਾਜਾਈ ਬਹਾਲ ਰਹੀ ਪਰ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਵੱਲ ਵੱਧ ਰਹੇ ਜਿਹੜੇ 200 ਵਿਦਿਆਰਥੀ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਇਸ ਮਾਮਲੇ ਨੂੰ ਹੋਰ ਤਿੱਖਾ ਕਰ ਦਿੱਤਾ। ਇਸ ਦਰਮਿਆਨ CJP ਦੇ ਜਿਹੜੇ ਕਨਵੀਨਰ ਨੇ ਫਾਊਂਡਰ ਨੇ ਜਿਹੜੇ ਅਭਿਜੀਤ ਦੀਪਕੇ ਉਹਨਾਂ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਨੇ ਬਾਰ ਬਾਰ ਦਿੱਲੀ ਪੁਲਿਸ ਦੇ ਅੱਗੇ ਉਹਨਾਂ ਨੇ ਬਾਰ ਬਾਰ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਜਾਣ ਦਿੱਤਾ ਜਾਵੇ। ਅਸਲ ਦੇ ਵਿੱਚ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ ਹੋ ਗਿਆ ਤੇ ਹੁਣ ਉਹ ਆਪਣੇ ਪਿੰਡ ਵਾਪਸ ਜਾਣਾ ਚਾਹੁੰਦੇ ਸੀ ਉਹਨਾਂ ਦੇ ਸੰਸਕਾਰ ਚ ਸ਼ਾਮਿਲ ਹੋਣ ਲਈ। ਦੀਪਕੇ ਨੇ ਕਿਹਾ ਕਿ ਉਹਨਾਂ ਨੂੰ ਦਿੱਲੀ ਪੁਲਿਸ ਨੇ ਜਬਰਨ ਰੋਕ ਕੇ ਰੱਖਿਆ। ਦੂਜੇ ਪਾਸੇ ਦਿੱਲੀ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ। ਉਹਨਾਂ ਕਿਹਾ ਕਿ ਦੀਪਕੇ ਨੂੰ ਉਹਨਾਂ ਦੀ ਦਾਦੀ ਦੀ ਮੌਤ ਦੀ ਖਬਰ ਤਾਂ ਉਹਨਾਂ ਨੇ ਹੀ ਦਿੱਤੀ ਸੀ ਔਰ ਜਿਵੇਂ ਹੀ ਉਹਨਾਂ ਤੱਕ ਇਹ ਗੱਲ ਪਹੁੰਚੀ ਸੀ ਬਲਕਿ ਦਿੱਲੀ ਪੁਲਿਸ ਨੇ ਇਹ ਵੀ ਗੱਲ ਕਹੀ ਸੀ ਕਿ ਉਹ ਏਅਰ ਟਿਕਟ ਵੀ ਦੀਪਕੇ ਨੂੰ ਦੇ ਦੇਣਗੇ ਪਰ ਦੀਪਕੇ ਨੇ ਇਸ ਤੋਂ ਇਨਕਾਰ ਕਰ ਦਿੱਤਾ। ਦੀਪਕੇ ਦੀ 85 ਸਾਲਾਂ ਦਾਦੀ ਸਵਿਤਰੀ ਬਾਇਓ ਸ਼ੰਕਰ ਰਾਓ ਦਾ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਵਿੱਚ ਦੇਹਾਂਤ ਹੋ ਗਿਆ। ਹੁਣ ਉਹਨਾਂ ਦਾ ਐਤਵਾਰ ਦੇ ਦਿਨ ਹੀ ਸੰਸਕਾਰ ਕੀਤਾ ਗਿਆ ਸੀ ਔਰ ਦੀਪਕੇ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਘੱਟੋ ਘੱਟ ਹੱਥ ਜੋੜ ਕੇ 8-10 ਵਾਰ ਦੀਪਕੇ ਨੇ ਇਹ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਪਰ ਉਹਨਾਂ ਨੂੰ ਉਦੋਂ ਤੱਕ ਨਹੀਂ ਛੱਡਿਆ ਗਿਆ ਜਦੋਂ ਤੱਕ ਉਹਨਾਂ ਦੀ ਦਾਦੀ ਦਾ ਸੰਸਕਾਰ ਜਿਹੜਾ ਉਹ ਨਹੀਂ ਹੋ ਗਿਆ ਔਰ ਉਦੋਂ ਤੱਕ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ। ਉਧਰ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਜਿਵੇਂ ਪਹਿਲਾਂ ਵੀ ਪ੍ਰਦਰਸ਼ਨਾਂ ਦੇ ਵਿੱਚ ਜਿਹੜੇ ਵਿਦਿਆਰਥੀ ਅੰਦੋਲਨ ਜਦੋਂ ਹੋਇਆ ਸੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪੇਪਰ ਲੀਕ ਦੇ ਮਾਮਲੇ ਦੇ ਖਿਲਾਫ ਉਦੋਂ ਵੀ ਦਿੱਲੀ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਸ਼ਰਨ ਲੈਣ ਦੇ ਲਈ ਪਹੁੰਚ ਜਾਂਦੇ ਸੀ ਹੁਣ ਵੀ ਪੁਲਿਸ ਨੇ ਇਸ ਵਾਰ ਗੁਰੂ ਘਰਾਂ ਨੂੰ ਇਹ ਵੀ ਕਹਿ ਰੱਖਿਆ ਸੀ ਦਿੱਲੀ ਪੁਲਿਸ ਨੇ ਕਿ ਉਹਨਾਂ ਨੂੰ ਅੰਦਰ ਨਾ ਵੜਨ ਦਿੱਤਾ ਜਾਵੇ ਪਰ ਗੁਰਦੁਆਰਿਆਂ ਦੀ ਤਰਫ ਤੋਂ ਲਗਾਤਾਰ ਇਹਨਾਂ ਨਿਯਮਾਂ ਮਤਲਬ ਦਿੱਲੀ ਪੁਲਿਸ ਦੀ ਤਰਫ ਵੈਸੇ ਨਿਯਮ ਤਾਂ ਕੋਈ ਨਹੀਂ ਹੈ ਪਰ ਗੁਰਦੁਆਰਿਆਂ ਦੀ ਤਰਫ ਤੋਂ ਕਿਹਾ ਗਿਆ ਕਿ ਗੁਰਦੁਆਰੇ ਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਰਹਿਣਗੇ ਕੋਈ ਵੀ ਲੋੜਵੰਦ ਜਦੋਂ ਮਰਜ਼ੀ ਚਾਹੇ ਆ ਸਕਦਾ। ਇੱਧਰ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਗੁਰਦੁਆਰਾ ਬੰਗਲਾ ਸਾਹਿਬ ਦੀ ਤਰਫ ਤੋਂ ਸ਼ਨਿਚਰਵਾਰ ਦੇ ਦਿਨ ਪੁਲਿਸ ਦੇ ਦਾਖਲੇ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਦੇ ਲਈ ਹੁੰਦੇ ਨੇ ਜੇ ਪ੍ਰਦਰਸ਼ਨਕਾਰੀ ਉੱਥੇ ਨੌਜਵਾਨ ਦਾਖਲ ਹੁੰਦੇ ਨੇ ਮਰਿਆਦਾ ਦੇ ਨਾਲ ਤਾਂ ਫਿਰ ਉਹਨਾਂ ਨੂੰ ਸ਼ਰਨ ਦੇਣਾ ਗੁਰੂ ਘਰ ਦਾ ਕੰਮ ਹੈ ਪਰ ਦਿੱਲੀ ਪੁਲਿਸ ਨੰਗੇ ਸਿਰ ਪੈਰਾਂ 'ਚ ਬੂਟ ਪਾ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦੀ ਹੈ ਉਹਨਾਂ ਦੀ ਮਰਿਆਦਾ ਨੂੰ ਰੋਲਿਆ ਗਿਆ। ਸਿੱਖ ਕੌਮ ਨੂੰ ਇਸ ਸ਼ਰਮਨਾਕ ਹਰਕਤ ਦੇ ਲਈ ਜਿਹੜਾ ਉਹ ਭਾਜਪਾ ਨੂੰ ਜਵਾਬਦੇਹੀ ਦੇਣੀ ਪਏਗੀ ਔਰ ਸਿੱਖ ਕੌਮ ਦੇ ਸਾਹਮਣੇ ਭਾਜਪਾ ਜਿਹੜੀ ਉਹ ਮਾਫ਼ੀ ਮੰਗੇ। ਉੱਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬੰਗਲਾ ਸਾਹਿਬ ਗੁਰਦੁਆਰੇ 'ਚ ਕਥਿਤ ਅੜਿੱਕਾ ਡਾਹਣ ਤੇ CEC ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਗੁੰਮਰਾਹ ਕਰਨ ਵੀਡੀਓਜ਼ ਸਰਕੂਲੇਟ ਕਰਨ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੇ ਖਿਲਾਫ਼ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਨਿਚਰਵਾਰ ਦੇ ਦਿਨ ਜਦੋਂ ਇਹ ਪ੍ਰਦਰਸ਼ਨ ਹੋ ਰਹੇ ਸੀ ਇਸ ਦਰਮਿਆਨ ਵੱਡੀ ਗਿਣਤੀ 'ਚ ਵਿਖਾਵਾਕਾਰੀ ਬੰਗਲਾ ਸਾਹਿਬ ਗੁਰਦੁਆਰੇ ਦੇ ਹਾਤੇ 'ਚ ਇਕੱਠੇ ਹੋਏ ਸੀ ਤੇ ਪੁਲਿਸ ਨੇ ਵੀ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਸੀ। ਉਸ ਦਾ ਵੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲਿਸ ਨੇ ਗੁਰੂ ਹਾਤੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ। ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਬਲਕਿ ਜਿਹੜੇ ਜੁੜੇ ਹੋਏ ਵਰਕਰ ਨੇ ਜਦੋਂ CEC ਦੇ ਪ੍ਰਦਰਸ਼ਨ ਹੋਏ ਸੀ ਅੱਜ ਤੋਂ 6 ਸਾਲ ਪਹਿਲਾਂ ਉਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਲੰਘਣਾ ਕੀਤੀ ਸੀ ਬਲਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ਼ ਇਹ ਨੋਟਿਸ ਜਾਰੀ ਕੀਤੇ ਗਏ ਨੇ। ਵੈਸੇ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਨੇ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਵਾਂਗੇ ਉਸ ਬੁਲੇਟਿਨ ਦੇ ਵਿੱਚ ਉਹਨਾਂ ਤੋਂ ਵਿਸਤਾਰ ਸੁਣਾਂਗੇ। ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਰੈਲੀਆਂ ਪ੍ਰਦਰਸ਼ਨ ਜਿਹੜੇ ਨੇ ਹਰ ਦੇਸ਼ ਦੇ ਵਿੱਚ ਹੋ ਰਹੇ ਨੇ ਭਾਰਤ ਚ ਹੋ ਰਹੇ ਨੇ, ਫਰਾਂਸ ਸੁਲਗ ਰਿਹਾ, ਅਮਰੀਕਾ ਦੇ ਵਿੱਚ ਖੈਰ ਮਿਡ ਟਰਮ ਇਲੈਕਸ਼ਨ ਨੇ, ਪਰ ਫਿਰ ਵੀ ਟਰੰਪ ਦੇ ਖਿਲਾਫ਼ ਤਾਂ ਕਿਤੇ ਕਿਤੇ ਹੋ ਹੀ ਰਹੇ ਨੇ ਪ੍ਰਦਰਸ਼ਨ। ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਕੁਝ ਹਾਲਾਤ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਮੁੱਦਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ, ਜਿਵੇਂ ਫਲਸਤੀਨ ਤੇ ਇਜ਼ਰਾਈਲ ਦਾ ਮੁੱਦਾ। ਇਸ ਮੁੱਦੇ ਦੇ ਉੱਤੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜਿਹੜੇ ਪ੍ਰਦਰਸ਼ਨ ਹੋਏ ਨੇ, ਉਸਨੂੰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋਏ ਨੇ, ਉਹਨਾਂ ਦੇ ਬਾਰੇ ਵੀ ਚਰਚਾ ਕਰਦੇ ਹੋਏ ਚੱਲੀਏ। ਦੱਸ ਦਈਏ ਕਿ ਇਸ ਐਤਵਾਰ ਦੇ ਦਿਨ ਦੇਸ਼ ਦੇ ਵਿੱਚ 30 ਅਲੱਗ ਅਲੱਗ ਥਾਵਾਂ ਦੇ ਉੱਤੇ ਰੈਲੀਆਂ ਹੋਈਆਂ, ਫਲਸਤੀਨ ਦੀ ਹਮਾਇਤ ਦੇ ਵਿੱਚ ਇਹ ਰੈਲੀਆਂ ਹੋਈਆਂ, ਕਿਉਂਕਿ 3 ਵਰੇ ਹੋ ਚੁੱਕੇ ਨੇ ਜਦੋਂ ਤੋਂ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਹਮਲੇ ਕਾਹਨੂੰ ਅੰਗਰੇਜ਼ੀ ਚ ਇੱਕ ਅੱਖਰ ਵਰਤਿਆ ਜਾਂਦਾ ਜੈਨੋਸਾਈਡ, ਯਾਨੀ ਨਸਲ ਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਜ਼ਰਾਈਲ ਨੇ ਸਹੁੰ ਹੀ ਖਾਧੀ ਸੀ ਕਿ ਇਹ ਇਸ ਤਰੀਕੇ ਦੇ ਨਾਲ ਫਲਸਤੀਨੀਆਂ ਦੀ ਨਸਲ ਹੀ ਮਿਟਾ ਦਿੱਤੀ ਜਾਏਗੀ, ਹਾਲਾਂਕਿ ਇਜ਼ਰਾਈਲ ਏਦਾਂ ਕਹਿੰਦਾ ਨਹੀਂ ਸੀ। ਇਜ਼ਰਾਈਲ

साफ प्रदर्शन किए गए। हजारां की गिनती च प्रदर्शनकारी सिडनी मेलबर्न ब्रिस्बेन शहरां दे विच इकट्ठे हुए। ब्रिस्बेन के क्वीन गार्डन दे विच कल शामी 3 बजे के आस पास प्रदर्शनकारी इकट्ठे हुए। जस्टिस फॉर पैलेस्टीन नाम की संस्था है जिहड़ी उन्हां दी तरफ तो आस्ट्रेलिया की सरकार नूं अलग अलग संस्थावां दे खिलाफ पाबंदियां लगाने की मांग की गई, जिवें कि इजराइल के खिलाफ आस्ट्रेलिया की सरकार पाबंदी लगावे जिस तरीके दे नाल उन्होंने मनुखी नसलकुशी की है। ਉਹ ਇਜ਼ਰਾਈਲ ਦੇ ਰਾਜਦੂਤ ਨੇ ਜਿਹੜੇ ਆਸਟ੍ਰੇਲੀਆ 'ਚ ਡਾਕਟਰ ਹਿਲੇਲ ਨਿਊਮੈਨ, ਕਿਉਂਕਿ ਉਹਨਾਂ ਦੇ ਬਿਆਨ ਵੀ ਕਾਫੀ ਜ਼ਿਆਦਾ ਤਿੱਖੇ ਹੁੰਦੇ ਨੇ, ਉਹਨਾਂ ਦੇ ਖਿਲਾਫ ਵੀ ਪਾਬੰਦੀ ਲਗਾਈ ਜਾਵੇ, ਇਹ ਵੀ ਜਸਟਿਸ ਫੋਰ ਪੈਲੇਸਟੀਨ ਨਾਮ ਦੀ ਸੰਸਥਾ ਨੇ ਮੰਗ ਕੀਤੀ। ਇਸ ਤੋਂ ਇਲਾਵਾ ਆਸਟ੍ਰੇਲੀਅਨ ਸੋਵਰੀਅਨ ਵੈਲਥ ਫੰਡ ਜਿਹੜੇ ਨੇ ਡਿਫੈਂਸ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਪੈਲਟਨੀ ਜਾਂ ਐਲਬਿਟ ਸਿਸਟਮ, ਇਹਨਾਂ ਦੇ ਉੱਤੇ ਵੀ ਪਾਬੰਦੀਆਂ ਆਸਟ੍ਰੇਲੀਆ ਲਗਾਵੇ। ਜਿੱਦਾਂ ਅਮਰੀਕਾ ਜਿਹੜਾ ਹੈ ਉਹ ਇਰਾਨੀ ਕੰਪਨੀਆਂ ਦੇ ਉੱਤੇ ਜਾਂ ਵਿੱਤੀ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਗਾ ਦਿੰਦਾ ਹੈ। ਅਜਿਹੇ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਉਹਨਾਂ ਦੇ ਵਿੱਚ 3 ਸਾਲਾਂ ਜਾਂ ਇੱਕ ਤੀਜੀ ਵਰੇਗੰਢ ਜਿਹੜੀ ਹੈ 7 ਅਕਤੂਬਰ ਦੀ ਉਹ ਵੀ ਮਨਾਈ ਗਈ। ਦੱਸਦੀ ਹੈ ਕਿ ਹਮਾਸ ਦੇ ਹਜ਼ਾਰਾਂ ਹੀ ਲੜਾਕਿਆਂ ਦੀ ਤਰਫ ਤੋਂ 7 ਅਕਤੂਬਰ ਦੇ ਦਿਨ 2023 ਦੇ ਵਿੱਚ ਇਜ਼ਰਾਈਲ ਵਾਲੇ ਪਾਸੇ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ। 1200 ਲੋਕ ਹਲਾਕ ਕਰ ਦਿੱਤੇ ਗਏ ਸੀ, ਜਿਨ੍ਹਾਂ ਚ 800 ਦੇ ਕਰੀਬ ਆਮ ਲੋਕ ਸੀ, ਬੱਚੇ ਸੀ, ਮਹਿਲਾਵਾਂ ਸੀ, ਤੇ ਬਾਕੀ ਦੇ ਜਿਹੜੇ ਇਜ਼ਰਾਈਲੀ ਫੌਜੀ ਸੀ, ਅਧਿਕਾਰੀ ਸੀ। ਔਰ ਇਸ ਦਰਮਿਆਨ 251-52 ਲੋਕਾਂ ਨੂੰ ਬੰਦੀ ਵੀ ਬਣਾ ਲਿਆ ਗਿਆ ਸੀ। ਬਾਅਦ ਚ ਉਹਨਾਂ ਨੂੰ ਗਜ਼ਾ ਪੱਟੀ ਵਾਲੇ ਪਾਸੇ ਲਿਆਂਦਾ ਗਿਆ ਸੀ। ਖੈਰ, ਇਹਨਾਂ ਹੀ ਹਮਲਿਆਂ ਤੋਂ ਗੁੱਸੇ 'ਚ ਆਇਆ, ਨਾਰਾਜ਼ ਹੋਇਆ ਜਿਹੜਾ ਇਜ਼ਰਾਈਲ ਸੀ, ਉਹਨਾਂ ਨੇ ਫਿਰ ਤਾਬੜਤੋੜ ਹਮਲੇ ਗਜ਼ਾ ਪੱਟੀ ਦੇ ਉੱਤੇ ਕਰਨੇ ਸ਼ੁਰੂ ਕਰ ਦਿੱਤੇ ਸੀ। ਔਰ ਹਮਾਸ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਇਹ ਕਹਿ ਕੇ ਹਜ਼ਾਰਾਂ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਔਰ ਯੂਨਾਈਟਿਡ ਨੇਸ਼ਨ ਦਾ ਇਹ ਅੰਕੜਾ ਹੈ, ਜਿਹੜੀ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਮੰਨਦੀਆਂ ਨੇ ਕਿ 75,000 ਤੋਂ ਵਧੇਰੇ ਫਲਸਤੀਨੀ ਹੁਣ ਤੱਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਇਸੇ ਕਰਕੇ 7 ਅਕਤੂਬਰ ਜਿਹੜੀ ਇੱਕ ਤਰੀਕ ਹੈ ਉਸਦੀ ਇੱਕ ਵਰੇਗੰਢ ਮਨਾਈ ਜਾਂਦੀ ਹੈ। ਹੁਣ ਕੱਲ ਦੇ ਦਿਨ ਜਿਹੜਾ ਜਸਟਿਸ ਫਾਰ ਪੈਲੇਸਟੀਨ ਨਾਮ ਦੀ ਇਹ ਸੰਸਥਾ ਸੀ, ਇਸ ਰੈਲੀ ਦੇ ਵਿੱਚ ਆਸਟ੍ਰੇਲੀਅਨ ਲੋਕ ਤਾਂ ਸ਼ਾਮਲ ਹੋਏ ਹੋਏ, ਬਲਕਿ ਗ੍ਰੀਨਸ ਪਾਰਟੀ ਦੇ ਸਾਬਕਾ ਜਿਹੜੇ ਇੱਕ ਫੈਡਰਲ ਚੋਣਾਂ ਦੇ ਲਈ ਕੈਂਡੀਡੇਟ ਵੀ ਰਹਿ ਚੁੱਕੇ ਨੇ ਰਹਿਮਾਨ ਨਾਜੀ, ਉਹ ਵੀ ਸ਼ਾਮਲ ਹੋਏ ਬ੍ਰਿਸਬੇਨ ਵਾਲੀ ਰੈਲੀ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਇਰਾਨ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ ਉਸਦੇ ਵੀ ਕੁਝ ਲੋਕ ਇੱਥੇ ਸ਼ਾਮਲ ਰਹੇ। ਕਈਆਂ ਦੇ ਹੱਥਾਂ ਦੇ ਵਿੱਚ ਫਲਸਤੀਨੀ ਝੰਡੇ ਫੜ ਰੱਖੇ ਸੀ। ਇੱਧਰ ਸਿਡਨੀ ਵਾਲੇ ਪਾਸੇ ਦੀ ਗੱਲਾਂ ਕਰੀਏ ਤਾਂ ਇੱਥੇ ਤਾਂ ਪ੍ਰੀਮੀਅਰ ਕ੍ਰਿਸ ਮਿੰਸ ਨੇ ਇਸ ਪ੍ਰਦਰਸ਼ਨਾਂ ਦੀ ਘੋਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਨੇ ਇਸ ਥਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ। ਦੱਸਦੀ ਹੈ ਸਿਡਨੀ ਵਾਲੇ ਪ੍ਰਦਰਸ਼ਨਾਂ ਦੇ ਵਿੱਚ ਆਸਟ੍ਰੇਲੀਆ ਦੇ ਸਿਖਰਲੇ ਅਵਾਰਡ ਹਾਸਲ ਕਰ ਚੁੱਕੀ ਗ੍ਰੇਸ ਟੇਮ ਵੀ ਪਹੁੰਚੀ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ। ਮਹਿਰੀਨ ਫੁਰੇਕੀ ਵੀ ਪਹੁੰਚਦੇ ਨੇ ਔਰ ਲੋਕਾਂ ਦੇ ਹੱਥਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਲੋਕ ਸੀ, ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸੀ, ਮੌਸਾਦ ਮੀਨਸ ਮਸਟ ਗੋ ਲਿਖਿਆ ਹੋਇਆ ਸੀ ਔਰ ਕ੍ਰਿਸ ਮੀਨਸ ਦਾ ਨਾਮ ਜਿਹੜਾ ਸੀ ਮੌਸਾਦ, ਅਸਲ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਇੱਕ ਖੁਫੀਆ ਏਜੰਸੀ ਹੈ, ਸੁਰੱਖਿਆ ਏਜੰਸੀ ਹੈ, ਉਹਦਾ ਨਾਮ ਹੈ। ਕਿਹਾ ਗਿਆ ਕਿ ਕ੍ਰਿਸ ਮੀਨਸ ਜਿਹੜੇ ਨੇ ਉਹ ਮੁਸਾਦ ਦੇ ਲਈ ਕੰਮ ਕਰਦੇ ਨੇ NSW ਦੇ ਵਿੱਚ ਰਹਿ ਕੇ। ਔਰ ਇਸੇ ਦੀ ਜਿਹੜੀ ਨਿਖੇਧੀ ਉਹ NSW ਦੇ ਪ੍ਰੀਮੀਅਰ ਦੀ ਤਰਫ ਤੋਂ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਦੇ ਹੱਥਾਂ ਚ ਸਟਾਪ ਆਰਮਿੰਗ ਇਜ਼ਰਾਈਲ ਯਾਨੀ ਇਜ਼ਰਾਈਲ ਨੂੰ ਹਥਿਆਰ ਦੇਣੇ ਬੰਦ ਕਰੋ, ਸ਼ੇਮ ਆਨ ਇਜ਼ਰਾਈਲ ਯਾਨੀ ਇਜ਼ਰਾਈਲ ਸ਼ਰਮ ਕਰੋ, ਤੇ ਡਿਮਾਂਡ ਇਜ਼ਰਾਈਲ ਟੂ ਸਟਾਪ ਦੀ ਜੈਨੋਸਾਈਡ ਯਾਨੀ ਇਜ਼ਰਾਈਲ ਨੂੰ ਕਹੋ ਕਿ ਉਹ ਮਨੁੱਖੀ ਨਸਲਕੁਸ਼ੀ ਜਿਹੜੀ ਉਹ ਬੰਦ ਕਰੇ। ਡੇਲੀ ਟੈਲੀਗ੍ਰਾਫ ਨੂੰ ਇੱਕ ਇੰਟਰਵਿਊ ਦਿੰਦਿਆਂ ਹੋਇਆ NSW ਦੇ ਪ੍ਰੀਮੀਅਰ ਕ੍ਰਿਸ ਮੈਂਸ ਨੇ ਕਿਹਾ ਕਿ ਯਹੂਦੀ ਭਾਈਚਾਰੇ ਦੇ ਲੋਕਾਂ ਦੀ ਜਿਹੜੀ ਇੱਕ ਕਿਸਮ ਦੀ ਬੇਇੱਜ਼ਤੀ ਕੀਤੀ ਗਈ ਹੈ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਵਿੱਚ। ਉਹਨਾਂ ਕਿਹਾ ਕਿ ਆਸਟ੍ਰੇਲੀਅਨ ਲੋਕ ਇਸ ਕਿਸਮ ਦੇ ਪ੍ਰਦਰਸ਼ਨਾਂ ਤੋਂ ਆਹਤ ਹੁੰਦੇ ਨੇ, ਕਿਸੇ ਵੀ ਭਾਈਚਾਰੇ ਨੂੰ ਨਿਸ਼ਾਨੇ ਤੇ ਨਹੀਂ ਲਿਆ ਜਾਣਾ ਚਾਹੀਦਾ ਪ੍ਰਦਰਸ਼ਨਾਂ ਦੀ ਆੜ ਦੇ ਵਿੱਚ। ਉਧਰ ਜਿਹੜੀ ਕੌਂਸਲ ਆਫ ਆਸਟ੍ਰੇਲੀਅਨ ਜੂਰੀ ਹੈ ਉਹਨਾਂ ਦੀ ਤਰਫ ਤੋਂ ਵੀ ਇਹਨਾਂ ਪ੍ਰਦਰਸ਼ਨਾਂ ਨੂੰ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਆਸਟ੍ਰੇਲੀਆ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਹ ਗੱਲ ਕਹੀ ਗਈ। ਹਾਲਾਂਕਿ NSW ਦੇ ਬੌਸ ਤਾਂ ਖੁਦ ਪ੍ਰੀਮੀਅਰ ਕ੍ਰਿਸ ਮਿੰਸ ਹੀ ਨੇ, ਪਰ ਕਿਉਂਕਿ ਲੋਕਤੰਤਰੀ ਪ੍ਰਦਰਸ਼ਨਾਂ ਨੂੰ ਜਿੰਨਾ ਚਿਰ ਤੱਕ ਉਹ ਲੋਕਤੰਤਰ ਦੇ ਦਾਇਰੇ ਦੇ ਵਿੱਚ ਰਹਿ ਕੇ ਇੱਕ ਪਰਮਿਸ਼ਨ ਦੇ ਨਾਲ ਇੱਕ ਹੱਦਬੰਦੀ ਦੇ ਵਿੱਚ ਹੋਣ, ਆਸਟ੍ਰੇਲੀਆ ਦੇ ਵਿੱਚ ਰੋਕਿਆ ਵੀ ਨਹੀਂ ਜਾ ਸਕਦਾ। ਉਹ ਪ੍ਰਦਰਸ਼ਨ ਹੋਏ
ਤੇ ਉਹਨਾਂ ਨੂੰ

0: क्या नहीं गया। उधर एनुअल कॉन्फ्रेंस होंगी है, एनुअल कॉन्फ्रेंस कंजर्वेटिव पॉलिटिकल एक्शन कॉन्फ्रेंस जिन्हों कह लिया जाता है CPAC। हुण इस कॉन्फ्रेंस दे विच बड़ा कुछ ऐसा होया जिन्हां दीआं खबरां तुहानूं होणियां चाहीदियां ने। इहनां इस प्रदर्श इस जिहड़ी कॉन्फ्रेंस है इस दे विच सिर्फ जिहड़ियां कंजरवेटिव पार्टियां ने, राइट विंगर पार्टियां ने, दक्षणपंथी सोच दीआं जिहड़ियां पार्टियां ने वह शामिल होंदियां ने। और इहनां पार्टियां दे विच लिबरल, नैशनल ते जिहड़ी वन नेशन पार्टी है। हुण नैशनल पार्टी दे जिहड़े नेता ने, लिबरल पार्टी दे नेता ने ते वन नेशन पार्टी दी जिहड़ी नेता ने, उहनां दे नाम इस कॉन्फ्रेंस दे सिखर दे उत्ते लिखे हुंदे ने। बल्कि बोर्ड भी बनिया होया सी, मैट कैनेवन, एंगस टेलर ते पॉलिन हैंसन, तिने पार्टियां दे नेतावां दे नाम जिहड़े सीगे पिछे उहनां दीआं तस्वीरां लगियां हुंदियां ने। और इत्थे खड़ के पॉलिन हैंसन ए जिहड़ियां लिबरल ते नैशनल पार्टियां ने इहनां नूं अपील करदे ने, इंज कह लिए कि इस बार तरले कढ़न वाला ही काम हो गया कि असी विरोधी नहीं है, तुहाडे विरोधी तां लेबर ते ग्रीन्स पार्टी है, आओ कट्ठे चोणां लड़ीए, आओ राइट विंगर पार्टियां दिखाण के किस तरीके दे नाल लेबर पार्टी नूं हराया जा सकदा। वैसे दस दईए कि हुण तक खुल के लिबरल ते नैशनल पार्टी दे जिहड़े नेता ने उह इह नहीं कह पा रहे ने कि आउंदियां फैडरल चोणां च जां इत्थों तक के विक्टोरिया दीआं चोणां दे विच वी उह किसे किस्म दी वन नेशन पार्टी तों कोई हमायत मंगणगे जां देणगे। अज दी तरीक दे विच तां हालात इह ने कि लेबर पार्टी फैडरल सत्ता दे विच है, और दूजे नंबर दे उत्ते जिहड़ी पार्टी है उह गठजोड़ जिहनूं कोएलिशन कह लिया जांदा है, यानी लिबरल नैशनल दा उह है। पर खबरां दे विच और मीडिया दे विच वन नेशन पार्टी दी नेता पॉलिन हैंसन जिहड़ी है गठजोड़ नूं इह अपील करदे ने कि तुहानूं साडी मदद दी लोड़ पएगी, सरकार तां असीं बनावांगे पर आओ तुसीं नाल आओ, जुड़ो कट्ठे जुड़ो। उधर इहनां कॉन्फ्रेंसिस दे विच इह वी गल कही गई कि किस तरीके दे नाल जिहड़ी फ्लाई दुबई दा पिछे जे हादसा वापरिया सी, जदों इक ओमानी मूल दा जिहड़ा पायलट सी उह जहाज नूं क्रैश कराउणा चाहुंदा सी जिस च सारे ही इजराइली नागरिक सवार सी। इस दे विच हुण आस्ट्रेलियन फैडरल पुलिस दी तरफ तों हालांकि एक पड़ताल भी की जा रही है कि ओमानी नागरिक ने मेलबर्न दी RMIT यूनिवर्सिटी दे विच पढ़ाई भी की सी, इत्थों किना किना संस्थावां दे नाल उस दे संबंध सी, उन्हां संस्थावां दे नाल जुड़े हुए जिहड़े लोग ने उन्हां दे बारे पता किया जाए। हुण पॉलिन हैंसन ने जम के इस कॉन्फ्रेंस दा विच इस स्टेज दा इस्तेमाल करके खास तौर दे उत्ते कट्टड़पंथी जिहड़ियां इस्लामी संस्थावां ने उहनां नूं आस्ट्रेलिया दे विच भंडिया, कहा कि इह जिहड़ी RMIT यूनिवर्सिटी च जिथे ओमानी नागरिक पढ़दा सी इह जिहड़ी मस्जिद च जांदा सी उस मस्जिद नूं लेबर पार्टी ग्रांटा दिंदी रही है। बल्कि यह कहा गया है पॉलिन हैंसन की तरफ तो कि टॉनी बर्क ने लगभग $70,000 दियां ग्रांटा कुछ कट्टड़पंथी मस्जिदां नूं दित्तियां ने। टॉनी बर्क इस दा जवाब देन, वो दसन के की उन्होंने इन्हां दी पड़ताल कीती सी, वो ये भी दसन के हमाम अल हमामी नाम दा है जिहड़ा पायलट सी, ओमानी नागरिक सी जिहड़ा जहाज क्रैश करवाना चाहुंदा सी, ਇਹ ਜਦੋਂ 2017 ਦੇ ਵਿੱਚ ਆਸਟ੍ਰੇਲੀਆ ਪੜ੍ਹ ਰਿਹਾ ਸੀ ਤਾਂ ਇਸ ਦੇ ਕਿਹਨਾਂ ਕਿਹਨਾਂ ਲੋਕਾਂ ਦੇ ਨਾਲ ਸੰਪਰਕ ਹੋਏ ਸੀ। ਮਾਈ ਸੈਂਟਰ ਮੋਸਕ ਕਰਕੇ ਜਿਹੜੀ ਮੈਲਬਰਨ ਦੇ ਵਿੱਚ ਹੈ ਉੱਥੇ ਅਕਸਰ ਜਿਹੜੇ ਇਸ ਕਿਸਮ ਦੇ ਕੱਟੜਪੰਥੀ ਜਿਹੜੇ ਜਾਂਦੇ ਨੇ, ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜਨਤਕ ਪਲੇਟਫਾਰਮ ਤੋਂ ਪੌਲਿਨ ਹੈਂਸਨ ਨੇ ਇੱਕ ਮਸਜਿਦ ਦਾ ਨਾਮ ਲੈ ਕੇ ਉਸ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੋਵੇ, ਔਰ ਸ਼ਾਇਦ ਉਹਨਾਂ ਦੀ ਰਾਜਨੀਤੀ ਨੂੰ ਪਸੰਦ ਕਰਨ ਵਾਲੇ ਐਸਾ ਹੀ ਚਾਹੁੰਦੇ ਨੇ। ਇੱਕ ਹੋਰ ਸਰਵੇਖਣ ਆਇਆ, ਫੈਡਰਲ ਚੋਣਾਂ ਤਾਂ ਨਹੀਂ ਹਲੇ ਨੇੜੇ ਤੇੜੇ ਪਰ ਇਹ ਸਰਵੇਖਣ ਹਰ ਮਹੀਨੇ ਹੁੰਦੇ ਨੇ, ਤੁਹਾਡੇ ਨਾਲ ਹਰ ਵਾਰ ਸਾਂਝ ਪਾਈ ਦੀ ਹੈ। ਨਿਊਜ਼ ਪੋਲ ਦਾ ਸਰਵੇਖਣ ਹੈ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ। ਵੈਸੇ ਆਸਟ੍ਰੇਲੀਅਨ ਅਖਬਾਰ ਨਿਊਜ਼ ਕਾਰਪ ਨਾਮ ਦੀ ਸੰਸਥਾ ਦਾ ਅਖਬਾਰ ਹੈ, ਇਹਨਾਂ ਇਹ ਜਿਹੜੀ ਸੰਸਥਾ ਹੈ ਪੂਰੀ ਦੀ ਪੂਰੀ ਨਿਊਜ਼ ਕਾਰਪ ਖਬਰਾਂ ਤੋਂ ਹਟ ਕੇ ਤੁਹਾਨੂੰ ਜਾਣਕਾਰੀਆਂ ਦੇ ਰਹੀ ਹੈ ਕਿ ਹੈਰਾਲਸਨ, ਡੇਲੀ ਟੈਲੀਗ੍ਰਾਫ, ਦੀ ਆਸਟ੍ਰੇਲੀਅਨ ਔਰ ਬਹੁਤ ਸਾਰੇ ਅਦਾਰੇ ਇਹ ਆਸਟ੍ਰੇਲੀਆ ਦੇ ਵਿੱਚ ਚਲਾਉਂਦੇ ਨੇ। ਇਹਨਾਂ ਦੀ ਤਰਫ ਤੋਂ ਪੌਲਿਨ ਹੈਂਸਨ ਦੀ ਕਾਨਫਰੰਸ ਤੋਂ ਲੈ ਕੇ ਫਲਾਈ ਦੁਬਈ ਤੱਕ ਦੀਆਂ ਖਬਰਾਂ ਇੱਥੋਂ ਤੱਕ ਕਿ ਜਿਹੜੇ ਰੂਸ ਦੇ ਹਮਲੇ ਯੂਕਰੇਨ ਦੇ ਵਿੱਚ ਹੋਏ ਨੇ ਉਹਨਾਂ ਦੀਆਂ ਖਬਰਾਂ ਤੇ ਹੂਤੀਆਂ ਦੇ ਹਮਲੇ ਸਾਊਦੀ ਅਰਬ ਦੇ ਵਿੱਚ ਹੋਏ ਨੇ ਉਹ ਖਬਰਾਂ ਤੱਕ ਪ੍ਰਕਾਸ਼ਿਤ ਕੀਤੀਆਂ ਗਈਆਂ। ਪਰ ਹਾਲੇ ਤੱਕ ਪਿਛਲੇ ਇੱਕ ਹਫਤੇ ਦੇ ਦਰਮਿਆਨ ਭਾਰਤ ਦੇ ਵਿੱਚ ਜਿਹੜੇ ਵੀ ਪ੍ਰਦਰਸ਼ਨ ਚੱਲ ਰਹੇ ਨੇ, ਚਾਹੇ ਉਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਨੇ, ਚਾਹੇ ਉਹ ਕਾਂਗਰਸ ਜਾਂ ਇੰਡੀਆ ਬਲੋਕ ਦੇ ਨਾਲ ਜੁੜੇ ਨੇ, ਉਹਨਾਂ ਪ੍ਰਦਰਸ਼ਨਾਂ ਦੀਆਂ ਜਾਂ ਚੀਫ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ ਕਿਸ ਕਿਸਮ ਦੇ ਨਾਲ ਨੌਜਵਾਨਾਂ ਦਾ ਗੁੱਸਾ ਨਿਕਲ ਰਿਹਾ, ਇਸ ਕਿਸਮ ਦੀ ਕਿਸੇ ਵੀ ਇੱਕ ਖਬਰ ਨੂੰ, ਖਬਰ ਤਾਂ ਬੜੀ ਦੂਰ ਦੀ ਗੱਲ, ਇੱਕ ਕਾਤਰ ਤੱਕ ਨੂੰ ਆਪਣੀ ਅਖਬਾਰਾਂ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਹੈ। ਹੁਣ ਇਸਦੇ ਕੀ ਕਾਰਨ ਨੇ ਇਹ ਅਲੱਗ ਇੱਕ ਚਰਚਾ ਦਾ ਵਿਸ਼ਾ ਹੋ ਸਕਦਾ, ਪਰ ਨਿਊਜ਼ ਕਾਰਪ ਨਾਮ ਦੇ ਇਸ ਅਦਾਰੇ ਦੀ ਤਰਫ ਤੋਂ ਭਾਰਤੀ ਪ੍ਰਦਰਸ਼ਨਾਂ ਦੇ ਬਾਰੇ ਜ਼ਿਕਰ ਨਾ ਕਰਨਾ ਤੇ ਦੁਨੀਆ ਭਰ ਦੀਆਂ ਖਬਰਾਂ ਦਾ ਜ਼ਿਕਰ ਕਰਨਾ ਸਵਾਲੀਆ ਨਿਸ਼ਾਨ ਪੈਦਾ ਕਰਦਾ। ਖੈਰ, ਇਸੇ ਸੰਸਥਾ ਦੀ ਤਰਫ ਤੋਂ, ਦੀ ਆਸਟ੍ਰੇਲੀਅਨ ਦੀ ਤਰਫ ਤੋਂ ਇੱਕ ਨਿਊਜ਼ ਪੋਲ ਨਾਮ ਦਾ ਸਰਵੇਖਣ ਕਰਵਾਇਆ ਜਾਂਦਾ ਹਰ ਮਹੀਨੇ। ਹੁਣ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਜ਼ਿਆਦਾਤਰ ਵੋਟਰ ਚਾਹੁੰਦੇ ਨੇ ਕਿ ਸਰਕਾਰ ਆਪਣੇ ਖਰਚਿਆਂ ਦੇ ਵਿੱਚ ਕਟੌਤੀ ਕਰੇ, ਔਰ 55% ਵੋਟਰ ਚਾਹੁੰਦੇ ਨੇ ਕਿ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਣ, ਡਾਕਟਰ ਜਿਮ ਚਾਮਸ ਯਾਨੀ ਆਸਟ੍ਰੇਲੀਆ ਦੇ ਟ੍ਰੈਜਰ। ਔਰ ਇਸੇ ਸਰਵੇਖਣ ਚ ਇਹ ਗੱਲ ਕਹੀ ਗਈ ਹੈ ਕਿ ਲੇਬਰ ਪਾਰਟੀ ਦਾ ਵੋਟ ਬੈਂਕ ਆਧਾਰ ਘਟਿਆ, ਗੱਠਜੋੜ ਦਾ ਸਥਿਰ ਹੈ ਜਾਂ ਥੋੜਾ ਜਿਹਾ ਘਟਿਆ, ਮਾਮੂਲੀ ਘਾਟਾ, ਤੇ ਵਨ ਨੇਸ਼ਨ ਦਾ ਮਜ਼ਬੂਤ ਹੋਇਆ। 1241 ਵੋਟਰਾਂ ਤੋਂ ਅਲੱਗ ਅਲੱਗ ਸਵਾਲ ਪੁੱਛੇ ਗਏ ਸੀ ਪਿਛਲੇ ਹਫਤੇ ਦੇ ਦਰਮਿਆਨ ਇਸ ਪੋਲ ਦੇ ਵਿੱਚ, ਇਸ ਸਰਵੇਖਣ ਦੇ ਵਿੱਚ, ਸੋਮਵਾਰ ਤੋਂ ਲੈ ਕੇ ਲੰਘੇ ਵੀਰਵਾਰ ਦੇ ਦਰਮਿਆਨ, ਜਿਹਦੇ ਚ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਇਹਨਾਂ 1200 ਲੋਕਾਂ ਦੇ ਮੁਤਾਬਕ ਉਹ ਨਹੀਂ ਦੇਣਾ ਚਾਹੁੰਦੇ ਵੋਟ। ਸੋ 29% ਲੋਕ ਹੀ ਵੋਟ ਦੇਣਾ ਚਾਹੁੰਦੇ ਨੇ, 28% ਲੋਕ ਵਨ ਨੇਸ਼ਨ ਵੋਟ ਦੇਣਾ ਚਾਹੁੰਦੇ ਨੇ, ਤੇ 20% ਲੋਕ ਜਿਹੜੇ ਨੇ ਉਹ ਗੱਠਜੋੜ ਨੂੰ ਦੇਣਾ ਚਾਹੁੰਦੇ ਨੇ, ਬਾਕੀ ਅਲੱਗ ਅਲੱਗ ਪਾਰਟੀਆਂ ਜਾਂ ਤੈਅ ਨਹੀਂ ਕਰ ਪਾ ਰਹੇ। ਇੱਧਰ ਲੇਬਰ ਪਾਰਟੀ ਦੀ ਹਮਾਇਤ ਜਿਹੜੀ ਹੈ ਉਹ ਜੂਲੀਆ ਗਿਲਾਰਡ ਦਾ, ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੀ ਸੀ ਆਸਟ੍ਰੇਲੀਆ ਦੀ, ਉਸ ਸਮੇਂ ਤੋਂ ਬਾਅਦ ਲਗਾਤਾਰ ਥੱਲੇ ਨੂੰ ਗਈ ਦੱਸੀ ਜਾ ਰਹੀ ਹੈ। ਹੋਰ ਤਾਂ ਹੋਰ ਜਿਹੜੀ ਐਂਥਨੀ ਐਲਬਨੀਜ਼ ਦੀ ਨੈਟ ਅਪਰੂਵਲ ਰੇਟਿੰਗ ਹੈ, ਯਾਨੀ ਕਿ ਉਹਨਾਂ ਦੀ ਮਕਬੂਲੀਅਤ ਦਾ ਇੱਕ ਪੈਮਾਨਾ, ਉਹ ਵੀ ਘਟਿਆ, -27% ਤੱਕ ਉਹ ਜਾ ਚਲਾ ਗਿਆ, -27% ਮਾਫ ਕਰਨਾ ਸੀਗਾ, -24% ਤੱਕ ਚਲਾ ਗਿਆ। ਯਾਨੀ 2022 ਦੇ ਵਿੱਚ ਜਦੋਂ ਐਂਥਨੀ ਐਲਬਨੀਜ਼ ਦੂਸਰੀ ਵਾਰ ਸੱਤਾ ਜਿੱਤ ਕੇ ਆਏ ਸੀ, ਪਹਿਲੀ ਵਾਰ ਆਏ ਸੀਗੇ, ਉਹਦੇ ਤੋਂ ਬਾਅਦ ਇਹ ਲਗਾਤਾਰ ਉਹਨਾਂ ਦੀ ਮਕਬੂਲੀਅਤ ਥੱਲੇ ਨੂੰ ਜਾ ਰਹੀ ਹੈ। 36% ਲੋਕ ਜਿਹੜੇ ਨੇ, ਹਾਲਾਂਕਿ ਆਸਟ੍ਰੇਲੀਅਨ ਵੋਟਰ ਜਿਹੜੇ ਨੇ ਇਹਨਾਂ 1200 ਦੇ ਵਿੱਚੋਂ, 36% ਸਹਿਮਤ ਨੇ ਕਿ ਠੀਕ ਐਂਥਨੀ ਐਲਬਨੀਜ਼ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ, ਵਧੀਆ ਕਰ ਰਹੇ ਨੇ। 60% ਅਸਹਿਮਤ ਲੋਕ ਨਜ਼ਰ ਆ ਰਹੇ ਨੇ, ਡਿਸਸੈਟਿਸਫਾਈਡ, ਗੈਰ ਸੰਤੁਸ਼ਟ ਉਹਨਾਂ ਤੋਂ ਨਜ਼ਰ ਆ ਰਹੇ ਨੇ। ਵੈਸੇ ਪ੍ਰਧਾਨ ਮੰਤਰੀ ਹਾਲੇ ਉੱਥੋਂ ਮੁੜੇ ਨੇ, ਫਿਜੀ ਤੇ ਟਵਾਲੂ ਦੇ ਵਿੱਚ ਜਿਹੜੀ ਪ੍ਰੀ ਕੋਪ ਕਨਵੈਨਸ਼ਨਸ ਹੋ ਕੇ ਹਟੀਆਂ ਨੇ, ਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੀ ਤਰਫ ਤੋਂ ਜਿਹੜੇ ਫੈਸਲੇ ਲਏ ਗਏ ਸੀ ਕ੍ਰੈਡਿਟ ਕਾਰਡ ਬੈਨ ਦੇ, ਔਰ ਪ੍ਰੀ ਕੋਪ ਕਾਨਫਰੰਸ ਦੇ ਵਿੱਚ ਵੀ ਵੈਸੇ ਪ੍ਰਧਾਨ ਮੰਤਰੀ ਨੂੰ ਕੋਈ ਬਹੁਤੇ ਹਾਰ ਨਹੀਂ ਪਹਿਨਾਏ ਗਏ, ਉੱਥੇ ਵੀ ਆਸਟ੍ਰੇਲੀਆ ਦੀ ਇੱਕ ਕਿਸਮ ਦੀ ਲਾਹਪਾਤੀ ਕੀਤੀ ਗਈ ਹੈ ਕਿ ਇਸ ਪੂਰੇ ਖਿੱਤੇ ਦੇ ਵਿੱਚ, ਪੈਸੇਫਿਕ ਖੇਤਰ ਦੇ ਵਿੱਚ ਆਸਟ੍ਰੇਲੀਆ, ਕਿਉਂਕਿ ਵੱਡਾ ਮੁਲਕ ਹੈ ਔਰ ਪ੍ਰਦੂਸ਼ਣ ਜਿਹੜਾ ਉਹ, ਚਾਹੇ ਉਹ ਪਾਣੀ ਦਾ ਪ੍ਰਦੂਸ਼ਣ ਹੈ, ਚਾਹੇ ਹਵਾ ਦਾ ਪ੍ਰਦੂਸ਼ਣ ਹੈ, ਚਾਹੇ ਜ਼ਮੀਨੀ ਪ੍ਰਦੂਸ਼ਣ ਹੈ, ਉਸ ਨੂੰ ਫੈਲਾਉਣ ਦੇ ਵਿੱਚ ਆਸਟ੍ਰੇਲੀਆ ਇੱਕ ਸਭ ਤੋਂ ਵੱਡਾ ਕਾਰਨ ਹੈ, ਕਿਉਂਕਿ ਇਹ ਛੋਟੇ ਟਾਪੂ ਮੁਲਕ ਜਿਹੜੇ ਨੇ ਇਹ ਆਪਣੇ ਆਪ ਨੂੰ ਸਾਫ਼ ਮੁਲਕ ਮੰਨਦੇ ਨੇ, ਔਰ ਜਿਹੜਾ ਚੁਗਿਰਦਾ ਜਿਹੜਾ ਗੰਧਲਾ ਹੁੰਦਾ ਜਾ ਰਿਹਾ ਉਸਦੇ ਲਈ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਮੁਲਕਾਂ ਨੂੰ ਜ਼ਿੰਮੇਦਾਰ ਠਹਿਰਾਉਂਦੇ ਨੇ, ਨਿਊਜ਼ੀਲੈਂਡ ਦੇ ਨਾਲੋਂ ਵੀ ਜ਼ਿਆਦਾ ਆਸਟ੍ਰੇਲੀਆ ਨੂੰ। ਉਧਰ ਮੌਜੂਦਾ ਪ੍ਰੀਮੀਅਰ ਨੇ ਜਿਹੜੇ ਵਿਕਟੋਰੀਆ ਦੇ ਮੌਜੂਦਾ, ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਹੁਣ ਜੁਮਾ 4 ਦਿਨ ਰਹਿ ਗਏ ਨੇ ਬਸ, 17 ਤਰੀਕ ਤੋਂ ਪ੍ਰੀ ਵੋਟਿੰਗ ਸ਼ੁਰੂ, ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ, ਤੇ ਫਿਰ 28 ਨਵੰਬਰ ਨੂੰ ਵਿਕਟੋਰੀਆ ਦੀਆਂ ਇਲੈਕਸ਼ਨਸ ਨੇ। ਪ੍ਰੀਮੀਅਰ ਬੈਨ ਕੈਰਲ ਤੇ ਵਿਰੋਧੀ ਧਿਰ ਦੀ ਨੇਤਾ ਜੈਸ ਵਿਲਸਨ, ਆਰਥਿਕ ਮਾਹਰਾਂ ਨੇ ਦੋਹਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਵਿਕਟੋਰੀਆ ਦਾ ਕਰਜ਼ਾ ਸਿਖਰ ਨੂੰ ਜਾ ਚੁੱਕਿਆ, ਇਸ ਤੱਕ ਕੋਈ ਇਤਰਾਜ਼ ਨਹੀਂ, ਤੁਹਾਡੇ ਤੱਕ ਬੜੀ ਵਾਰ ਖਬਰਾਂ ਸਾਂਝੀਆਂ ਕੀਤੀਆਂ ਨੇ। ਵਿਕਟੋਰੀਆ ਦਾ ਕਰਜ਼ ਸਾਲ 2030 ਤੱਕ $200 ਬਿਲੀਅਨ ਨੂੰ ਛੂ ਜਾਏਗਾ, ਔਰ ਇਹ ਆਸਟ੍ਰੇਲੀਆ ਚ ਸਭ ਤੋਂ ਵੱਧ ਕਰਜ਼ ਵਾਲਾ ਇੱਕ ਸੂਬਾ ਹੈ ਔਰ ਬਣਿਆ ਵੀ ਰਹੇਗਾ। ਪਰ ਇਸ ਦਰਮਿਆਨ ਇਸ ਕਰਜ਼ ਨੂੰ ਘੱਟ ਕਰਨ ਦੇ ਲਈ ਨਾ ਤਾਂ ਲੇਬਰ ਪਾਰਟੀ ਦੀ ਤਰਫ ਤੋਂ ਤੇ ਨਾ ਹੀ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ, ਵਨ ਨੇਸ਼ਨ ਦੇ ਨੇਤਾ ਤੋਂ ਤਾਂ ਖੈਰ ਉਮੀਦ ਹੀ ਕੀ ਕੀਤੀ ਜਾ ਸਕਦੀ ਹੈ, ਪਰ ਇਹਨਾਂ ਦੋਹਾਂ ਧੜਿਆਂ ਦੀ ਤਰਫ ਤੋਂ ਕੋਈ ਟਾਰਗੇਟ ਨਹੀਂ ਮਿੱਥੇ ਗਏ, ਲੋਕਾਂ ਦੇ ਸਾਹਮਣੇ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਕਰਜ਼ ਨੂੰ ਉਹ ਕਿੰਨਾ ਘੱਟ ਕਰਨਗੇ, ਕਿਉਂਕਿ ਲਗਾਤਾਰ ਜਿਹੜਾ ਵਿਕਟੋਰੀਆ ਦਾ ਕਰਜ਼ ਹੈ ਉਹ ਜਦੋਂ ਵਧੇਗਾ ਤਾਂ ਪ੍ਰਤੀ ਵਿਅਕਤੀ ਕਰਜ਼ ਵੀ ਵਧੇਗਾ। ਤਾਂ ਅਜਿਹਾ ਸਾਫ਼ ਮਤਲਬ ਹੈ ਇਹਦਾ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਇਨਫਰਾਸਟ੍ਰਕਚਰ ਦੇ ਕੰਮ ਨੇ, ਵਿਕਟੋਰੀਆ 'ਚ ਜਿਹੜੇ ਸਮਾਜਿਕ ਭਲਾਈ ਦੇ ਕੰਮ ਨੇ ਉਹਨਾਂ ਦੇ ਉੱਤੇ ਅਸਰ ਪਏਗਾ। ਉੱਧਰ ਵਿਕਟੋਰੀਆ ਦੇ ਜਿਹੜੇ ਆਡੀਟਰ ਜਨਰਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੌਂਗ ਟਰਮ ਕੋਈ ਸਪੈਸੀਫਿਕ ਟਾਰਗੇਟ ਮਿਥਣਾ ਸਹੀ ਗੱਲ ਨਹੀਂ ਹੈ, ਬਲਕਿ ਇਸ ਡੈਟ ਨੂੰ ਲੈ ਕੇ ਜਿਹੜੇ ਡੈਟ ਟੂ ਜੀ ਐਸ ਪੀ ਰੇਸ਼ੋ ਹੈ ਜਾਂ ਜਿਹੜੇ ਦੂਸਰੇ ਸੀਲਿੰਗ ਪਲਾਨ ਨੇ ਉਹ ਲਾਗੂ ਹੋਣੇ ਚਾਹੀਦੇ ਨੇ। ਇੱਕ ਲੰਮੇ ਸਮੇਂ ਦਾ ਇਹ ਕਹਿ ਦਿੱਤਾ ਜਾਵੇ ਕਿ ਅਗਲੇ 10 ਸਾਲਾਂ 'ਚ ਇੰਨਾ ਘੱਟ ਕਰ ਦਿਆਂਗੇ, ਇਹ ਠੀਕ ਤਰੀਕਾ ਨਹੀਂ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਬਨਾਮ ਸਾਊਥ ਅਫਰੀਕਾ ਜਿਹੜਾ ਟੈਸਟ ਮੈਚ ਚੱਲ ਰਿਹਾ, ਇਸ ਦੇ ਵਿੱਚ ਆਸਟ੍ਰੇਲੀਆ ਨੇ ਪਹਿਲੀ ਪਾਰੀ ਦੇ ਵਿੱਚ 390 ਦੌੜਾਂ ਬਣਾਈਆਂ ਸੀ। ਖਾਸ ਗੱਲ ਇਹ ਰਹੀ ਸੀ ਕਿ ਉਸ ਪਾਰੀ ਦੇ ਵਿੱਚ ਮੈਥਿਊ ਰੈਨਸ਼ਾ ਦੀਆਂ 190 ਦੌੜਾਂ ਸੀ। ਟੀਮ ਦੀ ਤਰਫ ਤੋਂ ਬਾਕੀ ਕੋਈ ਵੀ ਖਿਡਾਰੀ ਅਰਧ ਸੈਂਕੜਾ ਤੱਕ ਨਹੀਂ ਸੀ ਮਾਰ ਸਕਿਆ, ਬਲਕਿ ਆਸਟ੍ਰੇਲੀਆ ਦੀ ਸ਼ੁਰੂਆਤ ਹੀ ਬੜੀ ਕਮਜ਼ੋਰ ਰਹੀ ਸੀ। ਟ੍ਰੈਵਿਸ ਹੈਟ 9 ਤੇ ਨਿਕ ਮੈਡਿਨਸਨ ਡੱਕ ਦੇ ਉੱਤੇ ਆਊਟ ਹੋ ਗਏ ਸੀ। ਸਟੀਵ ਸਮਿਥ ਵੀ 25 ਦੌੜਾਂ ਹੀ ਬਣਾ ਸਕੇ ਸੀ। ਹਾਂ, ਕਪਤਾਨ ਪੈਟ ਕਮਿੰਸ ਨੇ 43 ਦੌੜਾਂ ਜ਼ਰੂਰ ਬਣਾਈਆਂ ਸੀ, ਪਰ ਉਹ ਪਹਿਲੀ ਪਾਰੀ ਦੇ ਵਿੱਚ 390 ਦੌੜਾਂ ਦੇ ਜਵਾਬ 'ਚ। ਅਫਰੀਕਾ ਦੀ ਪਹਿਲੀ ਪਾਰੀ ਵੀ ਕੋਈ ਬਹੁਤੀ ਮਜ਼ਬੂਤ ਨਹੀਂ ਰਹੀ। ਅਫਰੀਕਾ ਦੀ ਤਰਫ ਤੋਂ ਡੇਵਿਡ ਬਨਿੰਗਮ ਦੀਆਂ 49 ਦੌੜਾਂ ਸੀ ਤੇ ਇਹੀ ਸਭ ਤੋਂ ਸਿਖਰਲਾ ਸਕੋਰ ਸੀ। ਉਹਨਾਂ ਦੀ ਟੀਮ ਦੇ ਕਿਸੇ ਵੀ ਪਲੇਅਰ ਦੀ ਤਰਫ ਤੋਂ 284 ਦੌੜਾਂ ਤੇ ਜਿਹੜੀ ਸਾਊਥ ਅਫਰੀਕਾ ਦੀ ਟੀਮ ਸੀ ਉਹ ਆਲ ਆਊਟ ਹੋ ਗਈ ਸੀ। ਔਰ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਜਿਹੜੇ ਗੇਂਦਬਾਜ਼ਾਂ ਦਾ ਵਧੀਆ ਪ੍ਰਦਰਸ਼ਨ, ਪੈਟ ਕਮਿੰਸ ਦੀਆਂ 3, ਨੈਥਨ ਲਿਓਨ, ਜੋਸ਼ ਹੇਜ਼ਲਵੁੱਡ ਤੇ ਮਿਚਲ ਸਟਾਰਕ ਦੀਆਂ 2-2 ਵਿਕਟਾਂ ਸ਼ਾਮਲ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਦੇ ਵਿੱਚ ਸੰਭਲ ਕੇ ਸ਼ੁਰੂਆਤ ਕੀਤੀ ਹੈ। ਇਸ ਵਾਰ ਨਿਕ ਮੈਡੀਸਨ 17 ਦੌੜਾਂ ਤੇ ਨਾਬਾਦ ਖੇਡ ਰਹੇ ਨੇ, ਟ੍ਰੈਵਿਸ ਹੈਡ 10 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਫਿਲਹਾਲ। ਦੂਜੀ ਪਾਰੀ ਦੇ ਵਿੱਚ ਜਿਹੜਾ 33 ਦੌੜਾਂ ਦਾ ਸਕੋਰ ਹੈ ਤੇ ਪਹਿਲੀ ਪਾਰੀ ਦੀ ਲੀਡ ਨੂੰ ਜੇ ਜੋੜ ਲਿਆ ਜਾਵੇ, ਆਸਟ੍ਰੇਲੀਆ ਲਗਭਗ 140 ਦੌੜਾਂ ਦੀ ਲੀਡ ਦੇ ਉੱਤੇ ਸਾਊਥ ਅਫਰੀਕਾ ਤੋਂ ਚੱਲ ਰਿਹਾ, ਹੁਣ ਤੀਜਾ ਦਿਨ ਚੱਲ ਰਿਹਾ। ਉਧਰ ਭਾਰਤ ਬਨਾਮ ਵੈਸਟ ਇੰਡੀਜ਼ ਦਾ ਜਿਹੜਾ ਤੀਸਰਾ T20 ਮੈਚ ਇੰਦੌਰ ਦੇ ਵਿੱਚ ਖੇਡਿਆ ਗਿਆ, ਉਸ ਨੂੰ ਭਾਰਤੀ ਟੀਮ ਨੇ 14 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਭਾਰਤ ਨੇ 223 ਦੌੜਾਂ ਦਾ ਇੱਕ ਹਾਈ ਸਕੋਰ ਖੜਾ ਕੀਤਾ, ਜਿਸ ਦੇ ਵਿੱਚ ਅਭਿਸ਼ੇਕ ਸ਼ਰਮਾ ਦੀਆਂ 30 ਗੇਂਦਾਂ ਦੇ ਵਿੱਚ 69 ਦੌੜਾਂ ਸ਼ਾਮਲ ਸੀ। ਉਸ ਤੋਂ ਇਲਾਵਾ ਇਸ਼ਾਨ ਕਿਸ਼ਨ ਦੀਆਂ 18 ਗੇਂਦਾਂ 'ਚ 37 ਦੌੜਾਂ, ਔਰ ਬਾਕੀ ਦੇ ਬੱਲੇਬਾਜ਼ਾਂ ਨੇ ਵੀ ਆਪਣਾ ਮੰਦਾ ਸਰਦਾ ਯੋਗਦਾਨ ਪਾਇਆ। ਨਿਤੇਸ਼ ਰੈਡੀ, ਅਕਸ਼ਰ ਪਟੇਲ, ਤਿਲਕ ਵਰਮਾ। ਜਵਾਬ ਦੇ ਵਿੱਚ ਵੈਸਟ ਇੰਡੀਜ਼ ਦੀ ਟੀਮ ਜਦੋਂ 224 ਦੌੜਾਂ ਦਾ ਜਿਹੜਾ ਟੀਚਾ ਪਿੱਛਾ ਕਰਨ ਉਤਰੀ ਤਾਂ ਉਹਨਾਂ ਦੇ ਵੱਲੋਂ ਕੈਮਿਲ ਪੂਰਨ ਤੇ ਸ਼ਿਮਨ ਹੈਟਮਾਰਡ ਨੇ ਕ੍ਰਮਵਾਰ 42 ਤੇ 43 ਦੌੜਾਂ ਜ਼ਰੂਰ ਬਣਾਈਆਂ, ਪਰ ਬਾਕੀ ਦੀ ਟੀਮ ਦਾ ਕੋਈ ਏਡਾ ਵਧੀਆ ਪ੍ਰਦਰਸ਼ਨ ਨਹੀਂ ਰਿਹਾ। ਪਰ ਹਾਲਾਂਕਿ 20 ਓਵਰ ਜ਼ਰੂਰ ਮੁੱਕ ਗਏ ਤੇ ਵੈਸਟ ਇੰਡੀਜ਼ ਦੀ ਟੀਮ 209 ਦੌੜਾਂ ਹੀ ਬਣਾ ਸਕੀ। ਇਸ ਤਰੀਕੇ ਦੇ ਨਾਲ ਭਾਰਤ ਨੇ ਤੀਜਾ ਜਿਹੜਾ T20 ਮੈਚ ਹੈ ਉਸਨੂੰ ਵੀ ਫਤਿਹ ਕਰ ਲਿਆ, ਉਸ ਦੇ ਵਿੱਚ ਵੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਜਿਹੜਾ ਦੂਜਾ T20 ਮੈਚ ਰਾਂਚੀ ਦੇ ਵਿੱਚ ਹੋਇਆ ਸੀ ਉਸ ਦੇ ਵਿੱਚ ਵੀ 6 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਮਾਫ ਕਰਨਾ, ਵੈਸਟ ਇੰਡੀਜ਼ ਨੇ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਪਹਿਲੇ ਮੈਚ ਦੇ ਵਿੱਚ 8 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042
8: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 04947637000 ਔਰ ਵਟਸਐਪ ਟੂ ਫੋਲਡ ਲੈਂਡਿੰਗ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
9: 14 वर्ष से अधिक आयु के हिंसक अपराध करने वाले अपराधियों को अब अधिक गंभीर परिणाम भुगतने होंगे। गंभीर जबरन वाहन चोरी जैसे अपराधों की सुनवाई वयस्क अदालत में होगी। घर में घुसकर अपराध करने वालों को जेल की सजा हो सकती है और हथियारों से गंभीर हमले जैसे अपराधों के लिए लंबी सजा हो सकती है, जिससे अपराधी की भविष्य की शिक्षा, रोजगार और जीवन के विकल्पों पर असर पड़ेगा। और अधिक जानकारी के लिए हिंसक अपराधों के लिए वयस्कों जैसी सजा सर्च करें। विक्टोरियन सरकार मेलबर्न द्वारा अधिकृत।
10: चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
11: Attention, ladies and gentlemen, this is your captain. 30 flights, Melbourne to India ya Pakistan. Sydney to India ya Pakistan, kithe bhi ja sakti hai.
10: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
12: Opa ji, ik paase mortgage utte grocery. ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
13: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
12: ਫਿਰ ਲਵਾਈਏ ਕਿੱਥੋਂ?
13: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।
14: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
12: ਕੀ ਹੋਇਆ?
14: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
12: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
14: ਜਾਂ 9077973
12: ਜਾਂ ਈਮੇਲ info@vyimmigration.com.au।
14: ਯਾਦ ਰੱਖੋ 9077973।
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
14: ਹਰ ਕਦਮ ਤੁਹਾਡੇ ਨਾਲ।
15: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
16: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ जल्दी ते सुरक्षित पैसे भेज सकते हो, ओ भी वधिया रेटा ते घट फीसा नाल। सब तो रुझेवे वाले दिनां च वी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
7: की चाहिदा, ऑस्ट्रेलिया दा वीजा लाउणा जां वीजे लई मशवरा?

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ। ਅੱਜ 12 ਤਰੀਕ ਆ, ਅਕਤੂਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਉਹਨਾਂ ਦਾ ਸਵਾਗਤ ਕਰਦਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਪੁਲਿਸ ਨੂੰ ਗੈਰ ਕਾਨੂੰਨੀ ਹਿਰਾਸਤ ਤੋਂ ਵਰਜ ਦਿੱਤਾ। ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਪੁਲਿਸ ਦੇ DCP ਤੇ ਮੈਟਰੋ ਮੁਖੀ ਨੂੰ ਹੱਤਕ ਦੇ ਨੋਟਿਸ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਇੰਟਰਨੈਟ ਤੇ ਮੈਟਰੋ ਸੇਵਾਵਾਂ ਬਹਾਲ ਕਰਨ ਦੇ ਹੁਕਮ ਦਿੱਤੇ ਨੇ। ਉਧਰ ਗੁਰਦੁਆਰਾ ਬੰਗਲਾ ਸਾਹਿਬ ਚ ਦਿੱਲੀ ਪੁਲਿਸ ਦੇ ਦਾਖਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ BJP ਆਮੋ ਸਾਹਮਣੇ ਹੋ ਗਏ ਨੇ ਤੇ ਉਧਰੋਂ HS ਫੂਲਕਾ, ਜੋ ਹੁਣ BJP ਦੇ ਲੀਡਰ ਨੇ, ਤੇ ਉਹ ਪੁਲਿਸ ਦੀ ਕਾਰਵਾਈ ਦੇ ਹੱਕ ਚ ਆ ਗਏ ਨੇ। ਤੇ ਇਧਰ ਪੰਜਾਬ ਚ ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਰਾਜਾ ਵੜਿੰਗ ਤੇ ਚਰਨਜੀਤ ਚੰਨੀ ਨੇ ਉਵੇਂ ਹੀ ਪਹਿਲਾਂ ਵਾਂਗ ਧੜੇਬੰਦੀ ਦਾ ਆਪਣਾ ਮੁਜ਼ਾਹਰਾ ਕੀਤਾ ਤੇ ਆਪੋ ਆਪਣੇ ਵਰਕਰਾਂ ਦੇ ਨਾਲ ਕਾਂਗਰਸ ਭਵਨ ਆਏ। ਤੇ ਉਧਰ ਚੀਫ ਜਸਟਿਸ ਆਫ ਇੰਡੀਆ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਜਿਹੜੀ ਕੋਰੀ ਨਾ ਕਰ ਦਿੱਤੀ ਹੈ। ਕਾਂਗਰਸ ਅੱਜ ਸੁਪਰੀਮ ਕੋਰਟ ਵੱਲ ਮਾਰਚ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਹਾਲਾਤ ਕੁਛ ਬਹੁਤੇ ਵਧੀਆ ਨੇ। ਅਲੱਗ ਅਲੱਗ ਆਪਾਂ ਖਬਰਾਂ ਦੇ ਵਿੱਚ ਵੇਖ ਰਹੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਵੀ ਤੰਗ ਪਰੇਸ਼ਾਨ ਨੇ। ਲਗਾਤਾਰ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਚੱਲ ਰਹੇ ਨੇ। ਦਿੱਲੀ ਪੁਲਿਸ ਦਾ ਜੋ ਉੱਥੇ ਰੋਲ ਜਾਂ BJP ਦਾ ਸੱਤਾਧਾਰੀ ਦਾ ਜੋ ਉੱਥੇ ਰੋਲ ਆ, ਉਹਨੂੰ ਵੀ ਲੈ ਕੇ ਲੋਕ ਕਾਫੀ ਜ਼ਿਆਦਾ ਖਫਾ ਨੇ। ਕਾਫੀ ਸਾਰੀਆਂ ਚੀਜ਼ਾਂ ਹੋਈਆਂ ਵਾਪਰੀਆਂ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਇਸ ਵੀਕਐਂਡ ਦੇ ਉੱਤੇ। ਜੇਕਰ ਆਪਾਂ ਸੁਪਰੀਮ ਕੋਰਟ ਦੇ ਇਸ ਫਰਮਾਨ ਤੋਂ ਹੀ ਆਪਾਂ ਜੇ ਸ਼ੁਰੂਆਤ ਕਰੀਏ ਤੇ ਸੁਪਰੀਮ ਕੋਰਟ ਨੇ ਕਾਫੀ ਤਿੱਖਾ ਰੁੱਖ ਅਖਤਿਆਰ ਕੀਤਾ ਵਾ, ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ?
1: ਇਹਦੇ ਚ ਇੱਕ ਤਾਂ ਰਣਜੋਤ ਜੀ, ਸਭ ਤੋਂ ਪਹਿਲੀ ਗੱਲ, ਸੁਪਰੀਮ ਕੋਰਟ ਨੂੰ ਇੰਨਾ ਕੁ ਸਖ਼ਤ ਹੋਣਾ ਪੈਣਾ ਸੀ ਕਿਉਂਕਿ ਪਿਛਲੇ ਜਦੋਂ ਪ੍ਰੋਟੈਸਟ ਹੋਏ ਨੇ ਤੇ ਜਾਂ ਜਿਹੜੀ ਇਹ ਕਾਕਰੋਚ ਜਨਤਾ ਪਾਰਟੀ ਹੈ, ਇਹ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਬਿਆਨ ਕਰਕੇ ਹੋਣ ਦੇ ਵਿੱਚ ਆਈ ਹੈ। ਤੇ ਜੇ ਅਜੇ ਵੀ ਉਹ ਉਸ ਤਰੀਕੇ ਦੇ ਨਾਲ ਸਟੇਟ ਦੇ ਹੱਕ ਚ ਖੜਦੇ ਹੈ ਤੇ ਫੇਰ ਜਿਹੜਾ ਹੈਗਾ ਜੁਡੀਸ਼ਰੀ ਦੀ ਜਿਹੜੀ ਜ਼ਿਆਦਾ ਇਹਦੇ ਚ ਨਖੇਧੀ ਜਾਂ ਨੁਕਤਾਚੀਨੀ ਹੋਣ ਦਾ ਜਿਹੜਾ ਡਰ ਹੈ। ਤੇ ਹੁਣ ਮੇਰਾ ਖਿਆਲ ਹੈ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਜਿਹੜੀ ਇਹ ਗੱਲ ਸਮਝ ਆ ਗਈ ਹੈ ਕਿ ਏਦਾਂ ਸਰਕਾਰ ਦੀ ਹਰ ਇੱਕ ਗੱਲ ਦੇ ਨਾਲ ਹਾਂ ਨਾਲ ਹਾਂ ਮਿਲਾ ਕੇ ਨਹੀਂ ਚੱਲਿਆ ਜਾ ਸਕਦਾ, ਕਿਉਂਕਿ ਕਿਤੇ ਨਾ ਕਿਤੇ ਦਿਖਾਉਣਾ ਪਏਗਾ ਕਿ ਹਾਂ ਦੇਸ਼ ਦੇ ਵਿੱਚ ਇਨਸਾਫ਼ ਹੈਗਾ। ਤੇ ਹੋ ਸਕਦਾ ਹੈ ਉਹਨੂੰ ਕਿਤੋਂ ਨਾ ਕਿਤੋਂ ਇਹ ਇੰਡੀਕੇਸ਼ਨ ਵੀ ਹੋਵੇ ਕਿ ਇਸ ਤਰ੍ਹਾਂ ਦਾ ਜਿਹੜਾ ਰੁੱਖ ਰੱਖੋ ਥੋੜਾ ਜਿਹਾ, ਤਾਂ ਕਿ ਜ਼ਿਆਦਾ ਜਿਹੜੀ ਹੈ ਜੁਡੀਸ਼ਰੀ ਉਹ ਬਦਨਾਮ ਨਾ ਹੋਵੇ, ਕਿਉਂਕਿ ਪਿਛਲੇ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਹੋਈਆਂ ਨੇ ਜਿਹੜੇ ਇੰਸਟਾਂਸ ਹੋਏ ਜਾਂ ਇੰਸੀਡੈਂਟ ਹੋਏ ਜਦੋਂ ਸੁਪਰੀਮ ਕੋਰਟ ਸਿੱਧੀ ਸਿੱਧੀ ਸਰਕਾਰ ਦੇ ਹੱਕ ਦੇ ਵਿੱਚ ਜਾਂ ਕੇਂਦਰ ਦੇ ਹੱਕ ਚ ਜਾਂ BJP ਦੇ ਹੱਕ ਦੇ ਵਿੱਚ ਆ ਕੇ ਖੜ ਗਈ, ਭਾਵੇਂ ਉਹ ਪਹਿਲਾਂ ਰਾਮ ਮੰਦਿਰ ਦੀ ਉਸਾਰੀ ਦਾ ਤੇ ਉੱਥੇ ਸਿਲਾਨਿਆਸ ਕਰਨ ਦਾ, ਹੋਰ ਮੂਰਤੀਆਂ ਸਥਾਪਨ ਕਰਨ ਦੇ ਇਹ ਮੁੱਦੇ ਹੋਣ ਜਦੋਂ ਗਏ, ਤੇ ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਕਿੰਨੇ ਹੋਰ ਜਿਹੜੇ ਇਸ਼ੂ ਜੇ, ਖਾਸ ਕਰਕੇ SIR ਵਾਲਾ ਮੁੱਦਾ ਜਾਂ ਵੋਟਾਂ ਕੱਟਣ ਵਾਲਾ ਮੁੱਦਾ, ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜਾ ਹੈ ਕੋਈ ਕਿਤੇ ਜਿਹੜੇ ਹੈ ਪੈਰ ਲਾਏ ਹੀ ਨੀ, ਜਿੱਦਾਂ ਕਰਦਾ ਰਿਹਾ ਆਪਣਾ ਚੋਣ ਕਮਿਸ਼ਨ ਜਿਹੜਾ ਹੈਗਾ, ਤੇ ਉਸੇ ਤਰੀਕੇ ਨਾਲ ਉਸੇ ਦੀ ਗੱਲ ਨੂੰ ਵੱਡੀ ਕਰਦਾ ਰਿਹਾ ਸੁਪਰੀਮ ਕੋਰਟ ਕੇ ਹਾਂ ਨਹੀਂ ਨਹੀਂ ਚੋਣ ਕਮਿਸ਼ਨ ਠੀਕ ਕਰ ਰਿਹਾ ਠੀਕ ਕਰ ਰਿਹਾ। ਹੁਣ ਮੇਰਾ ਖਿਆਲ ਹੈ ਕਿ ਲੱਗਿਆ ਸੁਪਰੀਮ ਕੋਰਟ ਨੂੰ ਕਿ ਕੁਛ ਨਾ ਕੁਛ ਜਿਹੜਾ ਹੈ ਕਿਸੇ ਤਰੀਕੇ ਦੇ ਨਾਲ ਇੱਕ ਦੇਸ਼ ਦੀ ਜਿਹੜਾ ਜਿਹਨੂੰ ਇੱਕ ਆਪਾਂ ਜਿਹੜੇ ਵੱਡੇ ਪਿੱਲਰ ਕਹਿੰਦੇ ਹਾਂ ਡੈਮੋਕ੍ਰੇਸੀ ਦੇ, ਉਹਨਾਂ ਦੇ ਵਿੱਚੋਂ ਇੱਕ ਆਪਾਂ ਇਹਨੂੰ ਜੁਡੀਸ਼ਰੀ ਨੂੰ ਮੰਨਦੇ ਹਾਂ, ਤੇ ਕਿ ਹੁਣ ਕਿਤੇ ਨਾ ਕਿਤੇ ਇਹ ਗੱਲ ਲੋਕਾਂ ਚ ਰਹਿ ਜਾਣੀ ਚਾਹੀਦੀ ਹੈ ਕਿ ਹਾਂ ਅਦਾਲਤ ਤੋਂ ਅਜੇ ਵੀ ਇਨਸਾਫ਼ ਮਿਲਣ ਦੀ ਆਸ ਹੈ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਕਿਹਾ ਗਿਆ ਸੀ ਕਿ ਮੈਟਰੋ ਸੇਵਾਵਾਂ ਬੰਦ ਨਾ ਕੀਤੀਆਂ ਜਾਣ, ਗੱਡੀਆਂ ਨਾ ਬੰਦ ਕਰ ਦਿੱਤੀਆਂ ਜਾਣ, ਕਿਉਂਕਿ ਜਿਸ ਤਰੀਕੇ ਦਾ ਰੁੱਖ ਅਪਣਾਇਆ ਰੇਲਵੇ ਮਿਨਿਸਟਰੀ ਨੇ, ਮੈਟਰੋ ਨੇ ਤੇ ਹੋਰ ਸਾਰਾ, ਕਿ ਲੋਕ ਦਿੱਲੀ ਚ ਜਾਣ ਹੀ ਨਾ, ਤੇ ਦਿੱਲੀ ਚ ਕਿਉਂਕਿ ਇੱਕ ਵੱਡਾ ਜਿਹੜਾ ਹੈਗਾ ਉਹ ਸੱਦਾ ਦਿੱਤਾ ਹੋਇਆ ਸੀਗਾ ਰੋਸ ਪ੍ਰਦਰਸ਼ਨਾਂ ਦਾ, ਉਧਰੋਂ ਕਾਂਗਰਸ ਕਰ ਰਹੀ ਸੀ, ਉਧਰੋਂ ਜੋ ਹੈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ, ਉਧਰੋਂ ਕਾਕਰੋਚ ਜਨਤਾ ਪਾਰਟੀ ਕਰ ਰਹੀ ਹੈ, ਲਗਾਤਾਰ ਉਹਨੂੰ ਸਪੋਰਟ ਵੀ ਮਿਲ ਰਹੀ ਹੈ। ਤੇ ਉੱਥੇ ਇਸ ਤਰੀਕੇ ਦਾ ਇੱਕ ਦਿੱਲੀ ਨੂੰ ਪੂਰੀ ਨੂੰ ਇੱਕ ਛਾਉਣੀ ਦੇ ਵਿੱਚ ਬਦਲ ਦੇਣਾ, ਚਾਰੇ ਪਾਸੇ ਜਿਹੜੇ ਹੈਗੇ ਆ ਐਂਟਰੀ ਰੋਡ ਐਂਟਰੀ ਉੱਥੇ ਨਾਕੇ ਲਾ ਲੈਣੇ, ਫਿਰ ਮੈਟਰੋ ਸੇਵਾਵਾਂ ਹੀ ਬੰਦ ਕਰ ਦੇਣੀਆਂ ਤਾਂ ਕਿ ਜੰਤਰ ਮੰਤਰ ਲੋਕ ਪਹੁੰਚ ਨਾ ਸਕਣ ਜਾਂ ਪਾਰਲੀਮੈਂਟ ਸਟ੍ਰੀਟ ਤੇ ਪਹੁੰਚ ਨਾ ਸਕਣ। ਤੇ ਫਿਰ ਰਹਿੰਦੀ ਖੁੰਹਦੀ ਗੱਲ ਜਿਹੜੀ ਆ ਉਹ ਹੈ ਕਿ ਇੰਟਰਨੈਟ ਸੇਵਾਵਾਂ ਬੰਦ ਕਰ ਦੇਣੀਆਂ। ਇਹਦੇ ਤੇ ਕਾਫੀ ਜਿਹੜੀ ਹੈ ਸੁਪਰੀਮ ਕੋਰਟ ਨੇ ਆਪਣਾ ਸਖਤ ਜਿਹੜਾ ਹੈਗਾ ਰੁੱਖ ਉਹ ਵਿਖਾਇਆ ਹੈਗਾ। ਤੇ ਨਾਲ ਹੀ ਜਿਹੜੀ ਇਹ ਗੱਲ ਕਹੀ ਹੈ ਕਿਉਂਕਿ ਜੋ ਕਾਕਰੋ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ ਤਿੰਨ, ਜਿਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ, ਤੇ ਹਿਰਾਸਤ ਦੇ ਵਿੱਚ ਨਹੀਂ ਇੱਕ ਤਰ੍ਹਾਂ ਦੀ ਉਹਨਾਂ ਨੇ ਤਾਂ ਗ੍ਰਿਫਤਾਰੀ ਪਾ ਦਿੱਤੀ ਗਈ ਕਿਉਂਕਿ ਉਹਨਾਂ ਨੂੰ ਕਿਹਾ ਕਿ ਇਹ ਜਿੱਥੇ ਜਿਹੜਾ ਇੱਦਾਂ ਦੀਆਂ ਜਿਹੜੀਆਂ ਰੋਕਣ ਵਾਲੀਆਂ ਜਿਹੜੀਆਂ ਜਾਂ ਜਿਹੜੀਆਂ ਥਾਵਾਂ ਮਨਾਹੀ ਵਾਲੀਆਂ ਨੇ ਉੱਥੇ ਉਹਨਾਂ ਨੇ ਐਂਟਰੀ ਕੀਤੀ ਹੈ ਜਾਂ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਇਹਦੇ ਤੇ ਹੈਗਾ ਇੱਕ ਐਕਟ, ਤੇ ਉਹਦੇ ਤਹਿਤ ਜਿਹੜਾ ਹੈ ਉਹਨਾਂ ਨੂੰ ਬੰਦ ਕਰਤਾ। ਤੇ ਇਸ ਦੇ ਦੌਰਾਨ ਜਿਹੜੇ ਕਾਕਰੋ ਜਨਤਾ ਪਾਰਟੀ ਦੇ ਜਿਹੜੇ ਮੁਖੀ ਹੈ ਅਭਿਜੀਤ ਦੀਪਕੇ, ਉਹਦੀ ਦਾਦੀ ਦੀ ਮੌਤ ਵੀ ਹੋ ਗਈ, ਉਹ ਆਪਣੀ ਦਾਦੀ ਦੇ ਸੰਸਕਾਰ ਚ ਜਿਹੜਾ ਸ਼ਾਮਿਲ ਵੀ ਨਹੀਂ ਹੋ ਸਕਿਆ। ਤੇ ਇਸ ਤੇ ਵੀ ਜਿਹੜਾ ਹੈਗਾ ਹੁਣ ਸਖਤ ਜਿਹੜਾ ਹੈ ਉਹ ਸਖਤੀ ਦਿਖਾਈ ਹੈ ਸੁਪਰੀਮ ਕੋਰਟ ਨੇ ਕਿ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਮਤਲਬ ਤੋਂ ਜਿਹੜਾ ਹੈਗਾ ਗੈਰ ਕਾਨੂੰਨੀ ਜਿਹੜਾ ਹਿਰਾਸਤ ਵਿੱਚ ਜਿਹੜਾ ਨਾ ਲਿਆ ਜਾਵੇ ਲੋਕਾਂ ਨੂੰ। ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਪੁਰਅਮਨ ਤਰੀਕੇ ਦੇ ਨਾਲ ਹੱਕ ਹੈ ਲੋਕਾਂ ਨੂੰ ਆਪਣਾ ਰੋਸ ਜਿਤਾਉਣ ਦਾ, ਇਹਦੇ ਤੇ ਕੀ ਇਤਰਾਜ਼ ਆ ਸਰਕਾਰ ਨੂੰ, ਜਾਂ ਇਹ ਕਿਉਂ ਵਾਰ ਵਾਰ ਜਿਹੜਾ ਜੰਤਰ ਮੰਤਰ ਤੇ ਆ ਕੇ ਰੋਕਦੇ ਆ, ਲਾਠੀ ਚਾਰਜ ਕਰਦੇ ਆ। ਤੇ ਠੀਕ ਹੈ ਜਿੱਥੇ ਉਹ ਉੱਥੇ ਰੋਕ ਲੈਣ ਜਿੱਥੇ ਕੋਈ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਮਨਾਹੀ ਵਾਲਾ ਖੇਤਰ ਹੈ ਇੱਥੇ ਨਹੀਂ ਜਾ ਸਕਦੇ, ਕਿਉਂਕਿ ਉਹ ਤਾਂ ਇੱਕ ਡੈਜ਼ਿਗਨੇਟਡ ਜਗ੍ਹਾ ਹੈਗੀ ਜਿਹੜੀ ਜੰਤਰ ਮੰਤਰ ਹੈ ਉਹ ਕਿਸੇ ਵੇਲੇ ਵੋਟ ਕਲੱਬ ਹੁੰਦਾ ਸੀ ਜਿਹੜਾ ਬਿਲਕੁਲ ਇੰਡੀਆ ਗੇਟ ਦੇ ਨੇੜੇ ਆ, ਉਹਨੂੰ ਵੋਟ ਕਲੱਬ, ਉਸ ਥਾਂ ਤੇ ਲੋਕ ਜਾ ਕੇ ਧਰਨਾ ਦਿੰਦੇ ਸੀ, ਮੁਜ਼ਾਹਰਾ ਕਰਦੇ ਸੀ। ਹੁਣ ਉੱਥੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਪਾਸੇ ਇਹ ਲੱਗਦਾ ਹੈ ਕਿ ਪਾਰਲੀਮੈਂਟ ਦੇ ਬਹੁਤ ਨੇੜੇ ਹੈ, ਮੁੱਖ ਮੰਤਰੀ ਦੀ ਰਿਹਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਹੈ। ਤੇ ਫਿਰ ਇੱਥੇ ਜੰਤਰ ਮੰਤਰ ਵਾਲੀ ਜਗ੍ਹਾ ਕਰ ਦਿੱਤੀ ਕਿ ਤੁਸੀਂ ਇੱਥੇ ਕਰ ਸਕਦੇ ਹੋ, ਹੁਣ ਕਨਾਟ ਪਲੇਸ ਵੀ ਤੁਸੀਂ ਇਕੱਠੇ ਨਹੀਂ ਹੋ ਸਕਦੇ ਇੱਥੋਂ ਤੱਕ, ਹਾਲਾਂਕਿ ਉਹ ਕਿਤੇ ਕੋਈ ਮਨਾਹੀ ਵਾਲੇ ਹੁਕਮਾਂ ਚ ਆਉਂਦਾ ਨਹੀਂ ਹੈ। ਜਿਹੜੀਆਂ ਤਸਵੀਰਾਂ ਲਗਾਤਾਰ ਅਸੀਂ 2-3 ਦਿਨ ਤੋਂ ਦੇਖ ਰਹੇ ਹਾਂ ਜਾਂ ਮੀਡੀਆ ਦੇ ਵਿੱਚ ਜੋ ਕੁਛ ਆ ਰਿਹਾ ਹੈਗਾ, ਇਹਦੇ ਤੇ ਫਿਰ ਸਖਤੀ ਜਿਹੜੀ ਹੈ ਉਹ ਸੁਪਰੀਮ ਕੋਰਟ ਨੇ ਇਹ ਵਰਤੀ ਹੈ, ਤੇ ਨਾਲ ਇਹ ਕਹਿ ਕੇ ਇੱਦਾਂ ਦੀ ਜਿਹੜੀ ਹੈ ਕਿਸੇ ਨੂੰ ਨਾ ਰੋਕਿਆ ਜਾਵੇ। ਤੇ ਹਾਲਾਂਕਿ ਸਰਕਾਰ ਨੇ ਕੱਲ ਕੇਂਦਰ ਸਰਕਾਰ ਨੇ ਕਿਹਾ ਜਾਂ ਉਹਨਾਂ ਨੇ ਕਿ ਜਿਹੜੇ ਸਰਕਾਰੀ ਮੀਡੀਆ ਤੇ ਰੇਡੀਓ ਟੀਵੀ ਤੇ ਖਬਰ ਦਿੱਤੀ ਕਿ ਮੈਟਰੋ ਸੇਵਾਵਾਂ ਬਹਾਲ ਕਰ ਦਿੱਤੀਆਂ, ਸਾਰਾ ਇਹ ਹੋ ਗਿਆ। ਤੇ ਪਰ ਇਹ ਹੈ ਕਿ ਅਜੇ ਵੀ ਜਿਹੜਾ ਹੈ ਤਕਲੀਫ ਲੋਕਾਂ ਨੂੰ ਹੋ ਰਹੀ ਸੀ, ਇਸੇ ਕਰਕੇ ਜਿਹੜਾ ਹੈ ਸੁਪਰੀਮ ਕੋਰਟ ਦਾ ਇਹ ਹੁਕਮ ਜਿਹੜਾ ਆਇਆ। ਤੇ ਹੁਣ ਕੀ ਜਿਹੜਾ ਹੈਗਾ ਗੱਲ ਇਹ ਹੈ ਕਿ ਚਲੋ ਇਸ ਗੱਲ ਤੇ ਇਹ ਹੋ ਗਈ ਹੈ ਕਿ ਸੁਪਰੀਮ ਕੋਰਟ ਨੇ ਜਿਹੜਾ ਹੈ ਆਪਣਾ ਆਪਣਾ ਫਰਜ਼ ਕਹਿ ਲਓ, ਜਾਂ ਸੁਪਰੀਮ ਕੋਰਟ ਨੇ ਕਾਨੂੰਨ ਦੇ ਮੁਤਾਬਕ ਕਹਿ ਲਓ, ਜਾਂ ਇੱਕ ਕਿ ਇਨਸਾਫ ਲੋਕਾਂ ਨੂੰ ਦਿਸਣਾ ਚਾਹੀਦਾ ਹੈ, ਇਸ ਤਰਜ਼ ਤੇ ਕਹਿ ਲਓ ਕਿ ਇਹ ਹੁਕਮ ਦਿੱਤਾ। ਤੇ ਪਰ ਹੁਣ ਨਾਲ ਜਿਹੜੀ ਇੱਕ ਰਣਜੋਤ ਜੀ ਇਹ ਗੱਲ ਸ਼ੁਰੂ ਹੋ ਗਈ ਹੈ ਕਿ ਪੁਲਿਸ ਨੇ ਹੋਰ ਢੰਗ ਤਰੀਕੇ ਵਰਤ ਲਏ ਨੇ, ਜਾਂ ਇਹ ਪਹਿਲਾਂ ਵੀ ਜਦੋਂ ਇੱਥੇ ਪ੍ਰਦਰਸ਼ਨ ਹੋਇਆ ਸੀ ਕਾਕਰੋ ਜਨਤਾ ਪਾਰਟੀ ਨੇ ਕੀਤਾ ਸੀ, ਉਦੋਂ ਵੀ ਇਹ ਦੋਸ਼ ਲਾਏ ਗਏ ਸੀ ਕਿ ਕੁਛ ਰਿਟਾਇਰ ਫੌਜੀ ਜੋ ਅੱਜ ਕੱਲ ਕੋਈ RSS ਦੇ ਵਿੱਚ ਨੇ ਜਾਂ ਕੋਈ BJP ਦੇ ਜਿਹੜੇ ਦੂਸਰਾ ਵਿੰਗ ਆ ਉਹਦੇ ਚ ਨੇ, ਉਹ ਵਰਦੀਆਂ ਪਾ ਕੇ ਆ ਗਏ, ਉਹਨਾਂ ਨੇ ਖਿੱਚਤੂ ਕੀਤੀ। ਤੇ ਇੱਦਾਂ ਦੀ ਹੁਣ ਵੀ ਇਹ ਗੱਲ ਦੇਖਣ ਚ ਆਈ ਕਿ ਇੱਥੇ ਕੁਛ ਲੋਕ ਗਲਾਂ ਦੇ ਵਿੱਚ ਭਗਵੇਂ ਜਿਹੜੇ ਹੈਗੇ ਆ ਉਹ ਪਰਨੇ ਪਾ ਕੇ ਗਮਛੇ ਪਾ ਕੇ ਉਹ ਘੁੰਮ ਰਹੇ ਆ, ਤੇ ਨਾਲ ਉਹ ਖਿੱਚਤੂ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਦੀ, ਤੇ ਉਹ ਕਹਿ ਰਹੇ ਕਿ ਅਸੀਂ ਮੋਦੀ ਦੇ ਨਾਲ ਆ। ਤੇ ਨਾਲ ਹੀ ਇੱਦਾਂ ਦੀਆਂ ਗੱਲਾਂ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਕਿ ਡਾਂਗਾ ਮਾਰੋ ਲੋਕਾਂ ਦੇ, ਤੇ ਇਹ ਵੀ ਹੁਣ ਜਿਹੜੀ ਨਾਲ ਉਹ ਸ਼ੁਰੂ ਹੋ ਗਈ ਹੈ। ਤੇ ਇਸ ਕਰਕੇ ਜਿਹੜਾ ਹੈਗਾ ਇੱਦਾਂ ਦੇ ਹੁਣ ਪ੍ਰਦਰਸ਼ਨ ਕਰਨੇ ਸਾਰਾ ਇਹ ਵੀ ਔਖਾ ਹੋ ਜਾਏਗਾ, ਕਿਉਂਕਿ ਇਹਦੇ ਲਈ ਜਿਹੜਾ ਇਹ ਤਰੀਕਾ ਇਹ ਜ਼ਿਆਦਾ ਖਤਰਨਾਕ ਹੁੰਦਾ, ਤੇ ਇਹਨੂੰ ਕਿਉਂਕਿ ਫਿਰ ਪੁਲਿਸ ਨੂੰ ਜਿਹੜਾ ਦਖਲ ਦੇਣਾ ਹੋਰ ਸੌਖਾ ਹੋ ਜਾਂਦਾ ਹੈ ਕਿ ਇਹ ਤਾਂ ਜੀ ਦੋ ਧੜਿਆਂ ਦੇ ਵਿੱਚ ਦੇਖੋ ਲੜਾਈ ਹੋ ਗਈ ਹੈ, ਇੱਥੇ ਦੋ ਧੜਿਆਂ ਦੇ ਵਿੱਚ ਝੜਪ ਹੋ ਰਹੀ ਹੈ, ਇਹ ਕਿਹੜਾ ਰੋਸ ਪ੍ਰਦਰਸ਼ਨ ਹੈ। ਤੇ ਕਿਉਂਕਿ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ, ਪਹਿਲਾਂ ਦੀ ਜਿਹੜੀਆਂ ਸਰਕਾਰਾਂ ਜਾਂ ਪਹਿਲਾਂ ਵੀ ਜਿਹੜੀ ਪੁਲਿਸ ਹੈ, ਪੁਲਿਸ ਦਾ ਇੱਕ ਕਰੈਕਟਰ ਹੈ ਖਾਸਾ ਹੈ, ਉਹ ਇੱਦਾਂ ਦੇ ਹੱਥ ਕੰਡੇ ਵਰਤ ਲੈਂਦੀ ਹੈ ਕਿ ਜਾਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਨੇ ਉਹ ਇੱਦਾਂ ਦਾ ਨਾਲ ਇੱਕ ਰੱਖਦੀਆਂ ਨੇ ਕਿ ਇੱਧਰ ਆਪਣਾ ਕਿ ਜੇ ਕਿਤੇ ਲੋੜ ਪੈ ਜੇ ਉਹਨਾਂ ਨੂੰ ਜਿਹੜਾ ਹੈ ਖੁੱਲੀ ਛੁੱਟੀ ਦਿੱਤੀ ਜਾ ਸਕਦੀ, ਉਹਨਾਂ ਨੂੰ ਵਰਤਿਆ ਜਾ ਸਕਦਾ। ਇੱਦਾਂ ਪਹਿਲਾਂ ਮੀਡੀਆ ਦੇ ਵਿੱਚ ਬਹੁਤ ਜਿਹੜੀਆਂ ਨੇ ਉਹ ਗੱਲਾਂ ਆਈਆਂ ਨੇ। ਹੁਣ ਕੀ ਸਿਰਫ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਦੇ ਨਾਲ ਇਹ ਗੱਲ ਜਿਹੜੀ ਹੈ ਉਹ ਅੱਗੋਂ ਇਹ ਠੀਕ ਹੋ ਜਾਏਗੀ? ਕਿਉਂਕਿ ਇਹਦੇ ਨਾਲ ਇੱਕ ਗੱਲ ਹੋਰ ਵੀ ਆਈ ਹੈ, ਜਦੋਂ ਹਵਾਲਾਤ ਚੋਂ ਰਿਹਾ ਕੀਤੇ ਗਏ ਨੇ ਇਹ ਦੀਪਕੇ ਹੋਣੀ ਨਾਲ ਉਹਨਾਂ ਦੇ ਦੋ ਹੋਰ ਜਿਹੜੇ ਆਗੂ ਨੇਗੇ ਤੇ ਮਿਸਟਰ ਰੰਕਾ ਤੇ ਮਿਸਟਰ ਦਾਸ, ਤੇ ਉਹ ਪੁਲਿਸ ਨੇ ਕਿਹਾ ਕਿ ਇਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਜਿਹੜਾ ਹੈਗਾ ਪੂਰਾ ਮਨ ਤਰੀਕੇ ਦੇ ਨਾਲ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਰੋਸ ਜੋ ਹੈ ਉਹ ਜ਼ਾਹਰ ਕਰਾਂਗੇ। ਪਰ ਉਹਨਾਂ ਨੇ ਹਵਾਲਾਤ ਚੋਂ ਬਾਹਰ ਆਉਂਦੇ ਹੀ ਇਹ ਗੱਲ ਕਹਿਤਾ ਕਿ ਸਾਡਾ ਜਿਹੜਾ ਹੈਗਾ ਇਹ ਸੰਘਰਸ਼ ਜਾਰੀ ਰਹੂਗਾ। ਤੇ ਹੁਣ ਦੇਖੋ ਕਿ ਅਗਲੇ ਦਿਨਾਂ ਚ ਕਿਸ ਤਰ੍ਹਾਂ ਦੀ ਇਹ ਗੱਲਬਾਤ ਹੁੰਦੀ ਹੈ, ਕਿਉਂਕਿ ਹੁਣ ਜਿਹੜੀ ਵਿਰੋਧੀ ਧਿਰ ਹੈ ਜਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਬੀਜੇਪੀ ਜਾਂ ਐਨਡੀਏ ਦੇ ਉਲਟ ਨੇ ਉਹ ਵੀ ਬਹੁਤ ਸਰਗਰਮ ਹੋ ਗਈਆਂ ਨੇ, ਜਿਹਦੇ ਚ ਖੱਬੇ ਪੱਖੀ ਪਾਰਟੀਆਂ ਵੀ ਦੀ ਸਰਗਰਮੀ ਵੀ ਨਾਲ ਦੇਖਣ ਚ ਆ ਰਹੀ ਹੈ। ਹਾਂਜੀ,
0: ਇੱਧਰ ਇਸੇ ਦੇ ਨਾਲ ਹੀ ਸੰਬੰਧਿਤ ਜੋ ਦਿੱਲੀ ਦੇ ਗੁਰੂ ਘਰਾਂ ਵਾਲਾ ਮਸਲਾ ਵਾ, ਬੰਗਲਾ ਸਾਹਿਬ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਕਹਿ ਰਹੇ ਨੇ ਕਿ ਬੂਟ ਪਾ ਕੇ ਅਤੇ ਨੰਗੇ ਸਿਰ ਜਿਹੜੇ ਉਹਨਾਂ ਦਾ ਜਾਣਾ, ਹਾਲਾਂਕਿ ਪੁਲਿਸ ਵੱਲੋਂ ਇਸ ਚੀਜ਼ ਤੋਂ ਨਾਂਹ ਵੀ ਕੀਤੀ ਗਈ ਹੈ ਕਈ ਥਾਵਾਂ ਦੇ ਉੱਤੇ, ਪਰ ਫਿਰ ਵੀ ਇਹ ਮਸਲਾ ਵੀ ਕਾਫੀ ਜ਼ਿਆਦਾ ਭੜਕਿਆ ਵਾ। ਸੋ ਇਹਦੇ ਵਿੱਚ ਵੀ ਆਪਾਂ ਵੇਖ ਰਹੇ ਹਾਂ ਕਿ ਦੋ ਧਿਰਾਂ ਬਣੀਆਂ ਨਜ਼ਰ ਆ ਰਹੀਆਂ ਨੇ, ਇਹ ਵੀ ਕਾਫੀ ਵੱਧ ਸਕਦਾ। ਇਹਦੇ ਉੱਤੇ ਕੀ ਚਾਨਣਾ ਜਾਂ ਲੋਕਲ ਲੈਵਲ ਦੇ ਉੱਤੇ ਕੀ ਪ੍ਰਤੀਕਿਰਿਆ ਚੱਲ ਰਹੀ?
1: ਦੇਖੋ, ਇੱਕ ਗੱਲ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਇੱਕ ਗੱਲ ਬੜੀ ਸਾਫ਼ ਹੈ ਜਿਹੜੀ ਰਣਜੋਤ ਜੀ, ਇਹ ਸ਼ਾਇਦ ਭੁਲੇਖਾ ਹੈ ਕਿ ਇਹ ਸ਼ਾਇਦ ਵੀ ਉਸੇ ਤਰੀਕੇ ਨਾਲ ਚੱਲਦੀ ਹੈ ਜਿਵੇਂ SGPC ਚੱਲਦੀ ਹੈ। ਇੱਥੇ ਤਾਂ ਹਮੇਸ਼ਾ ਹੀ ਜਿਹਦੀ ਸਰਕਾਰ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਉਹਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਉੱਥੇ ਪੂਰਾ BJP ਦਾ ਕਬਜ਼ਾ ਹੈ, ਜਿਹੜੇ ਉਹਨਾਂ ਦੇ ਲੀਡਰ ਨੇ ਜਾਂ ਉਹਨਾਂ ਦੇ ਪ੍ਰਧਾਨ ਨੇ ਜਾਂ ਦੂਸਰੇ ਨੇ, ਤੇ ਉਹ ਤਾਂ ਮਿਸਟਰ ਸਿਰਸਾ ਤਾਂ BJP ਦੇ ਮੰਤਰੀ ਨੇ ਉੱਥੇ ਸਟੇਟ ਦੇ ਵਿੱਚ, ਤੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ ਤੇ ਹੁਣ ਵੀ ਜਿਹੜੇ ਪ੍ਰਧਾਨ ਨੇ, ਹੁਣ ਉਹ ਤਾਂ ਉਵੇਂ ਗੱਲ ਕਰਨਗੇ ਜਿਵੇਂ BJP ਕਹੇਗੀ। ਕਿਸੇ ਵੇਲੇ ਜਦੋਂ ਸੰਤੋਖ ਸਿੰਘ ਹੁੰਦੇ ਜਥੇਦਾਰ, ਉਹ ਕਾਂਗਰਸ ਨਾਲ ਮਿਲ ਕੇ ਚੱਲਦੇ ਸੀ, ਇੰਦਰਾ ਗਾਂਧੀ ਦੇ ਨਾਲ ਉਹਨਾਂ ਦੀ ਨੇੜਤਾ ਸੀ। ਪਰ ਮਸਲਾ ਇਹ ਹੈ ਕਿ ਕੀ ਗੁਰੂ ਘਰਾਂ ਨੂੰ ਗੁਰੂ ਘਰ ਰਹਿਣ ਦੇਣਾ ਤੇ ਜਾਂ ਫਿਰ ਉਹਨਾਂ ਨੂੰ ਇੱਦਾਂ ਤੁਸੀਂ ਇੱਕ ਸਿਆਸਤ ਦੇ ਤਰੀਕੇ ਦੇ ਨਾਲ ਹੀ ਚਲਾਉਣਾ। ਤੇ ਇਹਦੇ ਤਾਂ ਕੋਈ ਸ਼ੱਕ ਨਹੀਂ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜੀ ਇੱਥੇ SGPC ਹੈ ਪੰਜਾਬ ਤੇ ਹਿਮਾਚਲ, ਚਲੋ ਹਰਿਆਣਾ ਤਾਂ ਹੁਣ ਅਲੱਗ ਹੋ ਗਿਆ, ਤੇ ਜਾਂ ਚੰਡੀਗੜ੍ਹ ਦੇ ਗੁਰਦੁਆਰੇ ਉਹਦੇ ਤਹਿਤ ਰਹਿ ਗਏ ਨੇ, ਉਹ ਵੀ ਹੁਣ ਅਕਾਲੀ ਦਲ ਬਾਦਲ ਦੇ ਨਾਲ ਹੀ ਜੋ ਕੁਛ ਉਹ ਕਹਿੰਦੇ ਉਵੇਂ ਉਹ ਚੱਲਦੇ ਆ। ਤੇ ਹੁਣ ਉੱਥੇ ਕੀ ਹੈ, ਉੱਥੇ ਸਿਚੁਏਸ਼ਨ ਕਿਉਂਕਿ ਜੰਤਰ ਮੰਤਰ ਦੇ ਬਹੁਤ ਨੇੜੇ ਹੈ, ਬਾਕੀ ਹੋਰਨਾਂ ਜਿਹੜੀਆਂ ਜਿਹੜਾ ਹੈਗਾ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਆ ਉਹਦੇ ਬਹੁਤ ਨੇੜੇ ਹੈ, ਪਾਰਲੀਮੈਂਟ ਤੇ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਬਹੁਤ ਨੇੜੇ ਹੈ, ਤੇ ਆਮ ਤੌਰ ਤੇ ਜਿਹੜੇ ਵਿਖਾਵਾਕਾਰੀ ਉਹ ਕਿਸੇ ਵੀ ਸਟੇਟ ਚੋਂ ਆਉਂਦੇ ਆ, ਕਿਸੇ ਵੀ ਧਰਮ ਜਾਤ ਨਾਲ ਸੰਬੰਧਿਤ ਨੇ, ਅਕਸਰ ਉਹ ਗੁਰਦੁਆਰਾ ਸਾਹਿਬ ਜਾਂਦੇ ਆ, ਉੱਥੇ ਹੀ ਜਾ ਕੇ ਲੰਗਰ ਛਕਦੇ ਆ, ਕਿਉਂਕਿ ਹੋਰ ਕੋਈ ਨੇੜੇ ਉਹਨਾਂ ਦੀ ਜਿਹੜਾ ਹੈਗਾ ਠਾਹੀ ਨੀ ਕਿਤੇ ਬਣਦੀ, ਤੇ ਉੱਥੇ ਕਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਇਹਦੇ ਤੇ ਵੀ ਉੱਥੇ ਉਹਨਾਂ ਨੂੰ ਬਕਾਇਦਾ ਲੰਗਰ ਛਕਾਇਆ ਜਾਂਦਾ। ਹੁਣ ਤਾਂ ਉੱਥੇ ਜਿਹੜੀਆਂ ਬਾਕੀ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਜਿਵੇਂ ਜਿਹੜੀਆਂ ਲੈਟਰਨ ਵਗੈਰਾ ਹੋਰ ਇੱਦਾਂ ਦਾ, ਉਹ ਵੀ ਕਾਫੀ ਵਧੀਆ ਪ੍ਰਬੰਧ ਹੈ। ਤੇ ਹੁਣ ਪਰ ਮਸਲਾ ਇਹ ਵੀ ਜਦੋਂ ਇਹਦੇ ਚ ਰਾਜਨੀਤੀ ਜਦੋਂ ਆਉਂਦੀ ਹੈ ਫਿਰ ਉਹ ਗੜਬੜ ਹੁੰਦੀ ਹੈ। ਹੁਣ ਦੋ ਘਟਨਾਵਾਂ, ਇਹ ਦੂਜੀ ਘਟਨਾ ਹੋਈ ਹੈ, ਇਸ ਤੋਂ ਪਹਿਲਾਂ ਕਰੋਨਾ ਦੇ ਵੇਲੇ ਜਦੋਂ ਮਿਸਟਰ ਸਿਰਸਾ ਪ੍ਰਧਾਨ ਸੀ ਤੇ ਉਦੋਂ ਇਹਨਾਂ ਨੇ ਉੱਥੇ ਇੱਕ ਤਰੀਕੇ ਦਾ ਇੱਕ ਪਰੇਡ ਕਰਵਾਈ, ਕਿਉਂਕਿ ਗੁਰਦੁਆਰਾ ਸਾਹਿਬਾਨ ਹੋਰ ਇਹਨਾਂ ਨੇ ਕਾਫੀ ਦਿੱਲੀ ਚ ਕਰੋਨਾ ਚ ਮਦਦ ਕੀਤੀ, ਆਕਸੀਜਨ ਦੇ ਗੈਸ ਸਿਲੰਡਰ ਪਹੁੰਚਾਏ, ਗੁਰਦੁਆਰਿਆਂ ਦੇ ਦਵਾਰ ਖੋਲ ਤੇ ਸੇਵਾ ਵਾਸਤੇ। ਤੇ ਇਹ ਇੱਕ ਆਮ ਲੋਕਾਂ ਦੀ ਜਿਹੜੀ ਸੇਵਾ ਭਾਵਨਾ, ਖਾਸ ਕਰਕੇ ਦਿੱਲੀ ਵਰਗ ਜਿੱਥੇ ਕਾਫੀ ਗਿਣਤੀ ਚ ਸਿੱਖ ਨੇ ਤੇ ਸ਼ਰਧਾਲੂ ਸਿੱਖ ਵੀ ਨੇ, ਤੇ ਉਹ ਇਸ ਤੋਂ ਪਿੱਛੇ ਵੀ ਨਹੀਂ ਹਟਦੇ ਸੇਵਾ ਭਾਵਨਾ ਵਾਲੇ ਪਾਸੇ ਤੋਂ। ਤੇ ਉਦੋਂ ਇੱਕ ਹੂਟਰ ਵਜਾ ਕੇ ਜਿਹੜਾ ਹੈ ਦਿੱਲੀ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਇੱਦਾਂ ਇੱਕ ਪਰੇਡ ਕੀਤੀ, ਉਹਦਾ ਵੀ ਬਹੁਤਿਆਂ ਨੇ ਬੁਰਾ ਬਣਾਇਆ ਕਿ ਤੁਸੀਂ ਕੀ ਆਨਰ ਕਰ ਸਕਦੇ ਹੋ, ਕਿਉਂਕਿ ਉਹ ਤਾਂ ਗੁਰੂ ਦਾ ਘਰ ਹੈ ਤੇ ਨਾਲੇ ਬੰਗਲਾ ਸਾਹਿਬ ਤਾਂ ਜਿਹੜੇ ਹੈਗੇ ਆ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਸੀਗੇ ਉਹ ਉਹਨਾਂ ਦੀ ਜਗ੍ਹਾ। ਤੇ ਹੁਣ ਜਿਹੜੀ ਇਹ ਦੂਜੀ ਘਟਨਾ ਹੋਈ ਹੈ ਜਿੱਥੇ ਬੂਟਾਂ ਸਮੇਤ ਨੰਗੇ ਸਿਰ ਜਿਹੜਾ ਹੈ ਉਹ ਪ੍ਰਾਇਮਸ ਦੇ ਵਿੱਚ ਦਾਖਲ ਹੋਏ ਆ, ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਭਾਵੇਂ ਜਿਹਦੇ ਪਿੱਛੇ ਹੁਣ ਉਹ ਬੀਜੇਪੀ ਵਾਲੇ ਕਹਿ ਰਹੇ ਆ ਕਿ ਇਹ ਤਾਂ ਜਿਹੜੇ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਫੜਨ ਗਏ ਸੀ, ਵੀ ਆਮ ਆਦਮੀ ਪਾਰਟੀ ਦੇ ਬੰਦੇ ਵੀ ਤਾਂ ਬੰਦੇ ਨੇ, ਉਹ ਵੀ ਪ੍ਰੋਟੈਸਟ ਕਰ ਰਹੇ ਨੇ, ਜੇ ਕਾਕਰੋਚ ਜਨਤਾ ਪਾਰਟੀ ਨੂੰ ਹੱਕ ਹੈ ਤਾਂ ਉਹਨਾਂ ਨੂੰ ਵੀ ਹੱਕ ਹੈ ਤੇ ਸਾਰਿਆਂ ਨੂੰ ਹੱਕ ਹੈ। ਜੇ ਉੱਥੇ ਉਹਦੇ ਪਿੱਛੇ ਜਿਹੜੀ ਪੁਲਿਸ ਹੈ, ਪਹਿਲਾਂ ਤਾਂ ਇਹ ਇਹ ਜਦੋਂ ਕਿਉਂਕਿ ਪਿਛਲੀ ਘਟਨਾ ਹੋਈ ਸੀ ਉਦੋਂ ਵੀ ਇਹ ਗੱਲ ਵਾਪਰੀ ਸੀਗੀ, ਉਦੋਂ ਵੀ ਇਹ ਗੱਲ ਕਾਫੀ ਨਿੰਦਾ ਹੋਈ ਸੀ ਉਹਦੀ ਕਿ ਉਹਨਾਂ ਨੇ ਜਿਹੜੇ ਸੀ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਤੇ ਉਹਨਾਂ ਨੇ ਗੇਟ ਬੰਦ ਕਰਤੇ ਸੀ ਕਿ ਅੰਦਰ ਨਾ ਆਉਣ, ਤੇ ਹਾਲਾਂਕਿ ਬਾਅਦ ਚ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕੋਈ ਗੇਟ ਨੀ ਬੰਦ ਕੀਤੇ। ਹੁਣ ਪੁਲਿਸ ਨੂੰ ਖੁੱਲ ਕਿਹਨੇ ਦਿੱਤੀ, ਆਉਣ ਦੀ ਇਜਾਜ਼ਤ ਕਿਹਨੇ ਦਿੱਤੀ? ਹੁਣ ਫੂਲਕਾ ਸਾਹਿਬ ਵੀ ਜਿਹੜੇ ਪਹਿਲਾਂ ਆਪਣੇ ਆਪ ਨੂੰ ਮਨੁੱਖੀ ਹੱਕਾਂ ਦੇ ਵੱਡੇ ਪੈਰੋਕਾਰ ਕਹਾਉਂਦੇ ਸੀ ਕਿਉਂਕਿ ਹੁਣ ਬੀਜੇਪੀ ਚ ਆ ਗਏ, ਹੁਣ ਉਹ ਵੀ ਕਹਿੰਦੇ ਨਹੀਂ ਪੁਲਿਸ ਨੇ ਤਾਂ ਕੋਈ ਗਲਤ ਨਹੀਂ ਕੀਤਾ, ਉਹ ਤਾਂ ਜਾਣ ਬੁੱਝ ਕੇ ਵਰਤ ਰਹੇ ਨੇ ਗੁਰਦੁਆਰਾ ਸਾਹਿਬ ਨੂੰ, ਆਮ ਆਦਮੀ ਪਾਰਟੀ ਵਾਲੇ ਵਰਤ ਰਹੇ ਨੇ, ਉੱਥੇ ਨਾਰੇ ਲਾਏ, ਹੁਣ ਏਦਾਂ ਦਾ ਜਿਹੜਾ ਨਾਲ ਸ਼ੁਰੂ ਕਰ ਲਿਆ। ਦੂਜੇ ਪਾਸੇ ਮਿਸਟਰ ਪੰਨੂ ਜਿਹੜੇ ਬੁਲਾਰੇ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਾਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੀ ਨੇ, ਤੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵੀ ਆਪਣੇ ਐਕਸ ਤੇ ਜਿਹੜਾ ਇਹ ਲਿਖਿਆ ਕਿ ਇਹ ਗੁਰੂ ਘਰ ਜ਼ਰੂਰਤਮੰਦਾਂ ਦੀ ਜਿਹੜੇ ਸ਼ਰਨ ਵਾਸਤੇ ਅਪਣਾ ਵਾਸਤੇ ਹੈ, ਤੇ ਹੁਣ ਤਾਂ ਕਰਕੇ ਜਿਹੜੀ ਇਹ ਗੱਲ ਇਹ ਸ਼ੁਰੂ ਹੋ ਗਈ ਹੈ। ਸ਼ੁਰੂ ਚ ਪਹਿਲਾਂ ਤਾਂ ਨਾ ਅਕਾਲੀ ਦਲ ਨੇ ਤਾਂ ਅਜੇ ਵੀ ਕੋਈ ਇਹਦੇ ਤੇ ਬਿਆਨ ਨਹੀਂ ਦਿੱਤਾ ਖੈਰ ਆਫੀਸ਼ਲੀ, ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜਾ ਹੈਗਾ ਉਹ ਮਲਵੀ ਜੀ ਜੀਤ ਦੇ ਨਾਲ ਦੀ ਨਿੰਦਾ ਕੀਤੀ ਹੈ ਕਿ ਉੱਥੇ ਪੁਲਿਸ ਦਾਖਲ ਕਿਉਂ ਹੋਈ ਹੈ, ਤੇ ਪਰ ਜਿਹੜੀ ਜਿੱਥੋਂ ਤੱਕ ਇਹ ਗੱਲ ਹੈ ਇਹਦੇ ਚ ਦੋ ਗੱਲਾਂ ਬਹੁਤ ਇੰਪੋਰਟੈਂਟ ਨੇ ਸਮਝਣ ਵਾਲੀਆਂ ਕਿ ਇੱਕ ਪਾਸੇ ਤਾਂ ਮੈਨੇਜਮੈਂਟ ਹੈ ਜਿਹੜੀ ਦਿੱਲੀ ਦੇ ਸੇ ਗੁਰਦੁਆਰਾ ਪ੍ਰਬੰਧਕ ਉਹ ਤਾਂ ਪੂਰੀ ਦੀ ਪੂਰੀ ਬੀਜੇਪੀ ਨਾਲ ਮਿਲ ਕੇ ਚੱਲ ਰਹੀ ਹੈ, ਤੇ ਦੂਜੇ ਪਾਸੇ ਆਮ ਸਿੱਖ ਹੈ ਜਿਹੜਾ ਦਿੱਲੀ ਦਾ ਜਿਹੜਾ ਸ਼ਰਧਾਲੂ ਵੀ ਹੈ ਜਿਹੜਾ ਸੇਵਾ ਵੀ ਸਭ ਤੋਂ ਵੱਧ ਗੁਰਦੁਆਰਾ ਸਾਹਿਬ ਜਾ ਕਰਦਾ, ਚੜਾਵਾ ਵੀ ਸਭ ਤੋਂ ਵੱਧ ਉਹ ਦਿੰਦਾ, ਤੇ ਉਹ ਇਸ ਗੱਲ ਤੋਂ ਜ਼ਰੂਰ ਖਫਾ ਹੁੰਦਾ ਕਿ ਇੱਦਾਂ ਦੀ ਕਾਰਵਾਈ ਕਿਉਂ ਹੁੰਦੀ ਹੈ, ਪੁਲਿਸ ਕਿਉਂ ਦਾਖਲ ਹੁੰਦੀ ਹੈ ਜਾਂ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਉਹ ਨੰਗੇ ਸਿਰ ਜੁੱਤਿਆਂ ਦੇ ਸਮੇਤ ਬੂਟਾਂ ਦੇ ਸਮੇਤ ਉੱਥੇ ਉਸ ਪ੍ਰੈਮਿਸਿਸ ਦੇ ਵਿੱਚ ਜਾਵੇ ਦਾਖਲ ਹੋਵੇ ਵਰਦੀਆਂ ਪਾ ਕੇ ਦਾਖਲ ਹੋਵੇ, ਤੇ ਇਸ ਕਰਕੇ ਹੁਣ ਇਹਦੇ ਤੇ ਜਿਹੜੀ ਆ ਉਹ ਫਿਰ ਕੁਦਰਤੀ ਹੈ ਕਿ ਹੁਣ ਰਾਜਨੀਤੀ ਇਹਦੇ ਤੇ ਇਹ ਰਾਜਨੀਤੀ ਅਸਲ ਦੇ ਵਿੱਚ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਇਸ ਕਰਕੇ ਵੀ ਜਿਹੜੀ ਹੈ ਇਹਨੂੰ ਜਿਹੜਾ ਹੈ ਜ਼ਿਆਦਾ ਤੂਲ ਦਿੱਤੀ ਜਾ ਰਹੀ ਹੈ ਤੇ ਤਵੱਜੋ ਦਿੱਤੀ ਜਾ ਰਹੀ ਹੈ, ਤੇ ਕਿਉਂਕਿ ਬੀਜੇਪੀ ਵੱਧ ਤੋਂ ਵੱਧ ਚਾਹੁੰਦੀ ਹੈ ਕਿ ਕੇਜਰੀਵਾਲ ਨੂੰ ਜਿਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਕਿਵੇਂ ਨਾ ਕਿਵੇਂ ਅੱਗੇ ਲਿਆਂਦਾ ਜਾਵੇ, ਤੇ ਇਧਰੋਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੀਜੇਪੀ ਨੂੰ ਬਦਨਾਮ ਕੀਤਾ ਜਾਵੇ, ਤੇ ਇਹਦੇ ਤੇ ਕਾਂਗਰਸ ਨੇ ਵੀ ਅਜੇ ਕੋਈ ਹਾਲਾਂਕਿ ਉਦਾਂ ਕਾਂਗਰਸ ਇੱਦਾਂ ਦੇ ਇਸ਼ੂ ਤੇ ਨੋਟਿਸ ਲੈਂਦੀ ਹੈ ਪਹਿਲਾਂ, ਪਰ ਅਜੇ ਜਿਹੜਾ ਹੈਗਾ ਕੋਈ ਉਹਨੇ ਨੋਟਿਸ ਜਿਹੜਾ ਉਹ ਲਿਆ ਨਹੀਂ, ਤੇ ਕੁੱਲ ਮਿਲਾ ਕੇ ਇਹ ਹੈ ਕਿ ਇਹਦੀ ਸਿੱਧੀ ਸਿੱਧੀ ਜਿਹੜੀ ਹੈ ਨਿੰਦਾ ਕੀਤੀ ਜਾਣੀ ਚਾਹੀਦੀ ਸੀ, ਤੇ ਪਰ ਹੁਣ ਇੱਥੇ ਰਾਜਨੀਤੀ ਸ਼ੁਰੂ ਹੋ ਗਈ ਹੈ।
0: ਬਿਲਕੁਲ, ਰਾਜਨੀਤੀ ਵੀ ਹੋ ਰਹੀ ਹੈ ਤੇ ਕਈ ਲੋਕਾਂ ਦੇ ਖਦਸ਼ੇ ਵੀ ਨੇ ਕਿ ਕੋਈ ਹੋਰ ਰੁੱਖ ਜਿਹੜਾ ਉਹ ਨਾ ਅਖਤਿਆਰ ਕਰ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ। ਜਦੋਂ ਸੱਤਾਧਾਰੀ ਧਿਰ ਕੁਛ ਕਰਦੀ ਆ ਤੇ ਉਦੋਂ ਸਭ ਕੁਛ ਜਾਇਜ਼ ਮੰਨਿਆ ਜਾਂਦਾ, ਤੇ ਜਦੋਂ ਕੋਈ ਦੂਸਰਾ ਕਰਦਾ ਤੇ ਉਹਦੇ ਵਿੱਚੋਂ ਬਹੁਤ ਕੁਛ ਉਹ ਨਿਕਲ ਆਉਂਦਾ। ਸੋ ਇੰਨੇ ਇੱਕ ਧੱਕੇ ਆਪਾਂ ਵੇਖਦੇ ਹਾਂ ਵੀ ਉਹ ਚਾਹੇ ਰਾਜ ਪੱਧਰ ਦੇ ਉੱਤੇ ਆ, ਚਾਹੇ ਉਹ ਹੁਣ ਦਿੱਲੀ ਦੇ ਵਿੱਚ ਆ, ਚਾਹੇ ਉਹ ਰਾਸ਼ਟਰੀ ਪੱਧਰ ਦੇ ਉੱਤੇ, ਫਿਰ ਇਹ ਹਰ ਥਾਂ ਦੇ ਉੱਤੇ ਆਪਾਂ ਵੇਖ ਲੈਂਦੇ। ਇੱਧਰ ਪ੍ਰਗਟ ਸਿੰਘ ਹੋਰਾਂ ਨੇ ਅਹੁਦਾ ਸੰਭਾਲਿਆ ਅਤੇ ਹੱਥ ਫੜ ਕੇ ਅਤੇ ਫੋਟੋਆਂ ਤਾਂ ਫਿਰ ਖਿੱਚੀਆਂ ਗਈਆਂ ਨੇ, ਪਰ ਕੀ ਉਹ ਦਿਲ ਮਿਲੇ ਲੱਗਦੇ ਨੇ ਜਾਂ ਫਿਰ ਖਿਲਾਰਾ ਹੀ ਹਾਲੇ?
1: ਨਹੀਂ ਦੇਖੋ, ਇਹ ਤਾਂ ਇੱਕ ਵਾਰੀ ਤਾਂ ਚਲੋ ਸਾਰੇ ਇਕਜੁੱਟ ਹੋਏ ਨੇ, ਇਹ ਵਿਖਾਵਾ ਵੀ ਕੀਤਾ ਕਿ ਅਸੀਂ ਇਕੱਠੇ ਹਾਂ, ਤੇ ਪ੍ਰਗਟ ਸਿੰਘ ਨੇ ਵੀ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਆਪਣੇ ਇਹਦੇ ਚ, ਤੇ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਕੋਈ ਇੱਦਾਂ ਦੀ ਰਾਜਨੀਤੀ ਜਾਂ ਇੱਦਾਂ ਦੀ ਦੂਸ਼ਣਬਾਜ਼ੀ ਚਿੱਕੜੋ ਛਾੜਨ ਵਾਲਾ ਕੰਮ ਨਹੀਂ ਕਰਾਂਗੇ। ਚਲੋ ਉਹ ਤਾਂ ਵਿਰੋਧੀ ਪਾਰਟੀਆਂ ਦੇ ਨਾਲ ਹੈ, ਤੇ ਗੱਲ ਇਹ ਕਿ ਵਿਦਿਨ ਪਾਰਟੀ ਜਿੱਦਾਂ ਉੱਥੇ ਹੁਣ ਫੇਰ ਆਪਣੇ ਗਰੁੱਪਬਾਜ਼ੀ ਜਾਂ ਧੜੇਬੰਦੀ ਦਾ ਵਿਖਾਵਾ ਕਰਨਾ, ਪਹਿਲਾਂ ਰਾਜਾ ਵੜਿੰਗ ਦੀ ਕੋਠੀ ਚ ਤੇ ਉੱਥੇ ਉਹਦੇ ਗਰੁੱਪ ਦੇ ਬੰਦਿਆਂ ਨੇ ਇਕੱਠੇ ਹੋਣਾ, ਫਿਰ ਚੰਨੀ ਗਰੁੱਪ ਦੇ ਜਿਹੜੇ ਬੰਦੇ ਆ ਉਹਨਾਂ ਨੇ ਅੱਡ ਆਉਣਾ, ਤੇ ਉੱਥੋਂ ਜਿਹੜਾ ਹੈਗਾ ਉਹ ਲੱਗਦਾ ਹੈ ਕਿ ਅਜੇ ਵੀ ਜਿਹੜਾ ਹੈ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਰੜਕ ਹੈਗੀ ਹੈ ਕਿ ਸਾਡਾ ਤਾਂ ਧੜਾ ਜਿਹੜਾ ਹੈਗਾ ਉਹ ਇੱਕ ਅਲੱਗ ਹੈ, ਤੇ ਇਹ ਰਹਿਣੀ ਵੀ ਹੈ। ਇਹ ਤਾਂ ਐਵੇਂ ਭੁਲੇਖਾ ਹੈ, ਭਾਵੇਂ ਕੋਈ ਵੀ ਪ੍ਰਧਾਨ ਬਣ ਜੇ, ਭਾਵੇਂ ਪ੍ਰਗਟ ਸਿੰਘ ਆ ਗਏ ਹੁਣ। ਚਲੋ ਪ੍ਰਗਟ ਸਿੰਘ ਬਜ਼ਾਤੇ ਖੁਦ ਅੱਛੇ ਇਨਸਾਨ ਨੇ ਸਾਰੇ, ਇੱਥੋਂ ਤੱਕ ਕਿ ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਿਹੜੇ ਹੈ ਪ੍ਰਗਟ ਸਿੰਘ ਜਿਹੜੇ ਰਾਜਨੀਤੀ ਦੇ, ਉਹ ਤਾਂ ਕਈ ਤਾਂ ਇਹ ਕਹਿੰਦੇ ਆ ਕਿ ਉਹ ਰਾਜਨੀਤੀ ਉਵੇਂ ਦੀ ਕਰ ਹੀ ਨਹੀਂ ਸਕਦੇ ਜਿਵੇਂ ਦੀ ਰਾਜਨੀਤੀ ਸੱਤਾ ਚ ਆਉਣ ਵਾਸਤੇ ਚਾਹੀਦੀ ਹੈ, ਪਰ ਫਿਰ ਵੀ ਇੱਕ ਰਿਸਪੈਕਟ ਹੈ, ਸਤਿਕਾਰ ਹੈ। ਤੇ ਪਰ ਹੁਣ ਇਸ ਸਤਿਕਾਰ ਨੂੰ ਅੱਗੇ ਜਿਹੜਾ ਹੈ ਉਹ ਕਿੰਨਾ ਕੁ ਜਿਹੜੀ ਹੈ ਕਾਂਗਰਸ ਦੇ ਜਿਹੜੇ ਇਹ ਲੀਡਰ ਨੇ ਜਿਹੜੇ ਉੱਪਰਲੀ ਕਤਾਰ ਦੇ, ਤੇ ਹਾਲਾਂਕਿ ਉਹਨਾਂ ਨੇ ਤਾਂ ਚਲੋ ਪ੍ਰਤਾਪ ਸਿੰਘ ਬਾਜਵਾ ਦੀ ਵੀ ਬੱਲੇ ਬੱਲੇ ਕੀਤੀ, ਸੁੱਖੀ ਰੰਧਾਵਾ ਦੀ ਵੀ ਬੱਲੇ ਬੱਲੇ ਕੀਤੀ, ਤੇ ਬਾਕੀਆਂ ਬਾਰੇ ਵੀ ਕਿਹਾ, ਤੇ ਪਰ ਕੀ ਹੁਣ ਉਹ ਨਾਲ ਮਿਲ ਕੇ ਕਿੰਨਾ ਚੱਲਦੇ ਆ ਇਹਦੇ ਤੇ ਨਿਰਭਰ ਕਰਦਾ ਜਿਹੜੀ ਸਭ ਤੋਂ, ਕਿਉਂਕਿ ਸੁੱਖੀ ਰੰਧਾਵਾ ਹੋਰ ਤਾਂ ਚਲੋ ਖੈਰ ਡਟ ਕੇ ਨਾਲ ਖੜੇ ਨੇ ਪ੍ਰਗਟ ਸਿੰਘ ਦੇ, ਤੇ ਜਾਂ ਤ੍ਰਿਪਤ ਰਜਿੰਦਰ ਬਾਜਵਾ ਇਹ ਗਰੁੱਪ ਤਾਂ, ਤੇ ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਜਿਹੜੇ ਚੰਨੀ ਨੇ ਜਾਂ ਵੜਿੰਗ ਨੇ ਜਾਂ ਖਹਿਰਾ, ਉਹ ਹੁਣ ਇਹੋ ਜਿਹੇ ਆਗੂ ਨੇ ਜਿਹੜੇ ਇਹ ਜ਼ਰੂਰ ਸਪੇਸ ਭਾਲਦੇ ਆ ਕਿ ਸਾਡੀ ਕਿਤੇ ਅਲੱਗ ਗੱਲ ਚੱਲੇ, ਅਲੱਗ ਤੂਤੀ ਬੋਲੇ, ਤੇ ਉਹਦੇ ਤੇ ਹੁਣ ਉਹ ਨਿਰਭਰ ਕਰਦਾ ਹੈ ਕਿ ਕਿਉਂਕਿ ਇਲੈਕਸ਼ਨ ਈਅਰ ਹੈ, ਤੇ ਕੀ ਉਹ ਕਾਂਗਰਸ ਨੂੰ ਇੱਕ ਜਿਹੜੀ ਹੈ ਇੱਕ ਕੰਸੋਲੀਡੇਟਡ ਕਰਕੇ ਇੱਕ ਜਥੇਬੰਦੀ ਵੱਲੋਂ ਉਦਾਂ ਲਿਜਾਣਾ ਅੱਗੇ ਚਾਹਣਗੇ, ਜਾਂ ਫਿਰ ਨਾਲ ਚਾਹੁਣਗੇ ਕਿ ਸਾਡੀ ਗੱਲ ਨਾਲ ਨਾਲ ਉਵੇਂ ਹੀ ਚੱਲਦੀ ਰਹੇ, ਤੇ ਇਹਦੇ ਤੇ ਕਾਫੀ ਜਿਹੜਾ ਹੈਗਾ ਇਹ ਨਿਰਭਰ ਕਰੇਗਾ। ਕਿਉਂਕਿ ਉਹਦੇ ਚ ਕਾਰਨ ਇੱਕ ਰਣਜੋਤ ਜੀ ਇਹ ਹੈ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਹੈ ਪੰਜਾਬ ਦੇ ਵਿੱਚ, ਆਉਣ ਵਾਲੇ ਸਮੇਂ ਚ ਜੇ ਜਿਹੜੇ ਹੈ ਕੋਈ ਨਾ ਕੋਈ ਟੱਕਰ ਦੇ ਸਕਦੀ ਹੈ ਪਾਰਟੀ ਸੂਬੇ ਚ, ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਨੂੰ, ਤਾਂ ਕਾਂਗਰਸ ਦੇ ਸਕਦੀ ਹੈ। ਕਾਂਗਰਸ ਉਹ ਤਾਂ ਹੀ ਕਰੇਗੀ ਜੇ ਇਕਜੁੱਟ ਹੋਏਗੀ, ਤੇ ਹੁਣ ਇਹ ਨਿਰਭਰ ਅੱਗੇ ਕਾਂਗਰਸੀ ਲੀਡਰਾਂ ਤੇ ਕਰਦਾ। ਚਲੋ ਕੇਡਰ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ ਵਰਕਰਾਂ ਦੀ, ਤੇ ਪਰ ਲੀਡਰਾਂ ਤੇ ਜਿਹੜਾ ਹੈਗਾ ਆਗੂਆਂ ਤੇ ਜ਼ਰੂਰ ਨਿਰਭਰ ਕਰਦਾ ਹੁੰਦਾ। ਤੇ ਪਰ ਇੱਕ ਗੱਲ ਵਿੱਚ ਮੈਂ ਜਿਹੜੀ ਹੋਰ ਦੇਖਣ ਚ ਆਈ, ਉਹ ਪਹਿਲਾਂ ਜਿਹੜਾ ਏਦਾਂ ਨਹੀਂ ਸੀ ਹੁੰਦਾ ਕਾਂਗਰਸ ਚ, ਇੱਕ ਬੈਲੈਂਸ ਜਾਂ ਇੱਕ ਬਣਾ ਕੇ ਉਦਾਂ ਰੱਖਿਆ ਜਾਂਦਾ ਸੀ, ਤੇ ਉਹ ਹੁਣ ਇਹ ਲੱਗਦਾ ਕਿ ਜਿਹੜਾ ਪੰਜਾਬ ਦੀ ਦਾ ਜਿਹੜਾ ਇੱਕ ਹਿੰਦੂ ਲੀਡਰ ਹੈ ਕਾਂਗਰਸ ਦੇ ਵਿੱਚ, ਤੇ ਉਹ ਜਿਵੇਂ ਪਹਿਲਾਂ ਬਰਾਬਰ ਹੁੰਦੇ ਸੀ, ਜਾਂ ਗੱਲ ਵੀ ਚੱਲੀ ਸੀ ਵਿਜੇਇੰਦਰ ਸਿੰਗਲਾ ਦੀ ਕਿ ਸ਼ਾਇਦ ਉਹ ਪ੍ਰਧਾਨ ਬਣ ਸਕਦੇ ਆ, ਤੇ ਉਹ ਕਿਤੇ ਉਦਾਂ ਬਰਾਬਰ ਲਾਈਮ ਲਾਈਟ ਚ ਉਹ ਹੈ ਨਹੀਂ, ਤੇ ਹੁਣ ਸਾਰੇ ਸਾਰੇ ਜਿਹੜੇ ਆਗੂ ਨੇ ਤੇ ਉਹ ਸਰਦਾਰ ਪੱਗਾਂ ਵਾਲੇ ਜਾਂ ਉਸ ਰੂਪ ਚ ਜਿਹੜੇ ਆ ਉਹ ਸਾਹਮਣੇ ਦੇਖਣ ਚ ਆ ਰਹੇ ਨੇ, ਤੇ ਹੁਣ ਉਹ ਜਿਹੜਾ ਕਿਉਂਕਿ ਕੁਦਰਤੀ ਹੈ ਕਿ ਵੋਟ ਜਿਹੜੀ ਹੈ ਭਾਵੇਂ ਕੁਛ ਵੀ ਕਹਿ ਲਓ, ਧਰਮ ਨਿਰਪੱਖ ਪਾਰਟੀ ਹੈ, ਸੈਕੂਲਰ ਹੈ, ਹੋਰ ਹੈ, ਕਿਤੇ ਨਾ ਕਿਤੇ ਜਿਹੜੀ ਇਹ ਗੱਲ ਜ਼ਰੂਰ ਜਿਹੜੀ ਉਹ ਰਿਲੀਜਨ ਵਾਲੀ ਫਿਰਕੇ ਵਾਰੀ ਵਾਲੀ ਜਿਹੜੀ ਉਹ ਗੱਲ ਚੱਲਦੀ ਹੈ, ਤੇ ਉਹ ਹੁਣ ਇੱਥੋਂ ਥੋੜਾ ਜਿਹਾ ਗੱਲ ਮੈਨੂੰ ਮਾਈਨਸ ਲੱਗਦੀ ਹੈ। ਤੇ ਹੁਣ ਪਰ ਦੇਖਦੇ ਹਾਂ, ਅੱਗੋਂ ਗੱਲ ਤਾਂ ਇਹ ਹੈ ਕਿ ਕੈਪਟਨ ਕਿਹਾ ਸਾਰਿਆਂ ਨੇ ਪ੍ਰਗਟ ਸਿੰਘ ਨੂੰ, ਕਿਉਂਕਿ ਪਹਿਲਾਂ ਕੈਪਟਨ ਰਹੇ ਆ ਉਹ, ਤੇ ਹੁਣ ਕੈਪਟਨ ਜਿਹੜੇ ਕਪਤਾਨ ਉਹ ਪਾਰਟੀ ਨੂੰ ਤੇ ਅਗਲੀ ਇਲੈਕਸ਼ਨ ਜਿੱਤਣ ਲਈ ਜਿਹੜਾ ਹੈਗਾ ਉਹ ਕਿੰਨਾ ਕੁ ਇਕਜੁੱਟ ਕਰ ਸਕਦੇ ਆ, ਹੁਣ ਨਿਰਭਰ ਕਰੇਗਾ ਉਹਨਾਂ ਦੀ ਸਟ੍ਰੈਟਜੀ ਦੇ ਉੱਤੇ ਖਾਸ ਕਰਕੇ, ਕਿਉਂਕਿ ਚਲੋ ਆਪ ਤਾਂ ਖੈਰ ਉਹ ਕਿਤੇ ਸਿਰੇ ਜਾਣ ਵਾਲੇ ਲੀਡਰ ਹੈ ਨੀ, ਤੇ ਗੱਲ ਤਾਂ ਰਣਨੀਤੀ ਦੀ ਆ, ਉਹ ਕਿੱਦਾਂ ਚੱਲਦੇ ਆ ਕੇਂਦਰ ਦੇ ਨਾਲ ਕਿੱਦਾਂ ਚੱਲਦੇ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤ ਪ੍ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ VJ Stone Mason ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
6: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ ਡੈਂਡੀਨੋਂਗ
7: ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ
10: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
11: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
10: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
13: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
13: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansallimmigration.com.au
14: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈ ਐਸਾ ਕਰਨਾ ਆਪਕੀ ਸੋਚ ਸੇ ਅਧਿਕ ਆਸਾਨ ਹੋ ਸਕਤਾ ਹੈ ਈਜ਼ੀ ਇਲੈਕਟ੍ਰਿਕ SEC ਆਪਕੋ ਛੂਟ ਔਰ ਬਚਤ ਕਾ ਹਿਸਾਬ ਲਗਾਨੇ ਉਪਕਰਨੋ ਕੀ ਤੁਲਨਾ ਕਰਨੇ ਔਰ ਭਰੋਸੇਮੰਦ ਕਾਰੀਗਰੋ ਕੀ ਖੋਜ ਕਰਨੇ ਮੇਂ ਸਹਾਇਤਾ ਦੇਤਾ ਹੈ ਯੇ ਸਭ ਕੁਛ ਏਕ ਹੀ ਸਥਾਨ ਪਰ ਆਪ ਬਿਜਲੀ ਕੇ ਬਿਲੋਂ ਪਰ ਪ੍ਰਤੀ ਵਰਸ਼ $2,000 ਸੇ ਅਧਿਕ ਕੀ ਬਚਤ ਕਰ ਸਕਤੇ ਹੈ ਸ਼ੁਰੂ ਕਰਨੇ ਕੇ ਲੀਏ ਤਿਆਰ ਹੈ ਈਜ਼ੀ ਇਲੈਕਟ੍ਰਿਕ SEC.com.au ਪਰ ਜਾਏ ਬਿਜਲੀ ਕੇ ਬਿਲੋਂ ਪਰ ਬਚਤ ਕਰਨਾ SEC ਕੇ ਸਾਥ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਪ੍ਰਾਧਿਕ੍ਰਿਤ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਅਕਤੂਬਰ 2026 ਔਰ ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ, ਕੌਮਾਂਤਰੀ ਖਬਰਾਂ ਤੋਂ ਸ਼ੁਰੂਆਤ ਤੇ ਫਿਰ ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ।

ਨੈਸ਼ਨਲ ਨਿਊਜ਼ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪੋਲੈਂਡ ਦੇ ਨਾਲ ਜੁੜੀ ਹੋਈ, ਜਿੱਥੇ ਸਵੇਰ ਵੇਲੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਇੱਕ ਅਪਡੇਟ ਸਾਂਝੀ ਕੀਤੀ ਸੀ ਕਿ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਨੇ ਐਤਵਾਰ ਦੇ ਦਿਨ ਕਿਹਾ ਕਿ ਉਹਨਾਂ ਨੂੰ ਤੇ ਉਹਨਾਂ ਦੇ ਰੱਖਿਆ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇਸ ਕੋਸ਼ਿਸ਼ ਕਰਨ ਵਾਲੇ ਇੱਕ ਕਥਿਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਸੰਭਾਵਿਤ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ। ਖੁਦ ਪ੍ਰਧਾਨ ਮੰਤਰੀ ਟਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਸੀ ਕਿ ਹਮਲੇ ਦੀ ਧਮਕੀ ਦੇਣ ਵਾਲਾ ਵਿਅਕਤੀ ਪੁਲਿਸ ਦੀ ਤਰਫ ਤੋਂ ਫੜ ਲਿਆ ਜ਼ਰੂਰ ਗਿਆ, ਪਰ ਇਸ ਮਾਮਲੇ 'ਚ ਵਧੇਰੇ ਕਾਰਵਾਈ ਕੀਤੀ ਜਾ ਰਹੀ ਹੈ। ਪੋਲੈਂਡ ਦੇ ਗ੍ਰਹਿ ਮੰਤਰੀ ਮਾਰਸਿਨ ਕਿਨਵਿਸਕੀ ਨੇ ਵੀ ਐਕਸ ਦੇ ਉੱਤੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਟਸਕ ਤੇ ਰੱਖਿਆ ਮੰਤਰੀ ਵਾਲਦਿਸਲਾਵ ਕੋਸਨਿਆਕ ਨੂੰ ਹੱਤਿਆ ਦੀਆਂ ਅਲੱਗ ਅਲੱਗ ਜਿਹੜੀਆਂ ਕੋਸ਼ਿਸ਼ਾਂ ਸੀ ਉਸ ਦੇ ਵਿੱਚ ਉਹ ਸਾਜਿਸ਼ ਦੇ ਘੇਰੇ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ। ਔਰ ਗ੍ਰਹਿ ਮੰਤਰਾਲੇ ਦੀ ਬੁਲਾਰਾ ਦੀ ਤਰਫ ਤੋਂ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਦੱਸਿਆ ਗਿਆ ਕਿ ਸਟੇਟ ਪ੍ਰੋਟੈਕਸ਼ਨ ਸਰਵਿਸ ਯਾਨੀ SOP ਨੂੰ ਇਸ ਦੇ ਜ਼ਰੀਏ ਇੱਕ ਪੁਲਿਸ ਰਿਪੋਰਟ ਵੀ ਭੇਜ ਦਿੱਤੀ ਗਈ ਹੈ। ਹਾਲ ਫਿਲਹਾਲ ਇਸ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਸੀ ਇਹ ਨਹੀਂ ਪਤਾ। ਵੈਸੇ ਪੋਲੈਂਡ ਜਿਹੜਾ ਪਿਛਲੇ EU ਦਾ ਮੈਂਬਰ ਦੇਸ਼ ਹੈ, ਪਿਛਲੇ ਹਫ਼ਤੇ ਚਾਕੂ ਮਾਰਨ ਦੀਆਂ ਕੁਝ ਘਟਨਾਵਾਂ ਦੇਸ਼ ਦੇ ਵਿੱਚ ਵਾਪਰੀਆਂ ਨੇ, ਉਸ ਤੋਂ ਬਾਅਦ ਦੇਸ਼ ਵੀ ਹਾਈ ਅਲਰਟ ਦੇ ਉੱਤੇ ਹੈ। ਪੋਲੈਂਡ ਦੇ ਵਿੱਚ ਇਸ ਕਿਸਮ ਦਾ ਹੱਤਿਆ ਕਲਚਰ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾਂਦਾ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ। ਉੱਧਰ ਸਾਊਦੀ ਅਰਬ ਦੇ ਹਵਾਈ ਅੱਡਿਆਂ ਦੇ ਉੱਤੇ ਇੱਕ ਸੰਕਟ ਹੀ ਖੜਾ ਹੋ ਗਿਆ, ਇੰਜ ਕਹਿ ਲਈਏ ਕਿ ਮੱਧ ਪੂਰਬ ਦੇ ਲਈ ਇੱਕ ਸੰਕਟ ਖੜਾ ਹੋ ਗਿਆ। ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਹਵਾਈ ਅੱਡੇ ਦੇ ਉੱਤੇ ਹੋਏ ਹਮਲਿਆਂ ਤੋਂ ਬਾਅਦ ਹੁਣ ਯਮਨ ਦੇ ਇਰਾਨ ਹਮਾਇਤੀ ਯੂਤੀ ਹੁਤੀ ਬਾਗੀਆਂ ਨੇ ਐਤਵਾਰ ਦੇ ਦਿਨ ਦਮਾਮ ਸਥਿਤ ਕਿੰਗ ਫਰਦ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵਾਂ ਹਮਲਾ ਕੀਤਾ। ਦੱਸ ਦਈਏ ਕਿ ਜਿਹੜਾ ਰਿਆਦ ਦਾ ਹਵਾਈ ਅੱਡਾ ਕੌਮਾਂਤਰੀ ਹਵਾਈ ਅੱਡਾ, ਉਸ ਦੇ ਨਾਲ ਜੁੜੀ ਖਬਰ ਤਾਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਹੋ ਸੀ, ਜਿਸ ਦੇ ਵਿੱਚ 12 ਲੋਕ ਹਲਾਕ ਹੋ ਗਏ ਸੀ, 300 ਤੋਂ ਵਧੇਰੇ ਜ਼ਖਮੀ ਹੋਏ ਸੀ। ਪਰ ਉਸ ਤੋਂ ਬਾਅਦ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ, ਜਿੱਥੇ ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ ਸਿਵਲ ਐਵੀਏਸ਼ਨ GACA ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਦੇ ਪੂਰਬੀ ਸੂਬੇ ਦੇ ਵਿੱਚ ਸਥਿਤ ਦਮਾਮ ਹਵਾਈ ਅੱਡੇ ਨੂੰ ਐਤਵਾਰ ਸ਼ਾਮ ਵੇਲੇ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਖਬਰਾਂ ਆਉਂਦਿਆਂ ਆਉਂਦਿਆਂ ਸੋਮਵਾਰ ਦੀ ਆਸਟ੍ਰੇਲੀਆ ਦੇ ਵਿੱਚ ਤਾਂ ਹੁਣ ਸ਼ਾਮ ਪੈ ਚੁੱਕੀ ਹੈ। ਪਰ ਦਮਾਮ ਸ਼ਹਿਰ ਰਿਆਦ ਤੋਂ ਲਗਭਗ 400 ਕਿਲੋਮੀਟਰ ਉੱਤਰ ਪੂਰਬ ਦੇ ਵੱਲ ਸਥਿਤ ਹੈ, ਔਰ ਇਹ ਖੇਤਰ ਸਾਊਦੀ ਅਰਬ ਦੇ ਤੇਲ ਤੇ ਗੈਸ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਇੱਕ ਵਪਾਰਕ ਕੇਂਦਰ ਹੈ। ਦਮਾਮ ਦੇ ਹਮਲੇ ਤੋਂ ਪਹਿਲਾਂ ਹੁਤੀ ਬਾਗੀਆਂ ਨੇ ਐਤਵਾਰ ਦੇ ਰਿਆਦ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਸੀ, ਜਿਸ ਦੇ ਵਿੱਚ ਹੁਣ ਮ੍ਰਿਤਕਾਂ ਦੀ ਗਿਣਤੀ ਸਵੇਰ ਵੇਲੇ 12 ਦੱਸੀ ਸੀ, ਹੁਣ 13 ਹੋ ਗਈ ਹੈ। ਭਾਰਤੀ ਸਫਾਰਤਖਾਨੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਦੇ ਵਿੱਚ ਇੱਕ ਭਾਰਤੀ ਨਾਗਰਿਕ ਹੈ ਜਿਸ ਦੀ ਮੌਤ ਹੋਈ ਹੈ, ਜਦਕਿ ਬਾਕੀ ਦੇ 4 ਸਾਊਦੀ, 2 ਬਾਂਗਲਾਦੇਸ਼ੀ, ਅਮਰੀਕਾ, ਜਾਰਡਨ, ਫਲਸਤੀਨ, ਸੀਰੀਆ, ਸੁਡਾਨ ਤੇ ਮਿਸਰ ਦਾ ਇੱਕ ਇੱਕ ਨਾਗਰਿਕ ਸ਼ਾਮਲ ਹੈ। ਉਧਰ ਹੁਤੀ ਫੌਜੀ ਬੁਲਾਰੇ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਰਿਆਦ ਜਿਹੜਾ ਉਹ ਹੁਤੀ ਬਾਗੀਆਂ ਦੇ ਨਿਸ਼ਾਨੇ ਦੇ ਉੱਤੇ ਇਸ ਕਰਕੇ ਕਿਉਂਕਿ ਇੱਥੋਂ ਹੀ ਜਿਹੜੀ ਅਮਰੀਕੀ ਮਦਦ ਦੇ ਨਾਲ ਹੁਤੀ ਬਾਗੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਇਸ ਕਰਕੇ ਹੁਤੀ ਸਮੂਹ ਨੇ ਏਅਰਲਾਈਨ ਕੰਪਨੀਆਂ, ਹਵਾਈ ਅੱਡੇ ਦੇ ਕਰਮਚਾਰੀਆਂ ਤੇ ਯਾਤਰੀਆਂ ਨੂੰ ਸਾਊਦੀ ਅਰਬ ਦੇ ਹਵਾਈ ਅੱਡਿਆਂ ਤੋਂ ਦੂਰ ਰਹਿਣ ਦੀ ਨਵੀਂ ਚੇਤਾਵਨੀ ਜਾਰੀ ਕਰ ਦਿੱਤੀ ਹੈ। ਇਸ ਦਰਮਿਆਨ ਹੁਤੀ ਵਿਦੇਸ਼ ਮੰਤਰਾਲੇ ਨੇ ਅਲ ਮਸੀਰਾ TV ਦੇ ਉੱਤੇ ਜਾਰੀ ਇੱਕ ਬਿਆਨ ਦੇ ਵਿੱਚ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਾਊਦੀ ਦੁਸ਼ਮਣ ਯਮਨ ਦੇ ਵਿੱਚ ਆਪਣੀ ਹਮਲਾਵਰ ਕਾਰਵਾਈ ਜਾਰੀ ਰੱਖਣਗੇ ਤੇ ਯਮਨ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਬੰਦ ਨਹੀਂ ਕਰਦੇ, ਉਦੋਂ ਤੱਕ ਉਹਨਾਂ ਦਾ ਸਭ ਤੋਂ ਮਾੜਾ ਦੌਰ ਜਿਹੜਾ ਲਿਆਉਣਾ ਬਾਕੀ ਹੈ, ਹਾਲੇ ਆਏਗਾ। ਹੁਤੀਆਂ ਦਾ ਇਹ ਵੀ ਦਾਅਵਾ ਹੈ ਕਿ ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਨੇ ਪਿਛਲੇ 24 ਘੰਟਿਆਂ ਦੇ ਦਰਮਿਆਨ ਯਮਨ ਦੇ ਰਾਜਧਾਨੀ ਸ਼ਹਿਰ ਸਨਾ ਤੇ ਸਾਦਾ ਦੇ ਵਿੱਚ 124 ਹਵਾਈ ਹਮਲੇ ਕੀਤੇ ਨੇ। ਦੱਸ ਦਈਏ ਕਿ ਸਾਊਦੀ ਸਰਕਾਰ ਯਮਨ ਦੀ ਸਰਕਾਰ ਨੂੰ ਆਪਣੀ ਹਮਾਇਤ ਦਿੰਦੀ ਹੈ ਤੇ ਹੁਤੀ ਬਾਗੀਆਂ ਦੇ ਖਿਲਾਫ ਡਟੇ ਰਹਿਣ ਦੇ ਲਈ ਹਥਿਆਰ ਤੇ ਵਿੱਤੀ ਮਦਦ ਵੀ ਦਿੰਦੀ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਹੁਤੀ ਬਾਗੀਆਂ ਨੂੰ ਇਰਾਨ ਤੋਂ ਵਿੱਤੀ ਮਦਦ ਤੇ ਹਥਿਆਰ ਮਿਲਦੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੇ ਯੂਕਰੇਨ ਦੇ ਵਿਚਕਾਰ ਇੱਕ ਦੂਸਰੇ ਦੇ ਊਰਜਾ ਢਾਂਚੇ ਯਾਨੀ ਕਿ ਐਨਰਜੀ ਇਨਫਰਾਸਟਰਕਚਰ ਜਿੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਤੇਲ ਗੈਸ ਦੀ ਸਪਲਾਈ ਆਦਿ, ਇਹਨਾਂ ਐਨਰਜੀ ਇਨਫਰਾਸਟਰਕਚਰਸ ਨੂੰ ਹਮਲਿਆਂ ਦੇ ਵਿੱਚ ਘੱਟੋ ਘੱਟ ਨਿਸ਼ਾਨਾ ਨਾ ਬਣਾਇਆ ਜਾਵੇ। ਹਾਲਾਂਕਿ ਲੜਾਈ ਦੀ ਕੋਈ ਦੋਹਾਂ ਦੇਸ਼ਾਂ ਦੇ ਦਰਮਿਆਨ ਗੱਲ ਨਹੀਂ ਹੋਈ ਹੈ ਕਿ ਲੜਾਈ ਨਾ ਕੀਤੀ ਜਾਵੇ, ਪਰ ਟਰੰਪ ਨੇ ਦਾਅਵਾ ਕੀਤਾ ਕਿ ਇਹ ਐਨਰਜੀ ਸੀਜ਼ ਫਾਇਰ ਹੈ,
एनर्जी सीज फायर यानी ऊर्जा युद्ध विराम और ये तुरंत प्रभाव दे नाल लागू भी हो गया। ट्रंप ने अपने ट्रुथ सोशल नेटवर्क दे उत्ते लिखदिया कहा कि दोहां धिरां नूं इस समझौते नूं पालन करन दी अकीद तकीद की जाती है। अमरीका दे विच आने वाले दिनों दे विच मिडटर्म इलैक्शन फ्यूल दियां कीमतां जिहड़ियां ने आसमानी चढ़िया पईआं ने और इस दे लई सारे अमरीकी लोग डोनाल्ड ट्रंप ते उहनां दी सरकार नूं जिम्मेदार ठहरा रहे ने जिन्हां ने इस वक्त पहलां ईरान दे उत्ते हमला ते उस तों पहलां रूस यूक्रेन हमले नूं भी ना रुकवाउण दे विच जिहड़ी असफलता है उस दे लई उहनां दे खिलाफ जा रहे ने। इसे करके हुण इस मकसद दे नाल ट्रंप ने रूसी डीजल दे उत्ते लगियां पाबंदियां दे विच ढिल देण दा ऐलान भी कीता। ट्रंप ने रूसी तेल रिफाइनरियां दे उत्ते यूक्रेन वल्लों किए गए हमलों की आलोचना भी की है ते कहा है कि इन्हां हमलों च डीजल दियां कीमतां च होर वाधा हो गया। इस करके उन्होंने यूक्रेन नूं सुझा दिता है कि ज़ेलेंस्की की जगह किसी ऐसे नेता नूं चुनिया जाए जो जंग नूं खत्म कर सके। हालांकि यूक्रेन के राष्ट्रपति वोल्दिमीर ज़ेलेंस्की ने ट्रंप की उन्होंने बदलन की मांग नूं सिरे तो खारिज करदिआं कहा है कि अपना नेता चुनना यूक्रेन के समाज का अधिकार है, यूक्रेन के लोगों का अधिकार है, अमरीका नूं विच नहीं आना चाहिए। ABC न्यूज़ नूं दित्ते एक इंटरव्यू दे विच ज़ेलेंस्की ने स्पष्ट किया कि जेकर रूस 60 दिनों के लिए युद्ध विराम के लिए सहमत हुंदा है तो यूक्रेन देश चोणा करवाउण दे लई भी तैयार हो सकता है। नाल दी नाल उन्होंने ये भी गल कही कि उन्होंने बिल्कुल नहीं पता कि कोई एनर्जी सीज फायर हो गया। सीज फायर दो धिरां दे दरमियान हुंदा है यानी यूक्रेन ते रूस आपस च लड़ रहे ने। रूस का तो पता नहीं पर यूक्रेनी राष्ट्रपति ने कहा कि सानू तो घटो घट नहीं दसिया गया। ट्रंप ने आप ही ऐलान किया, आप ही कह दिता कि यह समझौता हो गया। समझौते दे लई धिरां नूं आपस च गल तां करनी पैंदी है। खैर ट्रंप का एक स्टाइल ही समझ के चलो जिस तो वह कदे भी उभर नहीं पाए। उधर दूसरे पासे होरना खबरों की भी सांझ पाई है। भारत दे विच चीफ इलैक्शन कमिश्नर ज्ञानेश कुमार के खिलाफ सारियां विरोधी धिरां अज फिर सड़क के उत्ते होणगियां। कांग्रेस ने सारे अपोजिशन दे विच बैठे जिहड़े दल ने वह सुप्रीम कोर्ट तक अपना मार्च करनगे। लोक सभा दे विच विरोधी धिर दे नेता राहुल गांधी ने ऐलान किया कि विरोधी धड़ा नौजवान और सिविल सोसाइटी के लोग या लोकतंत्र दे विच यकीन रखन वाले लोग अज दे दिन सुप्रीम कोर्ट तक मार्च करनगे। सुप्रीम कोर्ट दे विच चीफ जस्टिस ऑफ इंडिया नू एक मंग पत्र देंगे ताकि भारत दे विच वोट चोरी रोकी जा सके, SIR प्रक्रिया ते रोक लग सके। चीफ इलैक्शन कमिश्नर ज्ञानेश कुमार दे अस्तीफे की मंग जिहड़ी है चीफ जस्टिस दे अगे रखी जाएगी। इंडिया ब्लॉक दे तरफ तो लगातार पिछले कुछ दिनों तो देश भर च प्रदर्शन किए जा रहे हैं। वैसे CJB यानी कांग्रेस जनता पार्टी भी अलग किस्म के नाल धरने दे रही है। हालांकि भारत के CJI यानी चीफ जस्टिस ऑफ इंडिया जिहड़े ने सूर्याकांत उन्होंने इंडिया ब्लॉक के नेतावान की अपील ठुकरा दी सी। कल दे दिनी ये खबर सामने आ गई सी पर अज देखना होगा कि अज चीफ जस्टिस फिर भी मुलाकात करते हैं या नहीं। बहुते इस दे आसार नज़र नहीं आ रहे। इस दरम्यान जिहड़े अभिजीत दीपके ने उन्हां दी तरफ तो सोशल मीडिया दे उत्ते खबर या उन्हां दे हमायतियां दी तरफ तो यह जरूर फैलाई जा रही सी कि उन्हां दी दादी दे देहांत तो बाद दिल्ली पुलिस ने उन्हां दे नाल सहयोग नहीं किया, दिल्ली पुलिस ने उन्हां नूं जान नहीं दिता। हालांकि दिल्ली पुलिस ने इस दी एक वीडियो जारी कर दी। इत्थे अभिजीत दीपके जिहड़े ने उह खामी दे विच नज़र आ रहे ने। राजधानी दे विच एतवार दे दिन चोण कमीशन ते SIR मुद्दियां दे उत्ते कांग्रेस जनता पार्टी दे प्रदर्शन दा दूजा दिन सी। इस दरमियान CJP बुलारियां ने प्रेस कॉन्फ्रेंस करके एक दोष मढ़िया कि जदों अभिजीत दीपके दी दादी दा देहांत हो गया तां उहनां नूं उहनां दे परिवार दे नाल गलबात नहीं कीतन करन दित्ती गई, एक नहीं बल्कि 10 मिनतां कीतियां गईआं। इस दे जवाब च दिल्ली पुलिस दी DCP ने CJP दे दावियां दी योजनाबद्ध ढंग दे नाल जवाब देण दे लई एक प्रैस कॉन्फ्रेंस कर दित्ती। उहनां ने इस पूरे मामले दी एक वीडियो भी सांझी कर दित्ती। वीडियो दे विच दिखाया गया कि अभिजीत दीपके नूं उहनां दी दादी दे देहांत दे बारे सूचित कीता जा रहा। उस तों बाद वीडियो च दीपके दी मां दे वल्लों दिल्ली पुलिस दे उत्ते झूठ बोलन, हालांकि जिहड़ा दोष लगाया गया सी ओह भी दुद्ध दा दुद्ध पानी दा पानी हो गया। दिल्ली पुलिस ने बड़े प्यार दे नाल अभिजीत दीपके नूं कहा कि ओह उहनां दे जद्दी शहर जाण दा प्रबंध कर सकदे ने, इस दी पेशकश दे सकदे ने जेकर ओह हवाई सफर दे राहीं जां सड़की मार्ग दे राहीं जाना चाहुंदे ने। दीपके ने खुद वीडियो दे विच उस मदद नूं लैण तों इनकार किया। बाद दे विच पुलिस अफसरां ने यह भी कहा कि दीपके नूं जे लगदा है तां उहनां दे किसे परिवारक मैंबर दे नाल फोन दे उत्ते गल भी करवाई जा सकती है, जबकि उस तो भी उन्होंने इनकार कर दिता। अजय दे विच हुण दिल्ली पुलिस ने CJP दे मामले च
ਦੱਸਿਆ ਕਿ ਪਿਛਲੇ ਵਿਵਹਾਰ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਲੋਕਾਂ ਦੇ ਵਿੱਚ ਜਿਹੜੀ ਵੀ ਗੱਲ ਕਹਿਣਗੇ ਉਹ ਸਫਲ ਰਹਿਣਗੇ, ਪਰ ਦਿੱਲੀ ਪੁਲਿਸ ਵੀ ਹਰ ਇੱਕ ਕੰਮ ਦੀ ਇਸ ਵਕਤ ਵੀਡੀਓ ਬਣਾ ਕੇ ਰੱਖ ਰਹੀ ਹੈ ਤਾਂ ਕਿ ਇਸ ਕਿਸਮ ਦੇ ਨਾਲ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਾ ਆਵੇ। ਹਾਲਾਂਕਿ ਦਿੱਲੀ ਪੁਲਿਸ ਸਹੀ ਹੋ ਸਕਦੀ ਹੈ, ਪਰ ਭਾਜਪਾ ਤਾਂ ਇੱਕ ਸਿਆਸੀ ਪਾਰਟੀ ਹੈ। ਭਾਜਪਾ ਦੇ ਉੱਤੇ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਹਿੰਦੂਵਾਦੀ ਸੰਗਠਨਾਂ ਨੂੰ ਜ਼ਬਰਨ ਉਤਾਰਿਆ ਜਾ ਰਿਹਾ ਤਾਂ ਕਿ ਉਹ ਅੰਦੋਲਨਕਾਰੀਆਂ ਦੇ ਨਾਲ ਭਿੜ ਸਕਣ, ਲੜ ਸਕਣ। ਸ਼ਨੀਵਾਰ ਦੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਕੁਝ ਇੱਕ ਵੀਡੀਓਜ਼ ਵੀ ਸਾਹਮਣੇ ਆਏ ਸੀ। ਦਿੱਲੀ ਦੇ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਸੀ, ਕਥਿਤ ਤੌਰ ਦੇ ਉੱਤੇ ਉਹਨਾਂ ਨੂੰ ਗਾਲਾਂ ਦਿੰਦੇ ਹੋਏ ਮਾਰ ਕੁੱਟ ਕਰਦੇ ਹੋਏ ਕੁਝ ਲੋਕਾਂ ਦੀਆਂ ਵੀਡੀਓ ਸਾਹਮਣੇ ਆਈਆਂ। ਪ੍ਰਦਰਸ਼ਨਕਾਰੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ, ਜਦਕਿ ਇੱਕ ਵੀਡੀਓ ਦੇ ਵਿੱਚ ਇੱਕ ਪੱਤਰਕਾਰ ਜਦੋਂ ਇੱਕ ਸ਼ਖਸ ਤੋਂ ਪੁੱਛਦਾ ਹੈ ਕਿ ਕੀ ਪੁਲਿਸ ਨੇ ਉਸਨੂੰ ਬਚਾਇਆ ਤਾਂ ਜਵਾਬ ਮਿਲਦਾ ਹੈ ਕਿ ਪੁਲਿਸ ਨੇ ਅਜਿਹਾ ਕੁਝ ਨਹੀਂ ਕੀਤਾ, ਹਿੰਦੂਤਾਵਾਦੀ ਜਿਹੜੇ ਸੰਗਠਨ ਨੇ ਹਿੰਦੂ ਰਕਸ਼ਾ ਦਲ ਉਹਨਾਂ ਦੀ ਤਰਫ ਤੋਂ ਇੱਕ ਪਿੰਕੀ ਭਈਆ ਨਾਮ ਦਾ ਸ਼ਖਸ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਆ ਕੇ ਦੱਸਦਾ ਕਿ ਉਸਨੇ ਕਿਵੇਂ ਮਾਰਕੁੱਟ ਕੀਤੀ ਹੈ। ਖੈਰ ਇਸ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਪੁਲਿਸ ਦੀ ਤਰਫ ਤੋਂ, ਹਾਲੇ ਇਹਨਾਂ ਦੇ ਉੱਤੇ ਤਾਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਕੀ ਪੁਲਿਸ ਐਸੇ ਲੋਕਾਂ ਨੂੰ ਖਾਸ ਸੁਰੱਖਿਆ ਦੇ ਰਹੀ ਹੈ। ਉਧਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਅੱਜ ਦੇ ਦਿਨ ਕਰੀਬ 10 ਘੰਟੇ ਦੇ ਲਈ 6 ਮੈਟਰੋ ਸਟੇਸ਼ਨ ਬੰਦ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਕੱਲ੍ਹ ਦੇ ਦਿਨ ਸੁਪਰੀਮ ਕੋਰਟ ਦੀ ਤਰਫ ਤੋਂ ਫਟਕਾਰ ਵੀ ਲਗਾਈ ਗਈ ਸੀ, ਜਿਹੜੀ ਖਬਰ ਤੁਹਾਡੇ ਨਾਲ ਸਵੇਰੇ ਸਾਂਝੀ ਵੀ ਕੀਤੀ ਕਿ ਸੁਪਰੀਮ ਕੋਰਟ ਨੇ DMRC ਨੂੰ ਅਤੇ ਦਿੱਲੀ ਦੀ ਪ੍ਰਸ਼ਾਸਨ ਨੂੰ, ਦਿੱਲੀ ਦੀ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਮੈਟਰੋ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਣਾ, ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਣਾ ਬਿਲਕੁਲ ਵੀ ਵਾਜਬ ਨਹੀਂ ਹੈ। ਲੋਕਤੰਤਰ ਦਾ ਅਸਲ ਢਾਂਚਾ ਜਿਹੜਾ ਉਸ ਦੇ ਵਿੱਚ ਤਬਦੀਲੀਆਂ ਨਾ ਕੀਤੀਆਂ ਜਾਣ। ਹੁਣ DMRC ਨੇ ਬਾਵਜੂਦ ਉਸ ਹੁਕਮ ਦੇ ਅੱਜ ਦੇ ਦਿਨ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਯਾਤਰੀਆਂ ਦੀ ਐਂਟਰੀ ਅਤੇ ਐਗਜ਼ਿਟ ਦੇ ਉੱਤੇ ਪਾਬੰਦੀ ਰੱਖੀ ਹੋਈ ਹੈ। DMRC ਨੇ ਇੱਕ ਅਧਿਕਾਰਕ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਮੈਟਰੋ ਸਟੇਸ਼ਨ ਜਿਨ੍ਹਾਂ 'ਚ ਪਟੇਲ ਚੌਂਕ, ਜਨਪਥ, ਰਾਜੀਵ ਚੌਂਕ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ, 12 ਖੰਬਾ ਰੋਡ ਵਰਗੇ ਪ੍ਰਮੁੱਖ 6 ਟ੍ਰੇਨ ਸਟੇਸ਼ਨ ਨੇ, ਇਹਨਾਂ ਨੂੰ ਇਸ ਕਰਕੇ ਬੰਦ ਰੱਖਿਆ ਜਾਣਾ ਕਿਉਂਕਿ ਇਹਨਾਂ ਦੇ ਬਾਰੇ ਸੁਰੱਖਿਆ ਦੀ ਜਿਹੜੀ ਇੱਕ ਜਾਣਕਾਰੀ ਹੈ ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉੱਥੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਆਪਣੇ ਹੀ ਲੋਕ ਸਭਾ ਖੇਤਰ ਵਿਦਿਸ਼ਾ ਦੇ ਵਿੱਚ ਆਦਿਵਾਸੀ ਪਰਿਵਾਰਾਂ ਦੇ ਘਰ ਤਬਾਹ ਕਰ ਦੇਣ, ਫਸਲਾਂ ਨੂੰ ਖਤਮ ਕਰ ਦੇਣ ਅਤੇ ਖੂਹਾਂ ਨੂੰ ਮਿੱਟੀ ਦੇ ਨਾਲ ਭਰਨ ਦੀ ਗੱਲ ਕਹੀ। ਦਰਅਸਲ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਦੇ ਦਿਨ ਬੁਧਨੀ ਵਿਧਾਨ ਸਭਾ ਖੇਤਰ ਦੇ ਕੋਸਮੀ ਪਿੰਡ ਪਹੁੰਚ ਕੇ ਉੱਥੇ ਇਹ ਕਾਰਵਾਈ ਕੀਤੀ। PTI ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਜੋ ਇੱਥੇ ਕੀਤਾ ਉਹ ਜ਼ੁਲਮ ਦੀ ਹੱਦ ਹੈ। ਮੈਂ ਉਹਨਾਂ ਤੋਂ ਪੁੱਛਦਾ ਹਾਂ ਕਿ ਆਖਿਰਕਾਰ ਮੈਂ ਤਾਂ ਅਜਿਹਾ ਹੁਕਮ ਨਹੀਂ ਸੀ ਦਿੱਤਾ, ਫਿਰ ਇਹ ਕਿਉਂ ਕੀਤਾ ਗਿਆ? ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਰੋਂਦੇ ਬਿਖਲਾ ਰਹੇ ਨੇ। ਸ਼ਿਵਰਾਜ ਸਿੰਘ ਚੌਹਾਨ ਦੇ ਦਫ਼ਤਰ ਦੀ ਤਰਫ ਤੋਂ ਜਾਰੀ ਇੱਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੀ ਤਰਫ ਤੋਂ, ਉਸ ਦੇ ਉੱਤੇ ਜੰਗਲਾਤ ਮਹਿਕਮੇ ਦੀ ਤਰਫ ਤੋਂ ਉਹਨਾਂ ਦੇ ਉੱਤੇ ਸਰਕਾਰ ਦੀ ਕਾਰਵਾਈ ਕੀਤੀ ਜਾਏਗੀ। ਉੱਥੇ ਕਾਕਰੇਚ ਜਨਤਾ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਉਹਨਾਂ ਨੂੰ 24 ਘੰਟੇ ਦੇ ਅੰਦਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਇੱਕ ਹੋਰ ਪ੍ਰੋਟੈਸਟ ਦੀ ਕਾਲ ਕਰਨਗੇ। CJP ਦੇ ਅਧਿਕਾਰਕ ਐਕਸ ਹੈਂਡਲ ਤੋਂ ਦੱਸਿਆ ਗਿਆ ਕਿ ਅੱਜ ਯਾਨੀ ਸੋਮਵਾਰ ਦੇ ਦਿਨ ਪਾਰਟੀ ਦੇ ਜਿਹੜੇ ਕੋ ਫਾਊਂਡਰ ਨੇ ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਲੀਗਲ ਹੈੱਡ ਰਤਨਾ ਸਿੰਘ 10 ਵਜੇ ਭਾਰਤੀ ਸਮੇਂ ਦੇ ਮੁਤਾਬਕ ਪਾਰਲੀਮੈਂਟ ਸਟਰੀਟ ਥਾਣੇ ਪਹੁੰਚ ਰਹੇ ਨੇ। ਵੈਸੇ ਤਾਂ ਪਹੁੰਚ ਚੁੱਕੇ ਨੇ, ਇਸ ਬਾਰੇ ਕੋਈ ਤਾਜ਼ਾ ਖਬਰ ਤਾਂ ਹਾਸਲ ਨਹੀਂ ਹੋਈ ਹੈ, ਪਰ ਇਹ ਸਵੇਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜੰਤਰ ਮੰਤਰ ਦੇ ਉੱਤੇ ਆਪਣੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਲਈ ਤਾਰੀਖ ਤੈਅ ਕਰਨ ਦੀ ਮੰਗ ਨੂੰ ਲੈ ਕੇ ਅੱਜ ਥਾਣੇ ਜਾਇਆ ਜਾਏਗਾ। CJP ਨੇ ਇਹ ਵੀ ਦੱਸਿਆ ਹੈ ਕਿ ਦਿੱਲੀ ਪੁਲਿਸ ਨੇ 24 ਘੰਟੇ ਦੇ ਅੰਦਰ ਸਾਨੂੰ ਤਾਰੀਖ ਦੇਣ ਦਾ ਉਹਨਾਂ ਨੂੰ ਉਮੀਦ ਵੀ ਰੱਖਦੀ ਹੈ। ਦਿੱਲੀ ਪੁਲਿਸ ਉਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਤਾਰੀਖ ਦੇ ਦੇਵੇ, ਨਹੀਂ ਤਾਂ ਅਸੀਂ ਖੁਦ ਧਰਨਾ ਪ੍ਰਦਰਸ਼ਨ ਦਾ ਐਲਾਨ ਕਰ ਦੇਵਾਂਗੇ। ਦੱਸ ਦਈਏ ਕਿ ਦਿੱਲੀ ਪੁਲਿਸ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਹੈ ਕਿ ਜਿਨ੍ਹਾਂ ਥਾਵਾਂ ਦੇ ਉੱਤੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ ਉੱਥੇ ਜਾਣ ਨਹੀਂ ਦਿੱਤਾ ਜਾਏਗਾ। CJP ਦੀ ਤਰਫ ਤੋਂ ਕਿਹਾ ਗਿਆ ਹੈ ਕਿ ਸਾਰੇ ਕਾਕਰੇਚ ਪਿੱਛੇ ਹਟ ਜਾਣ ਕਿਉਂਕਿ ਜਲਦੀ ਨਵੀਂ ਸਟ੍ਰੈਟਜੀ, ਨਵੀਂ ਜਿਹੜੀ ਯੋਜਨਾ ਉਹ ਲਿਆਂਦੀ ਜਾ ਰਹੀ ਹੈ।
ਭਾਰਤ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤੇ ਤਾਮਿਲਨਾਡੂ ਤੋਂ, ਜਿੱਥੇ ਪ੍ਰਧਾਨ ਮੰਤਰੀ ਮੋਦੀ ਐਤਵਾਰ ਦੇ ਦਿਨ ਤਾਮਿਲਨਾਡੂ ਦੇ ਰਾਜਧਾਨੀ ਸ਼ਹਿਰ ਚੇਨਈ ਪਹੁੰਚਦੇ ਨੇ। 13,000 ਕਰੋੜ ਰੁਪਏ ਤੋਂ ਵੀ ਵੱਧ ਦੇ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂਦਾ, ਕੁਝ ਇੱਕ ਦਾ ਨੀਂਹ ਪੱਥਰ ਵੀ ਰੱਖਿਆ ਜਾਂਦਾ। ਇਸ ਦਰਮਿਆਨ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਸਾਬਕਾ ਫਿਲਮੀ ਅਦਾਕਾਰ ਸੀ ਜੋਸਫ ਵਿਜੇ ਵੀ ਮੰਚ ਦੇ ਉੱਤੇ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਸੀ। ਔਰ ਇਹਨਾਂ ਪ੍ਰੋਜੈਕਟਾਂ ਦੇ ਨਾਲ ਤਾਮਿਲਨਾਡੂ ਦੇ ਵਿੱਚ ਕਨੈਕਟੀਵਿਟੀ ਮਜ਼ਬੂਤ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨੇ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਗੇੜ ਦੇ ਤਹਿਤ ਪੁਨਾਮਲੀ ਵਾੜਾ ਪਲਾਨੀ ਸੈਕਸ਼ਨ ਦਾ ਉਦਘਾਟਨ ਵੀ ਕੀਤਾ, ਜੋ ਕਿ ਲਗਭਗ 5,000 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਇਆ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਸੀ ਜੋਸਫ ਦੇ ਨਾਲ ਪਰੂਰ ਬਾਈਪਾਸ ਸਟੇਸ਼ਨ ਤੋਂ ਪੁਨਾਮਲੀ ਬਾਈਪਾਸ ਤੱਕ ਮੈਟਰੋ ਦੀ ਯਾਤਰਾ ਵੀ ਕੀਤੀ। ਤਾਮਿਲਨਾਡੂ ਦੀ ਸਿਆਸੀ ਅਗਵਾਈ ਦੇ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਕਰੁਣਾਨਿਧੀ ਤੇ ਜੈਲਲਿਤਾ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਨੀਰ ਸੇਲਵਮ, ਪਲੀਨ ਸਵਾਮੀ ਤੇ ਐਮ ਕੇ ਸਟਾਲਿਨ ਦੇ ਨਾਲ ਵੀ ਕੰਮ ਕਰ ਚੁੱਕੇ ਨੇ। ਸੂਬੇ ਦੀ ਸਰਕਾਰਾਂ ਬਦਲਦੀਆਂ ਰਹੀਆਂ ਨੇ ਪਰ ਤਾਮਿਲਨਾਡੂ ਦੇ ਵਿਕਾਸ ਦਾ ਸੰਕਲਪ ਅਟਲ ਰਿਹਾ। ਉਹਨਾਂ ਨੇ ਕਿਹਾ ਕਿ ਸੀ ਜੋਸਫ ਵਿਜੇ ਹੁਣ ਇਸੇ ਸੰਕਲਪ ਨੂੰ ਅੱਗੇ ਵਧਾ ਰਹੇ ਨੇ। ਉੱਥੇ ਖਬਰਾਂ ਆਸਟ੍ਰੇਲੀਆ ਤੋਂ ਵੀ ਸਾਂਝੀਆਂ ਕਰ ਲਈਏ। ਆਸਟ੍ਰੇਲੀਆ ਦੀ ਸਭ ਤੋਂ ਪਹਿਲੀ ਖਬਰ ਦੀ ਗੱਲ ਕਰੀਏ ਤਾਂ ਅਸਲ ਦੇ ਵਿੱਚ ਇਹ ਅਮਰੀਕਾ ਦੇ ਨਾਲ ਜਾ ਜੁੜਦੀ ਹੈ, ਜਿੱਥੇ ਗ੍ਰੀਨਸ ਪਾਰਟੀ ਦੀ ਉਹ ਮੰਗ ਕਿ ਅਮਰੀਕਾ ਦੇ ਅੰਦਰ ਜਿਹੜੇ ਇੱਕ ਮਾਮਲੇ ਨੂੰ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਲਾਈਵ ਸਟ੍ਰੀਮ ਕਰਨਾ, ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਨੀ ਹੈ, ਜੋ ਕਿ ਅਮਰੀਕੀ ਸਰਕਾਰ ਦਾ ਪਲਾਨ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਇਸ ਖਬਰ ਦੇ ਵਿੱਚ ਦੱਸ ਦਿੰਦੇ ਹਾਂ। ਉਸ ਨੂੰ ਗ੍ਰੀਨਸ ਪਾਰਟੀ ਨੇ ਤਾਂ ਭੰਡਿਆ ਹੀ ਹੈ, ਬਲਕਿ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੇ ਹੋਏ ਬਾਨਬੀ ਜੋਇਸ, ਜਿਨ੍ਹਾਂ ਦੀ ਮੁਖੀ, ਜਿਨ੍ਹਾਂ ਦੀ ਬੌਸ ਪੌਲਿਨ ਹੈਨਸਨ ਕਦੇ ਵੀ ਟਰੰਪ ਸਰਕਾਰ ਦੇ ਖਿਲਾਫ ਨਹੀਂ ਜਾਂਦੇ, ਉਹਨਾਂ ਨੇ ਵੀ ਇਸ ਦਾ ਹੀ ਆਲੋਚਨਾ ਕਰ ਦਿੱਤੀ ਹੈ। ਅਸਲ ਦੇ ਵਿੱਚ ਅਮਰੀਕਾ ਦੇ ਜਿਹੜੇ ਰੱਖਿਆ ਸਕੱਤਰ ਨੇ, ਉੱਥੇ ਰੱਖਿਆ ਮੰਤਰੀ ਵੀ ਕਹਿ ਲੈਂਦੇ ਹਾਂ, ਪੀਟ ਹੈਗਸੇਥ, ਉਹਨਾਂ ਨੇ ਇਹ ਗੱਲ ਕਹੀ ਸੀ ਕਿ 3 ਦਸੰਬਰ ਨੂੰ ਅਮਰੀਕੀ ਸਰਕਾਰ ਨਿਡਾਲ ਮਲਿਕ ਹਸਨ ਨੂੰ ਜਿਹੜਾ ਅਮਰੀਕੀ ਫੌਜ ਦੇ ਦੁਆਰਾ ਗੋਲੀਆਂ ਮਾਰੀਆਂ ਜਾਣਗੀਆਂ ਤੇ ਇਸ ਦੀ ਸ਼ਰੇਆਮ ਜਿਹੜੀ ਇੱਕ ਲਾਈਵ ਸਟ੍ਰੀਮਿੰਗ ਕੀਤੀ ਜਾਏਗੀ ਔਰ ਅਮਰੀਕੀ ਸਰਕਾਰ ਇਸ ਸਟ੍ਰੀਮਿੰਗ ਨੂੰ ਕਰਵਾਏਗੀ। ਦੱਸ ਦਈਏ ਕਿ ਨਿਡਾਲ ਮਲਿਕ ਹਸਨ ਦੇ ਉੱਤੇ ਇਲਜ਼ਾਮ ਸੀ, ਜੋ ਕਿ ਇੱਕ ਸਾਬਕਾ ਅਮਰੀਕੀ ਮੇਜਰ ਵੀ ਰਹਿ ਚੁੱਕਿਆ, ਕਿ ਉਸਨੇ ਸਾਲ 2009 ਦੇ ਵਿੱਚ ਫੋਰਟਹੁੱਡ ਦੇ ਅੰਦਰ ਇੱਕ ਸ਼ੂਟਿੰਗ ਕੀਤੀ ਸੀ ਜਦੋਂ 13 ਲੋਕ ਹਲਾਕ ਹੋ ਗਏ ਸੀ, ਦਰਜਨਾਂ ਹੋਰ ਜ਼ਖਮੀ ਹੋਏ ਸੀ ਔਰ ਇਸ ਘਟਨਾ ਦੇ ਜਿਹੜੇ ਦੋਸ਼ੀ ਸੀ ਨਿਡਾਲ ਮਲਿਕ, ਉਸ ਨੂੰ ਹੁਣ ਸ਼ਰੇਆਮ ਸਭ ਦੇ ਸਾਹਮਣੇ ਗੋਲੀ ਮਾਰੀ ਜਾਵੇ ਔਰ ਇਸ ਦੀ ਵੀਡੀਓ ਜਿਹੜੀ ਉਹ ਪੂਰੀ ਦੁਨੀਆ ਦੇਖੇ। ਅਜੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੀ ਇਹ ਯੋਜਨਾ ਹੈ ਔਰ ਕਿਹਾ ਜਾ ਰਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਅਮਰੀਕਾ ਵਰਗੇ ਦੇਸ਼ ਦੇ ਵਿੱਚ ਤਾਂ ਇਹ ਦੀ ਐਗਜੀਕਿਊਸ਼ਨ ਯਾਨੀ ਐਸੀ ਮਨੁੱਖੀ ਸਜ਼ਾ ਕਦੇ ਵੀ ਨਹੀਂ ਦਿੱਤੀ ਗਈ। ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਹੈਨਸਨ ਯੰਗ ਨੇ ਕਿਹਾ ਕਿ ਈ ਸੇਫਟੀ ਕਮਿਸ਼ਨਰ ਨੂੰ ਤੇ ਕਮਿਊਨੀਕੇਸ਼ਨ ਮਿਨਿਸਟਰ ਨੂੰ ਕੁਝ ਵੱਡੇ ਕਦਮ ਚੁੱਕਣੇ ਹੋਣਗੇ। ਉਸ ਦਾ ਮਤਲਬ ਇਹ ਵੀ ਹੈ ਕਿ ਜੇ ਪੂਰੇ ਦੇਸ਼ ਦੇ ਵਿੱਚ ਵੀ ਜੇ ਇੰਟਰਨੈਟ ਉਸ ਦਿਨ ਬੰਦ ਕਰਨਾ ਪਵੇ ਤਾਂ ਕਰ ਦਿਓ, ਕਿਉਂਕਿ ਇਸ ਕਿਸਮ ਦਾ ਘਿਨੌਨਾ ਕਾਰਾ ਇੱਥੇ ਨਹੀਂ ਦਿਖਾਇਆ ਜਾਣਾ ਚਾਹੀਦਾ, ਇਸ ਦੀ ਕੋਈ ਵੀ ਰਿਕਾਰਡਿੰਗ ਨਹੀਂ ਹੋਣੀ ਚਾਹੀਦੀ। ਬਹੁਤ ਸਾਰੇ ਪਲੈਟਫਾਰਮ ਨੇ, ਚਾਹੇ ਯੂਟਿਊਬ ਹੈ, ਚਾਹੇ ਟਿਕਟੌਕ ਹੈ, ਚਾਹੇ ਮੇਟਾ ਦੇ ਅਲੱਗ ਅਲੱਗ ਪਲੈਟਫਾਰਮ, ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਵੀਡੀਓਜ਼ ਆ ਹੀ ਜਾਣਗੀਆਂ। ਸੋ ਘੱਟੋ ਘੱਟ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਲੋਕ ਇਹਨਾਂ ਇਸ ਸਟ੍ਰੀਮਿੰਗ ਤੋਂ ਜਾਂ ਇਸ ਘਿਨੌਨੇ ਕੰਮ ਤੋਂ ਦੂਰ ਰਹਿਣ। ਉੱਧਰ ਵਨ ਨੇਸ਼ਨ ਪਾਰਟੀ ਦੇ ਨੇਤਾ ਬਾਨਬੀ ਜੋਇਸ ਨੇ ਵੀ ਅਮਰੀਕੀ ਸਰਕਾਰ ਨੂੰ ਇਸ ਯੋਜਨਾ ਨੂੰ ਬਦਲਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਰੋਮਨ ਅੰਪਾਇਰ ਦੇ ਵਿੱਚ ਇਸ ਕਿਸਮ ਦਾ ਕੰਮ ਹੁੰਦਾ ਸੀ, ਐਮਫੀ ਥੀਏਟਰ ਸਟੱਫ, ਕਿ ਇੱਕ ਮੈਦਾਨ 'ਚ ਬਿਠਾ ਦਿੱਤਾ ਅਤੇ ਸਾਰੇ ਲੋਕਾਂ ਨੂੰ ਦਿਖਾਇਆ ਕਿ ਰਾਜਾ ਕਿਵੇਂ ਇੱਕ ਵਿਅਕਤੀ ਨੂੰ ਸਜ਼ਾ ਦੇ ਰਿਹਾ ਹੈ। ਉਧਰ ਇੰਸ਼ੋਰੈਂਸ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਖਬਰਾਂ ਦੀ ਸਾਂਝ ਪਾਈਏ, ਜਿੱਥੇ ਸਭ ਤੋਂ ਪਹਿਲਾਂ ਖਬਰ NRMA ਕੰਪਨੀ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ NRMA ਕੰਪਨੀ ਦੀ ਤਰਫ ਤੋਂ ਜਿਹੜੇ ਜ਼ਖਮੀ ਹੋਏ ਸੈਂਕੜੇ ਮੋਟਰਿਸਟ ਨੇ, ਉਹਨਾਂ ਦੇ CTP ਜਿਹੜੇ ਨੇ, ਉਹਨਾਂ ਦੇ ਵੀਕਲੀ ਬੈਨੀਫਿਟਸ ਘੱਟ ਅਦਾ ਕੀਤੇ ਗਏ। ਇਹ NRMA ਦੇ ਉੱਤੇ ਦੋਸ਼ ਲੱਗਿਆ, ਸਾਲ 2019 ਤੋਂ ਅਜਿਹਾ ਹੁੰਦਾ ਆ ਰਿਹਾ। NRMA ਇੰਸ਼ੋਰੈਂਸ ਦੇ ਸਿਸਟਮ ਦੇ ਵਿੱਚ ਇੰਡੈਕਸੇਸ਼ਨ ਲਾਗੂ ਕਰਨ ਵੇਲੇ ਗਲਤੀ ਹੋ ਗਈ ਸੀ, ਜਿਸ ਦਾ ਖਾਮਿਆਜ਼ਾ 400 ਦੇ ਕਰੀਬ ਕਲੇਮੈਂਟਸ ਨੂੰ ਭੁਗਤਣਾ ਪਿਆ, ਜਿਨ੍ਹਾਂ ਨੂੰ ਘੱਟ ਪੈਸੇ
ਅਦਾ ਕੀਤੇ ਗਏ ਨੇ। ਹਰ ਇੱਕ ਪ੍ਰਭਾਵਿਤ ਮੋਟਰਿਸਟ ਨੂੰ ਲਗਭਗ $940 ਉਹਨਾਂ ਦਾ ਬਕਾਇਆ ਇੰਟਰਸਟ ਸਮੇਤ ਵਾਪਸ ਦਿੱਤਾ ਜਾਏਗਾ। ਸਟੇਟ ਇੰਸ਼ੋਰੈਂਸ ਰੈਗੂਲੇਟਰੀ ਅਥਾਰਟੀ ਜਿਹਨੂੰ ਸਿਰਾਵੀ ਕਹਿ ਲਿਆ ਜਾਂਦਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਔਰ ਇਸ ਇੰਸ਼ੋਰੈਂਸ ਕੰਪਨੀ ਨੂੰ ਬਣਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ। ਸ਼ੁਰੂ ਦੇ ਵਿੱਚ ਐਨਆਰਐਮ ਇੰਸ਼ੋਰੈਂਸ ਦਾ ਅੰਦਾਜ਼ਾ ਸੀ ਕਿ ਲਗਭਗ 700 ਦੇ ਕਰੀਬ ਆਸ ਪਾਸ ਲੋਕ ਪ੍ਰਭਾਵਿਤ ਹੋਏ ਨੇ। ਬਾਅਦ ਚ ਇਸ ਆਂਕੜੇ ਨੂੰ ਸੋਧ ਕੇ 400 ਕਲੇਮੈਂਟ ਤੱਕ ਸੀਮਿਤ ਕੀਤਾ ਗਿਆ। ਹਰ ਪ੍ਰਭਾਵਿਤ ਮੋਟਰਿਸਟ ਨੂੰ ਯਾਨੀ ਵਾਹਨ ਚਾਲਕ ਨੂੰ ਔਸਤਨ $940 ਬਕਾਇਆ ਰਕਮ ਵਿਆਜ ਸਣੇ ਵਾਪਸ ਮਿਲੀ ਔਰ ਇਹ ਗਲਤੀ 78 ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਤੇ ਜਾਣ ਵਾਲੇ ਵੀਕਲੀ ਬੈਨੀਫਿਟਸ ਦੇ ਵਿੱਚ ਇੰਡੈਕਸੇਸ਼ਨ ਦੇ ਚੱਲਦਿਆਂ ਹੋਇਆ ਆਈ ਸੀ। ਵੈਸੇ ਪਹਿਲੀ ਵਾਰ ਨਹੀਂ ਹੋਇਆ। ਫਰਵਰੀ 2023 ਚ ਵੀ ਸਿਰਾ ਨੇ ਐਨਆਰਐਮਏ ਨੂੰ 2000 ਤੋਂ ਵੱਧ ਗਾਹਕਾਂ ਨੂੰ $735,000 ਤੋਂ ਵੱਧ ਦੀ ਗਲਤ ਰਕਮ ਅਦਾ ਕਰਨ ਦੇ ਲਈ ਫਟਕਾਰ ਲਗਾਈ ਸੀ। ਇਸ ਤੋਂ ਪਹਿਲਾਂ ਸਾਲ 2024 ਚ ਵੀ ਸਿਰਾ ਵੱਲੋਂ ਐਨਆਰਐਮਏ ਦੇ ਉੱਤੇ $10,000 ਦੀ ਇੱਕ ਸਿਵਲ ਪੈਨਲਟੀ ਲਗਾਈ ਗਈ ਸੀ। ਉੱਥੇ ਇੰਸ਼ੋਰੈਂਸ ਦੇ ਨਾਲ ਜੁੜੀ ਅਗਲੀ ਖਬਰ ਇਹ ਹੈ ਕਿ ਸਰਕਾਰ ਜਿਸ ਕਿਸਮ ਦੇ ਨਾਲ ਪ੍ਰਸਤਾਵਿਤ ਬਦਲਾਅ ਲੈ ਕੇ ਆ ਰਹੀ ਹੈ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ, ਇੱਕ ਸਮਾਂ ਆਏਗਾ, ਸਮਾਂ ਜ਼ਿਆਦਾ ਦੂਰ ਨਹੀਂ ਹੈ, ਕਿ ਅਗਲੇ 3 ਤੋਂ 4 ਸਾਲ 'ਚ 80,000 ਤੋਂ ਵੀ ਵਧੇਰੇ ਬਜ਼ੁਰਗ ਜਿਹੜੇ ਆਸਟ੍ਰੇਲੀਅਨ ਨੇ ਪ੍ਰਾਈਵੇਟ ਹੈਲਥ ਕਵਰ ਰੱਖਣਗੇ ਨਹੀਂ, ਛੱਡ ਦੇਣਗੇ। ਹਾਲਾਂਕਿ ਸਰਕਾਰ ਵੀ ਇਹ ਗੱਲ ਮੰਨਦੀ ਹੈ। ਸਰਕਾਰ ਨੇ ਪਰ ਇਹ ਅੰਕੜਾ 44,000 ਦਾ ਦੱਸਿਆ ਸੀ, ਜੋ ਕਿ ਅਸਲ ਗਿਣਤੀ 78,000 ਦੀ ਹੈ। ਕਿੱਦਾਂ ਪਤਾ ਲੱਗਿਆ? ਅਸਲ 'ਚ ਸਰਕਾਰ ਘੱਟ ਗਿਣਤੀ ਹੀ ਦੇਸ਼ ਦੇ ਅੱਗੇ ਸਾਹਮਣੇ ਰੱਖ ਰਹੀ ਹੈ। ਸਰਕਾਰ ਨੇ ਪ੍ਰਸਤਾਵ ਕੀਤਾ ਸੀ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਦਿੱਤੀ ਜਾਂਦੀ ਰਿਬੇਟ ਖਤਮ ਕਰ ਦਿੱਤੀ ਜਾਏਗੀ, ਪਰ ਇਸ ਦੇ ਨਾਲ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਆਸਟ੍ਰੇਲੀਅਨ ਲੋਕ ਨੇ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਪ੍ਰਾਈਵੇਟ ਹੈਲਥ ਕਵਰ ਰੱਖਦੇ ਨੇ ਬਜ਼ੁਰਗ ਉਮਰ ਦੇ ਵਿੱਚ, ਉਹਨਾਂ ਨੂੰ ਨੁਕਸਾਨ ਹੋਏਗਾ ਔਰ ਉਹਨਾਂ ਦੀ ਗਿਣਤੀ ਮਹਿਜ 44,000 ਹੈ। ਹਾਲਾਂਕਿ FOI ਯਾਨੀ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਅਦਾਰੇ ABC ਨਿਊਜ਼ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਸਰਕਾਰ ਹੈ ਜਾਂ ਸਿਹਤ ਮਹਿਕਮਾ ਹੈ, ਉਹ ਇਹ ਗਿਣਤੀ ਸਿਰਫ 2028-29 ਦੀ ਦੱਸ ਰਹੀ ਹੈ। ਯਾਨੀ ਕਿ 2028-29 ਚ ਤਾਂ 44,000 ਲੋਕ ਪ੍ਰਾਈਵੇਟ ਇੰਸ਼ੋਰੈਂਸ ਛੱਡ ਦੇਣਗੇ ਬਜ਼ੁਰਗ ਜਿਹੜੇ ਨੇ, ਪਰ ਉਸ ਤੋਂ ਅਗਲੇ ਹੀ 1 ਸਾਲ ਦੇ ਅੰਦਰ ਅੰਦਰ ਇਹ ਗਿਣਤੀ 78,000 ਤੋਂ ਜ਼ਿਆਦਾ ਹੋ ਜਾਏਗੀ। ਸੋ ਸਰਕਾਰ ਜਾਣਬੁੱਝ ਕੇ ਜਾਂ ਸਿਹਤ ਮੰਤਰੀ ਮਾਰਕ ਬਟਲਰ ਜਾਣਬੁੱਝ ਕੇ ਅੰਕੜਿਆਂ ਦੇ ਹੇਰਫੇਰ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਨੇ ਕਿ ਸਰਕਾਰ ਦੇ ਫੈਸਲੇ ਦੇ ਨਾਲ ਕੋਈ ਖਾਸ ਵੱਡਾ ਨੁਕਸਾਨ ਨਹੀਂ ਹੋਣ ਲੱਗਿਆ। ਉੱਥੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਪ੍ਰਧਾਨ ਮੰਤਰੀ ਤੋਂ ਅੱਜ ਦੇ ਦਿਨ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪਹਿਲਾ ਸਵਾਲ ਇਹ ਕੀਤਾ ਗਿਆ ਕਿ ਆਖਰਕਾਰ ਜਿਹੜਾ ਟੈਕਸ ਆਫਿਸ ਹੈ ਉਸ ਦੀ ਤਰਫ ਤੋਂ ਜਿਹੜੇ ਇਸ ਕਿਸਮ ਦੇ ਕਾਨੂੰਨ ਲਿਆਂਦੇ ਗਏ ਸੀ ਕ੍ਰੈਡਿਟ ਕਾਰਡ ਪੇਮੈਂਟ ਦੇ ਲਈ, ਉਹ ਗ੍ਰਾਹਕਾਂ ਨੂੰ ਖਰਚਾ ਝੱਲਣ ਦੀ ਗੱਲ ਕਿਉਂ ਕੀਤੀ ਗਈ? ਕੀ ਪ੍ਰਧਾਨ ਮੰਤਰੀ ਜਿਹੜੇ ਸਮਾਲ ਬਿਜ਼ਨਸ ਦੀ ਅਕਸਰ ਗੱਲ ਕਰਦੇ ਨੇ, ਉਹ ਦੇਸ਼ ਦੀ ਆਰਥਿਕਤਾ ਦੇ ਵਿੱਚ ਸਮਾਲ ਬਿਜ਼ਨਸ ਨੂੰ ਕੁਝ ਖਾਸ ਨਹੀਂ ਮੰਨਦੇ? ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਸਮਾਲ ਬਿਜ਼ਨਸ ਇਸ ਵਕਤ ਐਂਥਨੀ ਅਲਬਨੀਜ਼ ਸਰਕਾਰ ਤੋਂ ਤੰਗ ਨੇ। ਉੱਥੇ ਹੀ ਖੁਦ ਨੂੰ ਯਹੂਦੀ ਦਿਖਾਉਣ ਦੇ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਉਹਨਾਂ ਦੇ ਨਾਲ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਹਮਾਸ ਦੇ ਹਮਲਿਆਂ ਦੀ, ਇਜ਼ਰਾਈਲ ਦੇ ਉੱਤੇ ਜਿਹੜੇ ਹਮਲੇ ਹੋਏ ਸੀ ਉਹਨਾਂ ਦੀ ਤੀਸਰੀ ਵਰਸੀ ਜਿਹੜੀ ਆ, ਤੀਸਰੀ ਵਰੇਗੰਢ ਜਿਹੜੀ ਉਹ ਮਨਾਈ ਗਈ। ਦੱਸ ਦਈਏ ਕਿ ਹਮਾਸ ਦੀ ਤਰਫ ਤੋਂ ਇਜ਼ਰਾਈਲ ਦੇ ਉੱਤੇ ਹਮਲਾ ਕਰਕੇ 1200 ਲੋਕਾਂ ਨੂੰ ਮਾਰਿਆ ਗਿਆ ਸੀ ਇੱਕ ਦਿਨ ਦੇ ਵਿੱਚ, ਪਰ ਇਜ਼ਰਾਈਲ ਦੀ ਤਰਫ ਤੋਂ ਉਸ ਤੋਂ ਬਾਅਦ ਅਗਲੇ 2 ਤੋਂ 3 ਸਾਲਾਂ ਦੇ ਵਿੱਚ 76,000 ਤੋਂ ਵਧੇਰੇ ਲੋਕ ਹਲਾਕ ਕਰ ਦਿੱਤੇ ਗਏ ਸੀ। ਹਾਲਾਂਕਿ ਉਸ ਦੀ ਕੋਈ ਵੀ ਵਰੇਗੰਢ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਨਹੀਂ ਮਨਾਈ ਜਾਂਦੀ ਜਾਂ ਮਨਾਉਣ ਦੀ ਇਜਾਜ਼ਤ ਨਹੀਂ ਹੈ। ਸਵੇਰ ਵੇਲੇ ਇੱਕ ਰਾਈਟ ਵਿੰਗਰ ਅਦਾਰੇ ਦੀ ਤਰਫ ਤੋਂ ਕੀਤੇ ਗਏ ਚੋਣ ਸਰਵੇਖਣ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰੀ ਸੀ, ਜਿੱਥੇ ਲੇਬਰ ਪਾਰਟੀ ਦਾ ਆਧਾਰ ਘੱਟ ਰਿਹਾ ਸੀ। ਉੱਥੇ ਹੀ ਹੁਣ ਇੱਕ ਹੋਰ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਵਨ ਨੇਸ਼ਨ ਪਾਰਟੀ ਦਾ ਆਧਾਰ ਘਟਿਆ ਹੈ। ਅਸਲ ਦੇ ਵਿੱਚ ਰਿਜ਼ੋਲਵ ਪੋਲੀਟੀਕਲ ਮੋਨੀਟਰ ਨਾਮ ਦਾ ਇਹ ਸਰਵੇਖਣ ਜਿਹੜਾ ਹੈ ਦੀ ਏਜ ਨਾਮ ਦੇ ਅਖ਼ਬਾਰ ਦੀ ਤਰਫ ਤੋਂ ਕਰਵਾਇਆ ਜਾਂਦਾ ਹੈ। ਇਸ 'ਚ 2500 ਵੋਟਰਾਂ ਨੇ ਹਿੱਸਾ ਲਿਆ। ਐਂਥਨੀ ਅਲਬਨੀਜ਼ ਸਰਕਾਰ ਦੇ ਲਈ ਨੂੰ 46% ਲੋਕ ਜ਼ਿੰਮੇਦਾਰ ਮੰਨਦੇ ਨੇ ਕਿ ਜਿਹੜੀ ਦੇਸ਼ ਦੇ ਵਿੱਚ ਮਹਿੰਗਾਈ ਵਧੀ ਹੈ ਇਹਨਾਂ ਦੇ ਕਰਕੇ, ਲੇਬਰ ਪਾਰਟੀ ਦੇ ਕਰਕੇ ਵਧੀ ਹੈ। ਮਾਰਚ ਮਹੀਨੇ ਤੋਂ ਬਾਅਦ ਇਸ ਦੇ ਵਿੱਚ 6% ਦਾ ਇਜ਼ਾਫਾ ਹੋਇਆ। ਉਦੋਂ 40% ਲੋਕ ਮੰਨਦੇ ਸੀ, ਹੁਣ 46% ਲੇਬਰ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾ ਰਹੇ ਨੇ। ਜਦਕਿ 26% ਲੋਕਾਂ ਦਾ ਇਹ ਮੰਨਣਾ ਹੈ ਕਿ ਨਹੀਂ, ਇਹ ਤਾਂ ਗਲੋਬਲ ਪੱਧਰ ਦੇ ਉੱਤੇ ਹੀ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ, ਚਾਹੇ ਉਹ ਯੂਕਰੇਨ ਦੇ ਨਾਲ ਰੂਸ ਦੀ ਜੰਗ ਹੈ, ਚਾਹੇ ਅਮਰੀਕਾ ਇਜ਼ਰਾਈਲ ਦੀ ਇਰਾਨ ਦੇ ਨਾਲ ਜੰਗ ਹੈ, ਮੱਧ ਪੂਰਬ ਦੇ ਵਿੱਚ ਤੇਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣਾ, ਇਹਨਾਂ ਸਾਰੇ ਕਾਰਨਾਂ ਦੇ ਕਰਕੇ ਦੇਸ਼ ਦੇ ਵਿੱਚ ਮਹਿੰਗਾਈ ਵਧੀ ਹੈ। 4% ਐਸੇ ਵੀ ਲੋਕ ਨੇ ਜਿਹੜੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ ਦੇਸ਼ ਦੇ ਅੰਦਰ ਵਧੀ ਮਹਿੰਗਾਈ ਦੇ ਲਈ ਜ਼ਿੰਮੇਦਾਰ ਮੰਨਦੇ ਨੇ। ਦੂਸਰੇ ਪਾਸੇ ਇਸ ਸਰਵੇਖਣ ਦੇ ਵਿੱਚ
ਐਂਥਨੀ ਅਲਬਨੀਜ਼ ਦੀ ਜਿਹੜੀ ਮਕਬੂਲੀਅਤ ਹੈ ਪ੍ਰਧਾਨ ਮੰਤਰੀ ਦੇ ਤੌਰ ਤੇ, ਉਸ 'ਚ 3% ਦਾ ਇਜ਼ਾਫਾ ਹੋਇਆ। 32% ਲੋਕ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਮੰਨਦੇ ਨੇ ਜਾਂ ਮੰਨਣਾ ਚਾਹੁੰਦੇ ਨੇ, ਜਦਕਿ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਮਾਮੂਲੀ ਵਧਿਆ, 29% 'ਤੇ ਆਇਆ। ਗੱਠਜੋੜ ਦਾ ਪ੍ਰਾਇਮਰੀ ਵੋਟ ਬੈਂਕ ਜਿਹੜਾ ਉਹ 23% 'ਤੇ ਆਇਆ ਇਸ ਸਰਵੇਖਣ 'ਚ, ਅਤੇ ਵਨ ਨੇਸ਼ਨ ਦਾ 25% ਦੇ ਉੱਤੇ ਹੈ। ਹਾਲਾਂਕਿ ਵਨ ਨੇਸ਼ਨ ਦੇ ਵਿੱਚ 1% ਦੀ ਕਟੌਤੀ ਹੋਈ ਦੱਸੀ ਗਈ ਹੈ। ਉੱਥੇ ਗ੍ਰੀਨਸ ਪਾਰਟੀ ਦੀ ਹਮਾਇਤ ਦੇ ਵਿੱਚ ਵੀ ਵੋਟਰ ਜਿਹੜੇ ਨੇ ਵਧੇ ਨੇ 1%। ਹੁਣ ਪਾਰਟੀ ਦਾ ਜਿਹੜੇ ਵੋਟਰ ਨੇ, ਜਿਹੜੇ ਪੱਕੇ ਵੋਟਰ ਨੇ, ਉਹ ਮੰਨਦੇ ਨੇ ਕਿ ਨਵੇਂ ਜਿਹੜੇ ਨੇਤਾ ਨੇ ਡੇਵਿਡ ਸ਼ੂਬਰਿਜ, ਉਹ ਗ੍ਰੀਨਸ ਪਾਰਟੀ ਨੂੰ ਇੱਕ ਚੰਗੀ ਅਗਵਾਈ ਦੇਣਗੇ ਅਤੇ ਗ੍ਰੀਨਸ ਪਾਰਟੀ ਦੇ ਨਾਲ ਲੋਕ ਜੁੜਨਗੇ। ਉੱਥੇ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੌਲਿਨ ਹੈਨਸਨ ਨੂੰ ਸਵਾਲ ਕੀਤਾ ਕਿ ਤੁਸੀਂ ਡਟ ਕੇ ਸੂਬਾਈ ਚੋਣਾਂ ਤੋਂ ਪਹਿਲਾਂ ਆਪਣੀਆਂ ਪਾਲਿਸੀਆਂ ਅਨਾਊਂਸ ਕਰ ਦਿਉ, ਕਿਸ ਗੱਲ ਤੋਂ ਡਰ ਰਹੇ ਹੋ? ਉਹਨਾਂ ਕਿਹਾ ਕਿ ਜਿਹੜੇ ਮਾਈਕ ਨਿਊਮੈਨ ਨੇ, ਵਨ ਨੇਸ਼ਨ ਪਾਰਟੀ ਦੇ ਨਵੇਂ ਨੇਤਾ ਨੇ NSW 'ਚ, ਉਹ ਦੱਸਣ ਕਿ ਉਹ ਆਖਰਕਾਰ NSW ਦੇ ਲਈ ਕੀ ਪਾਲਿਸੀ ਲੈ ਕੇ ਆਏ ਨੇ। ਜਦਕਿ ਇਸ ਮਾਮਲੇ ਦੇ ਵਿੱਚ ਮਾਈਕ ਨਿਊਮੈਨ ਦੀ ਖਾਸੀ ਨਿਖੇਧੀ ਹੋ ਰਹੀ ਹੈ। ਦੇਖਣਾ ਹੋਏਗਾ ਕਿ ਵਨ ਨੇਸ਼ਨ ਪਾਰਟੀ ਆਪਣੇ NSW ਦੇ ਪ੍ਰੀਮੀਅਰ ਦੇ ਦਾਅਵੇਦਾਰ ਨੂੰ ਬਣਾਈ ਰੱਖਦੀ ਹੈ ਜਾਂ ਫਿਰ ਉਹਨਾਂ ਨੂੰ ਅਹੁਦੇ ਤੋਂ ਹਟਾਉਂਦੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਜਿਹੜੀ ਫਾਇਰ ਰੈਸਕਿਊ ਵਿਕਟੋਰੀਆ ਅਦਾਰਾ ਹੈ, ਦਮਕਲ ਕਰਮਚਾਰੀਆਂ ਦਾ ਅਦਾਰਾ, ਪਿਛਲੇ 1 ਸਾਲ ਤੋਂ ਸਰਕਾਰ ਦੇ ਨਾਲ ਜਿਹੜੇ ਇਹਨਾਂ ਦੇ ਵਾਈਟ ਕਾਲਰ ਵਰਕਰ ਨੇ, ਜਿਨ੍ਹਾਂ ਨੂੰ ਕਾਰਪੋਰੇਟ ਸਟਾਫ ਕਹਿ ਲਿਆ ਜਾਂਦਾ, ਉਹ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਨੇ, ਟੇਬਲ ਟਾਕ ਕਰ ਰਹੇ ਨੇ ਕਿ ਸਾਡੀਆਂ ਤਨਖਾਹਾਂ ਵਧਾ ਦਿੱਤੀਆਂ ਜਾਣ, ਅਗਲੇ 4 ਸਾਲਾਂ ਦੇ ਵਿੱਚ ਘੱਟੋ ਘੱਟ 21% ਦਾ ਇਜ਼ਾਫਾ ਹੋਵੇ ਵੇਜਿਸ ਦੇ ਵਿੱਚ, ਅਲਾਊਂਸ ਦੇ ਵਿੱਚ। ਪਰ ਸਰਕਾਰ ਇਸ ਗੱਲ ਨੂੰ ਪ੍ਰਵਾਨ ਨਹੀਂ ਕਰ ਰਹੀ। ਫਾਇਰ ਰੈਸਕਿਊ ਵਿਕਟੋਰੀਆ ਦੇ ਜਿਹੜੇ UFU ਦੇ ਨਾਲ ਜੁੜੇ ਯੂਨੀਅਨ ਹੈ, ਜਿਹੜੀ ਯੂਨਾਈਟਿਡ ਫਾਇਰ ਫਾਈਟਰਸ ਯੂਨੀਅਨ, ਉਹਦੇ ਨਾਲ ਜੁੜੇ ਜਿਹੜੇ ਆਗੂ ਨੇ, ਉਹਨਾਂ ਨੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕਿਹਾ ਕਿ 9.5% ਦਾ ਤਨਖਾਹ ਇਜ਼ਾਫਾ 1 ਜਨਵਰੀ ਤੋਂ ਜਿਹੜਾ ਉਹ ਲਾਗੂ ਕਰ ਦਿੱਤਾ ਜਾਵੇ ਤਨਖਾਹਾਂ ਦੇ ਵਿੱਚ, ਅਤੇ ਉਸ ਤੋਂ ਬਾਅਦ ਅਗਲੇ 3 ਸਾਲਾਂ 'ਚ ਹਰ ਸਾਲ ਤਨਖਾਹ ਇਜ਼ਾਫਾ ਜਿਹੜਾ ਜੋੜ ਕੇ ਦਿੱਤਾ ਜਾਵੇ। ਹਾਲ ਫਿਲਹਾਲ ਅਜਿਹਾ ਨਹੀਂ ਹੁੰਦਾ ਤਾਂ ਫਾਇਰ ਰੈਸਕਿਊ ਵਿਕਟੋਰੀਆ ਜਿਹੜਾ ਉਹ ਗਰਮੀਆਂ ਦੇ ਇਸ ਸੀਜ਼ਨ ਦੇ ਵਿੱਚ, ਚਾਹੇ ਥੋੜ੍ਹੇ ਸਮੇਂ ਦੇ ਲਈ ਸੀ, ਪਰ ਇੰਡਸਟਰੀਅਲ ਐਕਸ਼ਨ ਦੇ ਉੱਤੇ ਜਾ ਸਕਦਾ ਹੈ। ਉੱਥੇ ਮੈਲਬਰਨ ਦੇ ਜਿਹੜਾ ਸਿਟੀ ਦੇ ਵਿੱਚ CBD ਦੇ ਅੰਦਰ ਮੈਰਾਥਨ ਹੋਈ ਸੀ, ਉਸ ਮੈਰਾਥਨ ਰੂਟ ਦੇ ਉੱਤੇ ਇੱਕ ਸੜਕੀ ਹਾਦਸਾ ਹੋਇਆ। ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਦੇ ਦਿਨ ਸੱਦਣਾ ਪਿਆ ਫਲਿੰਡਰ ਸਟਰੀਟ ਸਟੇਸ਼ਨ ਦੇ ਉੱਤੇ, ਜਦੋਂ ਇੱਕ ਕਾਰ ਦੇ ਨਾਲ ਇੱਕ ਜਿਹੜੀ ਟੀਨੇਜਰ ਸੀ ਉਸ ਦੀ ਭਿੜੰਤ ਹੋ ਗਈ। 16 ਸਾਲ ਦਾ ਜਿਹੜਾ ਲੜਕਾ ਸੀ ਉਹ ਇੱਕ ਚੋਰੀ ਕੀਤੀ ਹੋਈ ਫੋਰਡ ਐਸਕੇਪ ਚਲਾ ਕੇ ਇਸੇ ਰੂਟ ਤੋਂ ਫਲਿੰਡਰ ਸਟਰੀਟ ਸਟੇਸ਼ਨ ਵੱਲ ਦੀ ਲੈ ਕੇ ਜਾ ਰਿਹਾ ਸੀ। ਪੁਲਿਸ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਜਿਸ ਮਹਿਲਾ ਦੇ ਵਿੱਚ ਕਾਰ ਮਾਰੀ ਗਈ ਸੀ ਉਸ ਟੀਨੇਜਰ ਦੀ ਤਰਫ ਤੋਂ, ਇਸ ਕਾਰ ਨੂੰ ਬਾਅਦ ਦੇ ਵਿੱਚ ਭਜਾ ਲਿਆ ਗਿਆ। 50 ਸਾਲ ਦੀ ਉਹ ਮਹਿਲਾ ਸਾਊਥ ਬੈਂਕ ਦੀ ਰਹਿਣ ਵਾਲੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੇ ਵੈਬ ਪੋਰਟਲ ਤੋਂ ਜਾਰੀ ਰਹਿਣਗੇ। ਧੰਨਵਾਦ।

ਪੰਜਾਬੀ ਗਾਣਿਆਂ ਦੇ ਨਾਲ ਕੁਛ ਇੱਕ ਗਾਣਿਆਂ ਦੇ ਨਾਲ ਅੱਜ ਕੱਲ੍ਹ ਤਜਰਬੇ ਵੀ ਹੋ ਰਹੇ ਨੇ, ਵਿਚ ਇਜ਼ ਨਾਈਸ. ਉਹੀ ਟਿਪੀਕਲ ਸਟਾਈਲ ਦੇ ਵਿੱਚ ਕਾਹਤੇ ਮਨਿੰਦਰ ਬੁੱਟਰ ਦਾ ਇਹ ਨਵਾਂ ਗਾਣਾ ਆਇਆ ਹੈਗਾ ਜੀ, ਤੇ ਮੈਂ ਨਵਾਂ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਇਆ. ਸੋਮਵਾਰ ਦਾ ਦਿਨ ਹੈਗਾ ਤੇ ਡਰਾਈਵ ਬੈਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ, ਔਰ ਕੁਛ ਇੱਕ ਨਵੇਂ ਗਾਣੇ. ਫਿਰ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਕੀ ਲੈ ਕੇ ਆਉਣਾ, ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਉਣਾ. ਸੋ ਬ੍ਰੇਕ ਫ੍ਰੀ ਗਾਣੇ ਫਿਲਹਾਲ ਸੁਣ ਲਓ, ਜਿੰਨੀ ਦੇਰ ਤੱਕ ਚੱਲਿਆ ਜਾਂਦਾ ਚੱਲਦੇ ਹਾਂ.

कभी मर गया वो पत्ता, कभी मर गया वो पत्ता।

ਓਏ ਹੋਏ ਮਤਲਬ ਕਿਉਂ ਲਿਖਦਾ ਹੈ ਅਮਿਤ, ਕੀ ਹੀ ਲਿਖਦਾ ਹੈਗਾ ਪੰਜਾਬੀ ਬੰਦਾ ਇਸ ਕਿਸਮ ਦੀ ਸੋਚ ਰੱਖ ਕੇ ਇੱਥੇ ਤੱਕ ਲਿਖ ਸਕਦਾ ਹੈਗਾ, ਹਿਲਾਤਾ ਯਾਰ ਬੰਦੇ ਨੇ। ਸਪੋਟੀਫਾਈ ਤੇ ਸੁਣਿਓ ਜ਼ਰੂਰ, ਕੰਨਾਂ ਨੂੰ ਹੈੱਡਫੋਨ ਲਗਾ ਕੇ ਜਾਂ ਐਨ ਵਧੀਆ ਜਿਹੇ ਮਿਊਜ਼ਿਕ ਦੇ ਵਿੱਚ ਇਕੱਲੇ ਬੈਠ ਕੇ, ਫੇਰ ਤੁਹਾਨੂੰ ਪਤਾ ਲੱਗੂਗਾ ਕਿ ਮੁੰਡਾ ਕਿੰਨੀ ਗਹਿਰੀ ਗੱਲ ਔਰ ਕਿੰਨੀ ਦੂਰ ਤੱਕ ਜਾ ਕੇ ਕਰ ਗਿਆ ਹੈਗਾ। ਸੀਰੀਅਸਲੀ ਲੁਕਿੰਗ ਫਾਰਵਰਡ ਫਾਰ ਦਿਸ ਟੈਲੈਂਟ, ਹੋਰ ਅੱਗੇ ਹੋਰ ਵਧੀਆ ਲਿਖ, ਇਨਸ਼ਾਅੱਲਾ ਰੱਬ ਤੇਰੀ ਕਲਮ ਨੂੰ ਹੋਰ ਬਲ ਬਖਸ਼ੇ। ਚਲੋ ਬੈਕ ਟੂ ਬੈਕ ਗਾਣਿਆਂ ਦੇ ਸਿਲਸਿਲੇ 'ਚ ਅਗਲੇ ਹੈਗੇ ਨੇ ਅਰਜਨ ਢਿੱਲੋਂ ਸਾਹਿਬ।

ਹੁਣ ਤੱਕ ਹਥਿਆਰਾਂ ਦੀਆਂ ਬੰਦੂਕਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਅਰਜਨ ਢਿੱਲੋਂ ਨੇ ਤੇਗਾਂ ਦੀ ਗੱਲ ਕਰਤੀ, ਜੋੜਾ ਤੇਗਾਂ ਦਾ। ਹਾਂ ਕੁਛ ਨਵਾਂ ਥਾ ਸਰ, ਇਹ ਅੱਛੀ ਲੱਗੀ। ਪੂਰੇ ਗਾਣੇ 'ਚ ਕੋਈ ਇੱਕ ਗੱਲ ਵੀ ਜੱਚ ਜਾਵੇ ਨਾ, ਘੈਂਟ ਲੱਗਦਾ ਕੰਮ। ਲਓ ਜੀ ਹੁਣ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ। ਪਹਿਲਾਂ ਪਰਮੇਸ਼ ਵਰਮਾ ਦਾ ਵੀ ਸੁਣੀ ਲਓ, ਜਿੱਥੇ ਇੰਨੇ ਵਧੀਆ ਵਧੀਆ ਗਾਣੇ ਸੀ ਉੱਥੇ ਹੁਣ ਇੱਕ ਇਹੋ ਜਿਹੇ ਗਾਣੇ ਦੇ ਨਾਲ ਐਂਡ ਕਰਕੇ ਚੱਲਦੇ ਹਾਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਨਵੇਂ ਐਪੀਸੋਡ ਦੇ ਵਿੱਚ ਡੀਪ ਟਾਕ ਸ਼ੋਅ ਦੇ ਅੰਦਰ ਹਾਜ਼ਰ ਹੋਏ ਹਾਂ। ਅੱਜ ਦਾ ਜਿਹੜਾ ਐਪੀਸੋਡ ਲੈ ਕੇ ਆਏ ਹੈਗੇ ਉਹ ਨਾ ਤਾਂ ਸਪੇਸ ਦੇ ਨਾਲ ਜੁੜਿਆ ਹੋਇਆ, ਨਾ ਮਰੀਨ ਲਾਈਫ ਦੇ ਨਾਲ ਜੁੜਿਆ ਹੋਇਆ, ਨਾ ਹੀ ਉਹ ਕਿਸੇ ਏਲੀਅਨ ਦੀ ਗੱਲ ਕਰਦਾ, ਉਹ ਹਿਊਮਨਸ ਦੀ ਗੱਲ ਕਰਦਾ, ਉਹ ਸਾਡੀ ਤੁਹਾਡੀ ਗੱਲ ਕਰਦਾ। ਅੱਜ ਕੱਲ੍ਹ, ਵੈਸੇ ਅੱਜ ਕੱਲ੍ਹ ਤਾਂ ਕੀ, ਕਈਆਂ ਸਾਲਾਂ ਤੋਂ ਪਿਛਲਿਆਂ ਤੋਂ ਇੱਕ ਟਰੈਂਡ ਚੱਲਿਆ ਹੋਇਆ ਕਿ ਆਪਣੇ ਆਪ ਨੂੰ ਯੰਗ ਦਿਖਾਉਣ ਦੇ ਲਈ। ਵੈਸੇ ਜਦੋਂ ਛੋਟੇ ਹੁੰਦੇ, ਨਿੱਕੇ ਹੁੰਦੇ ਦੂਰਦਰਸ਼ਨ ਦੇ ਉੱਤੇ ਐਡਵਰਟੀਜ਼ਮੈਂਟ ਦੇਖਦੇ ਸੀ ਫੇਅਰ ਐਂਡ ਲਵਲੀ ਕੀ, ਕਿ ਗੋਰਾ ਕਰੇ ਪਾਂਚ ਦਿਨੋਂ ਮੇਂ, ਉਹ ਰੰਗ ਨੂੰ ਬਦਲਣਾ, ਫਿਰ ਚਿਹਰੇ 'ਤੇ ਝੁਰੀਆਂ, ਫਿਰ ਉਹ ਐਡਵਰਟੀਜ਼ਮੈਂਟ ਆਉਣ ਲੱਗ ਗਈਆਂ, ਜਵਾਨ ਦਿਖੇ, ਫਿਰ ਉਹ ਜਿਹੜਾ ਹੀਨਾ ਦੀ ਜਗ੍ਹਾ ਦੇ ਉੱਤੇ ਅਲੱਗ ਅਲੱਗ ਕਿਸਮ ਦੀ ਡਾਈਆਂ ਦੀਆਂ ਐਡ ਆਉਣ ਲੱਗ ਗਈਆਂ। ਸੋ ਇੱਕ ਕਿਸਮ ਦੇ ਨਾਲ ਆਪਣੇ ਸਰੀਰ ਤੋਂ ਜਿਹੜੇ ਲੋਕ ਹੈਪੀ ਨਹੀਂ ਹੈਗੇ, ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਹਦੇ ਤੋਂ ਬਿਹਤਰ, ਇਹਦੇ ਤੋਂ ਵਧੀਆ, ਇਹਦੇ ਤੋਂ ਜਵਾਨ, ਜਿਵੇਂ ਜਵਾਨ ਹੋਣਾ ਹੀ ਸਾਰਾ ਕੁਛ ਹਾਸਲ ਹੋ ਸਕਦਾ ਕਿਸੇ ਦੀ ਕਾਮਯਾਬੀ ਦਾ, ਕਿ ਜਿੰਨੇ ਜਵਾਨ ਦਿਖੋਗੇ, ਜਿੰਨੇ ਯੰਗ ਰਹੋਗੇ, ਉਨੇ ਜ਼ਿਆਦਾ ਵਧੀਆ ਰਹੋਗੇ। ਪ੍ਰਾਚੀਨ ਇਤਿਹਾਸ ਦੇ ਵਿੱਚ ਅਸੀਂ ਬੜੀਆਂ ਸਾਰੀਆਂ ਕਹਾਣੀਆਂ ਐਸੀਆਂ ਸੁਣੀਆਂ ਹੈਗੀਆਂ ਨੇ ਕਿ ਰਾਕਸ਼ਸਾਂ ਤੋਂ ਲੈ ਕੇ ਅੱਜ ਕੱਲ੍ਹ ਨਰਾਤਿਆਂ ਦੇ ਦਿਨਾਂ ਦੇ ਵਿੱਚ ਵੀ ਸੁਣੀਆਂ ਹੋਣਗੀਆਂ ਕਿ ਇਤਿਹਾਸ ਤੋਂ ਵਿੱਚ ਬੜੇ ਸਾਰੇ ਲੋਕ ਜਿਹੜੇ ਦਾਨਵ ਸੀਗੇ, ਜਾਂ ਬੜੇ ਐਸੇ ਲੋਕ, ਦਾਨਵ ਪ੍ਰਵਿਰਤੀ, ਦਾਨਵ ਕੋਈ ਇੱਦਾਂ ਨਹੀਂ ਹੁੰਦਾ ਕਿ ਵੱਡੇ ਵੱਡੇ ਦੰਦ ਹੋਣ, ਪ੍ਰਵਿਰਤੀ ਕਿ ਮੈਂ ਹੀ ਮੈਂ ਰਵਾਂ, ਮੈਂ ਇਮੋਰਟਲ ਹੋ ਜਾਵਾਂ, ਮੈਂ ਅਮਰ ਹੋ ਜਾਵਾਂ। ਪਰ ਅੱਜ ਕੱਲ੍ਹ ਵੀ ਤੁਸੀਂ ਉਸ ਕਿਸਮ ਦੀਆਂ ਬੜੀਆਂ ਸਾਰੀਆਂ ਫਿਲਮਾਂ ਸਟੈਂਡ 'ਤੇ, ਐਮਾਜ਼ਨ ਪ੍ਰਾਈਮ 'ਤੇ, ਨੈੱਟਫਲਿਕਸ 'ਤੇ, ਜਾਂ ਅਲੱਗ ਅਲੱਗ ਪਲੇਟਫਾਰਮਸ 'ਤੇ ਦੇਖੀਆਂ ਹੋਣਗੀਆਂ। ਪਰ ਇਹ ਜਿਹੜੀ ਇਨਸਾਨ ਦੀ ਇੱਕ ਖਾਹਿਸ਼ ਹੈ, ਸਦਾ ਜਵਾਨ ਰਹਿਣ ਦੀ, ਸਦਾ ਅਮਰ ਰਹਿਣ ਦੀ, ਸਦਾ ਜਿਉਂਦੇ ਰਹਿਣ ਦੀ, ਇਹ ਇਹਦੇ ਬਾਰੇ ਸਾਇੰਸ ਕੀ ਕਹਿੰਦੀ ਹੈਗੀ ਹੈ, ਆਓ ਗੱਲ ਆਪਾਂ ਕਰਦੇ ਹੁੰਦੇ ਇਹਦੇ 'ਚ, ਕਮਲੀਆਂ ਨਹੀਂ ਕਰਦੇ ਹੁੰਦੇ। ਪ੍ਰੋਗਰਾਮ ਡੀਪ ਟਾਕ ਸ਼ੋਅ ਹੈਗਾ ਅਤੇ ਇੱਕ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹੋਣਗੇ, ਡਾਕਟਰ ਸੰਦੀਪ ਕੌਰ ਦੇ ਨਾਲ ਆਓ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਸਾਇੰਸ ਕੀ ਕਹਿੰਦੀ ਹੈ ਇਹਦੇ ਬਾਰੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ? ਹਾਂਜੀ, ਐਨ ਵਧੀਆ ਜੀ, ਬਹੁਤ ਵਧੀਆ। ਔਰ ਤੁਸੀਂ ਵੀ ਮੈਨੂੰ ਲੱਗਦਾ ਰੀਸੈਟ ਹੋ ਕੇ ਆਏ ਹੋ। ਅੱਜ ਕੱਲ੍ਹ ਉਹ ਨਹੀਂ ਚੱਲਦਾ ਹੈਗਾ 1000 ਕਿਲੋ ਐਪਸਮ ਸਾਲਟ ਵਾਲਾ, ਉਹ ਜਿਹੜਾ ਇੱਕ ਬਾਥ ਦਿੰਦੇ ਨੇ, ਬਾਥ ਦਾ ਕੀ ਹੁੰਦਾ, ਬਸ ਉਹਦੇ 'ਚ ਟੱਬ 'ਚ ਬਿਠਾ ਦਿੰਦੇ ਨੇ ਵੀ ਲੋ ਜੀ ਹੋ ਜਾਓ ਤਗੜੇ। ਅਤੇ ਇਹ ਜਿਹੜੀ ਇੱਕ ਗੱਲ ਕਹੀ ਜਾਂਦੀ ਹੈਗੀ ਹੈ ਕਿ ਇਨਸਾਨ ਦੀ ਇੱਕ ਕੋਸ਼ਿਸ਼ ਚੱਲ ਰਹੀ ਹੈਗੀ ਹੈ ਕਿ ਹਮੇਸ਼ਾ ਦੇ ਲਈ ਉਹ ਜਿਹੜਾ ਜਿਉਂਦਾ ਰਹੇ, ਅਮਰ ਹੋ ਜਾਵੇ। ਜਾਨਵਰ ਆਉਣ ਜਾਣ ਚਲੇ ਜਾਣ, ਪੇੜ ਪੌਦੇ ਆਉਣ ਜਾਣ ਚਲੇ ਜਾਣ, ਤਰਾਸਦੀਆਂ ਆਉਣ ਜਾਣ ਚਲੀ ਜਾਣ, ਪਰ ਇਨਸਾਨ ਹਮੇਸ਼ਾ ਇੱਥੇ ਰਹੇ, ਇਹਦੇ ਬਾਰੇ ਸਾਇੰਸ ਕੀ ਕਹਿੰਦੀ ਹੈਗੀ ਹੈ, ਅੱਜ ਇਹ ਗੱਲ ਆਪਾਂ ਕਰਾਂਗੇ। ਅਤੇ ਤੁਸੀਂ ਦੱਸੋ ਪਹਿਲਾਂ ਤਾਂ ਇਹ ਕਿ ਜੇ ਮੈਂ ਸਿੱਧੇ ਜੇ ਆਸਾਨ ਜੇ ਭਾਸ਼ਾ ਦੇ ਵਿੱਚ ਇੱਕ ਸਵਾਲ ਕਰਾਂ, ਜਿਵੇਂ ਬੱਚਿਆਂ ਦੀ ਤਰ੍ਹਾਂ, ਕਿਉਂਕਿ ਉਹਦੇ 'ਚ ਫਿਰ ਤੁਸੀਂ ਵਧੀਆ ਸਮਝਾ ਦਿੰਦੇ ਹੋ ਕਿ ਆਪਾਂ ਬੁੜੇ ਕਿਉਂ ਹੁੰਦੇ ਹਾਂ। ਜੋ ਗੌਤਮ ਬੁੱਧ ਦੇ ਮਨ 'ਚ ਸਵਾਲ ਆਇਆ ਸੀ, ਉਹ ਗੌਤਮ ਕਪਿਲ ਦੇ ਮਨ 'ਚ ਆਇਆ ਕਿ ਬਜ਼ੁਰਗ ਕਿਉਂ ਹੋ ਜਾਂਦੇ ਹਾਂ ਅਸੀਂ।
1: ਹਾਂਜੀ, ਇਹ ਸਹੀ ਆ, ਇਹ ਸਵਾਲ ਅੱਜ ਕੱਲ ਸਾਡੇ ਸਾਰਿਆਂ ਦੇ ਮਨ ਚ ਆਉਂਦਾ। ਜਿੱਦਾਂ ਤੁਸੀਂ ਪਹਿਲਾਂ ਐਕਸਪਲੇਨ ਹੀ ਕੀਤਾ ਕਿ ਇੰਨੀਆਂ ਦਵਾਈਆਂ ਅੱਜ ਕੱਲ ਸਾਨੂੰ ਮਾਰਕੀਟ 'ਚ ਮਿਲਦੀਆਂ, ਹਨਾ, ਇੰਨੇ ਬਿਊਟੀ ਪ੍ਰੋਡਕਟਸ ਮਿਲਦੇ, ਕਿੰਨਾ ਮਤਲਬ ਮਿਲੀਅਨ ਡਾਲਰ ਸੀ ਉਹਨਾਂ ਦਾ ਜਿਹੜਾ ਕਾਰੋਬਾਰ ਹੈਗਾ ਇਹਨਾਂ ਏਜੰਸੀ ਦਾ। ਉਸ ਤੋਂ ਇਲਾਵਾ ਡਾਕਟਰਸ ਕੋਲ ਲੋਕ ਜਾਂਦੇ ਆ ਫੈਟ ਘਟਾਉਣ ਲਈ, ਜਾਂਦੇ ਆ ਬਿਊਟੀ ਜਿਹੜਾ ਆਪਣੀ ਇਨਹਾਂਸ ਕਰਨ ਲਈ ਜਾਂਦੇ, ਹਨਾ, ਅੱਜ ਕੱਲ ਕਿੰਨੇ ਜ਼ਿਆਦਾ ਸਿਸਟਮ ਹੈਗੇ ਆ। ਸੋ ਇਹ ਜਿਹੜਾ ਸਵਾਲ ਸਾਰਿਆਂ ਦੇ ਮਨ 'ਚ ਹੀ ਆਉਂਦਾ, ਸਾਇੰਟਿਸਟ ਦੇ ਮਨ 'ਚ ਵੀ ਆਉਂਦਾ, ਆਮ ਲੋਕਾਂ ਦੇ ਮਨ 'ਚ ਵੀ ਆਉਂਦਾ ਕਿ ਅਸੀਂ ਏਜਿੰਗ ਜਿਹੜੇ ਅਸੀਂ ਬੁੜੇ ਕਿਉਂ ਹੁੰਦੇ ਹਾਂ, ਹਨਾ। ਪਰ ਇਹਦੇ 'ਚ ਜੇ ਅਸੀਂ ਬੁੜੇ ਕਿਉਂ ਹੁੰਦੇ ਹਾਂ, ਉਹਦੇ ਨਾਲ ਪਹਿਲਾਂ ਸਾਨੂੰ ਸਮਝਣਾ ਇਹ ਜ਼ਰੂਰੀ ਹੁੰਦਾ ਕਿ ਕੀ ਅਸੀਂ ਇੱਕਦਮ ਹੀ ਬੁੜੇ ਹੋਣ ਲੱਗ ਜਾਂਦੇ ਹਾਂ ਕਿ ਜਦੋਂ ਅਸੀਂ ਬੱਚੇ ਹੁੰਦੇ ਹਾਂ ਅਸੀਂ ਆਪਣੀ ਸਕਿਨ ਦੇਖਦੇ ਹਾਂ, ਵਧੀਆ ਸਕਿਨ ਹੁੰਦੀ ਆ ਸਾਡੀ, ਨਾ, ਅਸੀਂ ਕਿੰਨੇ ਫਿੱਟ ਹੁੰਦੇ ਹਾਂ ਅਸੀਂ, ਮਤਲਬ ਜਦੋਂ ਅਡਲਟ ਟੀਨੇਜਰ ਹੁੰਦੇ ਆ ਉਦੋਂ ਬੱਚਿਆਂ 'ਚ ਕਿੰਨੀ ਐਨਰਜੀ ਹੁੰਦੀ ਆ, ਹੌਲੀ ਹੌਲੀ ਅਸੀਂ ਆਪਣੀ 20s 'ਚ ਆ ਜਾਂਦੇ, ਹੋਰ ਵੀ ਹੁੰਦੀ ਆ, ਤੇ ਜਿੱਦਾਂ ਜਿੱਦਾਂ ਲਾਈਫ ਟਾਈਮ ਸਾਡਾ ਲੰਘਦਾ ਜਾਂਦਾ ਹੈ ਤਾਂ ਸਾਡੀ ਜਿਹੜੀ ਉਹ ਐਨਰਜੀ ਇੱਕ ਤਰ੍ਹਾਂ ਖਤਮ ਹੁੰਦੀ ਹੋਣ ਲੱਗ ਜਾਂਦੀ ਆ ਸਾਨੂੰ ਲੱਗਦਾ। ਤੇ ਜਨਰਲੀ ਅਗਰ ਅਸੀਂ ਮਤਲਬ ਦੇਖੀਏ ਤਾਂ ਸਾਨੂੰ ਇਹ ਲੱਗਦਾ ਕਿ ਅਸੀਂ ਉਦੋਂ ਤੱਕ ਬਿਲਕੁਲ ਜਿਹੜੇ ਆ ਸੀਗੇ ਤੰਦਰੁਸਤ ਸੀਗੇ, ਪਰ ਹੌਲੀ ਹੌਲੀ ਅਸੀਂ ਬੁੜੇ ਹੋਣ ਲੱਗ ਗਏ। ਤਾਂ ਜਦੋਂ ਅਸੀਂ ਜਿਹੜੀ ਏਜਿੰਗ ਦੀ ਗੱਲ ਕਰਦੇ ਹਾਂ, ਇਹ ਦੋ ਤਰ੍ਹਾਂ ਦੀ ਏਜਿੰਗ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ, ਹਨਾ। ਮਤਲਬ ਇੱਕ ਜਿਹੜੀ ਆ ਬਾਹਰੀ ਰੀਜ਼ਨਸ ਕਰਕੇ ਹੁੰਦੀ ਆ ਤੁਹਾਡੀ ਏਜਿੰਗ, ਜਾਂ ਦੂਜੀ ਜਿਹੜੀ ਤੁਹਾਡੇ ਅੰਦਰ ਦੇ ਰੀਜ਼ਨਸ ਕਰਕੇ ਹੁੰਦੇ ਆ। ਜਿਹੜੀ ਅੰਦਰ ਆ ਮੋਸਟਲੀ ਸਾਨੂੰ ਪਤਾ ਜੀਨਸ ਆ, ਸਾਡੀ ਜਿਹੜੀ ਬੋਡੀ ਆ ਉਹ ਸੈਲਸ ਵੀ ਬਣੀ ਆ, ਅਸੀਂ ਕਹਿੰਦੇ, ਸਾਨੂੰ ਇਹ ਵੀ ਪਤਾ ਜਦੋਂ ਅਸੀਂ ਵੀ ਆਪਣੇ ਪੋਡਕਾਸਟ ਕੀਤੇ ਸੀ ਕਿ ਕਿਵੇਂ ਇੱਕ ਸੈੱਲ ਤੋਂ ਜਿਹੜੇ ਆ ਸਾਡੇ ਵਰਗੇ ਮਲਟੀ ਸੈਲੂਲਰ ਐਨੀਮਲਸ ਬਣੇ ਇੰਨੇ ਸਾਲਾਂ ਦੇ ਵਿੱਚ, ਹਨਾ, ਇੰਨੇ ਕਰੋੜਾਂ ਸਾਲਾਂ ਦੇ ਵਿੱਚ। ਤਾਂ ਸਾਡੀ ਬੋਡੀ ਦੇ ਵਿੱਚ ਮਤਲਬ ਇੱਦਾਂ ਦੇ ਇੱਕ ਇੱਕ ਕਰਕੇ ਕਿੰਨੇ ਹੀ ਸੈੱਲ ਜਿਹੜੇ ਕਿੰਨੇ ਲੱਖਾਂ ਕਰੋੜਾਂ ਸਾਡੀ ਬੋਡੀ ਦੇ ਵਿੱਚ ਸੈੱਲ ਹੈਗੇ ਆ, ਫਿਰ ਉਹਨਾਂ ਸੈੱਲਸ ਦੇ ਵਿੱਚ ਅੱਗੇ DNA ਹੈਗਾ, DNA ਦੇ ਅੱਗੇ ਜੀਨਸ ਹੈਗੇ ਆ ਨਾ, ਤੇ ਇਸ ਦੇ ਉੱਤੇ ਅਸੀਂ ਅਗਰ ਜਨਰਲੀ ਸਪੀਕਿੰਗ ਤਾਂ ਏਜਿੰਗ ਨੂੰ ਦੋ ਤਰ੍ਹਾਂ ਡਿਫਾਈਨ ਕਰ ਦਿੰਦੇ ਹਾਂ। ਇੱਕ ਅਸੀਂ ਕਹਿ ਦਿੰਦੇ ਕਿ ਜੋ ਅੰਦਰੂਨੀ ਏਜਿੰਗ ਸਾਡੀ ਹੋ ਰਹੀ ਆ ਸੈੱਲਸ ਦੇ ਵਿੱਚ ਏਜਿੰਗ ਹੋ ਰਹੀ ਆ, ਉਹਨੂੰ ਅਸੀਂ ਜਿਹੜੀਆਂ ਇੰਟਰਨਲ ਏਜਿੰਗ ਕਹਿ ਦਿੰਦੇ ਹਾਂ, ਤੇ ਜਿਹੜੀ ਐਕਸਟਰਨਲ ਏਜਿੰਗ ਜਿਹੜੀ ਤੁਹਾਡੀ ਐਕਸਟਰਨਲ ਫੈਕਟਰਸ ਦੀ ਵਜ੍ਹਾ ਨਾਲ ਹੋ ਰਹੀ ਹੁੰਦੀ, ਤੁਹਾਨੂੰ ਅੱਜ ਕੱਲ੍ਹ ਦੀ ਲਾਈਫ ਤੁਹਾਨੂੰ ਸਟ੍ਰੈਸ ਕਿੰਨਾ ਆ, ਹਨਾ, ਤੁਸੀਂ ਕਿਸ ਤਰ੍ਹਾਂ ਦੇ ਇਨਵਾਇਰਮੈਂਟ ਚ ਰਹਿੰਦੇ ਆ, ਤੁਸੀਂ ਕਿਸ ਤਰ੍ਹਾਂ ਦੀ ਕੰਟਰੀ ਚ ਰਹਿੰਦੇ ਆ ਜਾਂ ਸਿਟੀ ਚ ਰਹਿੰਦੇ ਆ, ਉੱਥੇ ਪੋਲਿਊਸ਼ਨ ਲੈਵਲ ਕੀ ਹੈਗਾ, ਅਗਰ ਉੱਥੇ ਦਵਾਈਆਂ ਦੀ ਕਿੰਨੀ ਅਵੇਲੇਬਿਲਿਟੀ ਹੈਗੀ ਆ, ਤੁਹਾਨੂੰ ਹੈਲਥ ਕੇਅਰ ਕਿੰਨੀ ਵਧੀਆ ਹੈਗੀ, ਸੋ ਉਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ, ਹਨਾ। ਤੇ ਜਿਹੜੀ ਅੰਦਰੂਨੀ ਹੁੰਦੀ ਉਹ ਸਾਨੂੰ ਜਿਹੜੇ ਜੀਨਸ ਸਾਨੂੰ ਜਿਹੜੇ ਆਪਣੇ ਪੇਰੈਂਟਸ ਤੋਂ ਪਾਸ ਹੁੰਦੇ ਆ, ਜੇ ਗ੍ਰੈਂਡ ਪੇਰੈਂਟਸ ਤੋਂ ਸਾਡੇ ਤੱਕ ਜੀਨਸ ਆਉਂਦੇ ਹੈਗੇ ਆ, ਉਹਨਾਂ ਸਾਰਿਆਂ ਦੇ ਕਰਕੇ ਹੁੰਦੇ ਆ। ਹਾਲਾਂਕਿ ਸਿਰਫ 25% ਜਿਹੜੀ ਏਜਿੰਗ ਜਿਹੜੀ ਹਿਊਮਨ ਬਾਡੀ ਚ ਹੁੰਦੀ ਆ ਉਹ ਇਹਨਾਂ ਜੀਨਸ ਦੀ ਵਜ੍ਹਾ ਨਾਲ ਹੁੰਦੀ ਆ, ਉਹਦੇ ਇਲਾਵਾ ਹੋਰ ਕਾਰਨ ਹੁੰਦੇ ਹੈਗੇ ਆ। ਤੇ ਜਦੋਂ ਅਸੀਂ ਏਜਿੰਗ ਦੀ ਗੱਲ ਕਰਦੇ ਹਾਂ ਤਾਂ ਏਜਿੰਗ ਅਗਰ ਦੇਖਿਆ ਜਾਵੇ ਤਾਂ ਜਿਸ ਟਾਈਮ ਤੋਂ ਅਸੀਂ ਹਜੇ ਮਤਲਬ ਸਾਡਾ ਬਰਥ ਵੀ ਨਹੀਂ ਹੋਇਆ ਹੁੰਦਾ ਜਿਹੜੀ ਆ, ਉਸ ਟਾਈਮ ਤੋਂ ਪਹਿਲਾਂ ਤੋਂ ਹੀ ਸਾਡੇ ਸੈੱਲਸ ਜਦੋਂ ਇੱਕ ਸੈੱਲ ਤੋਂ ਦੋ ਮਤਲਬ ਜ਼ਿਆਦਾ ਸੈੱਲ ਬਣਦੇ ਆ, ਤਾਂ ਇਹਦੇ ਬਾਅਦ ਇੱਕ ਸੈੱਲ ਜਿਹੜਾ ਉਹ ਡਿਵਾਈਡ ਹੁੰਦਾ ਰਹਿੰਦਾ, ਮਤਲਬ ਇੱਕ ਤੋਂ ਦੋ ਸੈੱਲ ਬਣ ਗਿਆ, ਦੋ ਤੋਂ ਚਾਰ ਬਣ ਗਿਆ, ਚਾਰ ਤੋਂ ਅੱਠ ਬਣ ਗਿਆ, ਏਦਾਂ ਹੌਲੀ ਹੌਲੀ ਕਰਕੇ ਹਿਊਮਨ ਬਾਡੀ ਜਿਹੜੀ ਇੱਕ ਬਣ ਜਾਂਦੀ ਹੈ, ਹਨਾ। ਜਦੋਂ ਅਸੀਂ ਜਿਹੜੀ ਆ ਆਪਣੀ ਮਦਰ ਦੇ ਅੰਦਰ ਹੁੰਦੇ ਆ, ਉਸ ਟਾਈਮ ਦੇ ਉੱਤੇ ਜਦੋਂ ਪਹਿਲੇ ਜਿਹੜੇ ਆ ਕੁਛ ਟਾਈਮ ਦੇ ਵਿੱਚ ਸਾਡੇ ਹੱਥ ਬਣਦੇ ਆ, ਤਾਂ ਜਿਹੜੇ ਹੱਥ ਸਾਨੂੰ ਜਿੱਦਾਂ ਦਿਖਦੇ, ਸਾਡੀਆਂ ਉਂਗਲੀਆਂ ਬਣੀਆਂ, ਸ਼ੁਰੂ ਚ ਏਦਾਂ ਨਹੀਂ ਹੁੰਦੇ, ਪ੍ਰੋਪਰ ਸੈੱਲ ਜਿਹੜਾ ਇੱਕ ਲੇਅਰ ਹੁੰਦੀ ਹੈ ਨਾ, ਟਿਸ਼ੂ ਜਿਹੜਾ ਬਣਿਆ ਹੁੰਦਾ, ਉਸ ਤੋਂ ਬਾਅਦ ਉਹ ਸੈੱਲ ਜਿਹੜੇ ਕੁਛ ਜਿਹੜੇ ਉਹਨਾਂ ਵਿੱਚ ਵੀ ਸਪੇਸ ਨੂੰ ਖਤਮ ਕਰ ਦਿੰਦੇ ਆ, ਤੇ ਬਾਕੀ ਸਾਡੀਆਂ ਉਂਗਲੀਆਂ ਰਹਿ ਜਾਂਦੀਆਂ। ਤੇ ਜਦੋਂ ਅਸੀਂ ਏਜਿੰਗ ਦੀ ਗੱਲ ਕਰਦੇ, ਏਜਿੰਗ ਸਾਡੀ ਉਦੋਂ ਹੀ ਸ਼ੁਰੂ ਹੋ ਜਾਂਦੀ ਆ ਜਦੋਂ ਅਸੀਂ ਹਜੇ ਪੈਦਾ ਵੀ ਨਹੀਂ ਹੋਏ ਹੁੰਦੇ, ਜਦੋਂ ਸਾਡਾ ਮਤਲਬ ਜਿਹੜਾ ਓਰੀਜਨ ਹੀ ਹੋਇਆ ਹੁੰਦਾ। ਪਰ ਜਦੋਂ ਅਸੀਂ ਜਿਹੜੀ ਪ੍ਰੋਪਰ ਜਿਹੜਾ ਸਾਨੂੰ ਮੇਨਲੀ ਕੰਸਰਨ ਕਰਦੀ ਆ, ਜਦੋਂ ਅਸੀਂ ਬੁੜੇ ਹੋ ਜਾਂਦੇ ਆ ਜਾਂ ਸਾਡੀ ਡੈਥ ਹੋ ਜਾਂਦੀ ਆ, ਅਸੀਂ ਉਹਨੂੰ ਏਜਿੰਗ ਕੰਸੀਡਰ ਕਰਦੇ ਹਾਂ। ਸੋ ਤੁਸੀਂ ਕਹਿ ਸਕਦੇ ਆ ਕਿ ਏਜਿੰਗ ਇੱਕ ਉਹ ਪ੍ਰੋਸੈਸ ਆ ਜਿਹੜੀ ਚੱਲੀ ਜਾ ਰਹੀ ਆ, ਜਦੋਂ ਤੋਂ ਸਾਡਾ ਬਰਥ ਹੋਇਆ ਉਦੋਂ ਤੋਂ ਲੈ ਕੇ ਸ਼ੁਰੂ ਹੋ ਗਿਆ, ਤੇ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਜਿਹੜੀਆਂ ਅਸੀਂ ਅੱਗੇ ਐਕਸਪਲੇਨ ਮੈਂ ਕਰੂੰਗੀ।
0: ਓਕੇ ਓਕੇ ਠੀਕ ਹੋ ਗਿਆ। ਸੋ ਮੋਟੇ ਤੌਰ ਦੇ ਉੱਤੇ ਜਿੱਦਾਂ ਸੰਦੀਪ ਜੀ ਨੇ, ਅਸੀਂ ਨਾ ਪਿਛਲੇ ਕੁਛ ਐਪੀਸੋਡ ਦੇ ਵਿੱਚ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਆਪਾਂ DNA RNA ਉਹਨਾਂ ਦੇ ਉੱਤੇ ਸਮਝਾਇਆ ਸੀਗਾ, ਦੱਸਿਆ ਸੀਗਾ ਵੀ ਉਹ ਕੀ ਹੁੰਦੇ ਨੇ। DNA ਸਾਡੇ ਸਰੀਰ ਦਾ ਬਲੂ ਪ੍ਰਿੰਟ ਹੁੰਦਾ, ਅਤੇ RNA ਜਿਹੜਾ ਪ੍ਰੋਟੀਨ ਕਿੱਦਾਂ ਪ੍ਰੋਡਿਊਸ ਕਰਦਾ ਹੈਗਾ। ਸੋ ਬੇਸਿਕਲੀ ਇਹੀ ਸੰਦੀਪ ਜੀ ਨੇ ਅੱਜ ਦੱਸਿਆ ਹੈਗਾ ਆਪਣੇ ਇੰਟਰੋਡਕਸ਼ਨ 'ਚ ਕਿ ਅਸੀਂ ਬੁੜੇ ਕਿਉਂ ਹੁੰਦੇ, ਜਿਹਨੂੰ ਅੰਗਰੇਜ਼ੀ 'ਚ ਆਪਾਂ ਏਜਿੰਗ ਕਹਿ ਲੈਂਦੇ ਹਾਂ, ਬੁਢਾਪਾ ਕਿਉਂ ਹੁੰਦਾ ਹੈਗਾ, ਜਦੋਂ ਸਾਡੇ ਸਰੀਰ ਜਿਹੜਾ ਕਿ ਹਜ਼ਾਰਾਂ ਕਰੋੜਾਂ ਅਰਬਾਂ ਸੈੱਲਸ ਦਾ ਬਣਿਆ ਹੋਇਆ ਹੈਗਾ, ਜਦੋਂ ਉਹ ਸੈੱਲਸ ਜਿਹੜੇ ਨੇ ਹੌਲੀ ਹੌਲੀ ਜਿਵੇਂ ਅੰਗਰੇਜ਼ੀ 'ਚ ਆਪਾਂ ਕਹਿ ਲੈਂਦੇ ਹਾਂ ਵੀਅਰ ਐਂਡ ਟੀਅਰ, ਹੈ ਨਾ, ਘਸਣ ਲੱਗ ਜਾਂਦੇ ਹੈਗੇ ਨੇ, ਤਾਂ ਫਿਰ ਉਹ ਜਿਹੜਾ ਹੈਗਾ, ਅਤੇ ਕਿਉਂਕਿ ਟਾਈਮ ਤੋਂ ਬਾਅਦ ਇੱਕ ਸਰੀਰ ਜਿਹੜਾ ਹੈਗਾ ਜਿਹੜੇ ਤੁਹਾਡੇ DNA ਨੇ, ਹੁਣ ਉਹਦੇ 'ਤੇ ਜੇ ਤੁਸੀਂ ਇੱਕ ਕੋਈ ਮੰਨ ਲਓ ਕੱਪੜਾ ਰੱਖਦੇ ਹਾਂ, ਇੱਕ ਕੁਰਸੀ ਸਾਡੇ ਘਰ ਦੇ ਬਾਹਰ ਕੁਰਸੀ ਪਈ ਹੈ, ਇੱਕ ਉਹਦੇ ਤੋਂ ਬੜੀ ਵਧੀਆ ਐਗਜ਼ਾਮਪਲ ਹੈ ਸੰਦੀਪ ਜੀ, ਕਿ ਉਹ ਨਵੀਂ ਕੁਰਸੀ ਲਈ ਸੀਗੀ ਪਲਾਸਟਿਕ ਦੀ ਕੁਰਸੀ, ਅਤੇ ਉਹ ਬਾਹਰ ਹੀ ਪਈ ਹੈ, ਅਤੇ ਉਹ ਵੈਸੇ ਰੱਖੀ ਹੋਈ ਹੈ ਵੀ ਕਿਸੇ ਨੇ ਆ ਕੇ ਬਹਿਣਾ, ਕੋਈ ਥੱਕਿਆ ਥੱਕਿਆ ਆਉਂਦਾ ਜਾਂਦਾ ਤੁਰਿਆ ਹੋਇਆ, ਹੈ ਨਾ, ਜਾਂ ਫਿਰ ਕਿਸੇ ਨੇ ਸ਼ੂਜ਼ ਪਾਉਣੇ ਨੇ, ਬੱਚਿਆਂ ਨੇ ਬੈਠਣਾ, ਬਜ਼ੁਰਗਾਂ ਨੇ ਬੈਠਣਾ, ਤਾਂ ਕਰਕੇ। ਪਰ ਉਹ ਕੁਰਸੀ ਇੰਨੇ ਸਾਲਾਂ ਤੋਂ ਪਈ ਹੈਗੀ ਹੈ ਕਿਉਂਕਿ ਉਹਦੇ 'ਤੇ ਧੁੱਪ ਪਈ ਜਾਂਦੀ ਹੈ, ਉਹਦੇ 'ਤੇ ਮੀਂਹ ਪਈ ਜਾਂਦਾ, ਇਹੀ ਸਾਡੇ ਸਰੀਰ 'ਤੇ ਹੁੰਦਾ, ਧੁੱਪ ਪੈਂਦੀ ਹੈ, ਪੋਲਿਊਸ਼ਨ ਪੈਂਦਾ, ਇਹ ਸਾਰਾ ਕੁਛ ਹੁੰਦਾ, ਅਤੇ ਉਹਦੇ ਕਰਕੇ ਜਿਹੜਾ ਸਾਡਾ ਸਰੀਰ ਹੈਗਾ ਉਹ ਹੌਲੀ ਹੌਲੀ ਘਸਣ ਲੱਗ ਜਾਂਦਾ, ਉਹਨੂੰ ਸੈੱਲਸ ਦੀ ਟੀਅਰ ਐਂਡ ਵੀਅਰਿੰਗ ਕਹਿ ਦਿੰਦੇ ਹਾਂ, ਯਾਨੀ ਟੁੱਟਣਾ ਘਸਣਾ। ਪਰ ਇੱਕ ਟਾਈਮ ਤੋਂ ਬਾਅਦ ਉਹ ਜਿਹੜੀ ਘਸਾਈ ਹੈਗੀ ਹੈ ਉਹ ਰਿਪੇਅਰ ਆਪਣੇ ਆਪ ਨਹੀਂ ਹੁੰਦੀ, ਜਿਵੇਂ ਜਵਾਨੀ 'ਚ ਆਪਾਂ ਜਿਵੇਂ ਸਾਡੇ ਮਾਤਾ ਦੇ ਹੱਡੀ ਟੁੱਟ ਗਈ, ਹੈ ਨਾ, ਅਤੇ ਕਹਿੰਦਾ ਡਾਕਟਰ ਕਹਿੰਦਾ ਜੀ ਵੀ ਜਿਹੜਾ ਬੱਚਿਆਂ ਦੇ ਹੱਡੀ ਉਹ ਛੇਤੀ ਜੁੜ ਜਾਂਦੀ ਹੈ, ਅਤੇ ਉਹਦੇ ਕਈ ਵਾਰ ਤਾਂ ਇਹੋ ਜਿਹੀਆਂ ਹੱਡੀਆਂ ਬਿਨਾਂ ਪਲਸਤਰ ਤੋਂ ਹੀ ਜੁੜ ਜਾਂਦੀਆਂ, ਵੱਡਿਆਂ ਦੇ ਪਲਸਤਰ ਕਰਨੇ ਪਏ ਨੇ, ਬਜ਼ੁਰਗਾਂ ਦੇ ਪਲਸਤਰ ਵੀ ਨਹੀਂ ਸਰਜਰੀ ਤੱਕ ਦੀ, ਫਿਰ ਉਹ ਚੀਜ਼ਾਂ ਜਿਹੜੀਆਂ ਨੇ ਆਟੋ ਰਿਪੇਅਰਿੰਗ ਖਤਮ ਹੋ ਜਾਂਦੀ ਹੈ, ਇਹੀ ਇੱਕ ਕਾਰਨ ਹੈ ਕਿ ਏਜਿੰਗ ਹੁੰਦੀ ਹੈ। ਠੀਕ ਹੈ ਸੰਦੀਪ ਜੀ, ਇੱਥੇ ਤੱਕ ਠੀਕ ਹੈ। ਹੁਣ ਸਵਾਲ ਇਹ ਵੀ ਹੁੰਦਾ, ਮਤਲਬ ਇਹ ਕਿਉਂ ਵਾਪਰਦਾ, ਤੇ ਨਾਲ ਇਹਦੇ ਮੈਂ ਇੱਕ ਹੋਰ ਜੋੜ ਦਿੰਦਾ, ਤੇ ਫਿਰ ਮੌਤ ਕਿਵੇਂ ਵਾਪਰਦੀ ਹੈ, ਜਿਹਨੂੰ ਮਤਲਬ ਮੈਂ ਉਦਾਂ ਦਾ ਨਹੀਂ ਉਹ ਜਿਹੜਾ ਬੀਅਰ ਬਾਈਸੈਪ ਵਾਲਾ ਨਹੀਂ ਕਰਨਾ ਚਾਹੁੰਦਾ ਪੋਡਕਾਸਟ ਕਿ ਆਪ ਮੌਤ ਤੋਂ ਡਰਦੇ ਹੈ, ਪਰ ਹਾਂ ਉਹਦੇ ਬਾਰੇ ਥੋੜਾ ਜਿਹਾ ਆਪਾਂ ਉਦਣ ਨੂੰ ਲੈ ਕੇ ਜ਼ਰੂਰ ਚੱਲਦੇ ਹਾਂ।
1: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਕਿ ਕਿਉਂ ਹੁੰਦੀ ਆ, ਮਤਲਬ ਜਿੱਦਾਂ ਸਟਾਫ ਏਜਿੰਗ ਦਾ ਮਤਲਬ ਕੀ ਆ, ਹਨਾ, ਕਿ ਆਪਾਂ ਇਹ ਡਿਫਰੈਂਟ ਡਿਫਰੈਂਟ ਚੀਜ਼ਾਂ ਮੰਨ ਲੈਂਦੇ ਹਾਂ ਕਿ ਬਾਹਰੀ ਏਜਿੰਗ ਹੋ ਗਈ, ਇੱਕ ਸਾਡੇ ਬੋਡੀ ਦੇ ਅੰਦਰ ਦੀ ਏਜਿੰਗ ਹੋ ਗਈ ਜਿਹੜੀ ਟਾਈਮ ਦੇ ਨਾਲ ਹੁੰਦੀ ਰਹਿੰਦੀ ਆ, ਉਦੋਂ ਤੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਅਸੀਂ ਜਿਹੜਾ ਕਿਉਂਕਿ ਹੁਣ ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੋਈ ਪੋਡਕਾਸਟ ਸੁਣ ਰਿਹਾ ਜਾਂ ਤੁਸੀਂ ਜਿਵੇਂ ਗੱਲ ਕਰ ਰਹੇ ਹਾਂ ਸਾਡੀ ਸਾਰਿਆਂ ਦੀ ਬੋਡੀ ਦੇ ਵਿੱਚ ਕਿੰਨੇ ਸਾਰੇ ਚੇਂਜਸ ਆ ਰਹੇ ਆ ਕਿੰਨੇ ਸਾਰੇ ਸੈੱਲ ਜਿਹੜੇ ਆ ਉਹ ਖਤਮ ਹੋਈ ਜਾ ਰਹੇ ਆ ਜਾਂ ਬਣੀ ਜਾ ਰਹੇ ਆ ਹਨਾ ਉਸ ਤੋਂ ਇਲਾਵਾ DNA ਜਿਹੜਾ ਉਹਦੇ ਵਿੱਚ ਹੋ ਸਕਦਾ ਕੁਛ ਚੇਂਜਸ ਆ ਰਹੇ ਹੋ ਗਏ ਛੋਟੇ ਮੋਟੇ ਹਨਾ ਤੇ ਜਿਹੜੇ ਸਾਡੇ ਪ੍ਰੋਟੀਨ ਆ ਕੋਈ ਪ੍ਰੋਟੀਨ ਬਣ ਰਿਹਾ ਆ ਕੋਈ ਜਿਹੜਾ ਖਤਮ ਹੋ ਰਿਹਾ ਤੇ ਬੋਡੀ ਦੇ ਵਿੱਚ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਰਹਿੰਦੀਆਂ ਜਿੱਦਾਂ ਅਸੀਂ ਪਿਛਲੇ ਪੋਡਕਾਸਟਾਂ ਚ ਵੀ ਸਾਰਾ ਡਾਈਜੈਸ਼ਨ ਚੱਲਦਾ ਜਾ ਰਿਹਾ ਸਾਡਾ ਰੈਸਪੀਰੇਸ਼ਨ ਚੱਲਦੀ ਜਾ ਰਹੀ ਹੈ ਤੇ ਇਹਨੂੰ ਜਦੋਂ ਕਿਉਂਕਿ ਬੋਡੀ ਜਿਹੜੀ ਹਿਊਮਨ ਬੋਡੀ ਦੀ ਅਗਰ ਗੱਲ ਕਰੀਏ ਤਾਂ ਸੈੱਲਾਂ ਦੀ ਬਣੀ ਜਿੱਦਾਂ ਮੈਂ ਕਿਹਾ ਤਾਂ ਸੈੱਲ ਦੇ ਅੰਦਰ ਇੱਕ ਜਿਹੜਾ ਆ ਕ੍ਰੋਮੋਸੋਮ ਹੁੰਦੇ ਆ ਜਿਹਨਾਂ ਦੇ ਬਾਰੇ ਲਾਸਟ ਪੋਡਕਾਸਟ ਆਪਾਂ ਗੱਲ
0: ਕੀਤੀ
1: ਸਾਡਾ ਜਿਹੜਾ ਜੈਂਡਰ ਵੀ ਜਿਹੜਾ ਉਹ ਕਰਦਾ ਕੁੜੀ ਬੱਚਾ ਫੀਮੇਲ ਹੋਏਗਾ ਜਾਂ ਮੇਲ ਹੋਏਗਾ ਤੇ ਉਹ ਸਾਰੀਆਂ ਜਿਹੜੀਆਂ ਉਹ ਜਿਹੜਾ DNA ਅਗਰ ਤੁਸੀਂ DNA ਨੂੰ ਇਕੱਠਾ ਕਰ ਦੋ ਤਾਂ ਕ੍ਰੋਮੋਸੋਮ ਬਣ ਜਾਂਦਾ ਆ ਤੇ DNA ਨੂੰ ਅਸੀਂ ਅਗਰ ਖੋਲ ਦੋ ਤਾਂ ਉਹਦੇ ਛੋਟੇ ਛੋਟੇ ਪਾਰਟ ਜੀਨ ਬਣ ਜਾਂਦੇ ਆ ਤੇ ਹਰ ਜਿਹੜਾ ਕ੍ਰੋਮੋਸੋਮ ਹੁੰਦਾ ਆ ਉਹਦੇ ਜਿਹੜਾ ਕਾਰਨਰ ਦੇ ਉੱਤੇ ਇੱਕ ਜਿੱਦਾਂ ਸਾਡੇ ਆਪਣੇ ਸ਼ੂਜ਼ ਦੇ ਆਪਾਂ ਸ਼ੂਜ਼ ਲੈਂਦੇ ਸ਼ੂਜ਼ ਲੇਸਿਸ ਹੁੰਦੇ ਆ ਨਾ ਉਹਦੇ ਉੱਤੇ ਕੈਪ ਜੀ ਲੱਗੀ ਹੁੰਦੀ ਆ ਏਦਾਂ ਹਰ ਜਿਹੜਾ ਕ੍ਰੋਮੋਸੋਮ ਹੁੰਦਾ ਉਹਦੇ ਉੱਤੇ ਇੱਕ ਕੈਪ ਚੜੀ ਹੁੰਦੀ ਆ ਤਾਂ ਕਿ ਜਦੋਂ ਵੀ ਸੈੱਲ ਡਿਵਾਈਡ ਕਰੇ ਤਾਂ ਇੱਦਾਂ ਨਾ ਹੋਵੇ ਕਿ ਕਿਉਂਕਿ ਡਿਵਾਈਡ ਹੋ ਕੇ ਸੈੱਲ ਛੋਟਾ ਹੀ ਹੋਏਗਾ ਨਾ ਤਾਂ ਕ੍ਰੋਮੋਸੋਮ ਵੀ ਛੋਟਾ ਹੀ ਹੋਏਗਾ ਸੋ ਇੱਦਾਂ ਨਾ ਹੋਵੇ ਕਿ ਉਹ ਜਿਹੜਾ ਅਲਟੀਮੇਟਲੀ ਜਿਹੜਾ ਇੱਕਦਮ ਹੀ ਖਤਮ ਹੋ ਜਾਵੇ ਹਨਾ ਜਾਂ ਉਹਦੀ ਵੀਕਨੈਸ ਹੋ ਜਾਵੇ ਸੋ ਵੀਕਨੈਸ ਤੋਂ ਬਚਾਉਣ ਦੇ ਲਈ ਉਹ ਕੈਪ ਹੁੰਦਾ ਬਟ ਓਬੀਅਸਲੀ ਜਦੋਂ ਸੈੱਲ ਨੇ ਡਿਵਾਈਡ ਕਰੀ ਜਾਣਾ ਤਾਂ ਅਲਟੀਮੇਟਲੀ ਜਾ ਕੇ ਉਹ ਜਿਹੜਾ ਕੈਪ ਖਤਮ ਵੀ ਹੋ ਜਾਂਦਾ ਹੈ ਜਿਹਨੂੰ ਅਸੀਂ ਟੀਲੋਮੀਅਰ ਕਹਿੰਦੇ ਹਾਂ ਅਗਰ ਬਾਇਓਲੋਜੀ ਦੇ ਵਿੱਚ ਕਿਸੇ ਨੂੰ ਯਾਦ ਹੋਵੇ ਟੀਲੋਮੀਅਰ ਅਸੀਂ ਗੱਲ ਕਰਦੇ ਹਾਂ ਸੋ ਉਹ ਟੀਲੋਮੀਅਰ ਜਿਹੜੇ ਹੁੰਦੇ ਆ ਉਹ ਏਜ ਦੇ ਨਾਲ ਨਾਲ ਕਿਉਂਕਿ ਜਦੋਂ ਸੈੱਲ ਦਾ ਨੰਬਰ ਵੱਧਦਾ ਜਾਂਦਾ ਗਰੋਥ ਹੁੰਦੀ ਜਾਂਦੀ ਹੈ ਤਾਂ ਉਦਾਂ ਉਦਾਂ ਉਹ ਜਿਹੜਾ ਟੀਲੋਮੀਅਰ ਖਤਮ ਹੁੰਦਾ ਜਾਂਦਾ ਤੇ ਉਹੀ ਟੀਲੋਮੀਅਰ ਜਿਹੜਾ ਉਹ ਸਾਡੇ ਕ੍ਰੋਮੋਸੋਮ ਨੂੰ ਬਚਾ ਕੇ ਰੱਖਦਾ ਹੈਗਾ ਤੇ ਇੱਕ ਦਾ ਰੀਜ਼ਨ ਇਹ ਹੁੰਦਾ ਕਿਉਂਕਿ ਜਦੋਂ ਜਦੋਂ ਅਸੀਂ ਸਾਡੀ ਏਜ ਵੱਧਦੀ ਜਾਂਦੀ ਹੈ ਤਾਂ ਸੈੱਲ ਜਿਹੜੇ ਆ ਸਾਡੀ ਉਹਨਾਂ ਦੀ ਡਿਵੀਜ਼ਨ ਜਦੋਂ ਹੋਰ ਹੋਈ ਜਾਂਦੀ ਹੈ ਤਾਂ ਸਾਡੇ ਜਿਹੜੇ ਆ ਕ੍ਰੋਮੋਸੋਮ ਜਿਹੜੇ ਆ ਟੁੱਟ ਟੁੱਟ ਕੇ ਛੋਟੇ ਹੁੰਦੇ ਰਹਿੰਦੇ ਆ ਤੇ ਉਹਦੀ ਵਜ੍ਹਾ ਨਾਲ ਜਿਹੜੀ ਏਜਿੰਗ ਹੁੰਦੀ ਆ ਇਹ ਸੈਲੂਲਰ ਜਿਹੜੀ ਲੈਵਲ ਦੇ ਉੱਤੇ ਏਜਿੰਗ ਦੀ ਅਸੀਂ ਗੱਲ ਕਰਦੇ ਹਾਂ ਫਿਰ ਉਸ ਤੋਂ ਇਲਾਵਾ DNA ਜਿਹੜਾ ਜਿਹੜਾ ਸਾਡਾ ਹੁੰਦਾ ਆ ਉਸ DNA ਦੇ ਵਿੱਚ ਵੀ ਜਿੱਦਾਂ ਮਿਊਟੇਸ਼ਨ ਦੇ ਬਾਰੇ ਆਪਾਂ ਸੁਣਦੇ ਹਾਂ ਕਿ ਹਨਾ ਸਾਨੂੰ ਵੀ ਪਤਾ ਕਿ ਕਈ ਵਾਰ ਸਨ ਦੀ ਰੇਜ ਦੀ ਵਜ੍ਹਾ ਨਾਲ ਜਿਹੜਾ ਸਾਡੀ ਬੋਡੀ ਦੇ ਵਿੱਚ ਚੇਂਜਸ ਹੋ ਜਾਂਦੇ ਇਸ ਲਈ ਕੈਂਸਰ ਵਗੈਰਾ ਹੋ ਜਾਂਦਾ ਸਕਿਨ ਕੈਂਸਰ ਹੋ ਜਾਂਦਾ ਹਨਾ ਤੇ ਮਿਊਟੇਸ਼ਨ ਹੋ ਜਾਂਦੀ ਕਈ ਵਾਰ ਕਿਸੇ ਵੀ ਰੀਜ਼ਨ ਦੇ ਕਰਕੇ ਕਿਉਂਕਿ ਬੋਡੀ ਜਿੱਦਾਂ ਮੈਂ ਪਹਿਲੇ ਕਿਹਾ ਕਿ ਸੈੱਲ ਜਿਹੜੇ ਬਣਦੇ ਵੀ ਰਹਿੰਦੇ ਆ ਔਰ ਖਰਾਬ ਵੀ ਹੁੰਦੇ ਰਹਿੰਦੇ ਆ ਹਨਾ ਤੇ ਉਹਨਾਂ ਦਾ ਬੋਡੀ ਸਾਡੀ ਬੋਡੀ ਦੇ ਅੰਦਰ ਹੀ ਇੱਕ ਸਿਸਟਮ ਹੁੰਦਾ ਜਿਹੜਾ ਰਿਪੇਅਰ ਕਰਦਾ ਰਹਿੰਦਾ ਆਪਣੇ ਆਪ ਨੂੰ ਸੋ ਜਦੋਂ ਅਸੀਂ ਯੰਗ ਹੁੰਦੇ ਹਾਂ ਤਾਂ ਰਿਪੇਅਰ ਸਿਸਟਮ ਵੀ ਓਬਵੀਅਸਲੀ ਜ਼ਿਆਦਾ ਜਿਹੜਾ ਵਧੀਆ ਹੁੰਦਾ ਕਿਉਂਕਿ ਉਹ ਸਾਡੇ ਗਰੋਥ ਈਅਰ ਹੁੰਦੇ ਆ ਹਨਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਾਡੀ ਏਜ ਵਧਣ ਲੱਗ ਜਾਂਦੀ ਹੈ ਤਾਂ ਉਹ ਸਾਰੀਆਂ ਜਿਹੜੀਆਂ ਪ੍ਰੋਬਲਮ ਸਾਡਾ ਇਮਿਊਨ ਸਿਸਟਮ ਜਿਹੜਾ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੋਰ ਜਿਹੜੇ ਆ ਚੇਂਜਸ ਜਿਹੜੇ ਆਉਣੇ ਸ਼ੁਰੂ ਹੁੰਦੇ ਹਨ ਜਿੱਦਾਂ ਇਨਫਲਮੇਸ਼ਨ ਵੀ ਆਪਾਂ ਸੁਣਦੇ ਹਾਂ ਬਹੁਤ ਜ਼ਿਆਦਾ ਹਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਹੀ ਸੁਣਦੇ ਹਾਂ ਕਿ ਇਨਫਲਮੇਸ਼ਨ ਹੈ ਕਿਸੇ ਦੀ ਬੋਡੀ ਦੇ ਵਿੱਚ ਤਾਂ ਅਗਰ ਮੇ ਬੀ ਸ਼ਾਇਦ ਕਿਸੇ ਨੂੰ ਨਹੀਂ ਕਦੇ ਸੁਣਿਆ ਬਟ ਇਨਫਲਮੇਸ਼ਨ ਇੱਕ ਸਾਡੀ ਜਿਹੜੀ ਬੋਡੀ ਦਾ ਜ਼ਰੂਰੀ ਪਾਰਟ ਵੀ ਹੈਗਾ ਆ ਜਦੋਂ ਕਦੇ ਸਾਡੇ ਸੱਟ ਲੱਗਦੀ ਹੈ ਹਨਾ ਜਦੋਂ ਸਾਨੂੰ ਕੋਈ ਇਨਫੈਕਸ਼ਨ ਹੁੰਦਾ ਤਾਂ ਆਪਾਂ ਦੇਖਦੇ ਹਾਂ ਕਿ ਸਾਡੀ ਜਿਹੜਾ ਇੱਕ ਵਾਰ ਜ਼ਖਮ ਹੋ ਜਾਂਦਾ ਫਿਰ ਹੌਲੀ ਹੌਲੀ ਥੋੜੇ ਦਿਨਾਂ ਚੋਂ ਜ਼ਖਮ ਭਰ ਜਾਂਦਾ ਹਨਾ ਉਹ ਇੱਕ ਇਨਫਲਮੇਸ਼ਨ ਦੀ ਪ੍ਰੋਸੈਸ ਹੀ ਹੈਗੀ ਹੈ ਜਿਹਦੇ ਵਿੱਚ ਕਹਿੰਦਾ ਵੀ ਜਦੋਂ ਸਾਡੇ ਜ਼ਖਮ ਹੁੰਦਾ ਤਾਂ ਸਾਡੀ ਜਿਹੜੀ ਬੋਡੀ ਜਿਹੜੀ ਸਾਡੇ ਬਲੱਡ ਨੂੰ ਜਿਹੜਾ ਇਹ ਦਿੰਦੀ ਆ ਕਿ ਹਾਂ ਬਈ ਉੱਥੇ ਇੰਜਰੀ ਹੋ ਗਈ ਆ ਤਾਂ ਬਲੱਡ ਜਿਹੜਾ ਸੈੱਲ ਮੂਵ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਜਗ੍ਹਾ ਨੂੰ ਤੇ ਹੌਲੀ ਹੌਲੀ ਉੱਥੇ ਪ੍ਰੋਟੀਨ ਰਿਲੀਜ਼ ਕਰ ਦਿੰਦੇ ਆ ਜਿਹਦੀ ਵਜ੍ਹਾ ਨਾਲ ਹੌਲੀ ਹੌਲੀ ਸਕਿਨ ਸੈੱਲ ਜਿਹੜੀ ਉੱਥੇ ਦੁਬਾਰਾ ਆ ਜਾਂਦੀ ਆ ਸਕਿਨ ਤੇ ਸਾਡੀ ਇੰਜਰੀ ਠੀਕ ਹੋ ਜਾਂਦੀ ਆ ਪਰ ਕਿ ਜਦੋਂ ਅਸੀਂ ਓਲਡ ਏਜ ਚ ਹੋ ਜਾਂਦੇ ਹਾਂ ਜਾਂ ਏਜਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਜ਼ਿਆਦਾ ਸਾਡੇ ਆਪਣਾ ਮਤਲਬ ਆਪਾਂ ਕੁਛ ਡੈਕੇਡ ਪਾਸ ਕਰ ਜਾਂਦੇ ਹਾਂ ਲਾਈਫ ਦੇ ਤਾਂ ਜਿਹੜੀ ਇਨਫਲਮੇਸ਼ਨ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਔਰ ਇੱਦਾਂ ਹੁੰਦੀ ਕਿ ਸੈੱਲਸ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਸੇਮ ਜਿਵੇਂ ਕੈਂਸਰ ਦੇ ਵਿੱਚ ਹੁੰਦੀ ਆ ਕਿ ਬੋਡੀ ਆਈਡੈਂਟੀਫਾਈ ਨਹੀਂ ਕਰ ਪਾਉਂਦੀ ਕਿ ਇਹ ਜਿਹੜੇ ਸੈੱਲ ਜਿਹੜੇ ਆ ਇਹ ਹਾਰਮਫੁਲ ਹੈਗੇ ਆ ਸਾਡੇ ਲਈ ਉਹਦੇ ਨਾਲ ਫਿਰ ਕੀ ਹੁੰਦਾ ਕਿ ਉਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈ ਤੇ ਕੈਂਸਰ ਬਣ ਜਾਂਦਾ ਟਿਊਮਰ ਬਣ ਜਾਂਦਾ ਸਿਮਿਲਰਲੀ ਇਨਫਲਮੇਸ਼ਨ ਵੀ ਜਦੋਂ ਇੱਕ ਲੈਵਲ ਤੋਂ ਵੱਧ ਜਾਂਦੀ ਆ ਫਿਰ ਉਹ ਸਾਡੇ ਲਈ ਪ੍ਰੋਬਲਮ ਕਾਜ਼ ਕਰਦੀ ਆ ਜਿਵੇਂ ਹੈਲਥ ਇਸ਼ੂਜ ਆਉਂਦੀ ਆ ਓਬੇਸਿਟੀ ਦਾ ਹੋ ਗਿਆ ਜਾਂ ਹਾਰਟ ਹੈਲਥ ਦੇ ਇਸ਼ੂ ਹੋ ਗਿਆ ਜਾਂ ਹੋਰ ਵੀ ਬਹੁਤ ਸਾਰੇ ਇਸ਼ੂਜ ਜਿਹੜੇ ਰਿਲੇਟਡ ਆ ਅਗਰ ਅਸੀਂ ਕੋਵਿਡ ਦੀ ਵੀ ਗੱਲ ਕਰੀਏ ਤਾਂ ਕੋਵਿਡ ਚ ਵੀ ਮੋਸਟਲੀ ਜਦੋਂ ਰਿਸਰਚ ਹੋਈਆਂ ਤਾਂ ਮਤਲਬ ਜਦੋਂ ਪੇਸ਼ੈਂਟਸ ਜਿਹੜੇ ਸੀਗੇ ਤਾਂ ਇਹ ਦੇਖਿਆ ਗਿਆ ਕਿ ਐਕਚੁਅਲ ਚ ਵਾਇਰਸ ਦੇ ਨਾਲ ਇੰਨੀਆਂ ਡੈਥਸ ਨਹੀਂ ਹੋ ਰਹੀਆਂ ਸੀ ਜਿੰਨਾ ਵਾਇਰਸ ਦੀ ਵਜ੍ਹਾ ਨਾਲ ਜਿਹੜੀ ਇਨਫਲਮੇਸ਼ਨ ਹੋ ਰਹੀ ਸੀ ਉਹਦੀ ਵਜ੍ਹਾ ਨਾਲ ਡੈਥਸ ਹੋ ਰਹੀਆਂ ਸੀਗੀਆਂ ਸੋ ਇਨਫਲਮੇਸ਼ਨ ਜਦੋਂ ਅਸੀਂ ਲਾਈਫ ਚ ਜਿਹੜਾ ਆ ਸਾਡੀ ਕੁਛ ਏਜ ਹੋ ਜਾਂਦੀ ਆ ਤਾਂ ਇਨਫਲਮੇਸ਼ਨ ਜਿਹੜੀ ਆ ਉਹ ਬੋਡੀ ਆਈਡੈਂਟੀਫਾਈ ਨਹੀਂ ਕਰ ਪਾਉਂਦੀ ਔਰ ਉਹ ਵੱਧ ਜਾਂਦੀ ਆ ਜ਼ਿਆਦਾ ਜਿਹਦੀ ਵਜ੍ਹਾ ਨਾਲ ਸਾਨੂੰ ਏਜਿੰਗ ਜਾਂ ਹੋਰ ਡਿਜ਼ੀਜ਼ ਵਰਗੀਆਂ ਪ੍ਰੋਬਲਮਸ ਆਉਂਦੀਆਂ ਉਸ ਤੋਂ ਇਲਾਵਾ ਇੱਕ ਅਸੀਂ ਮਾਈਟੋਕੋਂਡਰੀਆ ਦੀ ਪਿਛਲੀ ਵਾਰ ਗੱਲ ਕੀਤੀ ਸੀਗੀ ਜਿਹਨੂੰ ਪਾਵਰ ਹਾਊਸ ਆਫ ਸੈੱਲ ਕਹਿੰਦੇ ਹਾਂ, ਮਤਲਬ ਜਿਹਦੀ ਵਜ੍ਹਾ ਨਾਲ ਸੈੱਲ ਨੂੰ ਐਨਰਜੀ ਮਿਲਦੀ ਹੈ। ਉਹ ਮਾਈਟੋਕੋਂਡਰੀਆ ਜਿਹੜਾ ਉਹ ਸੈੱਲ ਦੇ ਨਿਊਕਲੀਅਸ ਦੇ ਅੰਦਰ ਹੁੰਦਾ ਹੈ। ਉਸ ਮਾਈਟੋਕੋਂਡਰੀਆ ਦੇ ਵਿੱਚ ਵੀ ਜਿਹੜਾ ਉਹ ਮੇਨ ਰੀਜ਼ਨ ਹੈਗਾ, ਅਗਰ ਤੁਸੀਂ ਮਤਲਬ ਕੱਲਾ ਕੱਲਾ ਰੀਜ਼ਨ ਨਹੀਂ ਹੈਗਾ ਏਜਿੰਗ ਦਾ, ਬਟ ਮੇਨ ਰੀਜ਼ਨ ਉਹ ਹੈਗਾ ਕਿ ਯੰਗ ਜਿਹੜਾ ਹਿਊਮਨ ਬੀਂਗ ਹੋਗਾ ਉਹਦਾ ਮਾਈਟੋਕੋਂਡਰੀਆ ਜ਼ਿਆਦਾ ਜਿਹੜਾ ਉਹਦੇ ਸੈੱਲ ਜਿਹੜੇ ਸਟਰੋਂਗ ਹੋ ਗਏ ਔਰ ਆਪਣੇ ਆਪ ਨੂੰ ਜਿਹੜਾ ਰਿਪੇਅਰ ਕਰ ਸਕੂਗੇ ਕੰਪੈਰੇਟਿਵਲੀ ਕਿ ਕੋਈ ਓਲਡ ਏਜ ਪਰਸਨ ਹੋਏਗਾ, ਹਨਾ। ਤੇ ਜਿੱਦਾਂ ਤੁਸੀਂ ਡੈਥ ਦੀ ਗੱਲ ਕੀਤੀ ਆ, ਤਾਂ ਡੈਥ ਜਦੋਂ ਕਿਉਂਕਿ ਅਲਟੀਮੇਟਲੀ ਆਪਾਂ ਨੂੰ ਪਤਾ ਕਿ ਇੱਕ ਜਿਹੜਾ ਅਸੀਂ ਬੱਚੇ ਹੁੰਦੇ ਹਾਂ ਫਿਰ ਵੱਡੇ ਹੁੰਦੇ ਹਾਂ ਫਿਰ ਕਿਸੇ ਕਿਤੇ ਸਟੇਜ ਤੇ ਜਾ ਕੇ ਸਾਡੀ ਡੈਥ ਹੋ ਜਾਂਦੀ ਹੈ। ਤੇ ਡੈਥ ਦੇ ਲਈ ਅਗਰ ਤੁਸੀਂ ਅਸੀਂ ਸੋਸਾਇਟੀ ਦੀ ਗੱਲ ਕਰੀਏ ਜਾਂ ਲੀਗ ਦੀ ਜਾਂ ਮੈਡੀਕਲੀ ਗੱਲ ਕਰੀਏ ਤਾਂ ਕੋਈ ਪਰਟੀਕੁਲਰ ਡੈਫੀਨੇਸ਼ਨ ਨਹੀਂ ਜਿਹੜੀ ਹੈਗੀ ਹਜੇ ਤੱਕ। ਜਿਵੇਂ ਕੁਛ ਅਮੈਰੀਕਾ ਦੇ ਵਿੱਚ ਕੁਛ ਸਟੇਟ ਮੰਨ ਲੈਂਦੀ ਹੈ ਕਿ ਹਾਰਟ ਦੀ ਅਗਰ ਤੁਹਾਡਾ ਹਾਰਟ ਸਟੋਪ ਹੋ ਗਿਆ ਤਾਂ ਤੁਹਾਡੀ ਡੈਥ ਆ, ਜਾਂ ਬ੍ਰੇਨ ਤੁਹਾਡਾ ਸਟੋਪ ਹੋ ਗਿਆ ਤਾਂ ਤੁਸੀਂ ਡੈਡ ਆ। ਬਟ ਕੁਛ ਸਟੇਟਸ ਐਵੇਂ ਦੀਆਂ ਜਿਹੜੀਆਂ ਨਹੀਂ ਮੰਨਦੀਆਂ ਕਿ ਅਗਰ ਤੁਹਾਡਾ ਬ੍ਰੇਨ ਡੈਡ ਆ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਡੈਡ ਆ, ਹਨਾ। ਤੁਹਾਡਾ ਹਾਰਟ ਤੁਹਾਡਾ ਲਿਵਿੰਗ ਹੋਣਾ ਚਾਹੀਦਾ ਕਿਉਂਕਿ ਹਾਰਟ ਨੇ ਤੁਹਾਡੀ ਬਾਡੀ ਨੂੰ ਜਿਹੜੀ ਐਨਰਜੀ ਟ੍ਰਾਂਸਫਰ ਕਰਨੀ ਆ। ਸੋ ਅਗਰ ਅਸੀਂ ਡੈਥ ਨੂੰ ਇੱਕ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਹ ਮੰਨਦੇ ਆ ਕਿ ਜਦੋਂ ਸਾਡੀ ਬਾਡੀ ਦੀ ਐਬਿਲਿਟੀ ਜਿਹੜੀ ਆਪਣੇ ਆਪ ਨੂੰ ਜਨਰੇਟ ਕਰਨ ਦੀ ਜਾਂ ਆਪਣੇ ਆਪ ਨੂੰ ਬਚਾਉਣ ਦੀ ਬਿਮਾਰੀਆਂ ਤੋਂ ਖਤਮ ਹੋ ਜਾਂਦੀ ਆ ਔਰ ਉਹਨੂੰ ਤੁਸੀਂ ਦੁਬਾਰਾ ਜਿਹੜੀ ਆ ਉਹ ਉਸ ਐਬਿਲਿਟੀ ਨੂੰ ਜਨਰੇਟ ਨਹੀਂ ਕਰ ਸਕਦੇ, ਉਹਨੂੰ ਅਸੀਂ ਡੈਥ ਕਹਿੰਦੇ ਹਾਂ ਕਿ ਉਸ ਟਾਈਮ ਬੜੀ ਜਿਹੜੀ ਹਿਊਮਨ ਬਾਡੀ ਖਤਮ ਹੋ ਗਿਆ। ਬਟ ਹਿਊਮਨ ਬਾਡੀ ਜਿਹੜੀ ਆ ਜਿਹਨੂੰ ਅਸੀਂ ਡੈਥ ਮੰਨਦੇ ਹਾਂ ਉਸ ਤੋਂ ਜਿਹੜਾ ਕੁਛ ਟਾਈਮ ਤੱਕ ਜਿਹੜੇ ਸਾਡੇ ਆਰਗਨ ਚੱਲਦੇ ਰਹਿੰਦੇ ਆ, ਹਨਾ, ਕਿਉਂਕਿ ਸਾਨੂੰ ਪਤਾ ਕਿ ਇਸੇ ਲਈ ਆਪਾਂ ਆਈਜ਼ ਕੁਛ ਟਾਈਮ ਤੱਕ ਡੋਨੇਟ ਕਰ ਸਕਦੇ ਹਾਂ ਜਾਂ ਹੋਰ ਬਾਡੀ ਪਾਰਟਸ ਜਿਹੜੇ ਡੋਨੇਟ ਕਰ ਸਕਦੇ ਕਿਉਂਕਿ ਉਹ ਲਿਵਿੰਗ ਹੁੰਦੇ ਆ ਕੁਛ ਟਾਈਮ ਤੱਕ, ਬਾਡੀ ਮਤਲਬ ਸਾਡੇ ਮਰਨ ਤੇ ਬਾਅਦ ਵੀ
0: ਚੱਲਦੇ ਰਹਿੰਦੇ।
1: ਇਹ ਸਾਰੀਆਂ ਚੀਜ਼ਾਂ ਜਿਹੜੀ ਹਾਂਜੀ ਡਿਫਰੈਂਟ ਡਿਫਰੈਂਟ ਜਿਹੜੇ ਪਰਸਪੈਕਟ ਆਉਂਦੇ ਆ ਜਦੋਂ ਅਸੀਂ ਏਜਿੰਗ ਦੀ ਗੱਲ ਕਰਦੇ ਹਾਂ। ਤੇ ਮੇਨਲੀ ਜਿਹੜੀ ਸੈਲੂਲਰ ਲੈਵਲ ਤੇ ਏਜਿੰਗ ਹੁੰਦੀ ਰਹਿੰਦੀ ਆ, ਇੱਕ ਹੋਰ ਹੁੰਦੀ ਗੱਲ ਜਿਵੇਂ ਸੈੱਲ ਸਿਨੈਸੈਂਸ ਅਸੀਂ ਇੱਕ ਪ੍ਰੋਸੈਸ ਬੋਲਦੇ ਹਾਂ।
0: ਅੱਛਾ,
1: ਉਹ ਪ੍ਰੋਸੈਸ ਹੁੰਦੀ ਹੈ ਕਿ ਜਿਵੇਂ ਸਾਡੀ ਬਾਡੀ ਚ ਇੱਦਾਂ ਹੁੰਦੀ ਹੈ ਜਦੋਂ ਕੋਈ ਡੈਡ ਹੁੰਦਾ ਸੈੱਲ, ਹਨਾ, ਤਾਂ ਸਾਡੀ ਬਾਡੀ ਨੂੰ ਪਤਾ ਲੱਗ ਜਾਂਦਾ ਕਿ ਇਹ ਸੈੱਲ ਨੂੰ ਹੁਣ ਬਾਹਰ ਕੱਢਣਾ ਆ।
0: ਠੀਕ ਹੈ।
1: ਤੇ ਉਹ ਜਿਹੜੀ ਬਾਹਰ ਕੱਢ ਦਿੰਦੀ ਆ ਜਾਂ ਕੋਈ ਡੈਮੇਜ ਹੋ ਜਾਂਦਾ ਤਾਂ ਉਹਨੂੰ ਰਿਪੇਅਰ ਕਰ ਦਿੰਦੀ ਆ। ਬਟ ਕਈ ਵਾਰ ਹੋ ਜਾਂਦਾ ਕਿ ਸਾਡੀ ਬਾਡੀ ਜਿਹੜੀ ਆ ਉਹ ਪਛਾਣ ਨਹੀਂ ਪਾਉਂਦੀ, ਫਿਰ ਉਹੀ ਗੱਲ ਸਾਡਾ ਇਮਿਊਨ ਸਿਸਟਮ ਪਛਾਣ ਨਹੀਂ ਪਾਉਂਦਾ ਇਹ ਚੀਜ਼ ਨੂੰ ਕਿ ਇਹ ਸੈੱਲ ਡੈਡ ਹੋ ਗਿਆ ਔਰ ਇਹਨੂੰ ਬਾਹਰ ਕੱਢਣਾ। ਤਾਂ ਹੁੰਦਾ ਕਿ ਉਹ ਸੈੱਲ ਜਿਹੜਾ ਡੈਡ ਸੈੱਲ ਆ ਸਾਡੀ ਬਾਡੀ ਦੇ ਅੰਦਰ ਹੀ ਰਹਿ ਗਿਆ ਔਰ ਉਸ ਡੈਡ ਸੈੱਲ ਨੇ ਕੁਛ ਜਿਹੜੇ ਏਦਾਂ ਦੇ ਜਿਹੜੇ ਕੈਮੀਕਲ ਰਿਲੀਜ਼ ਕਰਨੇ ਆ ਜਿਹਦੇ ਨਾਲ ਇਨਫਲਮੇਸ਼ਨ ਹੋ ਜਾਂਦੀ ਆ ਸਾਡੀ ਬਾਡੀ ਦੇ ਵਿੱਚ, ਤੇ ਉਹ ਜਿਹੜਾ ਉਹ ਆਪ ਦਾ ਡੈਡ ਹੈ ਸੈੱਲ, ਬਟ ਉਹ ਜਿਹੜੇ ਬਾਕੀ ਦੇ ਸੈੱਲ ਨੂੰ ਖਰਾਬ ਕਰ ਰਿਹਾ ਹੁੰਦਾ ਆ। ਤੇ ਹਾਂਜੀ, ਤੇ ਇਹਦੀ ਵਜ੍ਹਾ ਨਾਲ ਵੀ ਸਾਨੂੰ ਜਿਹੜੀ ਆ ਜਿਹੜੀ ਏਜਿੰਗ ਜਾਂ ਜਿਹੜੀ ਡਿਜ਼ੀਜ਼ ਵਗੈਰਾ ਹੁੰਦੀਆਂ ਹੈ।
0: ਰਾਈਟ ਰਾਈਟ ਰਾਈਟ। ਅੱਛਾ, ਇੱਕ ਬੜਾ ਮੈਂ ਥੋੜ੍ਹਾ ਜਿਹਾ ਇਹਦੇ ਪਤਾ ਨਹੀਂ ਵਿਸ਼ੇ ਦੇ ਨਾਲ ਜੁੜਦਾ ਕੁਐਸਚਨ ਹੈਗਾ, ਐਵੋਲਿਊਸ਼ਨ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹੈਗਾ। ਤੁਸੀਂ ਇਹਨਾਂ ਚੀਜ਼ਾਂ ਨੂੰ ਸੁਣਿਆ ਹੋਣਾ, ਕਹਾਣੀਆਂ ਵੀ ਨੇ, ਅਤੇ ਅਗੇਨ ਉਹੀ ਗੱਲ ਹੈ ਕਿ ਸਾਡੇ ਕੋਲ ਆਈ ਡੋਂਟ ਨੋ ਡਾਕੂਮੈਂਟਿਡ ਹੈ ਕਿ ਨਹੀਂ ਹੈ, ਜੇ ਹੋਏਗਾ ਤਾਂ ਮੈਂ ਇੰਨਾ ਬ੍ਰਾਈਟ ਮਾਇੰਡ ਨਹੀਂ ਹੈਗਾ ਕਿ ਮੈਂ ਉਹ ਡਾਕੂਮੈਂਟ ਦੇ ਗੋ ਥਰੂ ਹੋਇਆ ਹੋਵਾਂ, ਬਟ ਹਾਂ ਫਿਲਮਾਂ ਦੇ ਵਿੱਚ ਜ਼ਰੂਰ ਸੁਣਿਆ ਦੇਖਿਆ। ਅਤੇ ਇਹ ਇੱਕ ਗੱਲ ਕਹਿ ਦਿੰਦੇ ਹਾਂ ਕਿ ਅੱਗੇ ਜਿਹੜੇ ਇਨਸਾਨ ਹੁੰਦੇ ਸੀ ਨਾ ਜੀ, ਉਹ ਬੜੇ ਲੰਮੀ ਉਮਰ ਦੇ ਹੁੰਦੇ ਸੀਗੇ। ਅੱਗੇ ਇਨਸਾਨ ਬਹੁਤ ਵੱਡੇ ਵੱਡੇ ਹੁੰਦੇ ਸੀ, ਅੱਗੇ ਜਾਨਵਰ ਬਹੁਤ ਵੱਡੇ ਵੱਡੇ ਹੁੰਦੇ ਸੀ, ਜਿਵੇਂ ਅਸੀਂ ਆਈਸ ਏਜ ਦੇ ਵਿੱਚ ਹਾਥੀ ਵੱਡੇ ਵੱਡੇ ਦੇਖਦੇ ਹਾਂ ਜਾਨਵਰ। ਹੁਣ ਅੱਜ ਕੱਲ੍ਹ ਉਹਨਾਂ ਦਾ ਸਾਈਜ਼ ਘੱਟ ਗਿਆ, ਹੈ ਨਾ, ਅਤੇ ਹੁਣ ਅੱਜ ਕੱਲ੍ਹ ਜਿਹੜੇ ਆ ਉਹਨਾਂ ਦੀ ਉਮਰ ਵੀ ਘੱਟ ਗਈ ਇਨਸਾਨਾਂ ਦੀ। ਅੱਗੇ ਜਿਹੜੀ ਇਨਸਾਨ ਦੀ ਇੱਕ ਐਵਰੇਜ ਏਜ ਗਈ, ਮੈਨੂੰ ਪਤਾ ਨਹੀਂ ਇਹਦੇ ਕੋਈ ਐਵੀਡੈਂਸ ਹੋਣਗੇ ਕਿ ਨਹੀਂ ਹੋਣਗੇ, ਕਿ ਅੱਗੇ 100-150 ਸਾਲ ਤਾਂ ਆਮ ਹੀ ਜਿਉਂਦੇ ਹੁੰਦੇ ਸੀ ਲੋਕ, ਹੁਣ ਅੱਜ ਕੱਲ੍ਹ 60-65 ਸਾਲ, ਕਈ ਵਾਰ 40 ਸਾਲ ਦਿਆਂ ਨੂੰ ਵੀ ਹਾਰਟ ਅਟੈਕ, ਜੇ ਐਵਰੇਜ ਕੱਢ ਲਈ ਜਾਵੇ ਤਾਂ ਇੱਕ ਐਵਰੇਜ ਏਜ ਇਨਸਾਨਾਂ ਦੀ ਘਟੀ ਹੈ। ਕੁਦਰਤ ਕੀ ਚਾਹੁੰਦੀ ਹੈ? ਕੁਦਰਤ ਚਾਹੁੰਦੀ ਹੈ ਵਾਕਈ ਕਿ ਅਸੀਂ ਛੇਤੀ ਖਤਮ ਹੋ ਜਾਈਏ? ਸਾਇੰਸ ਇਹਦੇ ਵਿੱਚ ਕੀ ਮੰਨਦੀ ਹੈਗੀ ਹੈ ਐਵੋਲਿਊਸ਼ਨ ਦੇ ਕੰਸੈਪਟ ਨੂੰ ਲੈ ਕੇ, ਕਿ ਕੀ ਸਾਨੂੰ ਇਮੋਰਟਲ ਕੀਤਾ ਜਾ ਸਕਦਾ? ਸਾਇੰਸ ਦੀ ਗੱਲ ਨਹੀਂ ਮੈਂ ਕਰ ਰਿਹਾ ਕਿ ਸਾਇੰਸ ਕਰ ਸਕਦੀ ਹੈ ਕਿ ਨਹੀਂ, ਉਹ ਬਾਅਦ 'ਚ ਕਰਾਂਗੇ ਆਪਾਂ ਗੱਲ ਕਿ ਸਾਇੰਸ ਦੇ ਵਿੱਚ ਕੀ ਪ੍ਰਯੋਗ ਹੋ ਰਹੇ, ਪਰ ਤੁਹਾਨੂੰ ਇਹਦੇ ਬਾਰੇ ਸਾਇੰਸ ਦੇ ਕੋਲ ਕੁਝ ਐਵੀਡੈਂਸ ਹੈਗੇ ਨੇ ਕਿ ਕੁਦਰਤ ਨੇ ਇਨਸਾਨ ਦੀ ਉਮਰ ਨੂੰ ਲੈ ਕੇ ਕੁਝ ਫੇਵਰ ਕੀਤਾ ਜਾਂ ਫਿਰ ਧੱਕਾ ਕੀਤਾ?
1: ਹਾਂਜੀ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ। ਜਦੋਂ ਅਸੀਂ ਐਵੋਲਿਊਸ਼ਨ ਦੇ ਆਪਣੇ ਪੋਡਕਾਸਟ ਦੇ ਸ਼ੁਰੂ ਚ ਆਪਾਂ ਐਪੀਸੋਡ ਕੀਤੇ ਸੀ, ਤਾਂ ਐਵੋਲਿਊਸ਼ਨ ਦੀ, ਕਿਉਂਕਿ ਜਦੋਂ ਅਸੀਂ ਐਵੋਲਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹੀ ਮੰਨਦੇ ਕਿ ਐਵੋਲਿਊਸ਼ਨ ਜਿਹੜਾ ਉਹ ਸਰਵਾਈਵਲ ਨੂੰ ਜਿਹੜਾ ਪ੍ਰਮੋਟ ਕਰਦਾ, ਹਨਾ। ਜਦੋਂ ਅਸੀਂ ਬਾਇਓਲੋਜੀ ਕਲਾਸਿਸ ਚ ਪੜ੍ਹਿਆ ਸੀ ਸਰਵਾਈਵਲ ਆਫ ਦ ਫਿਟੈਸਟ, ਮਤਲਬ ਜਿਹੜਾ ਜਿਹੜੀ ਸਪੀਸੀਜ਼ ਜਿਹੜੀ ਹੈ ਨਾ ਉਹ ਫਿਟ ਹੋਊਗੀ। ਹਾਂਜੀ ਉਹ ਬਚੀ ਰਹਿ ਗਈ ਔਰ ਜਿਹੜੀ ਨਹੀਂ ਜੈਨੇਟਿਕਲੀ ਫਿੱਟ ਸੀਗੀ ਉਹ ਆਪਣੇ ਆਪ ਨੂੰ ਮਤਲਬ ਉਹ ਖਤਮ ਹੋ ਗਿਆ ਫੈਮਿਲੀ ਨਹੀਂ ਬਚਾ ਸਕੀ ਕਿਸੇ ਵੀ ਰੀਜ਼ਨ ਤੋਂ ਚਾਹੇ ਹਾਂਜੀ ਉਹਨਾਂ ਨੂੰ ਫੂਡ ਨਹੀਂ ਮਿਲਿਆ ਜਾਂ ਪ੍ਰੀਡੇਸ਼ਨ ਤੋਂ ਨਹੀਂ ਬਚਾ ਸਕੀ ਜਾਂ ਆਪਣੇ ਆਪ ਨੂੰ ਅਡੈਪਟ ਨਹੀਂ ਕਰ ਪਾਈ ਹਨਾ ਤੇ ਉਹ ਖਤਮ ਹੋ ਗਈ ਤੇ ਜਦੋਂ ਅਸੀਂ ਐਵੋਲਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਐਵੋਲਿਊਸ਼ਨ ਇਸ ਚੀਜ਼ ਨੂੰ ਪ੍ਰੈਫਰ ਨਹੀਂ ਕਰਦਾ ਕਿ ਇੱਕ ਇੰਡੀਵਿਜੁਅਲ ਜਿਹੜਾ ਆ ਜੀਂਦਾ ਰਹਿ ਰਿਹਾ ਜਾਂ ਮਰ ਰਿਹਾ ਉਹਦੀ ਲਾਈਫ ਟਾਈਮ ਕਿੰਨਾ ਕਿਉਂਕਿ ਕੁਛ ਐਨੀਮਲਸ ਦੀ ਲਾਈਫ ਜਿਵੇਂ ਸ਼ਾਰਕ ਹੈ ਇੱਕ ਉਹਦੀ ਲਾਈਫ ਜਿਹੜੀ ਆ 700 ਸਾਲ ਦਾ ਉਹਦਾ ਜਿਦਾਂ ਤੁਸੀਂ ਮਾਊਸ ਦੀ ਗੱਲ ਕਰੋ ਡੋਗ ਦੀ ਗੱਲ ਕਰੋ ਤਾਂ ਕੁਛ ਸਾਲ ਜੀਂਦੇ ਆ ਉਹ ਸਾਰਾ ਸਾਰਿਆਂ ਦਾ ਅਲੱਗ ਅਲੱਗ ਸਿਸਟਮ ਹੈਗਾ ਸੋ ਐਵੋਲਿਊਸ਼ਨ ਜਿਹੜਾ ਇਸ ਚੀਜ਼ ਨੂੰ ਹਮੇਸ਼ਾ ਪ੍ਰੈਫਰ ਕਰਦਾ ਹੈ ਕਿ ਸਪੀਸੀਜ਼ ਕਿੰਨੀ ਜਿਹੜੀ ਸਰਵਾਈਵ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹਨਾ ਤੇ ਹਿਊਮਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੀ ਕਿਉਂਕਿ ਹੋ ਸਕਦਾ ਸੀ ਜਦੋਂ ਅਸੀਂ ਸਰਵਾਈਵਲ ਦੀ ਗੱਲ ਕੀਤੀ ਹੈ ਤਾਂ ਹੁਣ ਇਹ ਚਾਹੀਦਾ ਸੀ ਕਿ ਅਸੀਂ ਵੀ ਕਾਫੀ ਟਾਈਮ ਸਾਲਾਂ ਤੱਕ ਜੀਂਦੇ ਰਹਿੰਦੇ ਹਨਾ ਪਰ ਹਿਊਮਨ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਸਾਡੀ ਬਾਡੀ ਦੇ ਵਿੱਚ ਜਿਹੜੇ ਜੀਨਸ ਜਾਂ ਜਿਹੜੇ ਪ੍ਰੋਟੀਨਸ ਸਾਨੂੰ ਯੰਗ ਏਜ ਦੇ ਵਿੱਚ ਗਰੋ ਕਰਨ ਚ ਹੈਲਪ ਕਰਦੇ ਆ ਉਹੀ ਜੀਨਸ ਜਿਹੜੇ ਆ ਜਾਂ ਪ੍ਰੋਟੀਨ ਸਾਨੂੰ ਜਦੋਂ ਅਸੀਂ ਏਜ ਹੋ ਜਾਂਦੇ ਹਾਂ ਉਹ ਸਾਡੀ ਏਜਿੰਗ ਦਾ ਜਾਂ ਡੈਥ ਦਾ ਕਾਰਨ ਵੀ ਬਣਦੇ ਆ ਉਹ ਇਵੇਂ ਕਿਉਂਕਿ ਜਦੋਂ ਆਪਾਂ ਸੁਣਦੇ ਆ ਸਾਨੂੰ ਪਤਾ ਕੈਂਸਰ ਦੀ ਅਗਰ ਅਸੀਂ ਗੱਲ ਲੈ ਲਈਏ ਤਾਂ ਸਾਨੂੰ ਪਤਾ ਕਿ ਮੋਸਟਲੀ ਇਹ ਜਿਹੜੇ ਓਲਡ ਏਜ ਚ ਹੀ ਹੁੰਦੇ ਆ ਜ਼ਿਆਦਾਤਰ ਹਨਾ ਤਾਂ ਚਲੋ ਹੋਰ ਰੀਜ਼ਨ ਜਿਵੇਂ ਕਿਹਾ ਕਿ ਐਕਸਟਰਨਲ ਫੈਕਟਰ ਕਰਕੇ ਵੀ ਏਜਿੰਗ ਹੁੰਦੀ ਆ ਪਰ ਜਨਰਲੀ ਤੁਸੀਂ ਗੱਲ ਕਰ ਲਓ ਤਾਂ ਓਲਡ ਏਜ ਦੇ ਵਿੱਚ ਹੀ ਹੁੰਦੇ ਆ ਹੁਣ ਕੈਂਸਰ ਦਾ ਮਤਲਬ ਕੀ ਹੁੰਦਾ ਕੈਂਸਰ ਦਾ ਸਾਨੂੰ ਪਤਾ ਕਿ ਜਦੋਂ ਸੈੱਲ ਬਹੁਤ ਜ਼ਿਆਦਾ ਨੰਬਰ ਚ ਗਰੋ ਕਰ ਜਾਂਦੇ ਆ ਮਤਲਬ ਇੱਕ ਜਿਹੜਾ ਟਿਊਮਰ ਬਣ ਜਾਂਦਾ ਅਨਕੰਟਰੋਲਡ ਗਰੋਥ ਹੋ ਜਾਂਦੀ ਆ ਸੋ ਹੁੰਦੀ ਉਹ ਵੀ ਗਰੋਥ ਹੀ ਆ ਬਟ ਅਨਕੰਟਰੋਲਡ ਹੋ ਜਾਂਦੀ ਹੁਣ ਜਦੋਂ ਅਸੀਂ ਆਪਣੀ ਯੰਗ ਏਜ ਹੁੰਦੇ ਹਾਂ ਤਾਂ ਉਹ ਜਿਹੜੀ ਸਾਡੀ ਬਾਡੀ ਚ ਐਨਰਜੀ ਜ਼ਿਆਦਾ ਹੁੰਦੀ ਆ ਤਾਂ ਉਹਦੇ ਲਈ ਸਾਨੂੰ ਫੂਡ ਵੀ ਜ਼ਿਆਦਾ ਲੈਣਾ ਪੈਂਦਾ ਐਨਰਜੀ ਲੈਣੀ ਵੀ ਜ਼ਿਆਦਾ ਪੈਂਦੀ ਰਿਸੋਰਸ ਸਾਨੂੰ ਜ਼ਿਆਦਾ ਲੈਣੇ ਪੈਂਦੇ ਆ ਸੋ ਸਾਰੇ ਜਿਹੜੇ ਆ ਯੂਜ਼ ਹੋ ਜਾਂਦੇ ਆ ਉਸ ਟਾਈਮ ਦੇ ਵਿੱਚ ਬਾਡੀ ਦੇ ਤੇ ਸੈੱਲ ਜਿਹੜੇ ਉਹ ਗਰੋਥ ਦੇ ਵਿੱਚ ਹੈਲਪ ਕਰਦੇ ਆ ਨਾ ਕਿ ਕੈਂਸਰ ਵਰਗੀਆਂ ਪ੍ਰੋਬਲਮਸ ਦੇ ਵਿੱਚ ਹੈਲਪ ਕਰਦੇ ਆ ਹਨਾ ਨਾ ਹੀ ਸੈੱਲ ਜਿਹੜੇ ਇੱਕ ਦੂਜੇ ਨੂੰ ਖਾਂਦੇ ਆ ਤੇ ਜਦੋਂ ਕੋਈ ਵੀ ਜਿਹੜਾ ਜਦੋਂ ਮੈਂ ਐਵੋਲਿਊਸ਼ਨ ਦੀ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜਿੱਦਾਂ ਸਪੀਸੀਜ਼ ਮਤਲਬ ਅੱਗੇ ਤੋਂ ਅੱਗੇ ਕਿਵੇਂ ਸਪੀਸੀਜ਼ ਜਿਹੜੀ ਉਹ ਸਰਵਾਈਵ ਕਰੂਗੀ ਜਦੋਂ ਉਹਨਾਂ ਦੀ ਜਿਹੜੀ ਆ ਅਗਲੀ ਜਨਰੇਸ਼ਨ ਜਿਹੜੀਆਂ ਪੈਦਾ ਹੋਊਗੀਆਂ ਹਨਾ ਸੋ ਇੱਕ ਜਨਰੇਸ਼ਨ ਤੋਂ ਜਦੋਂ ਦੂਜੀ ਜਨਰੇਸ਼ਨ ਚ ਜੀਨ ਪਾਸ ਹੋ ਜਾਂਦੇ ਆ ਉਸ ਤੋਂ ਬਾਅਦ ਐਵੋਲਿਊਸ਼ਨ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਕੌਣ ਇੰਡੀਵਿਜੁਅਲ ਕਿੱਥੇ ਰਹਿ ਰਿਹਾ ਕੀ ਉਹਦਾ ਬਣ ਰਿਹਾ ਹਨਾ ਸੋ ਹਿਊਮਨਸ ਵੀ ਐਸ ਲੌਂਗ ਐਸ ਤੁਹਾਡੇ ਜਿਹੜੇ ਜੀਨਸ ਪਾਸ ਹੋ ਰਹੇ ਆ ਦੂਜੇ ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਤੱਕ ਜਾ ਰਹੇ ਆ ਔਰ ਉਹ ਹਿਊਮਨ ਸਪੀਸੀਜ਼ ਨੂੰ ਜਿਹੜੀ ਆ ਉਹਦੀ ਸਰਵਾਈਵਲ ਦੇ ਵਿੱਚ ਹੈਲਪ ਕਰ ਰਹੇ ਕਿ ਹਿਊਮਨ ਸਪੀਸੀਜ਼ ਖਤਮ ਨਹੀਂ ਹੋ ਰਹੀ ਉਦੋਂ ਤੱਕ ਐਵੋਲਿਊਸ਼ਨ ਤੁਹਾਡੇ ਕੋਲ ਜਿਹੜੀ ਆ ਉਹ ਹੈਗੀ ਆ ਉਸ ਤੋਂ ਬਾਅਦ ਤੁਹਾਡੀ ਬਾਡੀ ਨਾਲ ਕੀ ਹੁੰਦਾ ਉਹਦੇ ਨੇਚਰ ਦੇ ਐਵੋਲਿਊਸ਼ਨ ਕੋਈ ਨੀ ਕਿਉਂਕਿ ਅਲਟੀਮੇਟਲੀ ਤੁਹਾਡੀ ਬਾਡੀ ਨੇ ਤਾਂ ਜਿਹੜਾ ਇਨਵਾਇਰਮੈਂਟ ਦੇ ਵਿੱਚ ਹੀ ਰਲ ਜਾਣਾ ਹਨਾ ਸੋ ਇਨਵਾਇਰਮੈਂਟ ਨੂੰ ਕੋਈ ਉਹਦਾ ਜਿਹੜਾ ਫਰਕ ਨਹੀਂ ਹੈਗਾ ਇੱਕ ਫਿਜ਼ਿਕਸ ਟਰਮ ਯੂਜ ਕਰਦੇ ਐਂਟ੍ਰੋਪੀ ਜੇ ਅਸੀਂ ਯੂਨੀਵਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਪੂਰੀ ਦੁਨੀਆਂ ਦੇ ਵਿੱਚ ਮਤਲਬ ਜਦੋਂ ਫਿਜ਼ਿਕਸ ਦੇ ਲਾਅ ਦੀ ਗੱਲ ਕਰਦੇ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਮਤਲਬ ਕਿ ਇੱਕ ਆਰਡਰ ਤੋਂ ਡਿਸਆਰਡਰ ਵੱਲ ਜਾਂਦੀ ਆ ਮਤਲਬ ਇੱਕ ਚੀਜ਼ ਜਿਹੜੀ ਇੱਕ ਮੈਨੇਜਡ ਔਰ ਆਰਗਨਾਈਜ਼ਡ ਚੀਜ਼ ਹੋਊਗੀ ਉਹ ਅਨਆਰਗਨਾਈਜ਼ਡ ਚੀਜ਼ ਵੱਲ ਜਾਊਗੀ ਜਿਵੇਂ ਅਸੀਂ ਜਦੋਂ ਬੱਚੇ ਹੁੰਦੇ ਹਾਂ ਸਾਡੀ ਲਾਈਫ ਬਿਲਕੁਲ ਸੋਰਟ ਆਊਟ ਹੁੰਦੀ ਆ ਜਦੋਂ ਜਦੋਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਨਾ ਸਾਨੂੰ ਪ੍ਰੋਬਲਮਸ ਆਉਂਦੀਆਂ ਜਾਂਦੀਆਂ ਐਵੇਂ ਤੁਸੀਂ ਆਪਣਾ ਰੂਮ ਜਿਹੜਾ ਇੱਕ ਦਿਨ ਜਿਹੜਾ ਪੂਰਾ ਸਾਫ਼ ਕਰਕੇ ਰੱਖਿਆ ਉਹ ਇੱਦਾਂ ਨਹੀਂ ਹੁੰਦਾ ਕਿ ਉਹਦੇ ਤੋਂ ਵੀ ਜ਼ਿਆਦਾ ਸਾਫ਼ ਹੋ ਜਾਵੇ ਬਿਨਾਂ ਕੁਛ ਕਰੇ ਉਹਨੇ ਖਿਲਰਨਾ ਹੀ ਅਗਰ ਤੁਸੀਂ ਉਹਨੂੰ ਖਿਲਾਰ ਰਹੇ ਹਾਂ ਹਨਾ ਟਾਈਮ ਵੀ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਔਰ ਉਹਦੇ ਨਾਲ ਅਗਲੇ ਅੱਗੇ ਪ੍ਰੋਬਲਮਸ ਜਾਂ ਨਵੀਂ ਨਵੀਂ ਚੀਜ਼ਾਂ ਹੋ ਹੀ ਜਾਂਦੀਆਂ ਤੁਹਾਡੀ ਲਾਈਫ ਅਨਆਰਗਨਾਈਜ਼ਡ ਹੁੰਦੀ ਤਾਂ ਇਹ ਹੋਣਾ ਹੀ ਹੋਣਾ ਤੁਹਾਡੀ ਲਾਈਫ ਦੇ ਵਿੱਚ ਬਟ ਐਵੋਲਿਊਸ਼ਨ ਨੇ ਤੁਹਾਨੂੰ ਸਿਰਫ ਉਦੋਂ ਤੱਕ ਜਿਹੜੀ ਸਪੀਸੀ ਨੂੰ ਵਰਤਿਆ ਕਹਿੰਦੇ ਕਿ ਐਵੋਲਿਊਸ਼ਨ ਇੰਡੀਵਿਜੁਅਲ ਦੀ ਗੱਲ ਨਹੀਂ ਕਰਦਾ ਐਵੋਲਿਊਸ਼ਨ ਨੂੰ ਮਤਲਬ ਸਿਰਫ ਇੱਕ ਸਪੀਸੀਜ਼ ਦੇ ਨਾਲ ਹੁੰਦਾ ਤੇ ਸਪੀਸੀਜ਼ ਜਿਹੜੀ ਜਦੋਂ ਤੱਕ ਉਹਦੇ ਜਿਹੜੇ ਜੀਨ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਪਾਸ ਹੋਈ ਜਾ ਰਹੇ ਆ ਉਦੋਂ ਤੱਕ ਐਵੋਲਿਊਸ਼ਨ ਦਾ ਕੰਮ ਹੈਗਾ ਉਸ ਤੋਂ ਬਾਅਦ ਨਹੀਂ ਹੈਗਾ ਤੇ ਜਿਹੜੀ ਤੁਸੀਂ ਏਜ ਦੀ ਗੱਲ ਕੀਤੀ ਹੈ ਏਜ ਅਗਰ ਅਸੀਂ ਦੇਖੀਏ ਕਿ ਜਦੋਂ ਹਿਊਮਨ ਸਪੀਸੀਜ਼ ਸ਼ੁਰੂ ਹੋਈ ਹੈ ਜਦੋਂ ਸਾਨੂੰ ਪਤਾ ਕਿ ਅਸੀਂ ਆਪਣੇ ਜਿਹੜੇ ਐਨਸੈਸਟਰ ਸੀਗੇ ਜਿਹੜੇ ਉਹਨਾਂ ਤੋਂ ਵੀ ਆਪਾਂ ਗੱਲ ਕੀਤੀ ਸੀ ਕਿ ਨਾ ਕਿਵੇਂ ਅਸੀਂ ਬਾਕੀ ਚਿੰਪੈਂਜ਼ੀ ਜਾਂ ਮੰਕੀਜ਼ ਵਗੈਰਾ ਤੋਂ ਹਿਊਮਨ ਬੀਇੰਗ ਜਿਹੜੇ ਬਣੇ ਹੈਗੇ ਆ ਤਾਂ ਉਦੋਂ ਤੱਕ ਵੀ ਜਿਹੜਾ ਉਦੋਂ ਤੱਕ ਉਦੋਂ ਜਦੋਂ ਅਸੀਂ ਗੁਫਾਵਾਂ ਚ ਰਹਿੰਦੇ ਹੁੰਦੇ ਸੀ ਤਾਂ ਸਾਡੀ ਲਾਈਫ ਵੀ ਜ਼ਿਆਦਾ ਨਹੀਂ ਹੁੰਦੀ ਸੀਗੀ 30-40 ਸਾਲ ਵੱਧ ਲਾਈਫ ਹੁੰਦੀ ਸੀ ਕਿਉਂਕਿ ਐਕਸਟਰਨਲ ਚੀਜ਼ਾਂ ਬਹੁਤ ਹੁੰਦੀਆਂ ਸੀ ਹੁਣ ਸਾਡੇ ਕੋਲ ਬਹੁਤ ਸਾਰੀਆਂ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਹਿਊਮਨ ਸਪੀਸੀਜ਼ ਵੀ ਤੁਸੀਂ ਕਹਿ ਸਕਦੇ ਇਕਲੌਤੀ ਏਦਾਂ ਦੀ ਸਪੀਸੀਜ਼ ਆ ਜਿਹਦੇ ਵਿੱਚ ਅਸੀਂ ਕਿਸੇ ਮਤਲਬ ਬਾਹਰੀ ਫੈਕਟਰ ਕਰਕੇ ਨਹੀਂ ਸਾਡੀ ਡੈਥ ਹੁੰਦੀ ਮੋਸਟਲੀ ਸਾਡੀ ਨੈਚੁਰਲ ਫੈਕਟਰਸ ਕਰਕੇ ਹੀ ਡੈਥ ਹੁੰਦੀ ਆ ਨਾ ਡਿਜ਼ੀਜ਼ ਕਰਕੇ ਹੀ ਹੁੰਦੀ ਆ ਬਾਹਰੀ ਫੈਕਟਰ ਕਰਕੇ ਇੱਦਾਂ ਹੁੰਦੀ ਆ ਕਿ ਐਕਸੀਡੈਂਟਸ ਹੋ ਜਾਂਦੇ ਆ ਜਾਂ ਕੋਈ ਜਿਹੜੀ ਆ ਵੈਸੇ ਪੋਲਿਊਸ਼ਨ ਦੀ ਵਜ੍ਹਾ ਨਾਲ ਤੁਹਾਨੂੰ ਪ੍ਰੋਬਲਮ ਹੋ ਜਾਂਦੀ ਆ ਉਹ ਬਾਹਰੀ ਫੈਕਟਰਸ ਹੋ ਗਿਆ ਪਰ ਜੇ ਤੁਸੀਂ ਅਗਰ ਅਸੀਂ ਗੱਲ ਕਰ ਜਿਹੜੀ ਸ਼ਾਖ ਦੀ ਆਪਾਂ ਗੱਲ ਕੀਤੀ ਆ ਤਾਂ ਸ਼ਾਖ ਜਿਹੜੀ ਆ ਉਹ ਜਿਹੜੀ ਆ ਉਹ ਪੂਰਾ ਫੂਡ ਲੈ ਰਹੀ ਆ ਉਹ ਈਕੋ ਸਿਸਟਮ ਬਣਾਈ ਰੱਖ ਰਹੀ ਆ ਤਾਂ ਹੋ ਸਕਦਾ ਇਸ ਲਈ ਉਹਦੀ ਏਜ ਇੰਨੀ ਜ਼ਿਆਦਾ ਆ ਹਨਾ। ਅਗਰ ਅਸੀਂ ਚੂਹਿਆਂ ਦੀ ਗੱਲ ਕਰੀਏ ਤਾਂ ਚੂਹਿਆਂ ਦੀ ਬਹੁਤੀ ਜ਼ਿਆਦਾ ਏਜ ਨਹੀਂ ਹੈਗੀ, ਜਿੰਨੀ ਕੇਜ ਉਹਨਾਂ ਦੀ ਹੁੰਦੀ ਆ ਕੁਛ ਸਾਲ ਜਿੰਨੇ ਵੀ ਉਹਨਾਂ ਦੇ 15-20 ਸਾਲ ਹੁੰਦੇ ਆ, ਉਹਨਾਂ ਚ ਉਹਨਾਂ ਦੀ ਪਾਪੂਲੇਸ਼ਨ ਬਥੇਰੀ ਵੱਧ ਜਾਂਦੀ ਆ ਤਾਂ ਉਹ ਕੋਈ ਫਾਇਦਾ ਨਹੀਂ ਹੈਗਾ ਮਤਲਬ ਐਵੋਲਿਊਸ਼ਨ ਨੂੰ ਕਿ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਬਹੁਤ ਜ਼ਿਆਦਾ ਵੱਧਦੀ ਰਹੇ ਹਨਾ ਜਾਂ ਉਹ ਬਹੁਤ ਜ਼ਿਆਦਾ ਸਰਵਾਈਵ ਕਰਨ। ਤੇ ਉਹ ਜਿਹੜੀ ਇਹ ਸਾਰੀ ਚੀਜ਼ਾਂ ਤੋਂ ਜਦੋਂ ਐਵੋਲਿਊਸ਼ਨ ਦੀ ਗੱਲ ਐਵੋਲਿਊਸ਼ਨ ਦੇ ਅਕੋਰਡਿੰਗ ਅਸੀਂ ਇਸੇ ਲਈ ਇਮੋਰਟਲ ਨਹੀਂ ਹੈਗੇ ਹਿਊਮਨ ਬੀਂਗ ਜਾਂ ਕੋਈ ਵੀ ਹੋਰ ਸਪੀਸੀਜ਼, ਕਿਉਂਕਿ ਉਹਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਆ, ਉਹ ਸਿਰਫ ਜੀਨਸ ਪਾਸ ਆਉਣ ਤੱਕ ਹੈਗਾ। ਬਟ ਇੱਕ ਜਿਹੜੀ ਆ ਜੈਲੀ ਫਿਸ਼ ਇਹੋ ਜਿਹੀ ਹੈਗੀ ਆ ਜਿਹੜੀ ਜਿਹਨੂੰ ਤੁਸੀਂ ਇਮੋਰਟਲ ਅਸੀਂ ਜੈਲੀ ਫਿਸ਼ ਕਹਿੰਦੇ ਹਾਂ, ਕਿਉਂਕਿ ਉਹ ਇੱਦਾਂ ਦੀ ਜਿਹੜੀ ਇੱਕ ਔਰਗੈਨਿਜ਼ਮ ਹੈਗਾ ਜਿਹੜਾ ਜਦੋਂ ਅਡਲਟ ਫੇਸ ਚ ਆ ਜਾਂਦਾ ਤਾਂ ਉਸ ਤੋਂ ਬਾਅਦ ਦੁਬਾਰਾ ਉਹ ਆਪਣੀ ਯੰਗ ਫੇਸ ਦੇ ਵਿੱਚ ਜਾ ਸਕਦਾ ਆ। ਮਤਲਬ ਇਸ ਲਈ ਅਸੀਂ ਉਹਨੂੰ ਇਮੋਰਟਲ ਕਹਿੰਦੇ ਹਾਂ ਕਿ ਇੱਕ ਵਾਰ ਉਹ ਅਡਲਟ ਹੋ ਗਿਆ ਉਸ ਤੋਂ ਬਾਅਦ ਉਹ ਪੁਰਾਣਾ ਮਤਲਬ ਦੁਬਾਰਾ ਜਿਹੜਾ ਆ ਉਹ ਯੰਗ ਹੋ ਜਾਂਦਾ। ਬਟ ਫਿਰ ਚਾਹੇ ਉਹਦੇ ਵਿੱਚ ਇਹ ਫੈਸਿਲਿਟੀ ਹੈਗੀ ਆ, ਬਟ ਫਿਰ ਵੀ ਅਸੀਂ ਉਹਨੂੰ ਮਤਲਬ ਉਹ ਜ਼ਰੂਰੀ ਨਹੀਂ ਆ, ਹੋ ਸਕਦਾ ਉਹਨੂੰ ਆ ਕੇ ਕੋਈ ਹੋਰ ਇੰਡੀਵਿਜੁਅਲ ਖਾ ਲਵੇ ਹਨਾ, ਕੋਈ ਹੋਰ ਜਿਹੜਾ ਜਾਨਵਰ ਹੈਗਾ ਉਹ ਖਾ ਲਵੇ ਤੇ ਉਹਦੀ ਡੈਥ ਹੋ ਹੀ ਜਾਣੀ ਆ ਅਲਟੀਮੇਟਲੀ। ਸੋ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਫੈਕਟਰਸ ਹੁੰਦੇ ਆ, ਬਟ ਨੈਚੁਰਲੀ ਜਿਹੜਾ ਆ ਇਹੀ ਆ ਕਿ ਜੋ ਬੈਨੀਫਿਟ ਨੇਚਰ ਨੂੰ ਤੁਹਾਡੇ ਤੋਂ ਮਿਲਣਾ ਸੀ ਉਹ ਮਿਲ ਜਾਂਦਾ ਚਲੋ ਤੁਹਾਡੀ ਯੰਗ ਏਜ ਹੁੰਦੀ ਆ, ਉਸ ਤੋਂ ਬਾਅਦ ਜਿਹੜਾ ਤੁਹਾਡੀ ਬਾਡੀ ਜਿਹੜੀ ਆ ਉਹਦੇ ਜੋ ਸਾਨੂੰ ਜਦੋਂ ਮੈਂ ਪਹਿਲਾਂ ਕਿਹਾ ਕਿ ਜੋ ਚੀਜ਼ਾਂ ਸਾਨੂੰ ਯੰਗ ਏਜ ਦੇ ਵਿੱਚ ਹੈਲਪ ਕਰਦੀਆਂ ਸੀ ਉਹ ਜਦੋਂ ਅਸੀਂ ਬੁੜੇ ਹੋ ਜਾਂਦੇ ਹਾਂ ਤਾਂ ਸਾਡੇ ਲਈ ਇੱਕ ਪ੍ਰੋਬਲਮ ਬਣ ਜਾਂਦੀ ਆ, ਜਿਵੇਂ ਕਿ ਕੈਂਸਰ ਵਾਲੀਆਂ ਪ੍ਰੋਬਲਮਸ ਆ ਗਈਆਂ।
0: ਓਕੇ ਆਲ ਰਾਈਟ ਠੀਕ ਹੈ, ਨਾਓ ਮੇਕ ਸੈਂਸ। ਅੱਛਾ ਇਹਦੇ ਚ ਜਿੱਦਾਂ ਆਪਾਂ ਗੱਲ ਕਰੀ ਸੀਗੀ ਕਿ ਹੁਣ ਸਾਇੰਸ ਕੀ ਕਹਿੰਦੀ ਹੈਗੀ, ਸਾਇੰਸ ਦੇ ਵਿੱਚ ਬੜੇ ਸਾਰੇ ਤਜਰਬੇ ਹੋ ਰਹੇ ਆ, ਵੀ ਨੋ ਕਿ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜੇ ਐਕਸਪੈਰੀਮੈਂਟ ਕੀਤੇ ਜਾ ਰਹੇ ਹੈਗੇ ਨੇ ਕਿ ਇਨਸਾਨ ਦੀ ਉਮਰ ਕਿੱਦਾਂ ਵਧਾਈ ਜਾਵੇ ਜਾਂ ਹੋਰ ਵੀ ਇਮੋਰਟਲ ਸੋਸਾਇਟੀ ਦੀ ਇੱਕ ਗੱਲਬਾਤ ਤੁਰਨ ਲੱਗ ਪਈ ਹੈਗੀ ਹੈ, ਉਹ ਆਪਾਂ ਗੱਲਬਾਤ ਕਰਾਂਗੇ ਕਿ ਕੀ ਉਮਰ ਨੂੰ ਘੱਟ ਕੀਤਾ ਜਾ ਸਕਦਾ, ਨੋਟ ਵਿਦ ਦੀਸ ਕੋਸਮੈਟਿਕ ਸਰਜਰੀਜ਼ ਕਿ ਬਾਹਰੀ ਨਹੀਂ ਬਲਕਿ ਇੰਟਰਨਲੀ ਵੀ, ਕਿ ਇਨਸਾਨ ਨੂੰ ਹਮੇਸ਼ਾ ਜਵਾਂ ਕਿਵੇਂ ਰੱਖਿਆ ਜਾਵੇ। ਇੱਕ IVF ਟੈਕਨੀਕ ਦੇ ਨਾਲ ਤਾਂ ਬੱਚੇ ਪੈਦਾ ਹੋਣੇ ਲੱਗ ਗਏ, ਅੱਜ ਕੱਲ੍ਹ ਐੱਗ ਫਰੀਜ਼ਿੰਗ ਵੀ ਜਿਹੜੀ ਚੱਲਦੀ ਹੈ ਕਿ ਉੱਦਾਂ ਹੀ ਬੰਦਾ ਵੀ ਫਰੀਜ਼ ਕੀਤਾ ਜਾਂਦਾ, ਮਮੀਜ਼ ਵਾਲੇ ਟਾਈਮ ਦੇ ਵਿੱਚ ਆਪਾਂ ਫਿਰ ਪਹੁੰਚੇ। ਇਹ ਸਾਰੀਆਂ ਗੱਲਾਂ ਆਪਾਂ ਕਰਦੇ ਹਾਂ, ਅੱਗੇ ਚੱਲ ਕੇ ਇੱਕ ਬ੍ਰੇਕ ਲੈ ਲਈਏ ਸੰਦੀਪ ਜੀ ਪਹਿਲਾਂ, ਅਤੇ ਫਿਰ ਬ੍ਰੇਕ ਤੋਂ ਬਾਅਦ ਫਿਰ ਆਪਾਂ ਸਾਇੰਸ ਦਾ ਪ੍ਰਸਪੈਕਟਿਵ ਵੀ ਜਾਣਦੇ ਹੈਗੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ ਡੀਪ ਟਾਕ ਸ਼ੋਅ ਦੇ ਵਿੱਚ। ਅਤੇ ਤੁਸੀਂ ਜਾਇਓ ਨਾ, ਜੇ ਕਿਤੇ ਆਪਣਾ ਵੀ ਕੋਈ ਸਵਾਲ ਪੁੱਛਣਾ ਤਾਂ ਪੁੱਛਦੇ ਰਿਹਾ ਕਰੋ 0472-64-1674 ਦੇ ਉੱਤੇ। ਅੱਜ ਟਾਈਮ ਲੱਗ ਗਿਆ, ਅੱਜ ਨਹੀਂ ਤਾਂ ਕਿਸੇ ਹੋਰ ਐਪੀਸੋਡ 'ਚ ਫੀਡਬੈਕ ਤਾਂ ਇੱਦਾਂ ਡਿਸਕਸ ਕੀਤੀ ਜਾ ਸਕਦੀ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ।
2: ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: This autumn, laugh out loud with Ayushman Khurana and Saad Ali Khan in Urda Teer.
4: Ek Pakistani jaasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
7: A spy mission gone wrong with hilarious moments.
8: Oh, ye border chal rahi hai.
9: Nahi ji, ye to Urda Teer chal raha hai from October 9th at cinemas near you.
10: Australia vich immigration da matlab na jao idhar udhar. Sidhe aao IME advisor. Apni maa boli vich samjhan tuhadi lod nu. Naale ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02906316618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

0: ਵੈਲਕਮ ਬੈਕ ਜੀ, ਡੀਪ ਟਾਕ ਸ਼ੋਅ ਚੱਲ ਰਿਹਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨ ਦੇ ਉੱਤੇ ਮੌਜੂਦ ਹੈਗੇ ਨੇ। ਗੱਲਬਾਤ ਕਰ ਰਹੇ ਹਾਂ ਆਪਾਂ ਏਜਿੰਗ ਦੀ, ਲੈ ਕੇ ਉਮਰ ਨੂੰ ਲੈ ਕੇ, ਬੁਢਾਪੇ ਨੂੰ ਲੈ ਕੇ, ਕਿਉਂ ਅਸੀਂ ਬੁੜੇ ਹੁੰਦੇ ਹਾਂ, ਕਿਵੇਂ ਅਸੀਂ ਮਰਦੇ ਹਾਂ, ਤੇ ਕੀ ਪਹਿਲਾਂ ਜਿਹੜੀਆਂ ਉਮਰਾਂ ਸੀਗੀਆਂ ਜ਼ਿਆਦਾ ਕਿਉਂ ਸੀ, ਹੁਣ ਫਰਕ ਕਿਉਂ ਪੈਣ ਲੱਗ ਗਿਆ ਹੈਗਾ, ਕੁਦਰਤ ਖਿਲਵਾੜ ਕਰ ਰਹੀ ਹੈ ਕਿ ਨਹੀਂ ਕਰ ਰਹੀ, ਇਹ ਸਾਰੀਆਂ ਚੀਜ਼ਾਂ ਤੁਸੀਂ ਸੁਣ ਲਿਆ। ਹੁਣ ਸਾਇੰਸ ਦੀ ਗੱਲ ਕਰੀਏ ਆਪਾਂ ਕਿ ਵਿਗਿਆਨ ਕੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਸੰਦੀਪ ਜੀ ਵੈਲਕਮ ਬੈਕ, ਠੀਕ ਹੋ?
1: ਥੈਂਕ
0: ਯੂ ਜੀ। ਹੁਣ ਇੱਕ ਸਵਾਲ ਮੇਰਾ ਹੋਰ ਵੀ ਹੈ ਅੱਗੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ, ਕਿ ਜਿੱਦਾਂ ਇੱਕ ਬੜੀ ਇੱਦਾਂ ਦੀਆਂ ਕੋਈ ਪ੍ਰੈਕਟੀਕਲ ਐਗਜ਼ਾਮਪਲਸ ਤਾਂ ਨਹੀਂ ਹੈਗੀਆਂ, ਬਟ ਫੋਰ ਐਗਜ਼ਾਮਪਲ ਟਵਿਨਸ ਪੈਦਾ ਹੁੰਦੇ ਨੇ, ਇੱਕ ਘਰ 'ਚ ਦੋ ਬੱਚੇ ਪੈਦਾ ਹੁੰਦੇ ਨੇ, ਇੱਕ ਜਿਹੜਾ ਥੋੜ੍ਹਾ ਜਿਹਾ ਵੱਧ ਵੱਡਾ ਲੱਗਣ ਲੱਗ ਜਾਂਦਾ, ਹਾਲਾਂਕਿ ਕੁਛ ਕੁ ਮਿੰਟਾਂ ਦਾ ਹੀ ਫਰਕ ਹੁੰਦਾ ਹੈ ਨਾ, ਅਤੇ ਇਹ ਦੂਜਾ ਜਿਹੜਾ ਉਹ ਥੋੜ੍ਹਾ ਯੰਗ ਲੱਗਦਾ, ਜਾਂ ਫਿਰ ਛੋਟਾ ਕਈ ਵਾਰ ਛੇਤੀ ਬੁੜਾ ਹੋ ਜਾਂਦਾ, ਵੱਡਾ ਹੌਲੀ ਹੌਲੀ ਹੁੰਦਾ। ਜਦੋਂ ਇੱਕੋ ਹੀ ਪਰਿਵਾਰ ਦੇ ਵਿੱਚੋਂ, ਇੱਕੋ ਹੀ ਜੈਨੇਟਿਕਲ ਸਿਸਟਮ ਦੇ ਵਿੱਚੋਂ, ਇੱਕੋ ਹੀ ਕੋਖ ਦੇ ਵਿੱਚੋਂ ਦੋ ਤਰ੍ਹਾਂ ਦੇ ਬੱਚੇ ਆਏ ਹੈਗੇ ਨੇ, ਹਾਲੇ ਤਾਂ ਆਪਾਂ ਅਲੱਗ ਅਲੱਗ ਲੋਕਾਂ ਦੀ ਗੱਲ ਵੀ ਨਹੀਂ ਕੀਤੀ, ਤੁਹਾਡਾ ਹੀ ਮੇਰੇ 'ਚ ਫਰਕ, ਮੇਰਾ ਕਿਸੇ ਹੋਰ ਦੇ ਨਾਲ ਫਰਕ, ਉਹਦਾ ਕਿਸੇ ਹੋਰ ਦੇ ਨਾਲ ਫਰਕ, ਸਾਰੇ ਇਨਸਾਨ ਜਿਹੜੇ ਹੈਗੇ ਨੇ ਉਹ ਇੱਕੋ ਹੀ ਤਰੀਕੇ ਦੇ ਨਾਲ ਏਜ ਕਾਹਤੇ ਨਹੀਂ ਹੁੰਦੇ, ਜੇ ਸਭ ਦੇ ਦੋ ਅੱਖਾਂ ਦੋ ਹੱਥ ਉੱਦਾਂ ਹੀ ਇੱਕ ਦਿਮਾਗ ਉੱਦਾਂ ਹੀ ਸਾਰਾ ਕੁਛ ਸੰਰਚਨਾ ਫਿਜ਼ੀਕਲ ਸਟਰਕਚਰ ਉਹੀ ਹੈਗੀ ਹੈ, ਤਾਂ ਫਿਰ ਏਦਾਂ ਏਜਿੰਗ ਦੇ ਵਿੱਚ ਫਰਕ ਕਿਉਂ ਹੈ?
1: ਹਾਂਜੀ, ਇਹ ਜਦੋਂ ਅਸੀਂ ਅੱਜ ਪੋਡਕਾਸਟ ਸ਼ੁਰੂ ਕੀਤਾ ਤਾਂ ਸ਼ੁਰੂ ਚ ਹੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਏਜਿੰਗ ਜਿਹੜੀ ਆ ਉਹ ਐਕਸਟਰਨਲ ਤੇ ਇੰਟਰਨਲ ਦੋਨੋਂ ਫੈਕਟਰਸ ਕਰਕੇ ਹੁੰਦੀ ਆ।
0: ਜਿਵੇਂ
1: ਐਗਜ਼ਾਮਪਲ ਦਿੱਤੀ ਕਿ ਚਾਹੇ ਹਾਂਜੀ ਚਾਹੇ ਉਹ ਮਤਲਬ ਇੱਕੋ ਹੀ ਜਿਹੜੇ ਆ ਟਾਈਮ ਦੇ ਉੱਤੇ ਜਿਹੜੇ ਮੋਸਟਲੀ ਮਤਲਬ ਉਸੇ ਟਾਈਮ ਦੇ ਉੱਤੇ ਪੈਦਾ ਹੋਏ ਹਨਾ, ਉਹਨਾਂ ਦੀ ਡਿਵੈਲਪਮੈਂਟ ਸੇਮ ਟਾਈਮ ਦੇ ਵਿੱਚ ਹੋਈ ਉਹਨਾਂ ਦੀ ਬਰਥ ਤੋਂ ਪਹਿਲਾਂ, ਬਟ ਫਿਰ ਵੀ ਉਹਨਾਂ ਦੀ ਬੋਡੀ ਦੇ ਵਿੱਚ ਜਿਹੜੇ ਆ ਜਾਂ ਉਹਨਾਂ ਦੀ ਡੈਥ ਦਾ ਟਾਈਮ ਡਿਫਰੈਂਟ ਹੈਗਾ ਆ ਜਾਂ ਉਹਨਾਂ ਦੀ ਡਿਜ਼ੀਜ਼ ਡਿਫਰੈਂਟ ਹੈਗੀਆਂ, ਉਸ ਇੱਕ ਨੂੰ ਇੱਕ ਡਿਜ਼ੀਜ਼ ਹੈਗੀ ਦੂਜੇ ਨੂੰ, ਤੇ ਇਹਦੇ ਵਿੱਚ ਮੋਸਟਲੀ ਫੈਕਟਰ ਜਿਵੇਂ ਮੈਂ ਪਹਿਲਾਂ ਇਹ ਵੀ ਕਿਹਾ ਕਿ ਜਿਹੜੀ ਜੀਨਸ ਜਿਹੜੇ ਉਹ ਤੁਹਾਡਾ ਸਿਰਫ 25% ਜਿਹੜਾ ਰੋਲ ਨਿਭਾਉਂਦੇ ਆ ਹਨਾ, ਕਿ ਤੁਹਾਡੀ ਲਾਈਫ ਕਿਵੇਂ ਹੋਊਗੀ। ਉਸ ਤੋਂ ਇਲਾਵਾ ਜਿਹੜੇ ਤੁਹਾਡੇ ਐਕਸਟਰਨਲ ਫੈਕਟਰ ਹੈ ਕਿ ਤੁਸੀਂ ਐਕਸਰਸਾਈਜ਼ ਮਤਲਬ ਕਿੱਦਾਂ ਦੀ ਲਾਈਫ ਸਟਾਈਲ ਕਿਵੇਂ ਦਾ ਜੀ ਰਹੇ ਹਾਂ, ਤੁਹਾਡੀ ਲਾਈਫ ਚ ਕਿੱਦਾਂ ਦਾ ਸਟ੍ਰੈਸ ਹੈਗਾ ਆ ਹਨਾ, ਕਿਉਂਕਿ ਸਟ੍ਰੈਸ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਨਫਲਾਮੇਸ਼ਨ ਵਰਗੀਆਂ ਚੀਜ਼ਾਂ ਨੂੰ ਜਿਹੜਾ ਵਧਾ ਦਿੰਦਾ ਹਨਾ, ਸਟ੍ਰੈਸ ਦੀ ਵਜ੍ਹਾ ਨਾਲ ਵੱਧਦੀਆਂ ਹੈਗੀਆਂ ਸਾਨੂੰ, ਫਿਜ਼ੀਕਲੀ ਵੀ ਸਟ੍ਰੈਸ ਹੁੰਦਾ, ਮੈਂਟਲੀ ਵੀ ਸਟ੍ਰੈਸ ਹੁੰਦਾ, ਤੇ ਉਹ ਸਾਰੇ ਫੈਕਟਰ ਜਿਹੜਾ ਕਿਸ ਏਰੀਆ ਦੇ ਹੋ ਸਕਦਾ, ਇੱਕ ਟਵਿਨ ਜਿਹੜਾ ਉਹ ਕਿਤੇ ਰਹਿ ਰਿਹਾ ਹੋਵੇ ਤੇ ਦੂਜਾ ਟਵਿਨ ਜਿਹੜਾ ਕਿਤੇ ਰਹਿ ਰਿਹਾ ਹੋਵੇ ਹਨਾ, ਤੇ ਜਿਹੜੀ ਆ ਸੋਸਾਇਟੀ ਦੇ ਹਿਸਾਬ ਦੇ ਨਾਲ ਜਿਹੜਾ ਉਹਨੂੰ ਹੋ ਸਕਦਾ, ਤੇ ਉਹਦਾ ਪਰਸਨਲੀ ਅਗਰ ਉਹ ਇੱਕ ਜਗ੍ਹਾ ਤੇ ਵੀ ਰਹਿ ਰਹੇ ਹੋਣ ਮੰਨ ਲਓ, ਔਰ ਇੱਕ ਜਿਹੜਾ ਹੈਗਾ ਉਹ ਮੋਸਟਲੀ ਜਿਹੜਾ ਬਾਹਰੋਂ ਜਾਂ ਫਾਸਟ ਫੂਡ ਖਾਣ ਵਾਲਾ ਬੰਦਾ, ਦੂਜਾ ਜਿਹੜਾ ਪ੍ਰੋਪਰਲੀ ਨਿਊਟ੍ਰੀਸ਼ੀਅਸ ਡਾਇਟ ਲੈਣ ਵਾਲਾ ਬੰਦਾ ਹੈਗਾ, ਉਹ ਸਾਰੀ ਚੀਜ਼ਾਂ ਜਿਹੜੀਆਂ ਇੰਪੈਕਟ ਕਰਦੀਆਂ ਹਨਾ। ਤੁਸੀਂ ਕਿੰਨਾ ਜਿਹੜਾ ਟੈਕਨੋਲੋਜੀਕਲੀ ਕਿੰਨੇ ਐਡਵਾਂਸ ਆ, ਤੁਹਾਡੇ ਸਕਰੀਨ ਟਾਈਮ ਕਿੰਨਾ, ਉਹ ਸਾਰੀਆਂ ਡਿਫਰੈਂਟ ਡਿਫਰੈਂਟ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੋ ਜਾਂਦੀਆਂ। ਤੇ ਹਿਊਮਨ ਬੀਂਗ ਦੀ ਜਿਹੜੀ ਪਿਛਲੀ ਜਦੋਂ ਆਪਾਂ ਗੱਲ ਕਰਦੇ ਕਿ ਸਾਡੀ ਪਹਿਲਾਂ ਲਾਈਫ ਜ਼ਿਆਦਾ ਹੁੰਦੀ ਸੀ ਹੁਣ ਘੱਟ ਆ, ਉਹ ਸ਼ਾਇਦ ਆਪਾਂ ਉਹਨਾਂ ਪਿਛਲੇ ਸੈਂਚੁਰੀਜ਼ ਦੀ ਗੱਲਾਂ ਕਰਦੇ ਹਨਾ, ਉਦੋਂ ਕਿਉਂਕਿ ਇਹੀ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਪੋਲਿਊਸ਼ਨ ਨਹੀਂ ਹੁੰਦਾ ਸੀ, ਇੰਨੀਆਂ ਡਿਜ਼ੀਜ਼ ਨਹੀਂ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਪਲਾਸਟਿਕ ਅਸੀਂ ਇੰਨਾ ਯੂਜ਼ ਕਰ ਰਹੇ ਹਾਂ, ਕੈਂਸਰ ਵਾਲੀਆਂ ਡਿਜ਼ੀਜ਼

0: ਇੰਡੀਅਨ ਜਾਂ ਪੰਜਾਬੀ ਫੈਮਿਲੀ ਦੀ ਸਾਡੇ ਓਲਡ ਏਜ ਪੀਪਲ ਤੇ ਜਿਹੜੇ ਗੋਰਿਆਂ ਦੇ ਤੁਸੀਂ ਦੇਖਦੇ ਹੋ ਕਿੰਨੇ ਹੈ ਨਾ ਐਕਟੀਵਿਟੀ ਚ ਫਰਕ ਹੁੰਦਾ ਨਾ, ਕਿਉਂਕਿ ਲਾਈਫ ਸਟਾਈਲ ਉਦੋਂ ਦਾ ਉਹਨਾਂ ਨੇ ਜੀਆ ਹੁੰਦਾ, ਉਹ ਆਪਣੀ ਨਿਊਟ੍ਰੀਸ਼ਨ ਪ੍ਰੋਟੀਨ ਉਹਦਾ ਸਾਰਾ ਧਿਆਨ ਰੱਖਦੇ ਆ। ਤੇ ਅਗਰ ਫੀਮੇਲ ਮੇਲ ਦੀ ਵੀ ਏਜਿੰਗ ਦੇ ਵਿੱਚ ਜੇ ਤੁਸੀਂ ਦੇਖੋ ਵੀ ਫਰਕ ਹੁੰਦਾ, ਸਾਨੂੰ ਪਤਾ ਕਿ ਫੀਮੇਲ ਜਿਹੜੀਆਂ ਮੋਸਟਲੀ ਜ਼ਿਆਦਾ ਜਿਹੜੀਆਂ ਜੀਂਦੀਆਂ ਹੈਗੀਆਂ ਹਨਾ, ਔਨ ਐਵਰੇਜ ਮੇਲ ਦੇ ਨਾਲੋਂ ਜ਼ਿਆਦਾ ਲਾਈਫ ਟਾਈਮ ਹੁੰਦਾ ਫੀਮੇਲ ਦਾ। ਇਹਦੇ ਵੀ ਡਿਫਰੈਂਟ ਜਿਹੜੇ ਰੀਜ਼ਨ ਹੈਗੇ, ਜਿਵੇਂ ਉਹਨਾਂ ਦੀ ਲਾਈਫ ਸਟਾਈਲ ਮੇਲ ਦੇ, ਜਿਵੇਂ ਬਹੁਤ ਘੱਟ ਫੀਮੇਲ ਜਿਹੜੀਆਂ ਮੇਲ ਦੀ ਕੰਪੈਰੇਟਿਵਲੀ ਸਮੋਕਿੰਗ ਜਾਂ ਜਿਹੜੀ ਆ ਐਲਕੋਹਲ ਦਾ ਯੂਜ ਕਰਦੀਆਂ ਹਨਾ, ਉਹਦੀ ਵਜ੍ਹਾ ਨਾਲ ਉਹਨਾਂ ਦੀ ਲਾਈਫ ਜਿਹੜੀ ਵਧੀਆ ਹੁੰਦੀ ਆ। ਉਸ ਤੋਂ ਇਲਾਵਾ ਜਿਹੜਾ ਫੀਮੇਲ ਬਾਡੀ ਦੇ ਵਿੱਚ ਐਸਟ੍ਰੋਜਨ ਹਾਰਮੋਨ ਦੇ ਬਾਰੇ ਅਸੀਂ ਸੁਣਿਆ, ਉਹ ਹਾਰਮੋਨ ਜਿਹੜਾ ਉਹ ਐਂਟੀ ਇਨਫਲਾਮੇਟਰੀ ਹਾਰਮੋਨ ਹੁੰਦਾ ਆ, ਤੇ ਇਮਿਊਨ ਸਿਸਟਮ ਜਿਹੜਾ ਸਾਡਾ ਉਹ ਇੰਪਰੂਵ ਕਰਦਾ ਆ, ਜੇ ਇਹ ਵੀ ਇੱਕ ਕਾਰਨ ਹੈਗਾ। ਉਸ ਤੋਂ ਇਲਾਵਾ ਲਾਈਫ ਸਟਾਈਲ ਦੇ ਵਿੱਚ ਬਹੁਤ ਫਰਕ ਹੁੰਦਾ ਫੀਮੇਲ ਦੀ ਔਰ ਮੇਲਸ ਦੀ ਲਾਈਫ ਸਟਾਈਲ ਦੇ ਵਿੱਚ, ਸੋ ਇਸ ਲਈ ਇੰਡੀਵਿਜੁਅਲ ਟੂ ਇੰਡੀਵਿਜੁਅਲ ਵੇਰੀ ਕਰਦਾ ਕਿ ਕਿੱਦਾਂ ਦੀ ਉਹਨਾਂ ਦੀ ਏਜ ਹੋਣੀ ਆ।
1: ਓਕੇ ਕਰੈਕਟ,
0: ਕਿੱਦਾਂ ਦੀ ਉਹਨਾਂ ਦੀ ਲਾਈਫ ਹੋਣੀ ਆ।
1: ਠੀਕ ਹੈ, ਹੁਣ ਉਹ ਸਵਾਲ ਹੈ ਜਿਹਦੇ ਤੇ ਮੈਂ ਸ਼ੁਰੂ ਚ ਬਾਰ ਬਾਰ ਟਾਲ ਰਿਹਾ ਸੀਗਾ ਕਿ ਅੱਜ ਕੱਲ ਪ੍ਰਯੋਗ ਕੀ ਹੋ ਰਹੇ ਨੇ, ਕਿਉਂਕਿ ਹਰ ਇੱਕ ਚੀਜ਼ ਤਾਂ ਇੱਥੇ ਆ ਜਾਂਦੀ ਹੈ ਨਾ ਕਿ ਹੁਣ ਸਾਇੰਸ ਇਹ ਕਰ ਰਹੀ ਹੈ, ਏ ਆਈ ਇਹ ਕਰ ਰਹੀ ਹੈ, ਸੋਰੀ ਟਰੰਪ ਸਾਹਿਬ ਨਾਲ ਨਾਰਾਜ਼ ਹੋ ਜਾਣ, ਐਸ ਆਈ ਇਹ ਕਰ ਰਹੀ ਹੈ, ਤੇ ਇਹ ਜਿਹੜਾ ਹੁਣ ਸਾਇੰਸ ਦੇ ਵਿੱਚ ਕੀ ਐਸਾ ਕੀ ਕੀਤਾ ਜਾ ਰਿਹਾ ਹੈਗਾ ਇਸ ਚੀਜ਼ ਨੂੰ ਸਟੋਪ ਕਰਨ ਦੇ ਲਈ, ਟਾਈਮ ਨੂੰ ਰੋਕਣ ਦੇ ਲਈ?
0: ਹਾਂਜੀ, ਡਿਫਰੈਂਟ ਡਿਫਰੈਂਟ ਜਿਹੜੇ ਆ ਹੁੰਦੇ ਐਕਸਪੈਰੀਮੈਂਟ ਪੂਰੇ ਵਰਲਡ ਦੇ ਵਿੱਚ ਚੱਲ ਰਹੇ ਹੈਗੇ। ਉਹਦੇ ਵਿੱਚ ਇੱਕ ਤਾਂ ਜਿਹੜਾ ਅਸੀਂ ਵੀ ਆਮ ਸੁਣਦੇ ਹਾਂ ਕੈਲਰੀਜ਼, ਜਦੋਂ ਅਸੀਂ ਆਪਾਂ ਵੇਟ ਲਾਸ ਜਰਨੀ ਸ਼ੁਰੂ ਕਰਦੇ ਹਾਂ ਜਾਂ ਕੁਛ ਵੀ ਏਦਾਂ ਦੀ ਫਿਟਨੈਸ ਸ਼ੁਰੂ ਕਰਦੇ ਹਾਂ ਨਾ, ਕੈਲਰੀ ਡੈਫੀਸਿਟ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ, ਉਹਦੇ ਵਿੱਚ ਵੀ ਜਿਹੜਾ ਦੇਖਿਆ ਗਿਆ ਕਿ ਕੈਲਰੀਜ਼ ਜਦੋਂ ਰਿਸਟ੍ਰਿਕਟ ਪ੍ਰੋਪਰ ਜਿਹੜੀ ਮਤਲਬ ਪ੍ਰੋਪਰ ਡਾਇਟ ਜਿਹੜੀ, ਇਹ ਨੀ ਕਿ ਤੁਸੀਂ ਘੱਟ ਖਾਣੀ ਕੈਲਰੀਜ਼, ਐਕਚੁਅਲ ਜਿਹੜੀ ਹੈਲਦੀ ਬੈਲੈਂਸ ਡਾਇਟ ਜਿਹੜੀ ਆ ਹੋਣੀ ਚਾਹੀਦੀ ਆ। ਉਹਦੇ ਨਾਲ ਦੇਖਿਆ ਗਿਆ ਕਿ ਯੰਗ ਜਿਹੜੀ ਆ ਉਹ ਲਾਈਫ ਸਪੈਨ ਜਿਹੜਾ ਵਧੀਆ ਐਕਸਟੈਂਡ ਹੋਇਆ ਜਿਹੜਾ ਐਨੀਮਲਸ ਦੇ ਵਿੱਚ ਦੇਖਿਆ ਗਿਆ ਆ। ਔਰ ਉਸ ਤੋਂ ਇਲਾਵਾ ਜਿਹੜੇ ਆ ਸਾਇੰਟਿਸਟ ਜਿਹੜੇ ਮੈਂ ਜਿੱਦਾਂ ਪਹਿਲਾਂ ਸੈੱਲ ਦੀ ਗੱਲ ਕੀਤੀ ਆ ਕਿ ਸੈੱਲ ਜਿਹੜੇ ਆ ਉਹ ਡੈਡ ਹੋ ਗਏ ਬੋਡੀ ਦੇ ਵਿੱਚ ਹੀ ਜਿਹੜੇ ਰਹਿ ਜਾਂਦੇ ਆ ਨਾ, ਉਹਦੇ ਤੇ ਵੀ ਰਿਸਰਚ ਚੱਲ ਰਹੀ ਆ ਕਿ ਜਿਹੜਾ ਅਸੀਂ ਜਿਹੜਾ ਡੈਡ ਸੈੱਲ ਨੂੰ ਮਤਲਬ ਆਰਟੀਫਿਸ਼ਲੀ ਰਿਮੂਵ ਕਰ ਸਕਦੇ ਹਾਂ ਬੋਡੀ ਦੇ ਵਿੱਚੋਂ ਜਾਂ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਜਿਹੜੀ ਮੇਨ ਇਸ਼ੂ ਇਹ ਹੋ ਜਾਂਦਾ ਹੈ ਕਿ ਕੈਂਸਰ ਵਰਗੀ ਪ੍ਰੋਬਲਮ ਦਾ ਜਿਹੜਾ ਜਿਹੜਾ ਰਿਸਕ ਜ਼ਿਆਦਾ ਵੱਧ ਜਾਂਦਾ, ਕਿਉਂਕਿ ਹੋ ਸਕਦਾ ਕਿ ਕਿਉਂਕਿ ਇਹ ਬਹੁਤ ਪ੍ਰੀਸਾਈਜ਼ਲੀ ਤੁਹਾਨੂੰ ਕਰਨਾ ਪਏਗਾ ਹਨਾ, ਅਗਰ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਬਹੁਤ ਧਿਆਨ ਨਾਲ ਬਹੁਤ ਜ਼ਿਆਦਾ ਜਿਹੜੀ ਹੈ ਪ੍ਰੋਪਰਲੀ ਕੇਅਰਫੁਲ ਹੋ ਕੇ ਜਿਹੜੀ ਚੀਜ਼ਾਂ ਕਰਨੀਆਂ ਪੈਂਦੀਆਂ। ਹੋ ਸਕਦਾ ਤੁਹਾਡਾ ਗਲਤੀ ਨਾਲ ਕੋਈ ਹੋਰ ਪ੍ਰੋਟੀਨ ਜਾਂ ਕੋਈ ਹੋਰ ਸੈੱਲ ਜਿਹੜਾ ਐਕਟੀਵੇਟ ਹੋ ਜਾਵੇ ਜਿਹੜਾ ਕੈਂਸਰ ਵਰਗੀ ਪ੍ਰੋਬਲਮ ਨੂੰ ਜਿਹੜਾ ਕਰ ਦੇਵੇ ਹਨਾ, ਮਤਲਬ ਬੋਡੀ ਦੇ ਵਿੱਚ ਜਾਂ ਵਧਾ ਦੇਵੇ ਜਾਂ ਪੈਦਾ ਕਰ ਦੇਵੇ ਕੈਂਸਰ ਨੂੰ ਬੋਡੀ ਦੇ ਵਿੱਚ। ਸੋ ਇਸ ਇੱਕ ਮਤਲਬ ਏਰੀਆ ਆਫ ਰਿਸਰਚ ਹੈਗਾ ਆ, ਚੱਲ ਰਹੀ ਹੈਗੀ ਆ, ਬਟ ਇਹਦੇ ਰਿਸਕ ਕੀ ਹੈਗੇ ਆ। ਉਸ ਤੋਂ ਇਲਾਵਾ ਇੱਕ ਜਿਹੜਾ ਬਲੱਡ ਟਰਾਂਸਫਿਊਜ਼ਨ ਦੇਖੀ ਗਈ ਆ ਐਨੀਮਲਸ ਦੇ ਵਿੱਚ, ਮਾਊਸ ਦੇ ਉੱਤੇ ਰਿਸਰਚ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ ਯੰਗ ਤੇ ਜਿਹੜੇ ਓਲਡ ਮਾਈਕ ਸੀਗੇ ਉਹਨਾਂ ਦੀ ਜਿਹੜਾ ਬਲੱਡ ਦਾ ਆਪਸ ਦੇ ਵਿੱਚ ਕਨੈਕਸ਼ਨ ਕਰਾਇਆ, ਔਰ ਉਹਨਾਂ ਨੇ ਦੇਖਿਆ ਕਿ ਜਿਹੜੇ ਓਲਡ ਐਨੀਮਲ ਸੀਗੇ ਉਹਨਾਂ ਨੂੰ ਬੈਨੀਫਿਟ ਹੋਇਆ, ਬਟ ਜਿਹੜੇ ਯੰਗਰ ਐਨੀਮਲ ਸੀ ਉਹਨਾਂ ਦੇ ਓਬਵੀਅਸਲੀ ਉਹਨਾਂ ਜਿਹੜਾ ਓਲਡਰ ਜਦੋਂ ਬਲੱਡ ਉਹਨਾਂ ਦੀ ਬੋਡੀ ਦੇ ਵਿੱਚ ਆਇਆ ਤਾਂ ਉਹਨਾਂ ਨੂੰ ਪ੍ਰੋਬਲਮਸ ਵੀ ਹੋਈਆਂ। ਔਰ ਈਵਨ ਇਹ ਸ਼ੁਰੂ ਵੀ ਹੋ ਗਿਆ ਸੀ ਅਮੈਰੀਕਾ ਦੇ ਵਿੱਚ, ਜਿਹੜਾ ਲੋਕਾਂ ਨੇ ਜਿਹੜਾ ਕੰਪਨੀ ਜ਼ਿਆਦਾ ਨਹੀਂ ਬਣਾ ਦੀਆਂ ਸੀ ਕਿ ਜਿਹੜੇ ਕਿਉਂਕਿ ਮੇਨਲੀ ਜ਼ਿਆਦਾਤਰ ਉਹੀ ਹੈ ਕਿ ਰਿਚ ਬੰਦੇ ਕੋਈ ਪੈਸੇ ਹੋਣੇ ਆ ਨਾ, ਜਿਹਦੇ ਕੋਲ ਬਹੁਤ ਪੈਸੇ ਆ ਉਹੀ ਇਹ ਚੀਜ਼ਾਂ ਅਫੋਰਡ ਵੀ ਕਰ ਸਕਦਾ, ਕਿਉਂਕਿ ਹਜੇ ਸ਼ੁਰੂਆਤੀ ਸਟੇਜ ਤੇ ਹੈਗੀਆਂ ਤਾਂ ਪੈਸਾ ਵੀ ਜ਼ਿਆਦਾ ਲੱਗਦਾ ਨਾ। ਤੋ ਲੋਕਾਂ ਨੇ ਜਿਹੜਾ ਯੰਗ ਦਾ ਬਲੱਡ ਜਿਹੜਾ ਲੈਣਾ ਸ਼ੁਰੂ ਕਰਤਾ, ਬਟ ਇਹ ਜਦੋਂ ਜਿਹੜਾ ਇਹ ਦੇਖਿਆ ਗਿਆ ਕਿ ਸਕਸੈਸ ਹੋਇਆ ਸੀਗਾ ਕਿ ਐਨੀਮਲਸ ਦੇ ਵਿੱਚ ਹੋਇਆ ਸੀ, ਪਰ ਜਦੋਂ ਤੁਸੀਂ ਐਨੀਮਲਸ ਨੂੰ ਹਿਊਮਨ ਬੋਡੀ ਦੇ ਵਿੱਚ ਉਹ ਚੀਜ਼ ਕਰਨੀ ਆ ਤਾਂ ਉਹਦੇ ਲਈ ਤੁਹਾਨੂੰ ਹੋਰ ਵੀ ਬਹੁਤ ਸਾਰੇ ਟ੍ਰਾਇਲ ਜਾਂ ਐਕਸਪੈਰੀਮੈਂਟ ਕਰਨੇ ਪੈਣੇ ਆ ਹਨਾ। ਤੋ ਜਸਟ ਬਿਕੋਜ਼ ਇੱਕ ਜਿਹੜਾ ਐਕਸਪੈਰੀਮੈਂਟ ਐਨੀਮਲਸ ਦੇ ਵਿੱਚ ਸਕਸੈਸਫੁਲ ਹੋ ਗਿਆ ਸੀ, ਉਹ ਜ਼ਰੂਰੀ ਨਹੀਂ ਹੈਗਾ ਕਿ ਹਿਊਮਨ ਦੇ ਵਿੱਚ ਵੀ ਹੋ ਜਾਵੇ, ਬਟ ਉਹਦੇ ਉੱਤੇ ਬਾਅਦ ਵਿੱਚ FDA ਜਿਹੜੀ ਉਹਨਾਂ ਦੀ ਆਰਗਨਾਈਜੇਸ਼ਨ ਹੈਗੀ ਆ ਉਹਨਾਂ ਨੇ
1: ਜਿਹੜੀ
0: ਉਹਨਾਂ ਨੂੰ ਲੱਗਿਆ ਕਿ ਹਾਂਜੀ ਉਹਨਾਂ ਨੂੰ ਲੱਗਿਆ ਕਿ ਹਜੇ ਤੱਕ ਇੰਨੀ ਕੋਈ ਪ੍ਰੋਪਰ ਰਿਸਰਚ ਨਹੀਂ ਹੈਗੀ। ਔਰ ਦੂਜੀ ਗੱਲ ਇਹੀ ਆ ਯੰਗ ਜਿਹੜਾ ਬਲੱਡ ਹੋ ਸਕਦਾ ਕੋਈ ਜ਼ਿਆਦਾ ਪੈਸੇ ਦੇ ਲਈ ਆਪਣਾ ਬਲੱਡ ਵੇਚ ਰਿਹਾ ਹੋਵੇ ਨਾ, ਕੁਛ ਵੀ ਕਰ ਰਿਹਾ ਹੋਵੇ, ਸੋ ਐਥੀਕਲੀ ਇਹ ਸਹੀ ਨਹੀਂ ਹੈਗਾ। ਤੇ ਜਦੋਂ ਸਾਇੰਟਿਸਟ ਜਿਹੜਾ ਇਹਦੇ ਬਾਰੇ ਰਿਸਰਚ ਕਰਦੇ ਆ ਜਾਂ ਚੱਲ ਰਹੀ ਹੈ ਇਹ ਰਿਸਰਚ, ਤਾਂ ਉਹ ਰਿਸਰਚ ਮਤਲਬ ਆਪਣਾ ਐਵਰੇਜ ਲਾਈਫ ਸਪੈਨ ਵਧਾਉਣ ਦੀ ਨਹੀਂ ਚੱਲ ਰਹੀ, ਉਹ ਹੈਲਥ ਸਪੈਨ ਵਧਾਉਣ ਦੀ ਚੱਲ ਰਹੀ ਆ। ਸੋ ਇਹ ਦੋ ਡਿਫਰੈਂਟ ਚੀਜ਼ ਹੋ ਗਈਆਂ। ਲਾਈਫ ਸਪੈਨ ਇੱਦਾਂ ਵੀ ਹੋ ਸਕਦਾ ਕੋਈ ਬੰਦਾ ਜਿਹੜਾ ਉਹ 90-100 ਸਾਲ ਦਾ ਹੋਵੇ ਜਾਂ 80 ਸਾਲ ਦਾ ਹੋਵੇ, ਬਟ ਉਹਦੀ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣ ਹਨਾ। ਤੇ ਇੱਦਾਂ ਵੀ ਹੋ ਸਕਦਾ ਕਿ ਕੋਈ ਬੰਦਾ 80-90 ਸਾਲ ਦਾ ਹੋਵੇ ਜਾਂ ਉਹਨੂੰ ਉਹਦੀ ਬਾਡੀ ਬਿਲਕੁਲ ਫਿੱਟ ਹੋਵੇ, ਬਟ 50 ਸਾਲ ਦੇ ਬੰਦੇ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੋਣ। ਸੋ ਜਦੋਂ ਅਸੀਂ ਜਿਹੜੀ ਇਹ ਰਿਸਰਚ

0: ਖਰਚ ਜਿਹੜੀ ਹੁੰਦੀ ਆ ਤੇ ਇਹਦੇ ਵਿੱਚ ਉਹ ਇਹ ਨਹੀਂ ਦੇਖਦੇ ਕਿ ਲਾਈਫ ਸਪੈਨ ਸਾਡਾ ਕਿੰਨਾ ਇਨਕਰੀਜ਼ ਹੋ ਸਕਦਾ। ਸਾਡਾ ਮੇਨ ਪਰਪਸ ਇਹ ਹੈਗਾ ਆ ਕਿ ਹੈਲਦੀ ਲਾਈਫ ਸਪੈਨ ਕਿੰਨਾ ਸਾਡਾ ਇਨਕਰੀਜ਼ ਹੋ ਸਕਦਾ, ਜਿਹਨੂੰ ਸਾਇੰਟਿਸਟ ਹੈਲਥ ਸਪੈਨ ਕਹਿ ਦਿੰਦੇ ਆ ਕਿ ਹੈਲਥ ਮਤਲਬ ਤੁਸੀਂ ਏਜ ਕਰ ਰਹੇ ਆ ਬਟ ਤੁਸੀਂ ਹੈਲਥ ਐਜ਼ ਅ ਹੈਲਦੀ ਪਰਸਨ ਏਜ ਕਰ ਰਹੇ ਆ, ਨਾ ਕਿ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਫਿਰ ਵੀ ਸਰਵਾਈਵ ਕਰ ਰਹੇ ਹੋ, ਹਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰਿਸਰਚ ਹੁੰਦੀਆਂ, ਸੋ ਬਹੁਤ ਸਾਰੀ ਡਿਫਰੈਂਟ ਡਿਫਰੈਂਟ ਚੱਲ ਰਹੀਆਂ, ਬਟ ਇਹ ਹੈ ਕਿ ਜਿਹੜੀ ਹੋਰ ਵੀ ਬਹੁਤ ਜਿਹੜਾ ਟਾਈਮ ਔਰ ਰਿਸੋਰਸਿਸ ਜਿਹੜੇ ਚਾਹੀਦੇ ਹੈਗੇ ਆ।
1: ਰਾਈਟ, ਤੁਸੀਂ ਨਾ ਇੱਕ ਐਥੀਕਲ ਰਿਸਰਚ ਦੀ ਗੱਲ ਕੀਤੀ ਹੈ, ਐਥਿਕ ਯਾਨੀ ਕਿ ਨੈਤਿਕ ਤੌਰ ਦੇ ਉੱਤੇ ਬੁਨਿਆਦੀ ਮੂਲ ਰੂਪ ਦੇ ਵਿੱਚ ਜਾਂ ਸਿਧਾਂਤਕ ਤੌਰ ਦੇ ਉੱਤੇ ਕੀ ਸਹੀ ਹੈ, ਕੀ ਵਾਜਬ ਹੈ, ਕੀ ਗਲਤ ਹੈਗਾ। ਹੁਣ ਜੇ ਸਾਇੰਸ ਫਰਜ਼ ਕਰ ਦਿਓ, ਆਪਾਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਲੈ ਕੇ ਚੱਲਦੇ ਹਾਂ ਕਿ ਜੇ ਵਿਗਿਆਨ ਨੇ ਟੈਕਨੀਕ ਨੇ ਇੱਥੇ ਤੱਕ ਗੱਲ ਲਿਆਂਦੀ ਭਵਿੱਖ ਦੇ ਵਿੱਚ ਕਿ ਸਾਰੇ ਇਨਸਾਨ ਜਿਹੜੇ ਇਮੋਰਟਲ, ਤੇ ਆਪਾਂ ਕਹਿ ਦਿੰਦੇ ਹਾਂ ਕਿ ਕੁਦਰਤ ਦੇ ਨਾਲ ਖਿਲਵਾੜ ਚੰਗਾ ਨਹੀਂ ਹੁੰਦਾ। ਜਿੱਦਾਂ ਇੱਕ ਵਾਰ ਮੈਂ ਸੁਣੀ ਸੀਗੀ ਇਹ ਗੱਲ ਕਿ ਜਦੋਂ ਚੀਨ ਦੇ ਵਿੱਚ ਓਲੰਪਿਕ ਹੋਣੇ ਸੀ, ਬੀਜਿੰਗ ਓਲੰਪਿਕ, ਤਾਂ ਚਾਈਨਾ ਨੇ ਬਹੁਤ ਜ਼ਿਆਦਾ ਉੱਥੇ ਜਿਹੜੀ ਕਲਾਊਡ ਬਰਸਟਿੰਗ ਕੀਤੀ ਕਿ ਜਿਹੜੇ ਬੱਦਲ ਸੀਗੇ ਉਹਨਾਂ ਨੂੰ ਪਿੱਛੇ ਧੱਕਿਆ, ਅਤੇ ਫਿਰ ਬਾਅਦ ਦੇ ਵਿੱਚ ਫਿਰ ਕਈ ਦਿਨਾਂ ਬਾਅਦ ਉੱਥੇ ਉਹਦੇ ਜਿੱਦਣ ਨੂੰ ਧੱਕੇ ਸੀਗੇ ਉਹ ਚੀਨ ਦੇ ਵੈਸਟਰਨ ਸਟੇਟਸ ਦੇ ਵਿੱਚ ਹੜ੍ਹ ਹੁੜ ਆ ਗਏ ਸੀਗੇ। ਸੋ ਇਸ ਕਿਸਮ ਦੀਆਂ ਚੀਜ਼ਾਂ ਕਿ ਕੁਦਰਤ ਦੇ ਨਾਲ ਜਦੋਂ ਤੁਸੀਂ ਖਿਲਵਾੜ ਕਰਦੇ, ਹੁਣ ਜਿੱਦਾਂ ਨੇਪਾਲ ਦੇ ਵਿੱਚ ਆਪਾਂ ਆਪਦਾ ਦੀ ਗੱਲ ਸੁਣੀ ਕਿ ਚਾਈਨਾ ਬਹੁਤ ਵੱਡੇ ਵੱਡੇ ਡੈਮ ਬਣਾਉਣ ਲੱਗਿਆ ਹੋਇਆ, ਅਤੇ ਜਾਂ ਬਹੁਤ ਜ਼ਿਆਦਾ ਉਹਦੇ ਥੱਲੇ ਜਿਹੜੀ ਹੈ ਡਿਗਿੰਗ ਹੋ ਰਹੀ ਹੈ ਪਹਾੜਾਂ ਦੇ ਥੱਲੇ, ਅਤੇ ਉਹ ਸਿਸਮੋਲੋਜੀਕਲ ਜਿਹੜੇ ਇਫੈਕਟ ਨੇ ਉਹ ਫਿਰ ਦਿਖਦੇ ਨੇ ਫਿਰ ਇਸ ਕਿਸਮ ਦੇ ਨਾਲ ਜਿਹੜੀਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੁੰਦੀਆਂ ਨੇ। ਇਨਸਾਨ ਜਿਹੜੀ ਕੁਦਰਤ ਦੀ ਸਭ ਤੋਂ ਵੱਡੀ ਇੱਕ ਕਾਮਯਾਬੀ ਵੀ ਕਹੀ ਜਾ ਸਕਦੀ ਹੈ, ਸਭ ਤੋਂ ਵੱਡੀ ਫੇਲੀਅਰ ਵੀ ਹੈ, ਕਿਉਂਕਿ ਇਨਸਾਨ ਕੁਦਰਤ ਨੇ ਹੀ ਇਨਸਾਨ ਨੂੰ ਪੈਦਾ ਕੀਤਾ ਅਤੇ ਕੁਦਰਤ ਨੇ ਇਨਸਾਨ ਦਦਾ ਜਿਹੜਾ ਹੈਗਾ ਦਿਖਾ ਰਿਹਾ ਕਿ ਤੂੰ ਕੌਣ ਖਾਮ ਖਾ। ਸੋ ਇਹ ਕਿੰਨਾ ਕੁ ਸਹੀ ਹੋਊਗਾ, ਮਤਲਬ ਮੇਰਾ ਸ਼ਾਰਟ ਦੇ ਵਿੱਚ ਜਿਹੜਾ ਕੁਸ਼ਚਨ ਇਹ ਹੈਗਾ ਕਿ ਇਨ ਕੇਸ ਅਸੀਂ ਇਮੋਰਟਲ ਹੋ ਜਾਂਦੇ ਹਾਂ ਜਾਂ ਆਪਣੇ ਆਪ ਨੂੰ ਬਣਾ ਲੈਂਦੇ ਹਾਂ, ਤੇ ਕਿੱਦਾਂ ਦੀ ਲੱਗੂਗੀ ਸੋਸਾਇਟੀ, ਇਮੋਰਟਲ ਸੋਸਾਇਟੀ ਕਿੱਦਾਂ ਦੀ ਹੋਊਗੀ?
0: ਹਾਂਜੀ, ਇਹ ਵੀ ਮਤਲਬ ਕਾਫੀ ਲੋਕ ਇਸ ਚੀਜ਼ ਦੇ ਬਾਰੇ ਸੋਚਦੇ ਆ, ਕਿਉਂਕਿ ਐਥੀਕਲੀ ਜਦੋਂ ਤੁਸੀਂ ਇਹ ਗੱਲ ਕੀਤੀ ਹੈ ਕੁਦਰਤ ਨਾਲ ਖਿਲਵਾੜ ਨਹੀਂ, ਅਸੀਂ ਜਦੋਂ ਆਪਾਂ ਜ਼ਿਆਦਾ ਦੂਰ ਕਿਉਂ ਜਾਣਾ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੈਸਟੀਸਾਈਡ ਯੂਜ਼ ਕਰਦੇ ਹਾਂ ਅਸੀਂ 60s 70s 'ਚ ਕਿੰਨੇ ਯੂਜ਼ ਕੀਤੇ, ਹਨਾ। ਉਦੋਂ ਸਾਨੂੰ ਲੱਗਦਾ ਸੀ ਕਿ ਬਹੁਤ ਵਧੀਆ ਚੀਜ਼ ਹੈਗੀ ਆ, ਬਟ ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਜਿਹੜੇ ਜਿਹਨਾਂ ਏਰੀਆ 'ਚ ਐਗਰੀਕਲਚਰ ਜ਼ਿਆਦਾ ਹੁੰਦਾ ਉੱਥੇ ਕਿੰਨੇ ਕੈਂਸਰ ਜਿਹੜੇ ਕੇਸਿਸ ਵੱਧਦੇ ਹੈਗੇ, ਉਹ ਸਿਰਫ ਇਹ ਪੈਸਟੀਸਾਈਡ ਦੀ ਵਜ੍ਹਾ ਨਾਲ ਹੀ ਜਿਹੜੇ ਵੱਧਦੇ ਹੈਗੇ, ਔਰ ਸਾਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਜਿੱਥੇ ਪੈਸਟੀਸਾਈਡ ਗਰੋ ਕਰ ਜਿਹੜੇ ਸਪਰੇ ਕਰ ਰਹੇ ਹਾਂ ਉੱਥੇ ਹੀ ਅਸਰ ਹੋ ਰਿਹਾ ਇਸ ਚੀਜ਼ ਦਾ। ਇਹ ਜੇ ਨਹੀਂ ਹੈ, ਜੇ ਤੁਸੀਂ ਆਪਣੇ ਜਿਹੜੇ ਕਮਰਸ਼ੀਅਲੀ ਤੁਸੀਂ ਵੇਚਣ ਦੇ ਲਈ ਉੱਥੇ ਪੈਸਟੀਸਾਈਡ ਗਰੋ ਕਰ ਮਤਲਬ ਪੈਸਟੀਸਾਈਡ ਸਪਰੇ ਕਰ ਲੈਂਦੇ ਹਾਂ, ਬਟ ਤੁਸੀਂ ਕਹਿੰਦੇ ਕਿ ਅਸੀਂ ਆਹ ਏਰੀਆ ਅਸੀਂ ਆਪਣੇ ਘਰ ਦੇ ਖਾਣ ਲਈ ਰੱਖਿਆ, ਇੱਥੇ ਅਸੀਂ ਪੈਸਟੀਸਾਈਡ ਸਪਰੇ ਨਹੀਂ ਕਰਦੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਪੈਸਟੀਸਾਈਡ ਤੁਹਾਡੀ ਜਿਹੜੀ ਆ ਫਸਲ ਦੇ ਵਿੱਚ ਨਹੀਂ ਜਾ ਰਹੇ ਹੈਗੇ, ਉਹ ਸੋਇਲ ਦੇ ਵਿੱਚ ਚਲੇ ਗਿਆ, ਪਾਣੀ ਦੇ ਵਿੱਚ ਚਲੇ ਗਿਆ, ਉਹ ਅਲਟੀਮੇਟਲੀ ਤੁਹਾਡੇ ਫੂਡ ਦੇ ਵਿੱਚ ਵੀ ਆਊਗੇ, ਹਨਾ। ਸੋ ਇਹ ਸਾਰੀ ਚੀਜ਼ਾਂ ਇੰਪੈਕਟ ਕਰਦੀਆਂ। ਤੇ ਇਮੋਰਟਲ ਸੋਸਾਇਟੀ, ਜਿਵੇਂ ਪਹਿਲੇ ਕਿਹਾ ਕਿ ਸਾਇੰਟਿਸਟ ਦਾ ਜਿਹੜਾ ਮੇਨ ਪਰਪਸ ਆ ਉਹ ਲਾਈਫ ਸਪੈਨ ਵਧਾਉਣਾ ਨਹੀਂ ਹੈਗਾ, ਉਹ ਹੈਲਥ ਸਪੈਨ ਵਧਾਉਣਾ ਆ। ਲਾਈਫ ਸਪੈਨ ਵੀ ਕੋਰਸ, ਅਗਰ ਤੁਸੀਂ 80 ਸਾਲ ਤੱਕ ਵਧੀਆ ਏਜ ਨਾਲ ਰਹਿ ਸਕਦੇ ਹਾਂ ਤਾਂ ਠੀਕ ਹੈ, ਤੇ ਉਹ ਮਤਲਬ ਵਧੀਆ ਹੈਲਦੀ ਐਜ਼ ਅ ਹੈਲਦੀ ਪਰਸਨ ਰਹਿ ਸਕਦੇ ਹਾਂ, ਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ। ਬਟ ਇਨ ਕੇਸ ਅਗਰ ਅਸੀਂ ਅਗਰ ਤੁਸੀਂ ਇਹ ਕਰ ਵੀ ਲਓ, ਇਮੋਰਟਲ ਸੋਸਾਇਟੀ ਸਾਡੀ ਹੋ ਵੀ ਜਾਵੇ, ਹਨਾ, ਪਰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਿਰਫ ਆਪਣੀ ਏਜਿੰਗ ਦੀ ਵਜ੍ਹਾ ਨਾਲ ਹੀ ਜਿਹੜੀ ਸਾਡੀ ਡੈਥ ਹੋਣੀ ਹੈ, ਜਿਵੇਂ ਪਹਿਲਾਂ ਕਿਹਾ ਐਕਸੀਡੈਂਟ ਹੋ ਜਾਂਦੇ ਆ,
1: ਹਨਾ,
0: ਕੋਈ ਵੀ ਹੋਰ ਐਕਸਟਰਨਲ ਚੀਜ਼ਾਂ ਹੋ ਜਾਂਦੀਆਂ, ਉਹ ਸਾਰੀਆਂ ਚੀਜ਼ਾਂ ਹੋ ਸਕਦੀਆਂ। ਸੋ ਇਹ ਮਤਲਬ ਅਗਰ ਪ੍ਰੈਕਟੀਕਲੀ ਦਿਸ ਇਜ਼ ਨਾਟ ਪੋਸੀਬਲ ਕਿ ਤੁਸੀਂ ਇੱਕ ਇਮੋਰਟਲ ਸੋਸਾਇਟੀ ਜਿਹੜੀ ਪੈਦਾ ਕਰ ਲਓ, ਉਸ ਇਲਾਵਾ ਅਗਰ ਇਨ ਕੇਸ ਹੋ ਵੀ ਜਾਂਦਾ ਹੈ ਤਾਂ ਜਿਹੜੀ ਰਿਸੋਰਸਿਸ ਦੀ ਤੁਸੀਂ ਗੱਲ ਨਹੀਂ ਕੀਤੀ ਆ, ਕੈਂਸਰ ਦੀ ਮੈਂ ਗੱਲ ਕੀਤੀ ਆ, ਸੋ ਜੇ ਤੁਸੀਂ ਇਹ ਸੋਚੋ ਕਿ ਬਰਥ ਰੇਟ ਤਾਂ ਉਨਾ ਹੀ ਰਹੇਗਾ ਜਾਂ ਥੋੜਾ ਵੱਧ ਜਾਏਗਾ, ਹਨਾ, ਬਟ ਤੁਸੀਂ ਜਿਹੜੀ ਆ ਏਜ ਲਾਈਫ ਸਪੈਨ ਵਧੀ ਜਾ ਰਿਹਾ ਆ, ਔਰ ਇੱਕ 90 ਸਾਲ ਦਾ ਪਰਸਨ ਵੀ ਉਨਾ ਹੀ ਹੈਲਦੀ ਉਨਾ ਹੀ ਵਧੀਆ ਕੰਮ ਕਰ ਰਿਹਾ ਜਿੰਨਾ ਇੱਕ 50 ਸਾਲ ਦਾ ਪਰਸਨ ਕੰਮ ਕਰ ਰਿਹਾ, 60 ਸਾਲ ਦਾ ਪਰਸਨ ਕਰ ਰਿਹਾ, ਹਨਾ। ਸੋ ਉਹ ਜਦੋਂ ਕੋਈ ਵਧੀਆ ਜੀ ਰਿਹਾ ਤਾਂ ਅਗਲਾ ਕੰਮ ਵੀ ਕਿਉਂ ਛੱਡੇਗਾ, ਆਪਣਾ ਕੰਮ ਵੀ ਕਰੂਗਾ, ਹਨਾ। ਤੇ ਉਸ ਜਿਹੜੀ ਆ ਸੋਸਾਇਟੀ ਜਾਂ ਸਾਡਾ ਜਿਹੜਾ ਸਿਸਟਮ ਹੈਲਥ ਇਨਫਰਾਸਟ੍ਰਕਚਰ ਆ ਉਹਦੇ ਉੱਤੇ ਬਹੁਤ ਪ੍ਰੈਸ਼ਰ ਪਊਗਾ ਉਸ ਚੀਜ਼ ਦਾ, ਹਨਾ, ਕਿੰਨੀ ਜਿੰਨੀ ਸਭ ਤੋਂ ਪਹਿਲਾਂ ਤਾਂ ਪਾਪੂਲੇਸ਼ਨ ਹੀ ਕਿੰਨੀ ਜ਼ਿਆਦਾ ਵੱਧ ਜੂਗੀ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਅਸੀਂ ਬੁਰਾ ਹਾਲ ਕੀਤਾ ਤੇ ਇਹ ਹੋ ਗਿਆ ਤਾਂ ਫਿਰ ਹੋਰ ਵੀ ਜ਼ਿਆਦਾ ਹੋ ਜਾਂਦਾ, ਹਨਾ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਇੰਪੋਰਟੈਂਟ ਹੈਗੀਆਂ। ਤੇ ਇੱਕ ਜਿਹੜੀ ਇੱਕ ਗੱਲ ਕਰਦੇ ਕਿ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਕੋਲ ਇੰਨਾ ਕੁ ਟਾਈਮ ਹੈਗਾ 60-70 ਸਾਲ 80 ਸਾਲ ਜਿੰਨਾ ਵੀ, ਤਾਂ ਅਸੀਂ ਲਾਈਫ 'ਚ ਇੰਨੀਆਂ ਸਾਰੀਆਂ ਚੀਜ਼ਾਂ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਨਹੀਂ ਪ੍ਰੈਡਿਕਟਡ ਹੈਗਾ ਕਿ ਸਾਨੂੰ ਜਿਹੜੀ ਕਦੋਂ ਅਸੀਂ ਜਿਹੜੀ ਸਾਡੀ ਡੈਥ ਹੋ ਜਾਣੀ ਹੈ ਜਾਂ ਜਦੋਂ ਹਨਾ ਅਸੀਂ ਨਹੀਂ ਰਹਾਂਗੇ ਇੱਥੇ, ਤਾਂ ਉਹਦੇ ਲਈ ਸਾਡੀ ਲਾਈਫ ਦੇ ਵਿੱਚ ਇੱਕ ਕਿਉਰਿਓਸਿਟੀ ਬਣ, ਸਾਨੂੰ ਕੁਛ ਕਰਨ ਦਾ ਵੀ ਰਹਿੰਦਾ ਕਿ ਅਸੀਂ ਲਾਈਫ ਦੇ ਵਿੱਚ ਕੁਛ ਕਰਨਾ ਹਨਾ। ਹੁਣ ਜਦੋਂ ਡੈਥ ਦੀ ਜਾਂ ਏਜਿੰਗ ਦੀ ਜਦੋਂ ਪਹਿਲੀ ਸ਼ੁਰੂ 'ਚ ਹੀ ਗੱਲ ਕੀਤੀ ਹੈ ਕਿ ਇਹ ਇੱਦਾਂ ਨਹੀਂ ਹੈਗਾ ਕਿ ਤੁਹਾਡੀ ਬੋਡੀ ਇੱਕੋ ਦਮ ਹੀ ਜਿਹੜੀ ਉਹ ਬੰਦ ਹੋ ਗਈ ਆ ਹਨਾ, ਉਸ ਤੋਂ ਪਹਿਲਾਂ ਤੁਹਾਡੀ ਬੋਡੀ ਦੇ ਵਿੱਚ ਕਿੰਨੇ ਸੈਲਸ, ਕਿੰਨੇ ਜੀਨਸ ਬਣ ਰਹੇ ਆ, ਟੁੱਟ ਰਹੇ ਆ ਸੈਲਸ ਜਿਹੜੇ ਆ ਤੁਹਾਡੇ, ਤਾਂ ਉਹ ਜਿਹੜੀ ਪ੍ਰੋਸੈਸ ਕੰਟੀਨਿਊਸ ਹੈਗੀ ਆ। ਸੋ ਇਹ ਇੱਦਾਂ ਨਹੀਂ ਹੈਗਾ ਕਿ ਇੱਕਦਮ ਜਿਹੜਾ ਇੱਕ ਕੋਈ ਬਟਨ ਜਿਹੜਾ ਆਨ ਆਫ ਕਰਤਾ ਔਰ ਤੁਹਾਡੀ ਡੈਥ ਹੋ ਗਈ ਜਾਂ ਤੁਸੀਂ ਲਾਈਵ ਹੈਗੇ ਆ ਹਨਾ। ਇਹ ਸਿਰਫ ਜਿਹੜੀ ਇੱਕ ਕੰਟੀਨਿਊਸ ਪ੍ਰੋਸੈਸ ਹੈਗੀ ਆ ਜਿਹੜੀ ਬੋਡੀ ਬੋਡੀ ਦੇ ਵਿੱਚ ਹੁੰਦੀ ਰਹਿੰਦੀ ਆ, ਔਰ ਡਿਫਰੈਂਟ ਕਾਰਨਾਂ ਦੇ ਕਰਕੇ, ਚਾਹੇ ਉਹ ਐਕਸਟਰਨਲ ਹੋਣ ਚਾਹੇ ਇੰਟਰਨਲ ਹੋਣ, ਉਹ ਜਿਹੜੀ ਆ ਇਫੈਕਟ ਕਰਦੀ ਆ ਬੋਡੀ ਨੂੰ, ਔਰ ਅਲਟੀਮੇਟਲੀ ਜਿਹੜੇ ਆ ਜਿਹੜੇ ਦੁਬਾਰਾ ਨੇਚਰ ਦੇ ਵਿੱਚ ਸਾਡੀ ਬੋਡੀ ਦੇ ਜਿਹੜੇ ਐਲੀਮੈਂਟਸ ਚਲੇ ਜਾਂਦੇ ਆ।
1: ਠੀਕ ਹੈ, ਓਕੇ, ਲਾਸਟ ਦੇ ਵਿੱਚ ਮੈਂ ਇੱਕ, ਇਹ ਤਾਂ ਚਲੋ ਸਾਇੰਸ ਵਾਲੀਆਂ ਗੱਲਾਂ ਹੋ ਗਈਆਂ, ਇੱਕ ਨੈਚੁਰਲੀ ਫਿਰ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਆਪ ਨੂੰ, ਚਲੋ ਠੀਕ ਹੈ ਮੋਰਟਲ ਤਾਂ ਨਹੀਂ ਬਟ ਹੈਲਦੀ, ਜਿਹੜੇ ਇਹ DNA ਸੋਰੀ ਜਿਹੜੇ ਸੈਲਸ ਹੈਗੇ ਨੇ ਉਹ ਜ਼ਿਆਦਾ ਟੀਅਰ ਵੀਅਰ ਨਾ ਹੋਣ, ਜਾਂ ਗੰਦੇ ਜਿਹੜੇ ਸੈਲਸ ਹੈਗੇ ਨੇ ਜਿਹਨਾਂ ਨੂੰ ਆਪਾਂ ਟਿਊਮਰ ਦਾ ਤੁਸੀਂ ਨਾਮ ਦਿੱਤਾ ਸੀ, ਉਹ ਥੋੜ੍ਹੇ ਜਿਹੇ ਆਪਾਂ ਘੱਟ ਕਰ ਸਕੀਏ, ਮਤਲਬ ਪੂਰੀ ਤਰ੍ਹਾਂ ਤਾਂ ਨਹੀਂ ਬਟ ਆਪਣੇ ਆਪ ਨੂੰ ਜਿੰਨਾ ਕੁ ਐਜ਼ ਮੈਕਸੀਮਮ ਐਜ਼ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਏਜ ਜਿੰਨੀ ਕੁ ਆਪਣੇ ਹੱਥ ਦੇ ਨਾਲ ਆਪ ਵਧਾ ਲਈਏ। ਜਿਹੜੀਆਂ ਦੂਸਰੇ ਤਰੀਕੇ ਹੈਗੇ ਨੇ ਉਹ ਤਾਂ ਚਲੋ ਮੌਤ ਹੋਣੀ ਹੋਣੀ ਹੈ, ਪਰ ਨੈਚੁਰਲ ਤਰੀਕੇ ਦੇ ਨਾਲ ਆਪਾਂ ਕਿੱਦਾਂ।
0: ਹਾਂਜੀ, ਇਹਦੇ ਲਈ ਉਹੀ ਸਾਰਾ ਕੁਛ ਜ਼ਰੂਰੀ ਆ ਜੋ ਆਪਾਂ ਅੱਜ ਕੱਲ੍ਹ ਦੇਖਦੇ ਵੀ ਆ ਕਿ ਤੁਹਾਡੀ ਬੈਲੈਂਸ ਡਾਇਟ ਪ੍ਰੋਪਰ ਹੋਣੀ ਚਾਹੀਦੀ ਆ, ਤੁਹਾਡੀ ਜਿਹੜੀ ਡਾਇਟ ਪਲਾਨ ਵਿੱਚ ਪ੍ਰੋਟੀਨ, ਕਾਰਬਸ, ਫੈਟ, ਹਰ ਚੀਜ਼ ਦੀ ਇੱਕ ਇੱਕ ਜਿਹੜੀ ਵਧੀਆ ਜਿਹੜੀ ਸਹੀ ਜਿਹੜੀ ਆ ਪੋਰਸ਼ਨ ਹੋਣਾ ਚਾਹੀਦਾ। ਇਹ ਨਹੀਂ ਆ ਤੁਸੀਂ ਕਾਰਬਸ ਹੀ ਖਾਈ ਜਾ ਰਹੇ, ਜਿਹੜੀ ਸਾਡੀ ਜਿਹੜੀ ਡਾਇਟ ਹੈਗੀ ਆ ਮੋਸਟਲੀ ਅਸੀਂ ਕਾਰਬਸ ਹੀ ਜ਼ਿਆਦਾ ਖਾਂਦੇ ਹਾਂ, ਪ੍ਰੋਟੀਨ ਵੱਲ ਧਿਆਨ ਦਿੰਦੇ ਹਾਂ। ਤੇ ਜਦੋਂ ਅਸੀਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਕੋਈ ਪਰਸਨ, ਤੁਸੀਂ ਦੇਖੋ ਜਿਹੜਾ ਆਪਣੀ ਥਰੂਆਊਟ ਲਾਈਫ ਜਿਹੜਾ ਹੈਲਦੀ ਜਿਹੜਾ ਉਹਨੇ ਲਾਈਫ ਸਟਾਈਲ ਜੀਆ, ਵਧੀਆ ਖਾਇਆ ਖਾਧਾ ਆ ਤੇ ਪ੍ਰੋਪਰ ਐਕਸਰਸਾਈਜ਼ ਕੀਤੀ ਆ, ਉਹਦੀ ਮੋਸਟਲੀ ਜਿਹੜੀ ਏਜ ਜ਼ਿਆਦਾ ਹੀ ਹੋ ਜਾਂਦੀ ਆ। ਫਿਰ ਉਹੀ ਗੱਲ ਆ, ਅਨਲੈਸ ਕੋਈ ਜਿਹੜੀ ਆ ਬੋਡੀ ਦੇ ਵਿੱਚ ਕੋਈ ਖਾਸ ਚੇਂਜ ਹੋਇਆ, ਫਿਰ ਮਿਊਟੇਸ਼ਨ ਹੋ ਗਈ ਨਾ। ਸੋ ਨਿਊਟ੍ਰੀਸ਼ੀਅਸ ਡਾਇਟ ਜਿਹੜੀ ਪ੍ਰੋਪਰ ਖਾਓ, ਸਾਰੀ ਪੋਰਸ਼ਨ ਜਿਹੜੀ ਆ, ਫਰੂਟ ਖਾਓ, ਸਬਜ਼ੀਆਂ ਖਾਓ ਹਨਾ, ਔਰ ਸਟੇ ਐਕਟਿਵ ਹਮੇਸ਼ਾ ਰਹੋ ਜਿਹੜੀ ਆ ਫਿਜ਼ੀਕਲੀ ਔਰ ਮੈਂਟਲੀ। ਦੇਖਿਆ ਗਿਆ ਕਿ ਐਕਸਰਸਾਈਜ਼ ਅਗਰ ਤੁਸੀਂ 30 ਮਿੰਟ ਕਰਦੇ ਆ 5 ਦਿਨ ਇੱਕ ਵੀਕ ਦੇ ਵਿੱਚ, ਤਾਂ ਉਹਦੇ ਜਿਹੜੇ ਵਧੀਆ ਇੰਪੈਕਟ ਦੇਖੇ ਗਏ। ਉਸ ਤੋਂ ਇਲਾਵਾ ਟੋਬੈਕੋ ਖਾਣਾ ਜਿਹੜਾ ਉਹ ਅਵੋਇਡ ਕਰਨਾ ਚਾਹੀਦਾ ਆ, ਸਿਗਰਟ ਹੋਈ ਜਾਂ ਐਲਕੋਹਲ ਹੈਗੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਵੋਇਡ ਕਰਨੀਆਂ ਚਾਹੀਦੀਆਂ। ਪ੍ਰੋਪਰ ਰੈਗੂਲਰ ਚੈੱਕਅਪ ਜਿਹੜੇ ਆ ਤੁਹਾਨੂੰ ਕਰਾਉਣੇ ਚਾਹੀਦੇ ਆ, ਤੇ ਆਪਣੇ ਬ੍ਰੇਨ ਨੂੰ ਜਿਹੜੇ ਵਧੀਆ ਐਕਟੀਵਿਟੀਜ਼ ਦੇ ਵਿੱਚ ਸਾਨੂੰ ਇੰਗੇਜ ਕਰਨਾ ਚਾਹੀਦਾ, ਕਿਉਂਕਿ ਬ੍ਰੇਨ ਜੇ ਸਾਡਾ ਹੈਲਦੀ ਰਹਿੰਦਾ ਤਾਂ ਸਾਡੀ ਲਾਈਫ ਵੀ ਉਸ ਸਮੇਂ ਖੁਸ਼ ਰਹਿੰਦੇ ਹਾਂ, ਸਟ੍ਰੈਸ ਘੱਟ ਰਹਿੰਦਾ, ਤੇ ਉਹ ਵੀ ਸਾਡੀ ਲਾਈਫ ਦਾ ਜਿਹੜਾ ਜਿਹੜਾ ਇੰਪਰੂਵ ਕਰਨ ਦੇ ਵਿੱਚ, ਸਾਡਾ ਵਧੀਆ ਲਾਈਫ ਜੀਣ ਦੇ ਵਿੱਚ ਸਾਨੂੰ ਹੈਲਪ ਕਰਦਾ। ਤੇ ਉਸ ਤੋਂ ਇਲਾਵਾ ਮੈਂ ਹਮੇਸ਼ਾ ਹੀ ਕਹਿੰਦੀ ਕਿ ਸਨਸਕ੍ਰੀਨ ਜ਼ਰੂਰ, ਜਦੋਂ ਤੁਸੀਂ ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਦੇ ਪੈਸ ਜਾਂਦੇ ਹਾਂ ਤਾਂ ਸਨਸਕ੍ਰੀਨ ਜ਼ਰੂਰ ਅਗਰ ਤੁਸੀਂ ਬਾਹਰ ਨਿਕਲਦੇ ਆ ਤਾਂ ਲਾ ਕੇ ਜਾਓ, ਕਿਉਂਕਿ ਇਹਦੇ ਨਾਲ ਸਕਿਨ ਕੈਂਸਰ ਹੁੰਦਾ ਔਰ ਇਹ ਤੁਹਾਡੀ ਸਕਿਨ ਦੀ ਜਿਹੜੀ ਆ ਇਲਾਸਟੀਸਿਟੀ ਵੀ ਲੂਜ਼ ਕਰਦੀ ਆ, ਸਨ ਦੀ ਜਿਹੜੀ ਰੇਜ ਹੈਗੀ ਜੇ ਤੁਸੀਂ ਨਹੀਂ ਪ੍ਰੋਪਰ ਜਿਹੜੀ ਕੇਅਰ ਕਰਦੇ ਹੈਗੇ, ਪ੍ਰੋਪਰ ਆਪਣੇ ਨੂੰ ਕਵਰ ਕਰਕੇ ਜਾਓ। ਛੋਟੀ ਛੋਟੀ ਜਿਹੜੀਆਂ ਨੋਰਮਲ ਗੱਲਾਂ ਸਾਨੂੰ ਪਤਾ ਹੀ ਆ ਲਾਈਫ ਦੇ ਵਿੱਚ, ਬਟ ਅਸੀਂ ਪ੍ਰੋਪਰ ਧਿਆਨ ਨਹੀਂ ਦਿੰਦੇ, ਤੇ ਇਹ ਸਾਰੀ ਚੀਜ਼ਾਂ ਅਗਰ ਕਰੋਗੇ ਤਾਂ ਏਜਿੰਗ ਨੂੰ ਤੁਸੀਂ ਅਲਟੀਮੇਟਲੀ ਰੋਕ ਤਾਂ ਨਹੀਂ ਸਕਦੇ, ਉਹ ਤਾਂ ਹੋਣੀ ਹੋਣੀ ਆ। ਜਿੱਦਾਂ ਮੈਂ ਵਿੱਚ ਪੋਡਕਾਸਟ ਦੀ ਗੱਲ ਕੀਤੀ ਸੀ ਕਿ ਨੇਚਰ ਨੂੰ ਜਾਂ ਐਵੋਲਿਊਸ਼ਨ, ਇਸ ਚੀਜ਼ ਤੋਂ ਕੋਈ ਫਰਕ ਨਹੀਂ ਪੈ ਰਿਹਾ ਕਿ ਕੋਈ ਇੰਡੀਵਿਜੁਅਲ 100 ਸਾਲ ਜੀ ਰਿਹਾ, 200 ਸਾਲ ਜੀ ਰਿਹਾ ਜਾਂ ਫਿਰ 50 ਸਾਲ ਜੀ ਰਿਹਾ ਹਨਾ। ਉਹਨਾਂ ਨੂੰ ਬਸ ਇੰਨਾ ਹੀ ਬੈਨੀਫਿਟ ਹੈ ਕਿ ਇੱਕ ਜੀਨ ਜਿਹੜੇ ਪਾਸ ਆਨ ਹੋਈ ਜਾ ਰਹੇ ਇੱਕ ਸਪੀਸੀਜ਼ ਦੇ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ।
1: ਕਰੈਕਟ, ਠੀਕ ਹੈ ਠੀਕ ਹੈ। ਨਹੀਂ, ਥੈਂਕ ਯੂ ਸੋ ਮਚ, ਬਹੁਤ ਬਹੁਤ ਸੋਹਣੀ ਜਿਹੜੀ ਗੱਲਬਾਤ ਜਾਣਕਾਰੀ ਅੱਜ ਤੁਸੀਂ ਦਿੱਤੀ ਸੰਦੀਪ ਜੀ, ਸ਼ੁਕਰੀਆ ਤੁਹਾਡਾ, ਧੰਨਵਾਦ। ਅਤੇ ਹੋਪਫੁਲੀ ਕਿ ਇਨਫੋਰਮੇਸ਼ਨ ਤਾਂ ਚਲੋ ਕੰਮ ਦੀ ਆਈ ਹੋਏਗੀ, ਅਤੇ ਐਂਡ ਦੇ ਉੱਤੇ ਜਿਹੜੀ ਇੱਕ ਜਿਵੇਂ ਕਹਿੰਦੇ ਹੁੰਦੇ ਜਾਣ ਤੋਂ ਪਹਿਲਾਂ ਆਪਣਾ ਸੁਨੇਹਾ ਦੇ, ਉਹ ਵੀ ਬਣ ਗਿਆ ਕੰਮ ਆਇਆ ਹੈਗਾ। ਥੈਂਕ ਯੂ ਸੋ ਮਚ ਸੰਦੀਪ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ, ਔਰ ਗੱਲਬਾਤ ਅੱਜ ਏਜਿੰਗ ਦੇ ਉੱਤੇ ਹੋਈ। ਕਿਵੇਂ ਲੱਗਿਆ ਐਪੀਸੋਡ 04724614 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ ਫੀਡਬੈਕ ਦਿਓ। ਸ਼ੋਅ ਦਾ ਨਾਮ ਸੀ ਡੀਪ ਟਾਕ ਸ਼ੋਅ। ਜੇ ਤੁਸੀਂ ਪੋਡਕਾਸਟ ਤੋਂ ਸੁਣ ਰਹੇ ਹੋ ਫਿਰ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਕਿਲੇ ਪਰੇਸ਼ਾਨੀਆਂ ਜੋ ਵੀ ਵਿਕਣ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਵੀ ਸਮਾਂ ਆਪਣਾ ਕਰ ਲਈਏ ਹੱਸਣ ਵਾਲਾ, ਸਾਰੇ ਕੰਮ ਕਾਰ ਛੱਡ ਕੇ ਅਤੇ ਅਗਲਾ ਜਿਹੜਾ ਸਾਡਾ ਅੱਧਾ ਪੌਣਾ ਘੰਟਾ ਵਾ ਉਹਦੇ ਵਿੱਚ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ। ਸਾਰੇ ਕੰਮ ਕਾਰ ਛੱਡਣ ਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਛੱਡ ਕੇ ਤੁਸੀਂ ਇੱਕ ਪਾਸੇ ਬਹਿ ਜਾਣਾ ਵਾ, ਮਤਲਬ ਇਹ ਕਿ ਜੋ ਦਿਮਾਗ ਦੇ ਵਿੱਚ ਸੋਚ ਵਿਚਾਰਾਂ ਨੇ ਉਹ ਛੱਡ ਕੇ, ਪਰੇਸ਼ਾਨੀਆਂ ਛੱਡ ਕੇ, ਅਤੇ ਆਪਾਂ ਆਓ ਹਾਸਿਆਂ ਵੱਲ ਨੂੰ ਵੱਧਦੇ ਹਾਂ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ, ਭਾਵੇਂ ਚੁਟਕਲਾ ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਆਓ ਫਿਰ ਹੱਸਣ ਹਸਾਉਣ ਦੇ ਲਈ ਆਪਾਂ ਅੱਗੇ ਵੱਧਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਹੋਊਗਾ ਅਰਨਵ। ਅਤੇ ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ?
1: ਹੈਲੋ
0: ਅੰਕਲ ਜੀ, ਸਤਿ ਸ਼੍ਰੀ ਅਕਾਲ। ਅਰਨਵ ਜੀ, ਕੀ ਹਾਲ ਨੇ, ਠੀਕ ਠਾਕ ਹੋ?
1: ਹਾਂਜੀ, ਤੁਹਾਡਾ ਕੀ ਹਾਲ
0: ਆ? ਮੇਰਾ ਵੀ ਠੀਕ ਆ। ਕਿ ਮੇਰਾ ਤੁਹਾਡਾ ਵੀਕਐਂਡ
1: ਵਧੀਆ?
0: ਓਕੇ, ਕੀ ਕੀਤਾ ਸੀ?
1: ਕੁਛ ਨਹੀਂ, ਆਪ ਮੇਰਾ ਕ੍ਰਿਕਟ ਮੈਚ ਸੀ।
0: ਓਕੇ, ਐਤਵਾਰ ਕਿ ਸ਼ਨੀਵਾਰ?
1: ਫਰਾਈਡੇ, ਵੈਨਸਡੇ ਤੇ ਸੰਡੇ।
0: ਅੱਛਾ, ਤਿੰਨ ਮੈਚ ਖੇਡ ਲਏ? ਹਾਂ
1: ਹਾਂਜੀ।
0: ਵੈਰੀ ਗੁੱਡ, ਥੱਕਿਆ ਨਹੀਂ ਯਾਰ?
1: ਨਹੀਂ।
0: ਓਕੇ ਗੁੱਡ, ਫਿਰ ਤੇ ਸਟਰੋਂਗ ਬੋਏ ਹੋ ਗਿਆ।
1: ਪਰ ਇੱਕ ਉਂਗਲ ਟੇਢੀ ਹੋ ਗਈ।
0: ਓਹੋ, ਕਿਦਾਂ?
1: ਬਾਲ ਵੱਜ ਗਈ।
0: ਓਹੋ, ਫੀਲਡਿੰਗ ਕਰਦੇ?
1: ਹਾਂਜੀ।
0: ਓ, ਤੇ ਠੀਕ ਹੈ ਹੁਣ?
1: ਹਾਂਜੀ।
0: ਓਕੇ ਗੁੱਡ, ਧਿਆਨ ਦੇ ਨਾਲ ਖੇਡਿਆ ਕਰੋ। ਹਾਂਜੀ, ਖੇਡਦੇ ਆ, ਵੈਸੇ ਵੱਜ ਹੀ ਜਾਂਦੀ ਮਾੜੀ ਮੋਟੀ।
1: ਹਾਂਜੀ,
0: ਹੁਣ ਠੀਕ ਆ?
1: ਹਾਂਜੀ।
0: ਓਕੇ ਗੁੱਡ, ਤੇ ਕੀ ਸੁਣਾਓਗੇ ਫਿਰ ਟੇਢੀ ਉਂਗਲ?
1: ਅੱਜ ਸੁਣਾਉਂਗੇ ਇੱਕ ਬਜਾਰਤ।
0: ਓਕੇ,
1: ਉਹ ਕਿਹੜੀ ਚੀਜ਼ ਆ ਜਿੰਨੂੰ ਜਿੰਨਾ ਵੀ ਖਿੱਚਾਂਗੇ ਓਨੀ ਛੋਟੀ ਹੋਊਗੀ?
0: ਓਨੀ ਛੋਟੀ ਹੋਊਗੀ?
1: ਹਾਂਜੀ,
0: ਜਿੰਨੀ ਖਿੱਚਾਂਗੇ।
1: ਹਾਂਜੀ।
0: ਓਕੇ, ਇਹ ਕਿਹੜੀ ਚੀਜ਼ ਹੋਈ ਯਾਰ, ਖਿੱਚਾਂ ਤੇ ਲੰਮੀ ਹੁੰਦੀ ਆ। ਹੈ, ਕੈਂਡਲ?
1: ਨਹੀਂ।
0: ਹਾਂ, ਉਹ ਤੇ ਬਾਲਣੀ ਪੈਂਦੀ ਆ, ਖਿੱਚਣੀ ਥੋੜੀ ਪੈਂਦੀ ਆ, ਹੈ ਨਾ?
1: ਹਾਂਜੀ।
0: ਕਿਹੜੀ ਚੀਜ਼ ਆ ਫਿਰ, ਕੋਈ ਹਿੰਟ ਹੁੰਟ ਦੇ ਦੋ ਮਾੜਾ ਮੋਟਾ। ਸਾਰੇ ਯੂਜ਼ ਕਰਦੇ ਆ?
1: ਹਾਂਜੀ।
0: ਤੇ ਖਿੱਚਦੇ ਵੀ ਆ?
1: ਹਾਂਜੀ।
0: ਹਾਂ, ਸਾਰੇ ਜਾਣੇ?
1: ਸਾਰੇ ਜਾਣੇ ਮਤਲਬ 50% ਲੋਕ।
0: 50% ਲੋਕ, ਲੇਡੀਜ਼ ਵੀ?
1: ਹਾਂਜੀ।
0: ਓਕੇ, ਤੁਸੀਂ ਵੀ ਯੂਜ਼ ਕਰਦੇ ਹੋ? ਇਹਦੇ ਧੱਕਾ ਹੀ ਯਾਰ, ਇਹ ਨਹੀਂ ਗੱਲ ਬਣਦੀ। ਆਂਸਰ ਤਾਂ ਕੁਛ ਹੋਰ ਹੀ, ਇਹ ਆਂਸਰ ਮੋਡੀਫਾਈ ਕਰਤਾ ਯਾਰ ਤੁਸੀਂ ਸਵੇਰੇ ਸਵੇਰੇ। ਹਾਂ, ਟ੍ਰਿਕ ਕੀਤਾ, ਆਂਸਰ ਇਹ ਨਹੀਂ ਆ। ਵੈਸੇ ਚਲੋ, ਵਾਈਜ਼ ਵਾਈਜ਼ ਵਾਈਜ਼ ਮੋਡੀਫਿਕੇਸ਼ਨ। ਥੈਂਕ ਯੂ ਪੁੱਤ। ਥੈਂਕ ਯੂ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਅਰਨਵ, ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਯੁਵਰਾਜ ਤੁਹਾਡੀ ਵਾਰੀ, ਤੁਸੀਂ ਰੈਡੀ ਰਹੋ। ਅਤੇ ਨੈਕਸਟ ਆਪਾਂ ਲੈਂਦੇ ਹਾਂ ਮੰਨਤ ਫਤਿਹ ਨੂੰ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਪਹੁੰਚ ਚੁੱਕੇ ਨੇ ਯਾਸ਼ੀ। ਯਾਸ਼ੀ, ਕੀ ਹਾਲ ਚਾਲ ਨੇ ਤੁਹਾਡੇ?
2: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮੇਰੇ ਵੱਲੋਂ, ਯਾਨੀ ਹਰਸ਼ਪ੍ਰੀਤ ਵੱਲੋਂ ਸਤਿ ਸ਼੍ਰੀ ਅਕਾਲ, ਮਾਫੀ ਦੇਰੀ ਲਈ, ਅਤੇ ਹੋ ਜਾਂਦਾ ਕਦੇ ਕਦਾ।
0: ਚਲੋ ਕੋਈ ਨਹੀਂ, ਅਤੇ ਮੰਨਤ ਫਤਿਹ ਕੀ ਹਾਲ ਨੇ?
3: ਮੱਥਾ
0: ਟੇਕਾ ਕਿ ਨਹੀਂ ਹਲੇ?
3: ਨਹੀਂ ਹਜੇ।
0: ਓਕੇ ਗੁੱਡ, ਤੇ ਚਲੋ ਫਿਰ ਸੁਣਾਓ, ਕੀ ਸੁਣਾਓਗੇ ਅੱਜ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
2: ਓਕੇ।
3: ਇੱਕ ਵਾਰੀ ਇੱਕ ਬਹੁਤ ਜ਼ਿਆਦਾ ਸੁਕੜ ਦੀ ਇਨਸਾਨ ਟੀਚਰ ਹੁੰਦੇ ਆ ਤੇ ਪੱਪੂ ਦੀ ਕਲਾਸ ਨੂੰ ਪੁੱਛ ਰਹੇ ਆ, ਬੱਚੇ ਧਰਤੀ ਕਿਉਂ ਘੁੰਮਦੀ ਆ? ਪੱਪੂ, ਟੀਚਰ ਜੀ ਤੁਸੀਂ ਕੁਛ ਖਾਇਆ ਪੀਆ ਕਰੋ। ਸਕੂਲ ਜਦੋਂ ਆਉਂਦੇ ਹੋ ਤਾਂ ਆਈ ਲੱਗਦਾ ਵੀ ਧਰਤੀ ਘੁੰਮਦੀ ਆ, ਸਾਰੀ ਕਲਾਸ ਤੇ ਟੀਚਰ ਬੇਹੋਸ਼।
0: ਟੀਚਰ ਨੂੰ ਕਮਜ਼ੋਰੀ ਸੀ ਫਿਰ? ਤੁਸੀਂ ਸਾਨੂੰ ਡਰੈਸ ਹੀ ਨੀ ਭੇਜਿਆ ਭਾ, ਅਸੀਂ ਵੇਟ ਕਰਦੇ ਰਹੇ ਕਿੱਟਾਂ ਕੁੱਟਾਂ ਪੈਕ ਕਰਕੇ, ਕੋਈ ਸਾਨੂੰ ਦੱਸਿਆ ਹੀ ਨੀ ਕਿੱਥੇ ਸੀ ਮੈਚ।
3: ਜਿਹੜਾ ਹੋਊਗਾ ਉੱਥੇ ਆਪਾਂ ਕਰ ਲਾਂਗੇ ਤੇ ਮੈਚ ਸੈਟਰਡੇ ਰੱਖੇ ਨੇ ਜਿਹੜਾ ਆ ਰਿਹਾ ਸੈਟਰਡੇ।
0: ਆਹੋ ਤੇ ਫਿਰ ਸਾਨੂੰ ਕੁਝ ਦੱਸਣਾ ਵੀ ਨਾ ਕਿੱਥੇ ਮੈਚ, ਘਰ ਆ ਕੋਠੇ ਤੇ ਆ ਬਾਹਰ ਆ ਪਾਰਕ ਆ ਹੈ
3: ਜਿਹੜੀ? ਹਾਂਜੀ ਤੇ ਸਟੂਡੀਓ ਦੇ ਬਾਹਰ।
0: ਆਹੋ ਤੇ ਮੈਂ ਤੇ ਇੱਥੇ ਬੈਠਾ ਰਿਹਾ, ਤੁਸੀਂ ਭਾਜੀ ਆਏ ਨਹੀਂ?
3: ਅਸੀਂ ਵੀ ਬਿਜ਼ੀ ਆ।
0: ਕਿਹੜੇ ਕੰਮ ਆ ਤੁਹਾਨੂੰ, ਕੀ ਕਰਦੇ ਹੁੰਦੇ?
3: ਅੱਛਾ,
0: ਕਿੱਥੇ?
3: ਪੰਜਾਬੀ ਰਗਨੀਨਾ ਵਿਚ ਪੰਜਾਬੀ ਮੁੰਡਿਆਂ ਨੇ ਲਈ ਸੀ।
0: ਫੇਰ ਫੋਟੋ ਖਿਚਾਈ?
3: ਤੁਸੀਂ
0: ਆਓਗੇ?
3: ਬਲਕੀਰਤ
2: ਵੀਰੇ ਦੀ
3: ਕਲਰ ਚੇਂਜ ਨੀ ਹੁੰਦੀ ਸੀ,
2: ਬਾਹਰ ਸਾਰੇ ਬੱਚੇ ਫੋਟੋ ਕਰਾ ਰਹੇ ਸੀ ਉਹਦੇ
0: ਨਾਲ। ਸਾਰਿਆਂ ਨੂੰ ਫੋਟੋ ਤੇ ਕਰਾਈ ਸੀ ਉਹਦੇ
3: ਨਾਲ?
2: ਰਹਿ ਗਏ ਮੈਨੂੰ ਲੱਗਦਾ।
0: ਅਜਾ ਜਿੱਦਾਂ ਆਪਾਂ ਕੱਪੜੇ
3: ਬਾਹਰ ਆਵੇ ਤਾਂ ਪਾਣੀ,
2: ਇਹ ਤੇ ਬੋਲੀ ਹੋਣੀ।
3: ਅੰਦਰ ਜਾਵੇ ਤਾਂ ਪੱਥਰ, ਬਾਹਰ ਆਵੇ ਤਾਂ ਪਾਣੀ।
0: ਅੰਦਰ ਜਾਵੇ ਤਾਂ ਪੱਥਰ, ਬਾਹਰ ਆਵੇ ਤਾਂ ਪਾਣੀ।
3: ਹਾਂਜੀ,
0: ਇਹ ਤਾਂ ਬਰਫ਼ ਜਾਪਦੀ ਮੈਨੂੰ।
3: ਹੁਣ
0: ਏਡੀ ਛੇਤੀ ਭੱਜ ਗਿਆ ਭਾ ਤੂੰ। ਤੇ ਨੈਕਸਟ ਸਾਡੇ ਨਾਲ ਆ ਯੁਵਰਾਜ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਸਾਡੇ ਨਾਲ ਤੇਗ ਮੈਨੂੰ ਲੱਗਦਾ ਆ ਗਈ ਵਾਪਸ ਟੂਰ ਤੋਂ। ਓਏ ਵਾਹ, ਤੇਗ ਆ ਗਈ ਘੁੰਮ ਘੁੰਮ ਘੁੰਮ ਘੁੰਮ ਫਿਰ ਕੇ। ਅਤੇ ਤੇਗ ਕੋਲੋਂ ਜਾਣਦੇ ਹਾਂ, ਪਰ ਸਭ ਤੋਂ ਪਹਿਲਾਂ ਆਪਾਂ ਯੁਵਰਾਜ ਨਾਲ ਗੱਲ ਕਰ ਲੈਂਦੇ ਪਹਿਲਾਂ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਯੁਵਰਾਜ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਹੈ?
4: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
2: ਸਾਡਾ
0: ਵੀ ਠੀਕ ਆ, ਤੁਸੀਂ ਸੁਣਾਓ ਕਿੱਦਾਂ ਰਿਹਾ ਵੀਕਐਂਡ ਤੁਹਾਡਾ?
4: ਵਧੀਆ, ਮੇਰਾ ਅੱਜ ਮੇਰਾ ਸੈਟਰਡੇ ਮੈਚ ਹੋਇਆ।
0: ਆਹਾਂ,
2: ਓਕੇ, ਫਿਰ ਕੀ ਵੇਰਿਆ ਮੈਚ?
4: ਆਮ ਵਧੀਆ, ਪਰ ਆਪਾਂ ਹਾਰ ਗਏ ਕਿਉਂਕਿ ਜਿਹੜੀ ਆਪਾਂ ਟੀਮ ਵਰਸ ਕਰ ਰਹੇ ਸੀ ਉਹਨਾਂ ਦੇ 8 ਪਲੇਅਰ ਸੀਗੇ ਤੇ ਆਪਾਂ ਜਿਹੜੀ ਮੇਰੀ ਟੀਮ ਸੀ ਆਪਾਂ ਕੋਲ ਸਿਰਫ 6 ਪਲੇਅਰ ਸੀ, ਇਸ ਲਈ ਇੱਕ ਫੀਲਡਰ ਵੀ ਘੱਟ ਸੀ।
0: ਅੱਛਾ, ਓਕੇ ਓਕੇ, ਚਲੋ ਕੋਈ ਗੱਲ ਨਹੀਂ, ਫਿਰ ਕੀ ਅਗਲੀ ਵਾਰੀ ਜਿੱਤ ਜਾਾਂਗੇ।
4: ਹਾਂਜੀ,
0: ਤੁਹਾਡੇ ਪਲੇਅਰ ਕਿੱਥੇ ਗਏ ਸੀ?
4: ਇੱਕ ਦੀ ਆਈ ਅਪਾਇੰਟਮੈਂਟ ਸੀਗੀ।
0: ਅੱਛਾ ਅੱਛਾ ਅੱਛਾ, ਤੇ ਫਤਿਹ ਨੂੰ ਲੈ ਜਾਣਾ ਸੀ? ਚਲੋ ਕੋਈ ਗੱਲ ਨੀ, ਨੈਕਸਟ ਟਾਈਮ ਸਹੀ ਕਿਤੇ ਫੇਰ।
2: ਹੋਰ ਕੀ, ਐਟ ਲੀਸਟ ਪਾਰਟਿਸਿਪੇਟ ਤੇ ਕੀਤਾ।
0: ਹੋਰ,
4: ਹਾਂਜੀ,
0: ਚਲੋ ਕੀ ਸੁਣਾਓਗੇ ਫਿਰ?
4: ਇੱਕ ਚੁਟਕਲਾ।
0: ਹਾਂਜੀ,
4: ਇੱਕ ਵਾਰੀ ਪਤੀ ਆਪਦੀ ਪਤਨੀ ਨੂੰ ਕਹਿੰਦਾ ਵੀ ਤੂੰ ਬੱਚੇ ਨੂੰ ਮਾਰ ਕਿਉਂ ਰਹੀ ਆ, ਤੇ ਫਿਰ ਉਹ ਪਤਨੀ ਕਹਿੰਦੀ ਵੀ ਇਹ ਮੈਂ ਇਹਨੂੰ ਕਹੀ ਜਾਂਦੀ ਹਾਂ ਵੀ ਪੜਲਾ ਪੜਲਾ ਵਧੀਆ ਵੋਟੀ ਮਿਲ ਜੂਗੀ, ਤੇ ਫਿਰ ਇਹ ਬਾਰ ਬਾਰ ਆਈ ਕਹੀ ਜਾਂਦਾ ਵੀ ਪਾਪਾ ਵੀ ਤਾਂ ਪੜ੍ਹੇ ਲਿਖੇ ਹੀ ਆ।
0: ਅੱਛਾ, ਤੇ ਫਿਰ ਉਹ ਨੀ ਹੋਇਆ ਬੇਹੋਸ਼?
4: ਥੈਂਕ
0: ਯੂ ਯੁਵਰਾਜ,
2: ਯੁਵਰਾਜ ਹੈਵ ਅ ਨਾਈਸ
4: ਡੇ, ਹੈਵ ਅ ਨਾਈਸ ਡੇ, ਬਾਏ
2: ਬਾਏ।
0: ਥੈਂਕ ਯੂ। ਤੇ ਹੁਣ ਆਪਾਂ ਚੱਲਦੇ ਆਂ ਤੇਗ ਵੱਲੋਂ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਨਰ ਹੋ।
5: ਸਤਿ ਸ਼੍ਰੀ ਅਕਾਲ
0: ਅੰਕਲ ਜੀ, ਸਤਿ ਸ਼੍ਰੀ ਅਕਾਲ
5: ਆਂਟੀ ਜੀ, ਸਤਿ ਸ਼੍ਰੀ ਅਕਾਲ ਤੇਗ ਜੀ।
2: ਅਸੀਂ ਵਧੀਆ, ਟ੍ਰਿਪ ਕਿਵੇਂ ਰਿਹਾ ਤੁਹਾਡਾ?
5: ਬਹੁਤ ਵਧੀਆ, ਆਪਾਂ ਵੈਨਿਸ ਗਏ ਸੀ, ਮਿਲਾਨ ਗਏ ਸੀ, ਲੇਕ ਕੋਮੋ ਗਏ ਸੀ, ਲੇਕ ਗਾਰਡਾ ਗਏ ਸੀ, ਲੇਕ ਲਗਾਨੋ ਗਏ ਸੀ, ਸਵਿਟਜ਼ਰਲੈਂਡ ਗਏ ਸੀ, ਹੋਰ ਵੀ ਬਹੁਤ ਜਗ੍ਹਾ।
0: ਬੱਲੇ ਬੱਲੇ ਬੱਲੇ, ਇੰਨੀਆਂ ਜਗ੍ਹਾ ਹੈ?
2: ਤੁਸੀਂ ਤੇ ਸਕੂਲ ਚ ਬੜਾ ਵਧੀਆ ਸ਼ੋ ਐਂਡ ਟੈਲ ਕਰ ਸਕਦੇ ਹੋ ਹੁਣ।
5: ਹਾਂਜੀ, ਇੱਕ ਇੱਕ ਮੇਰੀ ਫਰੈਂਡ ਕਹਿੰਦੀ ਸੀ ਜਦੋਂ ਲਾਸਟ ਜਦੋਂ ਫਰਾਈਡੇ ਨੂੰ ਜਾਣਾ ਸੀ, ਉਹ ਕਹਿੰਦੀ ਸੀ ਮੈਂ ਆਪਣੇ ਪੇਰੈਂਟਸ ਨੂੰ ਕਹਿਣਾ ਬੁੱਕ ਕਰਨ ਦੀ ਇੱਕ ਟਿਕਟ ਇਟਲੀ ਨੂੰ, ਤੇ ਫਿਰ ਉਹ ਨਾਲ ਜਾ ਸਕਦੀ ਆ।
0: ਅੱਛਾ, ਫਿਰ
2: ਨਹੀਂ ਗਈ?
5: ਤੇ ਫਿਰ ਆਈ ਨੀ।
0: ਉਹਦੇ ਮੰਮਾ ਨੀ ਮੰਨੇ ਹੋਣੇ?
5: ਹਾਂਜੀ।
0: ਤੇ ਤੁਹਾਨੂੰ ਕੀ ਸਭ ਤੋਂ ਵਧੀਆ ਕੀ ਲੱਗਾ?
5: ਮੈਨੂੰ ਸਭ ਤੋਂ ਵਧੀਆ ਲੱਗ ਗਿਆ ਮਿਲਾਨ, ਬਿਕਾਜ਼ ਮਿਲਾਨ ਆਪਾਂ ਨੇ ਟ੍ਰੇਨ ਤੇ ਗਏ ਸੀ, ਤੇ ਮਿਲਾਨ ਉੱਥੇ ਫੈਸ਼ਨ ਸਟ੍ਰੀਟ ਗਏ ਸੀ, ਤੇ ਨਾਲੇ ਕਬੂਤਰ ਜਿੱਥੇ ਸਾਰੇ ਕਬੂਤਰ ਨੇ।
0: ਅੱਛਾ, ਤੁਹਾਨੂੰ ਕਬੂਤਰ ਵਧੀਆ ਲੱਗੇ?
5: ਹਾਂਜੀ, ਜਿਹੜੇ ਕਬੂਤਰ ਨੇ ਬਹੁਤ ਸਾਰੇ ਮੇਰੇ ਆਰਮ ਤੇ ਉੱਤੇ ਬੈਠੇ ਸੀ, ਬਹੁਤ ਸਾਰੇ ਮੇਰੇ ਬਾਹ।
0: ਅੱਛਾ,
2: ਤੇ ਬੋਟ ਚ ਨਹੀਂ ਬੈਠੇ? ਵੈਨਿਸ ਦੇ ਵਿੱਚ
5: ਬੋਟ ਮਿਲੀ ਨੀ ਹੈਗੀ, ਸਾਰੇ ਬੋਟ 9 ਬੰਦੇ ਚੱਕ ਸਕਦੇ ਸੀ, ਪਰ ਆਪਾਂ 14 ਬੰਦੇ ਸੀ।
0: ਤੇ ਤੁਸੀਂ ਕਹਿਣਾ ਸੀ ਨਾ ਸਾਡੇ ਕੋਲ 2-3 ਤੇ ਨਿੱਕੇ ਨਿੱਕੇ ਬੰਦੇ ਆ, ਤੇ ਫਿਰ ਇਲਾਹੀ ਕਹਿੰਦੀ ਨੀ ਸੀ ਮੈਂ ਤੇ ਕਬੂਤਰ ਨਾਲ ਹੀ ਲੈ ਕੇ ਜਾਣੇ ਆ?
5: ਕਹਿੰਦੀ ਸੀ ਇਲਾਹੀ ਬਹੁਤ ਕਹਿੰਦੀ ਸੀ, ਪਰ ਇੱਕ ਹੋਰ ਆਪਣੀ ਆਪਣਾ ਕਜ਼ਨ ਜਿਹੜਾ ਸੀ ਉਹ ਇੱਕ ਬੇਬੀ ਸੀ, ਤੇ ਫਿਰ ਉਹਨੂੰ ਉਹ ਰੋਈ ਜਾਂਦਾ ਸੀ ਜਦੋਂ ਕਬੂਤਰ ਆਉਂਦੇ ਸੀ ਉਹਦੇ ਕੋਲ, ਪਰ ਇਲਾਹੀ ਹੱਸ ਹੱਸ ਜਾਂਦੀ ਸੀ ਸਾਰੇ ਕਿਤੇ ਇਲਾਹੀ ਵੇਖ ਵੇਖ ਜਾਂਦੀ ਸੀ ਤੇ ਨਾਲੇ ਨਾਲੇ ਇੱਕ ਲਾਹੀ ਦੇ ਬਾਦ ਤੇ ਪਹਿਤਿਆ ਸੀ।
0: ਓਕੇ ਓਕੇ ਤੇ
2: ਬੜਾ ਹੀ ਐਕਸਾਈਟਿੰਗ ਹੋਣਾ
0: ਫਿਰ ਤੇ ਬਹੁਤ ਮਜ਼ਾ ਆਇਆ
2: ਸਾਨੂੰ ਤੇ ਸੁਣ ਕੇ ਬੜਾ ਮਜ਼ਾ ਆਇਆ
0: ਗੁੱਡ ਫਿਰ ਤੁਸੀਂ ਸਾਨੂੰ ਰੋਜ਼ ਦੱਸਿਆ ਕਰੋ ਥੋੜੀਆਂ ਥੋੜੀਆਂ ਗੱਲਾਂ ਨਾ
5: ਤੇ ਨਾਲੇ ਆਪਣੇ ਕਰੋਮਾ ਕਰਮੋਨਾ ਵਾਇਲਿਨ ਮਿਊਜ਼ੀਅਮ ਜਾ ਕੇ ਆਏ।
0: ਓਕੇ ਤੁਸੀਂ ਤੇ ਬਾਕੀ ਕੁਝ ਵੇਖ ਆਏ ਹੋ।
5: ਹਾਂਜੀ ਤੇ ਕਰਮੋਨਾ ਵਾਇਲਿਨ ਮਿਊਜ਼ੀਅਮ ਜਿਹੜਾ ਉਹ ਬੜਾ ਫੇਮਸ ਪਲੇਸ ਆ।
0: ਓਕੇ ਉੱਥੇ ਕੀ ਹੁੰਦਾ?
5: ਉੱਥੇ ਬੈਸਟ ਵਾਇਲਿਨਸ ਇਨ ਦ ਵਰਲਡ ਬਣਾਉਂਦੇ ਹੁੰਦੇ ਨੇ।
0: ਅੱਛਾ ਬਣਾਉਂਦੇ ਨੇ। ਅੱਛਾ ਬਣਾਉਂਦੇ ਆ
5: ਤੇ ਨਾਲੇ ਹੈਂਡ ਮੇਡ ਦੇ।
0: ਅੱਛਾ ਤੁਸੀਂ ਲਿਆਂਦੀ ਆ?
5: ਨਹੀਂ ਨਹੀਂ ਆਪਾਂ ਨੇ ਮੈਲੋ ਪੇਨ ਲੈ ਕੇ ਆਉਣੀ ਆ ਬਿਕਾਜ਼ ਸਮਰ ਹੌਲੀਡੇ ਵਿੱਚ ਮੈਂ ਵਾਇਲਿਨ ਸਿੱਖਣੀ ਆ।
0: ਅੱਛਾ ਪਹਿਲਾਂ ਸਿੱਖੋਗੇ ਤੇ ਫਿਰ ਲੈ ਕੇ ਆਓਗੇ ਹੈ?
5: ਨਹੀਂ ਮੈਂ ਸਮਰ ਹੌਲੀਡੇਜ਼ ਵਿੱਚ ਵਾਇਲਿਨ ਸਿੱਖਣੀ ਆ ਤੇ ਉੱਤੇ ਸ਼ਾਇਦ ਵਾਇਲਿਨ ਆਪਾਂ ਨੇ ਆਪ ਪਾਈ ਕਰਨੀ ਆ ਸ਼ਾਇਦ ਉਹ ਦੇਣਗੇ ਲੈਸਨ ਲਈ।
0: ਕੌਣ ਮਾਸੀ ਭੇਜਣਗੇ?
5: ਮਾਸੀ
0: ਨੂੰ ਕਹੋ ਨਾ ਉੱਥੋਂ ਭੇਜ ਦੇਣ।
2: ਤੇ ਖਾਣ ਨੂੰ ਸਭ ਤੋਂ ਵਧੀਆ ਕੀ ਲੱਗਿਆ?
5: ਮੈਨੂੰ ਸਭ ਤੋਂ ਵਧੀਆ ਲੱਗਿਆ ਸੀ
0: ਵੈਰੀ ਨਾਈਸ ਚਲੋ ਫਿਰ ਤੁਸੀਂ ਥੋੜੀ ਥੋੜੀ ਸਾਨੂੰ ਸਿਖਾਇਆ ਕਰੋ ਰੋਜ਼ ਹੈ ਠੀਕ ਹੈ।
2: ਥੈਂਕ ਯੂ
0: ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਹਾਂਜੀ
5: ਆਲਾ ਕੋਡੀਆ ਵਾਲਾ ਵਿੱਚ ਮੇਰੀ ਪੂਤੋ ਨੱਚਦੀ।
0: ਹੋਏ ਪੂਤੋ ਕੇ ਪੂਟੋ
5: ਬੂਟੋ
0: ਬੂਟੋ ਮੈਨੂੰ ਦੱਸੋ ਵੀ ਦੰਦ ਕਿੰਨੇ ਕਾ ਗਏ ਆ?
5: ਤੁਹਾਡੇ
0: ਦੰਦ ਕਿੰਨੇ ਕਾ ਗਏ ਆ?
5: ਮੈਨੂੰ ਪਤਾ ਨੀ ਹੈਗਾ
0: ਸਾਰੇ ਜਬਾਨ ਹੋਣੀ ਆ ਫਿਰ
2: ਜਿਸ ਹਿਸਾਬ ਨਾਲ ਇਹਨੇ ਦੰਦ ਨੂੰ ਯੈਸ ਕੀਤਾ ਸੀ ਪੱਕਾ ਜਬਾਨ ਹੀ ਹੋਣਾ।
0: ਜਬਾਨ ਟੰਗ ਹੁੰਦਾ ਟੰਗ ਲੈਗ ਹੁੰਦਾ
5: ਆਪਾਂ ਕਹਿੰਦੇ ਹੁੰਦੇ ਅਜੀਬ।
0: ਹਾਂ ਤੁਸੀਂ ਕਹਿੰਦੇ ਹੁੰਦੇ ਅਜੀਬ। ਓਕੇ ਥੈਂਕ ਯੂ। ਤੇ ਅੰਬਰ ਵੀ ਹੈਗੀ?
5: ਥੈਂਕ ਯੂ ਨਹੀਂ ਅੰਬਰ ਅੰਬਰ ਨਹੀਂ ਹੈਗੀ ਅੱਜ ਪਰ ਅੰਬਰ ਨਾਲ ਸਕੂਲੇ ਆਈ ਆ।
0: ਅੱਛਾ ਅੰਬਰ ਨੇ ਇੰਜੋਏ ਕੀਤਾ ਉੱਥੇ?
5: ਹਾਂਜੀ।
0: ਓਕੇ ਗੁੱਡ ਚਲੋ ਅੰਬਰ ਨੂੰ ਪੁੱਛਾਂਗੇ ਫਿਰ ਆਪਾਂ।
5: ਪਰ ਅੰਬਰ ਦਾਦੀ ਸੀ ਕੁੱਗੀਆਂ ਤੋਂ।
0: ਓਕੇ ਓਕੇ ਓਕੇ ਓਕੇ ਓਕੇ ਕੁੱਗੀਆਂ ਵੇਖੇ ਕਬੂਤਰ ਤੇ ਡਰ ਗਈ ਕੁੱਗੀਆਂ ਤੋਂ ਹੈ।
5: ਹਾਂਜੀ
0: ਥੈਂਕ ਯੂ
5: ਹੈਵ ਅ ਨਾਈਸ ਡੇ ਬਾਏ।
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਹੈ?
6: ਸਤਿ ਸ਼੍ਰੀ ਅਕਾਲ
0: ਕੋਈ ਬਹਾਨਾ ਦੱਸੋ ਵਧੀਆ ਜਿਹਾ। ਹਾਂ ਵਧੀਆ ਵਧੀਆ ਵਧੀਆ। ਕੋਈ ਬਹਾਨਾ ਦੱਸੋ ਵਧੀਆ ਜਿਹਾ ਲੇਟ ਜਿਹੜੀ ਆਵਾਜ਼ ਦਿੱਤੀ ਤੁਸੀਂ।
6: ਬਹਾਨਾ
0: ਪਲੀਜ਼ ਪਲੀਜ਼ ਪਲੀਜ਼। ਹਾਂ
2: ਐਕਸਕਿਊਜ਼,
0: ਕੋਈ ਐਕਸਕਿਊਜ਼ ਸੋਹਣਾ ਜਿਹਾ, ਕੋਈ ਨਾਈਸ ਜਿਹਾ ਕੋਈ।
6: ਮੈਨੂੰ ਨਹੀਂ ਸਮਝ।
0: ਪਲੀਜ਼ ਯਸ਼ ਜੀ ਕੋ ਲੈ ਲਓ। ਹੈਂ ਹੈਂ ਨਹੀਂ
2: ਸੋਚਾ ਜੈ, ਮੈਨੂੰ ਲੱਗਦਾ ਅੱਜ ਅੱਜ ਛੁੱਟੀ ਨਹੀਂ ਹੈ।
6: ਜੇ ਤੁਸੀਂ ਕੁਝ ਗੱਲ ਆਸ ਕਰਨਗੇ,
2: ਅਸੀਂ ਗੱਲ ਹੀ ਤੇ ਆਸ ਕਰ ਰਹੇ ਹਾਂ
0: ਵੀ ਤੁਸੀਂ ਬੋਲੇ ਕਿਉਂ ਨਹੀਂ ਆ।
6: ਉਹ ਕਿਉਂਕਿ ਮੈਂ ਅੱਜ ਮਾਜੀ ਬਿਜ਼ੀ ਆ।
0: ਅੱਛਾ,
6: ਸਟਿਲ ਮੇਰੇ ਕੋਲ ਹੁਣ ਟਾਈਮ ਆ ਗੱਲ ਕਰਨ ਲਈ, ਕਿਉਂਕਿ ਮੈਂ ਹੁਣ ਖਾ ਰਹੀ ਸੀ। ਬਟ
0: ਅੱਛਾ,
6: ਤੁਹਾਡੀ ਕਾਲ ਆ ਗਈ ਤਾਂ ਜਲਦੀ ਜਲਦੀ ਆਏ ਇੱਕ ਬਾਈਟ ਖਾ ਕੇ ਨਾ।
0: ਓਹ ਓਕੇ ਓਕੇ ਓਕੇ, ਫਿਰ ਬਾਈਟ ਬਾਂ ਗਾਂ ਨਗਾ ਕੇ ਤੇ ਪਾਣੀ ਪੀ ਕੇ ਤੇ ਫਿਰ ਤੁਸੀਂ ਹੈਲੋ ਕੀਤੀ। ਹਾਂ
6: ਨਹੀਂ,
0: ਹਾਂ
6: ਕੱਲਾ ਮੈਂ ਖਾ ਕੇ ਚੱਬ ਕੇ ਮੈਂ ਖਾ ਲਿਆ, ਫਿਰ ਪਾਣੀ ਨਹੀਂ ਪੀਤਾ ਮੈਂ।
0: ਅੱਛਾ ਪਾਣੀ ਨਹੀਂ ਪੀਤਾ, ਓਕੇ ਓਕੇ। ਕੀ ਖਾਦਾ?
6: ਚੀਜ਼ ਬ੍ਰੈਡ ਤੇ ਹਾਫ ਹੈਸ਼ ਬ੍ਰਾਊਨ ਖਾਓ।
0: ਓਹ
6: ਹਜੇ ਸਟਿਲ ਮਾੜਾ ਜਿਹਾ ਪਿਆ।
0: ਓਕੇ ਓਕੇ, ਗੁੱਡ ਗੁੱਡ,
6: ਲਾਈਕ ਹਾਫ
0: ਗੁੱਡ ਗੁੱਡ ਗੁੱਡ। ਆਂਡਾ ਵੀ ਖਾਂਦੇ ਹੁੰਦੇ ਸਵੇਰੇ ਕਿ ਨਹੀਂ?
6: ਨਾ।
0: ਅੱਛਾ ਕੀ ਖਾਂਦੇ? ਝੜਕਾ ਝੁੜਕਾ ਖਾ ਲੈਂਦੇ ਹੋ ਨਾਲ ਕਿ ਨਹੀਂ ਬ੍ਰੇਕਫਾਸਟ ਤੇ? ਦੋ ਮਿੰਟ ਲਓ ਜੀ ਤੁਸੀਂ, ਮਤਲਬ ਜਮ ਜਮ ਲਓ ਤੁਸੀਂ ਆਰਾਮ ਦੇ ਨਾਲ ਰਿਲੈਕਸ ਹੋ ਕੇ। ਤੂੰ ਕੁੜੀਏ ਆਇਆ ਕਰ, ਤੂੰ ਕਿਉਂ ਭੱਜ ਨੱਠ ਦੇ ਵਿੱਚ ਰਹੀ ਹੈ?
6: ਬੋਲੋ ਤਾਂ ਦੋ, ਮੈਨੂੰ ਗਾਣ ਤਾਂ ਦੋ।
0: ਹਾਂਜੀ
2: ਹਾਂਜੀ।
6: ਮਾਮੀ ਨੱਚੇ ਮਸੀ ਨੱਚੇ, ਮਾਮੀ ਨੱਚੇ ਮਸੀ ਨੱਚੇ, ਅਸੀਸ ਬੋਲਿਆ ਪਾਵੇ, ਅਸੀਸ ਬੋਲਿਆ ਪਾਵੇ, ਨਿਪੂਆ ਨਿਪੂਆ
0: ਚਾਕ ਦੋ ਚਾਕ ਦੋ, ਖਾ ਲੋ ਖਾ ਲੋ।
6: ਇੱਕ ਵੱਡੀ ਚਿੱਟੀ, ਉਹ ਜਿਹੜਾ ਤੁਹਾਡਾ ਮੇਲਾ ਨੀ ਸੀ,
0: ਤੁਹਾਡਾ ਦਿਨ ਵਧੀਆ ਵਧੀਆ ਹੋਵੇ ਤੇ ਨੈਕਸਟ ਸਾਡੇ ਨਾਲ ਆ ਨਾਹਤ, ਉਸ ਤੋਂ ਬਾਅਦ ਫਿਰ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਨਾਹਤ।
6: ਹੋ
0: ਗਏ ਤਿਆਰ?
6: ਹਾਂਜੀ
0: ਪਹੁੰਚ ਗਏ?
6: ਨਹੀਂ ਰਾਤ ਦੇ ਵਿੱਚ ਮੀਂਹ ਪੈਣ ਲੱਗ ਗਿਆ ਸੀ ਬਹੁਤ ਤੇਜ਼।

0: आज मैं एक चुटकुला सुनाऊंगी।
1: हाँ जी
2: हाँ जी।
0: एक बारी एक दर्जी बस च चढ़दा, जिदर चढ़दा फोन वजदा, वो सिर्फ इन्ना के कहंदा कि तू बाहां कट, गला में आके कट दांगा आपे। ते उन्ने की सारे पैसेंजर्स बस दिखे
1: थैंक यू। तुहाडा भी दिन वधिया वधिया रहे। ते नेक्स्ट साडे नाल ने तवनीत एंड सिबलिंग्स। ससरीकाल
3: जी ते आंटी
1: जी। हां जी बहुत वधिया। मम्मा किनू डे झिड़का मारना
3: वीर जी?
1: की करदा वीर जी?
3: वीर जी उच्ची उच्ची बोल दिया।
1: अच्छा
3: जी।
1: हटदा नहीं है?
3: नहीं हटदा नहीं, हदे भी बोलदा पिया।
1: समझदा नहीं है?
2: हदे भी बोलदा पिया।
1: फिर हटदे बोलनो
3: फिर भी नहीं सुनोगे।
1: फिर
3: कुछ भी नहीं सुन दे।
1: इदा कौन करदा वा?
3: मेरा पियो।
1: तेरी तो हुण चीं चीं पक्की होनी कुड़िए।
3: फिर चक्कर आ गए। फिर मम्मा सोफे ते पै के डैडा उठे लंबे पे हो गए। टीका गुरजी बिस्किट ले गया। फिर मम्मा को इन्ना बोल नहीं हुंदा सी। कहंदे मम्मा कहंदे सी मेरे को बोल नहीं हुंदा, मेरे दंद पीर हुंदा। बाद उच्ची उच्ची बोलन लग गए। फिर दादा नु फिर दादा कहंदे हुण तुसी कि भी बोल सकते। मम्मा कहंदे नहीं हदे भी मेरी अम डर हुंदी, मैं बोल नहीं सकते।
1: ते तुही पुत पानी देना है ना मम्मा नु, तुही भी तो वड्डे हो गए हुण।
3: जो तक तुसी अपनी टीम मेंबर नु ध्यान रखा करो।
1: केड़े नु?
3: सारे नु।
1: केड़े टीम मेंबर?
3: जे तुहाडे रेडियो हांजी हांजी ते काम कर दे।
1: अच्छा किदा ध्यान रखा करिए?
3: जिवे तू सी फ्राइडे नु छुट्टी कर लंदे।
1: हां खराबियां कर दे
3: सैटरडे संडे। ते फिर सारे नु लगदा ठीक है काम। ते फिर तू सोते सैर कर दे हुंदे, दद्दुआ नु चेक कर दे, दद्दुआ ठीक ने तू सी टीम मेंबर नु चेकअप करियो।
1: ओके
3: मैं लास्ट वीक नोटिस किता दैट सारे टीम मेंबर 5, 1, 2, 10 मिनट लेट आए। ते लास्ट वीक गेस्ट भी आती 10 बजे आए।
1: ओह ओके ओके। तुही पुत मेनू दस्या करो पी केड़ा केड़ा खराबियां करदा। ठीक है ओके
3: ओके
1: ध्यान रखा करो तुही।
3: ते अब लास्ट वीक कृष्णा जी बाने लांदे सी।
1: केड़े?
3: ਪਤਾ ਨਹੀਂ ਬਾਨੇ ਲਾਂਦੇ ਸੀ
1: ਲੇਟ ਆਉਂਦੇ
3: ਨਹੀਂ ਬਾਨੇ
1: ਅੱਛਾ ਪਰ ਕਾਦੇ
3: ਲਾਸਟ ਵੀਕ ਉਹਨੇ ਨੇ ਕਾਲ ਵਾਲਾ ਮਸ਼ੀਨ ਆਨ ਨਹੀਂ ਕੀਤਾ ਸੀ
1: ਅੱਛਾ ਓ ਇਹ ਤੇ ਫਿਰ ਬੜਾ ਕੰਮ ਖਰਾਬ ਆ ਵੀ
3: ਹਾਂਜੀ
1: ਤੁਸੀਂ ਨੋਟ ਕਰਿਆ ਕਰੋ ਮੇਰਾ ਪੁੱਤ ਮੈਨੂੰ ਦੱਸ ਦਿਆ ਕਰੋ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਨਾ ਆਪਣਾ ਨੰਬਰ ਦਿੰਦਾ ਵਾ
3: ਮੇਰੇ ਕੋਲ ਤੁਹਾਡਾ ਉਹਦੀ ਨੰਬਰ ਹੈਗਾ
1: ਓ ਤੇ ਫਿਰ ਮੈਨੂੰ ਉਸੇ ਵੇਲੇ ਅਪਡੇਟ ਕਰਿਆ ਕਰੋ ਤੁਸੀਂ ਸ਼ਰਮਿੰਦੇ ਜਿਆਦਾ ਕਰਨਾ ਹੁੰਦਾ ਨਾ
3: ਮੁੰਡੇ ਸ਼ਰਮਾਂਦੇ
1: ਹਾਂ ਮੁੰਡੇ ਸ਼ਰਮਾਂਦੇ ਹਾਂ ਮੁੰਡੇ ਸ਼ਰਮਾਂਦੇ ਮੁੰਡੇ ਸ਼ਰਮਾਕਲ ਹੁੰਦੇ ਨਾ
3: ਨਹੀਂ ਨਹੀਂ
1: ਹਾਂ
3: ਮੁੰਡੇ ਜਸਟ ਲੰਬੇ ਪੈਣ ਵਾਲੇ ਹੁੰਦੇ
1: ਲੰਬੇ
3: ਕਦੀ ਫੋਨ ਦੇਖ ਲੈ ਕਦੀ ਟੀਵੀ ਦੇਖ ਲੈ ਕੋਈ ਕੰਮ ਨੀ ਕਰਾਣਾ ਘਰ ਵਾਲੀ ਦੇ ਨਾਲ
2: ਲੱਗਦਾ ਪਾਪਾ ਨੂੰ ਵਧੀਆ ਜਿਹਾ ਗਿਫਟ ਲੈ ਕੇ ਦੇਣਾ ਪੈਣਾ
1: ਹੋਰ ਤੁਸੀਂ ਤੇ ਪਾਪਾ ਦੀ ਕਲਾਸ ਲਾ ਦਿੰਦੇ ਹੋ ਉਹ ਕਹਿੰਦੇ ਮੇਰਾ ਵੱਡਾ ਪੁੱਤੂ ਮੇਰਾ ਗੋਲੂ ਮੋਲੂ
3: ਕਿਹੜਾ
1: ਪਹਿਲਵਾਨ ਧੰਨਾ ਪਹਿਲਵਾਨ ਅੱਛਾ ਕਿਉਂਕਿ ਤੁਸੀਂ ਕੁੱਟਦੇ ਹੋਣੇ ਨਾ
3: ਵੀਰ ਜੀ ਨੂੰ ਕੁੱਟ ਲੈਂਦੇ
1: ਹੋਏ ਕੀ ਸੁਣਾਓਗੇ ਫਿਰ
3: ਇੱਕ ਬੋਲੀ
2: ਹਾਂਜੀ ਸੁਣਾਓ
3: ਬਾਰੀ ਬੱਸੀ ਖੱਟਣ ਗਿਆ ਸੀ ਬਾਰੀ ਬੱਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਬਤਾਓ ਰੂਬੀਕੌਨ ਧੋਂਦੀ ਨੂੰ ਅੱਖ ਮਾਰ ਗਿਆ ਦੱਦੂ
1: ਰੂਬੀਕੌਨ ਧੋਂਦੀ ਨੂੰ ਅੱਖ ਮਾਰ ਗਿਆ ਦੱਦੂ
3: ਸਾਰੇ ਦੱਦੂਆਂ ਠੀਕ ਨੇ ਤੁਸੀਂ ਉਹਨਾਂ ਦਾ ਚੈੱਕਅਪ ਨਾ ਕਰੇ ਹੋ
1: ਚਲੋ ਠੀਕ ਆ ਹੁਣ ਤੇ ਠੀਕ ਨੇ ਵੈਸੇ
3: ਅੰਕਲ ਜੀ ਤੇ ਆਂਟੀ ਜੀ
1: ਸਤਿ ਸ੍ਰੀ ਅਕਾਲ ਐਸ਼ਲੀਨ ਕੀ ਹਾਲ ਆ
3: ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਠੀਕ ਆ ਕੀ ਕੀਤਾ ਤੁਸੀਂ ਵੀਕਐਂਡ ਤੇ ਟਰੱਕ ਧੋਤਾ ਬੱਲੇ ਬੱਲੇ ਤੁਸੀਂ ਤੇ ਏਡੇ ਵੱਡੇ ਕੰਮ ਕਰ ਲੈਂਦੇ ਹੋ ਸਾਰਾ ਹੀ ਟਰੱਕ ਧੋਤਾ ਓਕੇ ਟੱਬ ਚ ਪਾ ਕੇ ਧੋਤਾ ਸੀਗੇ ਅੱਛਾ ਵੱਡਾ ਟਰੱਕ ਸੱਚੀ ਵਾਲਾ ਉਹ ਕਿੱਦਾਂ ਧੋਤਾ ਤੁਸੀਂ
3: ਪੌੜੀ ਲਾ ਕੇ
1: ਓਕੇ
2: ਵੈਲ ਡਨ ਹੈਲਪ ਕਰ ਦੋ ਤੁਸੀਂ ਡਾਡਾ ਦੀ
3: ਹਾਂਜੀ
1: ਬੜੇ ਪੀਪੇ ਪੁੱਤ ਵੱਡੀ ਦੀਦੀ ਨੇ ਵੀ ਕੀਤੀ ਕਿ ਨਹੀਂ ਉਹਨੇ ਤਾਂ ਗੱਲਾਂ ਹੀ ਕੀਤੀਆਂ ਹੋਣੀਆਂ ਮੇਰੇ ਹਿਸਾਬ ਨਾਲ
3: ਥੋੜੀ ਜੀ
1: ਹਨਾ ਮੈਨੂੰ ਲੱਗਦਾ ਸਭ ਤੋਂ ਵੱਧ ਤੇ ਐਸ਼ਲੀਨ ਨੇ ਤੇ ਵੀਰ ਜੀ ਨੇ ਧੋਤਾ ਟਰੱਕ
3: ਹਾਂਜੀ
1: ਗੁੱਡ ਤੇ ਬੜੇ ਪੀਪੇ
2: ਬੂਆ ਵਾਂਗ ਆ ਕੇ ਕਮੀਆਂ ਕੱਢੇ ਹੋਣੀ
1: ਬੜੇ ਬੀਬੇ ਪੋਤੇ ਤੁਸੀਂ ਤੇ ਵੱਡੀ ਦੀਦੀ ਕਹਿੰਦੀ ਪਾਪਾ ਸੋਫੇ ਤੇ ਪਏ ਰਹੇ ਤੇ ਟਰੱਕ ਤੇ ਫਿਰ ਕਿੰਨੇ ਧੋਤਾ ਹਾਂ ਤੇ ਫਿਰ ਇਹ ਦੀਦੀ ਦੀ ਨਾ ਚੀ ਚੀ ਹੋ ਹੀ ਜਾਣੀ ਹੈ ਮੈਨੂੰ ਲੱਗਦਾ
3: ਹੈਨਾ
1: ਹਾਂ ਇਹਦੀ ਚੀ ਚੀ ਕਰ ਹੀ ਦੇਣੀ ਹੈ ਇਹਦੀ ਕਿਸੇ ਦਿਨ ਕੀ ਸੁਣਾਓਗੇ ਫਿਰ
3: ਹਾਂਜੀ
0: ਕੱਟੀ ਵਾਲਾ
1: ਕੱਟੀ ਵਾਲਾ
0: ਵੀ ਮੇਰੀ ਲੀਸ ਡੰਡ ਕਲੀਸ ਕੱਠੇ ਜਾ ਕੇ ਆਟਾ ਪੀ ਇਹਨੂੰ ਕੋਈ ਬੁਲਾਉਂਦਾ ਨਹੀਂ ਤੇਰੀ
1: ਤੇਰੀ ਮੇਰੀ ਕੱਟੀ
0: ਤੇਰੀ ਮੇਰੀ ਦੀਦੀ ਦੀ ਕੱਟੀ
1: ਓਏ ਹੋਏ ਹੋਏ ਹੋਏ ਹੋਏ ਹੋਏ
2: ਸਵੇਰੇ ਸਵੇਰੇ ਅਜ ਲੱਗਦਾ ਹੈ ਕੁਝ ਹੋਇਆ ਹੈ
0: ਦੀਦੀ ਬਹੁਤ ਬੋਲਦੀ ਹੈ
1: ਅੱਛਾ ਬਹੁਤ ਬੋਲਦੀ ਆ ਉਹ ਨਾਈਸ ਨਾਈਸ ਲੱਗਦਾ ਨਾ ਜਦੋਂ ਪੈਰੀਆਂ ਪੈਰੀਆਂ ਗੱਲਾਂ ਕਰਦੇ ਤੁਸੀਂ
0: ਹਾਂਜੀ ਬਸ ਫਿਰ ਦੀਦੀ ਸਾਨੂੰ ਲੇਟ ਕਰਾ ਦੇ
1: ਓਏ ਹਾਂ ਇਹ ਤਾਂ ਗੱਲ ਹੈਗੀ ਆ ਚਲੋ ਕੋਈ ਨਹੀਂ ਮੈਂ ਦੀਦੀ ਨੂੰ ਸਮਝਾਉਂਗਾ ਕੱਲ ਮੈਂ ਹਨਾ ਤੇ ਵੀਰ ਜੀ
0: ਓਕੇ ਵੀਰ ਜੀ ਨਾਲ ਗੱਲ ਕਰ ਲਓ
1: ਹਾਂਜੀ
2: ਸੜਕਾਂ ਦਾ ਹਾਲ ਦੱਸੇਗਾ ਵੀਰ
0: ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ
2: ਵੀਰ ਜੀ ਕੀ ਹਾਲ ਚਾਲ ਹੈ
0: ਠੀਕ ਹੈ ਦਾਦਾ ਕੀ ਹਾਲ ਹੈ
1: ਸਾਡਾ ਵੀ ਠੀਕ ਹੈ ਯਾਰ ਤੁਸੀਂ ਸੁਣਾਓ ਕੀ ਕਰਦੇ ਸੀ
0: ਮੈਂ ਗੱਡੀ ਚ ਬੈਠੇ ਸੀ
1: ਅੱਛਾ ਗੱਡੀ ਚ ਬੈਠੇ ਮੈਨੂੰ ਪਤਾ ਲੱਗਾ ਤੁਸੀਂ ਟਰੱਕ ਧੋਤਾ ਕੱਲ
0: ਹਾਂਜੀ ਤੇ ਅਸੀਂ ਗੱਡੀ ਵੀ ਟੁੱਟੀ
1: ਓਹ ਸਾਰਾ ਕੁਝ ਹੀ ਧੋਤਾ
0: ਹਾਂਜੀ
1: ਵਾਹ ਤੁਸੀਂ ਤੇ ਸਾਰਾ ਤੁਸੀਂ ਮੀਂਹ ਚ ਖਲਾਰ ਦੇ ਫਿਰ 4 ਆਵਰਸ ਬੱਲੇ ਬੱਲੇ ਬੱਲੇ ਫਿਰ ਤੇ ਪਾਪਾ ਹੈਪੀ ਹੋ ਗਏ ਹੋਣੇ
0: ਗੱਡੀ ਵਾਲਾ ਦੋਸਤ ਆਏ ਸਾਡੇ ਵਾਲ
1: ਅੱਛਾ ਉਹ ਵੇਖ ਕੇ ਆ ਗਏ ਹੋਣੇ ਨਾ ਵੀ ਭਾਜੀ ਟਰੱਕ ਧੋਂਦੇ ਜੇ ਐਦਾਂ ਕਹਿੰਦੇ ਸੀ
0: ਹਾਂਜੀ
1: ਓਕੇ ਫਿਰ ਪਾਪਾ ਨੇ ਹਾਂ ਫਿਰ ਪਾਪਾ ਨੇ ਕੀ ਕਿਹਾ ਆ ਜਾਓ ਚਾਹ ਪੀਨੇ ਆ ਐਦਾਂ ਕਿਹਾ
0: ਹਾਂਜੀ
1: ਓ ਫਿਰ ਉਹਨਾਂ ਚਾਹ ਪੀਤੀ ਮੈਂ
0: ਚਾਹ ਹੈ ਨਹੀਂ ਸੀ ਬਾਬਾ ਡੈਂਟਲ ਸਕੂਲ ਗਏ ਸੀ
1: ਅੱਛਾ ਅੱਛਾ ਅੱਛਾ
0: ਫਿਰ ਜਾਣੀ ਬਲੀ
1: ਓਕੇ
2: ਜਾਣੀ ਬਣੀ
1: ਕੀ ਸੁਣਾਓਗੇ ਫਿਰ ਵੀਰ ਜੀ
0: ਇੱਕ ਬੁਝਾਲਤ
1: ਹਾਂਜੀ
0: ਨਿਕਲ ਜਾ ਕਾਕਾ ਕਾਲ ਦਾ ਲੱਖਾ
1: ਓ ਇਹ ਤੇ ਵੀਰ ਜੀ ਆ
0: ਹਾਂਜੀ ਤੇ ਕੋਈ ਦੋ ਹੋਰ ਵੀ ਨੇ
1: ਹੋਰ ਵੀ ਨੇ
0: ਰੱਖਦੇ ਕਰਦੇ ਅਸੀਂ ਤਿੰਨ ਹੋਰ ਨੇ
1: ਅੱਛਾ ਤਿੰਨ ਹੋਰ ਨੇ ਇੱਕ ਤੇ ਜਿੰਦਰ ਆ ਹੋਰ ਕੌਣ ਆ
0: ਹਾਂਜੀ ਹੋਰ ਕੌਣ ਹੈ
1: ਹੋਰ ਕੌਣ ਇੱਕ ਲੋਕ ਆ
2: ਤਾਲਾ ਤੇ ਚਾਬੀ
1: ਤੇ ਇੱਕ ਤਾਲਾ
0: ਮੈਂ ਤੁਹਾਨੂੰ ਐਸੇ ਦਿੰਦੇ ਛੋਟੀ ਦੀਦੀ ਬੰਬਾ ਤੇ ਦਾਦਾ ਐਕਚੁਅਲੀ ਵੱਡੀ ਦੀਦੀ ਬੰਬਾ ਤੇ ਦਾਦਾ
1: ਓਕੇ ਓਕੇ ਓਕੇ ਅੱਛਾ ਇਹ ਤਾਲੇ ਨੇ ਓਕੇ
0: ਹਾਂਜੀ ਮੇਰੇ ਕੋਲ ਵੱਡੀ ਵੀ ਮੈਂ ਤਾਂ ਕਿਹਾ ਮੇਰੇ ਕੋਲ ਵੱਡੀ ਵੱਡੇ ਹੈਗੇ
1: ਹਾਂ ਉਹ ਵੱਡੇ ਹੈਗੇ ਨਾ ਉਹ ਵੀ ਹੁਣ ਤਾਲਾ ਬਣ ਗਏ ਗੁੱਡ ਗੁੱਡ ਗੁੱਡ ਥੈਂਕ ਯੂ ਵੀਰ ਜੀ ਵੱਡੀ
0: ਵੀ ਮੰਮਾ ਦੇ ਸਾਈਜ਼ ਹੋ ਲੱਗੇ
1: ਮੰਮਾ ਜਿੱਡੇ ਹੋ ਗਏ
0: ਸ਼ੀਸ਼ਾ ਖੋਲਿਆ ਤੇ ਉੱਥੇ ਅਬ ਇੱਕ ਲਿਖਿਆ ਸੀ ਤੇ ਇੱਕ ਬੱਸ ਚਲਾ ਲੱਗਿਆ ਇੱਕ ਬੁੱਢਾ ਸੀ ਉਹ ਬੁੱਕ ਤੇ ਰਾਈਟਿੰਗ ਕਰਦਾ ਪਿਆ ਸੀ
1: ਓਕੇ
0: ਬੱਸ ਚਲਾ ਲੱਗਿਆ ਉਹਦਾ ਵੀ ਐਕਸੀਡੈਂਟ ਹੋ ਜੂਗਾ
2: ਵਾਹਿਗੁਰੂ
0: ਅੱਕੇ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਜੀ ਬੱਲੇ ਬੱਲੇ ਸ਼ਰਦਾ ਜੀ
1: ਸ਼ਾਬਾਸ਼ ਜਿੰਦਾਬਾਦ ਥੈਂਕ ਯੂ
0: ਜਿੰਦਾਬਾਦ
1: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਸੁਖਨ ਸਤਿ ਸ਼੍ਰੀ ਅਕਾਲ ਸੁਖਨ ਤੁਸੀਂ ਆਉਂਦੇ ਰਹੋ ਕੀ ਹਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ
0: ਦਾਦਾ ਕੀ ਹਾਲ ਚਾਲ ਆ
1: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
0: ਠੀਕ ਆ
1: ਹੈ
0: ਠੀਕ ਆ
1: ਓ ਠੀਕ ਆ ਗਾ ਵੀਰ ਜੀ ਚਲ ਗਿਆ ਕਿ ਨਹੀਂ
0: ਚਲ ਗਿਆ।
1: ਓਏ ਤੇ ਤੁਸੀਂ
0: ਘਰ ਹੈ
1: ਅੱਜ? ਓਕੇ, ਤੁਹਾਡਾ ਵਧੀਆ ਕੰਮ ਹੈ ਨਾ ਘਰੇ, ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਸੁਖਨ ਕੋਲ ਹੀ ਹੁੰਦੀ ਆ।
0: ਮੈਂ ਭੰਗੜਾ ਪਾਉਂਦਾ।
1: ਓਏ ਹੋਏ ਹੋਏ ਹੋਏ ਹੋਏ ਹੋਏ, ਤੁਸੀਂ ਤਾਂ ਭੰਗੜਾ ਵੀ ਬੜਾ ਸੋਹਣਾ ਪਾਉਂਦੇ ਹੋ ਤੇ। ਹਾਂ, ਫੱਟੇ ਫੱਟੇ ਚੱਕ ਦਿੰਦੇ ਹੋ?
0: ਇੱਥੇ ਸਪਾਈਡਰਮੈਨ ਹੈਗਾ।
1: ਓਏ ਕਿਹੜੇ ਰੰਗ ਦਾ?
0: ਸੇਮ ਜਿਹਦਾ ਸਪਾਈਡਰ ਦਾ।
1: ਹਾਂ, ਰੈਡ ਰੈਡ ਵਾਲਾ।
0: ਹਾਂ ਜੀ, ਇਹਦਾ।
1: ਓਏ ਓਏ, ਵੈਬ ਵੈਬ ਦਿੰਦਾ ਉਹ?
0: ਹਾਂ।
1: ਓਏ ਫੇਰ
0: ਜਿਹੜਾ ਜਿਹੜਾ ਸਪਾਈਡਰਮੈਨ ਕਹਿੰਦਾ ਵਾ। ਹਾਂ, ਜਿਹੜਾ ਫਰਸਟ ਸਪਾਈਡਰਮੈਨ ਆ।
1: ਅੱਛਾ,
0: ਸਪਾਈਡੀ
1: ਤੇ ਤੁਹਾਡਾ ਫਰੈਂਡ ਹੈ ਕਿ ਨਹੀਂ?
0: ਨਹੀਂ
1: ਨਹੀਂ, ਕੰਮ ਮੈਂ ਤੇ ਝਾੜੂ ਲੈ ਕੇ ਮਾਰ ਹੀ ਨਾ ਦਿਓ ਕਿਤੇ। ਹੈ,
2: ਤੁਹਾਨੂੰ ਡਰ ਨਹੀਂ ਲੱਗ ਰਿਹਾ?
0: ਮੈਂ ਮਾਰਤਾ ਟੇਬਲ ਦੇ ਨਾਲ।
1: ਇਹ ਮਾਰਤਾ? ਓਕੇ, ਚਲੋ ਚੰਗਾ।
0: ਕੀ
1: ਹੈ?
0: ਟੋਇਆ
1: ਟੋਇਆ ਚੱਕ ਤੇ ਫਟੇ ਫਟੇ ਟੋਏ। ਓਕੇ ਓਕੇ ਓਕੇ,
2: ਆਸਾਨ ਲੱਗਿਆ ਅਸਲੀ ਦਾ।
1: ਕੀ ਸੁਣਾਓਗੇ ਫਿਰ?
0: ਬੋਲੀ।
2: ਹਾਂਜੀ,
1: ਓਕੇ।
0: ਰੇ ਹਰ ਕਾ ਉੱਤੇ ਸੱਪ ਫੁੱਕਾ ਮਾਰਦਾ, ਪਰ ਜੋ ਵੀ ਰੋਤੇ ਬਾਪੂ ਕੱਲਾ ਮੱਝਾਂ ਚਾਰਦਾ।
1: ਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਪੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਅਲੋਨ ਅਲੋਨ ਬਾਪੂ ਗ੍ਰਸਮੀ ਗ੍ਰਸਮੀ ਮੱਝਾਂ। ਥੈਂਕ ਯੂ ਸੁਖਨ, ਥੈਂਕ ਯੂ ਡਡਵਾਲ ਸਾਹਿਬ, ਥੈਂਕ ਯੂ, ਹੈਵ ਅ ਨਾਈਸ ਡੇ। ਥੈਂਕ ਯੂ
2: ਯੂ, ਥੈਂਕ ਯੂ, ਬਾਏ ਬਾਏ
1: ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਇਹ ਸਨ ਸਾਡੇ ਨਾਲ ਡਡਵਾਲ ਸਾਹਿਬ, ਤੇ ਲਾਸਟ ਸਾਡੇ ਨਾਲ ਹੋਣਗੇ ਬਸੰਤ ਲਾਲ। ਲਾਲ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਲਾਲ ਜੀ?
4: ਵਧੀਆ ਵਧੀਆ ਜੀ, ਆਪ ਠੀਕ ਠਾਕ? ਵਧੀਆ, ਬਾਰਿਸ਼ ਹੋ ਰਹੀ ਹੈ, ਮੌਸਮ ਵਧੀਆ।
1: ਆਹਾਂ, ਗੁੱਡ,
4: ਬਹੁਤ ਬਾਰਿਸ਼ ਹੋ ਰਹੀ ਹੈ।
1: ਵੈਰੀ ਨਾਈਸ, ਕਿਹੜੇ ਇਲਾਕੇ ਚੋਂ?
4: ਲੈਵਰਟਨ।
1: ਆਹਾਂ, ਸਾਡੇ ਵੀ ਸ਼ਾਇਦ ਹੋ ਰਹੀ ਹੋਣੀ ਫਿਰ,
2: ਮੇਬੀ
1: ਮੇਬੀ, ਕਰੋ ਚੈੱਕ ਲਾਲ ਜੀ, ਦੂਰ ਆਪਣੀ ਦੁਰਦ੍ਰਿਸ਼ਟੀ ਪਾਓ ਇਧਰ ਵੀ। ਹੈਂ, ਮੈਂ ਦੁਰ ਕਿਹਾ? ਮੈਂ ਤੁਹਾਡੇ ਕੋਲ ਤੇ ਦਿਵੇ ਆ, ਦਿਵੇ ਦ੍ਰਿਸ਼ਟੀ।
4: ਸਾਡੇ ਤਾਂ ਯਾਰ ਵੀ ਉਹਨੇ ਜਿੰਨੇ ਜਿੰਨੇ ਵੱਡੇ ਰਾਮ ਆਪਣਾ ਪਿਛਲੇ ਰਾਜਿਆਂ ਕੋਲ ਪੀਰ ਹੁੰਦੇ ਸੀ।
1: ਬ੍ਰਹਮਸਤਰ ਕਹੀਦਾ
4: ਕਹਿੰਦੇ ਜੀ, ਇਹੀ ਸਾਡੇ ਜਿਹੜੇ ਯਾਰ ਹੈ ਨਾ, ਜੇ ਕਿਤੇ ਮਹਾਭਾਰਤ ਦੇ ਟਾਈਮ ਹੁੰਦੇ ਨਾ, ਤੇ ਇਹਨਾਂ ਨੇ ਜਿੱਧਰ ਸੁੰਦਰ ਕੰਨੇ ਦੇਖਣੇ ਉਧਰ ਰੱਥ ਮੋੜ ਲੈਣਾ ਹੀ। ਮੈਂ
1: ਕਿਆ ਬੋਲੇ ਜਾ ਰਹੇ ਹੋ? ਵਤ
4: ਭਾਬੀ ਭਾਬੀ ਨਾ ਆਪਣਾ ਸੈਮੀ ਸੈਮੀ ਸਕਦੇ ਨਾ, ਲੱਤਾਂ ਘੁੱਟ ਦਿੰਦੇ ਹਨਾ, ਤੇ ਸੈਮੀ ਸਕਦੇ ਹੈ ਅੱਜ ਇੰਨਾ ਪਿਆਰ ਕੀ ਚੱਕਰ, ਕੋਈ ਆਪਣਾ ਕੋਈ ਕੰਮ? ਕਹਿੰਦੇ ਨਹੀਂ ਨਹੀਂ ਜੀ, ਕਹਿੰਦੇ ਫੇਰ ਕਹਿੰਦੇ ਕਿ ਨਾ ਇੱਕ ਬਾਬਾ ਜੀ ਆਏ ਸੀ, ਤੇ ਬਾਬਾ ਜੀ ਕਹਿੰਦੇ ਘਰ ਵਿੱਚ ਨਾ ਸ਼ਾਂਤੀ ਦੇ ਪੈਸਾ ਆਊਗਾ, ਤੁਸੀਂ ਅਗਰ ਬੇਜਵਾਨਾਂ ਦੀ ਸੇਵਾ ਕਰੋਗੇ।
2: ਉਹਦੇ ਰੁਕਦੇ ਵੀ ਮਾਈਕ ਮਿਲ ਜਾਏ ਕਿੱਥੇ ਬੇਜਵਾਨ।
1: ਸਮੱਸਿਆ ਇਹ ਆ ਵੀ ਅਕਸਰ ਹੀ ਸਾਡੇ ਸਮਾਜ ਚ ਬੇਜਵਾਨ ਦੇ ਨਾਲ ਜਾਨਵਰ ਲਾ ਦਿੱਤਾ ਜਾਂਦਾ।
4: ਡਾਕਟਰ ਨੇ ਨਾ ਚੀਜ਼ ਬਣਾਈ, ਅਸੀਂ ਕਰੀਮ ਬਣਾਈ ਹਨਾ, ਜਿਹਦਾ ਨਾ ਆਪਣਾ ਕੋਈ ਵੀ ਲੇਡੀ ਆਪਣਾ ਲਗਾਏ ਨਾ 40 ਸਾਲ ਦੀ ਉਮਰ ਚ 20 ਸਾਲ ਦੀ ਲੱਗੂਗੀ
1: ਹਨਾ।
4: ਹਾਂ ਪਰ ਉਹ ਕਰੀਮ ਨਾ ਆਪਣਾ ਉਹਨੇ ਮਾਰਕੀਟ ਚ ਲਾਂਚ ਕਰਤੀ, ਉਹ ਸੇਲ ਹੀ ਨੀ ਹੋਈ।
1: ਮਾਰਕੀਟ ਚ ਏਦਾਂ ਨੀ ਹੋਣੀ, ਉਹ ਆਨਲਾਈਨ ਹੋਣੀ। ਥੈਂਕ ਯੂ ਲਾਲ ਜੀ। ਹਾਂਜੀ
4: ਜਸਵਾਲ ਜੀ ਭਾਈ ਸਵੇਰੇ ਉੱਠਦੇ ਤੇ ਅੱਖਾਂ ਮਿਲ ਦੇ ਸਾਹਮਣੇ ਨਾ ਆਪਣਾ ਤਿੰਨ ਹੂਰ ਆਉਂਦੀਆਂ ਨਾ, ਕਦੇ ਲੈ ਵੀ ਮੈਂ ਨੀ ਬੜਾ ਖੁਸ਼ ਹੁੰਦੇ ਹਨਾ, ਤੇ ਤਰ੍ਹਾਂ ਅੱਖਾਂ ਚਿੱਟਾ ਮਾਰ ਦੇ ਉੱਪਰ ਤਿੰਨ ਪਾਰਾਂ ਵਾਲਾ ਪੱਖਾ ਹੁੰਦਾ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ। ਕਰਮਜੀਤ ਕੌਰ ਜੀ ਕਹਿੰਦੇ ਨੇ ਕਿ ਅੱਜ ਮੇਰੀ ਭਾਣਜੀ ਹਰਲੀਨ ਕੌਰ ਦਾ 24ਵਾਂ ਜਨਮਦਿਨ ਹੈ, ਪਲੀਜ਼ ਵਿਸ਼ ਕਰ ਦਿਓ। ਹਰਲੀਨ ਕੌਰ ਜੀ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਢੇਰ ਖੁਸ਼ੀਆਂ ਦੇਵੇ ਤੁਹਾਨੂੰ ਸਾਡੇ ਵੱਲੋਂ, ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ ਤੁਹਾਨੂੰ ਜਨਮਦਿਨ ਮੁਬਾਰਕ, ਹੈਪੀ ਬਰਥਡੇ ਹਰਲੀਨ ਕੌਰ। ਅਤੇ ਇਸ ਦੇ ਨਾਲ ਹੀ ਆਪਾਂ ਇਜਾਜ਼ਤ ਲੈਣਾ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ, ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਾਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛੇੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਵਾਰ-ਵਾਰ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ, ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6 ਅਤੇ 7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮਰੱਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਸ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਇੱਕ ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
असल च हुती बागियां दे बुलारे याया सरी ने कहा कि उन्हां दियां फौजां ने ही रियाद स्थित किंग खालिद इंटरनेशनल एयरपोर्ट नूं बलैस्टिक मिजाइल दे नाल निशाना बनाया सी। उन्हां दा टीचा बस आवाजाई नूं प्रभावित करना सी। हुतियां ने यह भी दावा किया है कि उन्होंने अभा एयरपोर्ट ते खमीस मुशायद किंग खालिद एयरबेस नूं भी ड्रोन ते मिजाइलां दे नाल निशाना बनाया सी। साउदी अगवाई वाले फौजी गठजोड़ का कहना है कि रियाद के उत्ते दागियां गईयां बलैस्टिक मिजाइलों नूं तां दरमियान ही नष्ट कर दिता गया। गठजोड़ ने यह भी दावा किया कि उन्होंने हमले के इस्तेमाल किए गए मिजाइल लॉन्चिंग प्लेटफॉर्म नूं भी धराशाही कर दिता गया। बयान च कहा गया कि नागरिकां ते नागरिक ढांचे के उत्ते हुए हमले के जवाब दे विच हूती लड़ाकियां नूं इसकी कीमत चुकानी होगी। अगले पास पाकिस्तान तो खबर है जिथे पाकिस्तान ने दावा किया है कि उन्होंने देश दे विच तैयार की गई फतेह फोर क्रूज मिजाइल के नवे ते ज़्यादा दूरी तक मार करन वाले वर्जन का सफल परीक्षण कर लिया गया। एक ग्राउंड लॉन्च क्रूज मिजाइल है यानी इस नूं जमीन तो ही दागिया जा सकता है। पाकिस्तान की फौज की मीडिया शाखा ISPR ने एक बयान दे विच कहा कि इस मिजाइल ने उड़ान भरी दिशा तय करन वाली बेहद आधुनिक तकनीक दे नाल उपकरण इस विच लैस किए गए। ISPR के मुताबिक यह मिजाइल लंबी दूरी तक मौजूद टिकाणियां नूं बहुत सटीकता दे नाल हमला करन निशाना बनाने दे विच काबल है ते भारी तबाही मचा सकती है। बयान च कहा गया है कि परीक्षण के दरमियान मिजाइल दे विच लगियां अलग अलग प्रणालियां की तकनीकां की भी जांच की गई है। पाकिस्तान फौज के मुताबिक यह मिजाइल जमीन तो उड़ सकती है, जमीन के काफ़ी कोलों उड़ सकती है और इस दरमियान दुश्मन की मिजाइल सुरक्षा प्रणाली को चकमा दे के अपने टीचे के उत्ते बेहद सटीक हमला कर सकती है। पाकिस्तान के कोल फतेह सीरीज़ दियां तीन मिजाइलां यानी फतेह वन, फतेह टू ते फतेह तीन पहलां तो ही मौजूद है। इस साल 7 मई को ISPR ने एक वीडियो दे विच फतेह थ्री क्रूज मिजाइल की पहली बार मूँह दिखाई भी की सी। उस समय इसकी तुलना भारत की ब्रह्मोस मिजाइल के नाल की जा रही थी। साल 2024 भारत ने फतेह टू मिजाइल नूं अपने हथियारों से शामिल किया। मिजाइल 400 किलोमीटर तक मार कर सकती है जिहड़ी फतेह वन 140 किलोमीटर तक मार कर सकती है और फतेह तीन मिजाइल नूं भी पहली बार जदों दुनिया नूं दिखाया गया सी इह भी काफ़ी लंबी दूरी तक मार कर सकती है। हुण फतेह चार 330 किलोमीटर तक पेलोड लैके जा सकती है पर इस 864 किलोमीटर प्रति घंटे की रफ्तार दे नाल जिहड़ा सफ़र तय कर सकती है यानी यह एक सबसोनिक मिजाइल है। इसकी गति आवाज़ की गति की रफ्तार तो थोड़ी घट दसी गई है इस करके इसकी सटीकता इस दे निशाने के करीब 5 मीटर हो सकती है। मिजाइल के 750 किलोमीटर तक मार करन दा परीक्षण पहला ही किया जा चुकिया सी। उथे एलन मस्क ने दोष मढ़िया है कि कुछ खास कारोबारी भारत दे विच स्टारलिंक की एंट्री नूं रोक रहे ने। मस्क ने एक्स दे उत्ते एक पोस्ट दे जवाब च लिखिया कि बदकिस्मती दे नाल एक कुछ खास उद्योगपति कारोबारी ने ताकि भारतीय लोगों के उत्ते उन्हां दी एक पासड़ पकड़ जिहड़ी उह बनी रहे। तुसीं अंदाजा लगा सकदे हो कि उह कौन ने। यह भारत दे लोगों के खिलाफ अपराध है। इस पोस्ट दे विच उन्हां कहा कि भारत दे विच स्टारलिंक की लोड़ है क्योंकि हाले भी बड़ी गिनती दे विच पिंड ब्रॉडबैंड दे नाल नहीं जुड़े हुए ने। मस्क ने बुधवार देर रात एक्स दे उत्ते लिखा कि भारत च स्टारलिंक उन्हां लोकां दी तेज ते किफायती इंटरनेट कनैक्टिविटी जिहड़ी उन्हां नूं उपलब्ध करवाएगा जो मौजूदा कीमतां दे चलदियां इस नूं हासिल नहीं कर पा रहे ने। इस तो पहला बुधवार दे दिन दिल्ली दे विच चल रही इंडिया मोबाइल कांग्रेस दे विच स्टारलिंक दे बिजनेस ऑपरेशन दी वाइस प्रेजिडेंट लॉरेन ड्योर ने भी यह गल कही सी कि स्टारलिंक भारत दे विच 20 गेटवे साइट पहले ही बना चुके हैं ते भारतीय यूजर्स दे डेटा नूं देश दे अंदर ही रखन दे लई भारत दे हिसाब दे नाल एक कंट्रोल सिस्टम भी तैयार कर लिया गया। ड्रेन ने यह भी कहा सी कि स्टारलिंक नूं उम्मीद है कि सारियां मंजूरियां मिलन तो बाद भारत दे विच सैटेलाइट ब्रॉडबैंड सेवावां जल्दी उह शुरू कर देंगे। उथे भारत दीआं खबरां दी विस्तार नूं अगे तोरीए ते कांग्रेस ने चीफ चोन कमिश्नर ज्ञानेश कुमार दे खिलाफ प्रदर्शन दे दरमियान राहुल गांधी ते विरोधी धिर दे दूसरे नेतावां दे उत्ते हुई पुलिस कार्रवाई की निंदा की है ते कहा है कि अज यानी 8 अक्तूबर नूं देश भर दे विच प्रदर्शन किए जाणगे और काला दिवस मनाया जाएगा। कांग्रेस पार्टी ने सोशल मीडिया प्लेटफॉर्म ते लिखा कि इस मौके पार्टी देश भर दे विच भारतीय लोकतंत्र दे लई काला दिवस मनाएगी। इस तों पहलां बुधवार दे दिन लोक सभा च विरोधी धिर नेता राहुल गांधी सने कई विरोधी धिर दे नेतावां नूं ज्ञानेश कुमार दे खिलाफ प्रदर्शन दे दरमियान हिरासत दे विच लै लिया गया सी। हालांकि बाद दे विच उन्हां नूं रिहा कर दिता गया जिवें मंगलवार किया गया सी। राहुल गांधी ते विरोधी धिर दे नेतावां दी तरफ तों राजधानी दिल्ली दे विच चीफ इलैक्शन कमिश्नर ज्ञानेश कुमार दे अस्तीफे दी मंग नूं लैके पिछले 2 दिनां तों धरने प्रदर्शन किए जा रहे ने। उधर 10 अक्तूबर नूं काकरे जनता पार्टी ने भी ज्ञानेश कुमार दे खिलाफ प्रदर्शन करन दा ऐलान किया है।
ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤੇ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਹੀ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ। ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਇਹ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬ ਨਰਾਵ ਸਿੰਘੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਅਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਇਹ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਿਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ, ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ ROR ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ
ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂਹ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ, ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ। 76 ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ, ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ, ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ, ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ। ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 million ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਜ਼ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ, ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ ਜਿਵੇਂ ਅਲੱਗ ਅਲੱਗ ਕੰਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ। ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ
ਉਹਨਾਂ ਤੋਂ ਹੀ ਵਸੂਲਿਆ ਜਾਏਗਾ। ਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ, ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ, ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ। ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ। ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ, ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ, ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ, ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਆਉਣਗੇ, ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, ਯੂਕੇ ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ ਪਰਸੋਂ ਤੇ ਪਾ ਦਿੰਦੇ, ਕੋਈ ਨਾ ਦੇਖੀ ਜਾਊਗੀ, ਇਹ ਕੱਲ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਹੈ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਾਇਓਰਿਟੀ ਤੇ। ਇੱਦਾਂ ਹੀ ਅੱਜ ਦੀ ਕਹਾਣੀ ਹੈ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ੍ਹ ਤੇ, ਕੱਲ੍ਹ ਦਾ ਪਰਸੋਂ ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਿਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਪੱਥਰ ਰੱਖ ਲੈ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ। ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ੍ਹ ਸ਼ਾਮਾਂ ਤੱਕ ਦਾ ਤਾਂ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤਾਂ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾਚ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠ ਤਾਂ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲੋਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ। ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ। ਕੋਈ ਨਾ ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਹਾਲੇ, ਦੁਪਹਿਰਾਂ ਨੂੰ ਉੱਠੂੰਗਾ, ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਤੇ ਸੋਨਾ ਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਹਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ। ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ। ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ। ਅਤੇ ਹਾਂ, ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ।

ਜੀ ਕਈ ਵਾਰੀ ਵਾਧਾ ਆਉਂਦੀ ਹੈ ਐਵੇਂ ਬਿਨਾਂ ਮਤਲਬ ਦਾ ਗੁੱਸਾ। ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ। ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜਿਹੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ। ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਅੱਜ 12 ਤਰੀਕ ਹੈ ਅਕਤੂਬਰ ਦਾ ਮਹੀਨਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਅਤੇ ਜਿਹੜੇ ਜੁੜੇ ਨੇ ਉਹਨਾਂ ਦਾ ਫਿਰ ਤੋਂ ਸਵਾਗਤ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੇਗਾ ਅੱਜ ਦਾ ਟੋਪਿਕ ਪਹਿਲਾਂ ਹੀ ਭਵਿੱਖਬਾਣੀ ਕਰ ਦਿੰਦੇ ਹਾਂ ਕਿਉਂਕਿ ਟੋਪਿਕ ਜਿਹੜਾ ਹੈ ਨਾ ਬੜਾ ਹੀ ਮੈਨੂੰ ਲੱਗਦਾ ਕਨੈਕਟਿੰਗ ਹੈ ਸਾਰਿਆਂ ਨਾਲ ਤੁਹਾਨੂੰ ਕੀ ਲੱਗਦਾ
0: ਹਾਂਜੀ
1: ਤੁਹਾਨੂੰ ਤਾਂ ਪਤਾ ਹੈ ਨਾ ਟੌਪਿਕ ਕੀ ਹੈ
0: ਮੈਨੂੰ ਲੱਗਦਾ ਮਤਲਬ
1: ਇੱਕ ਹੁੰਦਾ ਨਾ ਕਈ ਓਬਵੀਅਸਲੀ ਆਪਣੀ ਕੋਸ਼ਿਸ਼ ਤੇ ਇਹੀ ਹੁੰਦੀ ਹੈ ਕਿ ਜਿਹੜੀ ਵੀ ਆਪਾਂ ਗੱਲਾਂ ਕਰੀਏ ਜਿਹੜੀ ਸਾਰਿਆਂ ਨਾਲ ਹੁੰਦੀ ਹੈ ਜਾਂ ਕੁਛ ਵੀ ਆਪਣੀ ਆਪਣੀ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਹੁੰਦਾ ਉਸ ਤੋਂ ਹੀ ਰਿਲੇਟਿਡ ਆਪਾਂ ਟੌਪਿਕ ਲੈ ਕੇ ਆਉਂਦੇ ਹਾਂ ਅਤੇ ਅੱਜ ਦੀ ਗੱਲਬਾਤ ਵੀ ਕੁਛ ਉਹਦੇ ਆਲੇ ਦੁਆਲੇ
0: ਸਾਰੇ ਜਾਣੇ ਪਾਰਟੀਸਪੇਟ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਸ ਲਿਹਾਜ਼ ਦੇ ਨਾਲ ਤੁਸੀਂ ਦੱਸ ਲਓ ਵੈਸੇ ਵੀ ਜਦੋਂ ਬੀਬੀਆਂ ਨੂੰ ਕੋਈ ਗੱਲ ਕਾਲੀ ਆ ਜੇ ਕੌਣ ਰੋਕ ਸਕਦਾ
1: ਐਵੇਂ ਲੱਗਦਾ ਹੈ ਇਹ ਬੜਾ ਔਖਾ ਕੰਮ ਹੈ
0: ਉਹ ਮੈਂ ਲਾ ਲਿਆ ਸਾਹਿਬ
1: ਜਿਵੇਂ ਤੁਸੀਂ ਸਵੇਰੇ ਕਹਿੰਦੇ ਸੀਗੇ ਕਿ ਨਹੀਂ ਚੁੱਪ ਹੁੰਦੇ ਜਦ ਤੱਕ ਵਿਆਹ ਨਹੀਂ ਹੁੰਦਾ ਹਨਾ ਨਹੀਂ ਚੁੱਪ ਹੁੰਦੇ ਜਦ ਤੱਕ ਵਿਆਹ ਨਹੀਂ ਹੁੰਦੇ
0: ਉਹਨਾਂ ਚਿਰ ਕਿੱਥੇ
1: ਪਰ ਤੁਸੀਂ ਤਾਂ ਪ੍ਰੋਫੈਸ਼ਨ ਹੀ ਇੱਦਾਂ ਦਾ ਚੁਣ ਲਿਆ ਜਿਸ 'ਚ ਬੋਲਣਾ ਹੀ ਬੋਲਣਾ
0: ਇਹ ਕੰਮ ਹੈ ਨਾ
1: ਹਾਂ ਉਹ ਦੋ ਵੱਖਰੀਆਂ ਗੱਲਾਂ
0: ਕੰਮ ਤੇ ਬੋਲਣਾ ਇਹ ਦੋ ਅਲੱਗ ਗੱਲਾਂ ਨੇ ਘਰ 'ਚ ਬੋਲਣਾ ਬਾਹਰ ਬੋਲਣਾ ਕੰਮ ਤੇ ਬੋਲਣਾ ਅਲੱਗ ਸਾਰੇ ਅਲੱਗ ਅਲੱਗ ਚੀਜ਼ਾਂ ਹੁੰਦੀਆਂ
1: ਸਹੀ ਪਕੜੇ ਹੈ
0: ਏਦਾਂ ਥੋੜੀ ਹੁੰਦਾ ਵਾ
1: ਨਹੀਂ ਕਈ ਵਾਰੀ ਹੁੰਦਾ ਨਾ ਕਹਿ ਹੀ ਦਿੰਦਾ ਨਾ ਬੰਦਾ ਕਿ ਹੁਣ ਮੈਨੂੰ ਤੇ ਬੋਲਣਾ ਹੀ ਪੈਣਾ ਮੇਰਾ ਤੇ ਕੰਮ ਹੀ ਬੋਲਣਾ
0: ਹਾਂ ਨਹੀਂ ਤਾਂ ਮਤਲਬ ਵੇਖੋ ਤੁਸੀਂ ਆਉਂਦੇ ਹੁੰਦੇ ਮੋਚੀ ਆਪਣੀ ਜੁੱਤੀ ਨਹੀਂ ਗੰਢਦਾ ਹੈ ਨਾ ਕੋਈ ਵੀ ਪ੍ਰੋਫੈਸ਼ਨ 'ਚ ਬੰਦਾ ਵਾ ਅਤੇ ਉਹ ਸਗੋਂ ਦੂਸਰਿਆਂ ਲਈ ਗੱਲ ਕਰਦਾ ਮੁੜ ਕੇ ਨਾ ਤੁਸੀਂ ਹੁਣ ਮੰਨ ਲਓ ਚਾਈਲਡ ਕੇਅਰ ਦੇ ਵਿੱਚ ਹੋ ਤਾਂ ਤੁਸੀਂ ਆਪਣੇ ਬੱਚੇ ਬੰਦਾ ਅੱਕ ਜਾਂਦਾ ਵਾ ਦੂਜਿਆਂ 'ਤੇ ਖੜਾ ਖੜਾ ਕੇ ਮੰਨ ਲਓ ਕੋਈ ਕਲੀਨਿੰਗ ਕਰਦਾ ਵਾ ਤੇ ਇਹ ਥੋੜੀ ਆ ਵੀ ਆਪਣੇ ਘਰ ਆ ਕੇ ਸਫਾਈਆਂ ਕਰੀ ਜਾਂਦਾ ਵਾ ਯਾਰ ਮੈਂ ਅੱਕ ਗਿਆ ਵਾ ਨਾ ਤੁਸੀਂ ਹੁਣ ਤੁਸੀਂ ਕਰ ਲਓ ਮੰਨ ਲਓ ਕੋਈ ਸ਼ੈਫ ਆ ਤੇ ਇਹ ਥੋੜੀ ਵੀ ਆ ਕੇ ਰੋਟੀ ਬਣਾਉਂਦਾ ਕਰੋ
1: ਉਹ ਕਹਿੰਦਾ ਮੈਨੂੰ ਘਰ ਦੀ ਖਾਣ ਨੂੰ ਜੀ ਕਰਦਾ ਪਰ ਸ਼ੈਫ ਤੋਂ ਜੇ ਕਿਸੇ ਦੇ ਘਰ ਜਾਓ ਕਿ ਯਾਰ
0: ਤੁਸੀਂ
1: ਕਿੱਥੇ ਜਾਓ ਕਿ ਤੁਸੀਂ ਕੁਝ ਬਣਾਓ ਉੱਥੇ
0: ਡਿਪੈਂਡ ਕਰਦਾ
1: ਕਿੰਨੇ ਕਲੋਜ਼
0: ਹਾਂ ਤੁਸੀਂ ਉਹ ਇੱਕ ਉਹ ਵੀ ਬਣ ਜਾਂਦੀ ਹੈ ਨਾ ਤੁਹਾਡੀ ਹਾਂ ਇੱਕ ਇਮੇਜ ਵੀ ਬਣ ਜਾਂਦੀ ਆ ਵੀ ਇਹ ਹਾਂ ਇਹਨੇ ਕਿਆ ਕਿੰਨਾ ਕੁ ਬਣਾ ਦੇਣਾ ਜਾਂ ਕਿੰਨਾ ਨਹੀਂ ਹਨਾ ਮੰਨ ਲਓ ਤੁਸੀਂ ਗੰਢਾ ਕੱਢਿਆ ਹੈ ਨਾ ਤੇ ਤੁਹਾਨੂੰ ਫੋਨ ਆ ਗਿਆ ਘੰਟਾ ਕੁ ਬੰਦੇ ਨੇ ਵੇਟ ਕੀਤੀ ਆ ਉਹਨੇ ਚਲੋ ਉਹਨੇ ਅੱਕ ਉੱਕ ਕੇ ਦਾਲ ਬਣਾ ਲਈ ਆ ਨੈਕਸਟ ਟਾਈਮ ਥੋੜੀ ਕਹੂਗਾ ਤੁਹਾਨੂੰ ਏਦਾਂ ਦਾ ਅਕਸਰ ਹੀ ਹੋ ਜਾਂਦਾ ਹਾਂ
1: ਸਹੀ ਗੱਲ ਹੈ ਪਰ ਸਾਡੇ ਇੱਕ ਮਿਲਣ ਵਾਲੇ ਹੈ ਵੀਰ ਜੀ ਉਹਨਾਂ ਨੂੰ ਮਤਲਬ ਕਿਸੇ ਕਿਸੇ ਦੀ ਹੈਬਿਟ ਹੁੰਦੀ ਹੈ ਨਾ ਕਿ ਮਤਲਬ ਕਿ ਉਹਨਾਂ ਨੂੰ ਬਹਿਣਾ ਪਸੰਦ ਨਹੀਂ ਹੈ ਮਤਲਬ ਉਹਨਾਂ ਨੂੰ ਵਧੀਆ ਲੱਗਦਾ ਕੁਕਿੰਗ ਕਰਨਾ ਕੁਛ ਅਤੇ ਉਹ ਬਾਰਬੇਕਿਊ ਐਕਸਪਰਟ ਹੈ ਹੁਣ ਐਕਸਪੈਕਟੇਸ਼ ਮਤਲਬ ਇੱਦਾਂ ਹੀ ਅੰਡਰਸਟੂਡ ਬੇਸ 'ਤੇ ਹੀ ਚੱਲਦਾ ਹੈ ਕਿ ਜੇ ਆਪਾਂ ਸਾਰਿਆਂ ਨੇ ਮਿਲਣਾ ਭਾਵੇਂ ਕਿਸੇ ਨੇ ਮੈਰੀਨੇਟ ਵੀ ਕਰ ਲਿਆ ਲੇਕਿਨ ਉਦੋਂ ਤੱਕ ਕੋਇਲੇ ਨਹੀਂ ਬਾਲਣੇ ਜਦ ਤੱਕ ਉਹ ਬੰਦੇ ਦੀ ਹਾਜ਼ਰੀ ਨਹੀਂ ਲੱਗਦੀ ਉਹਨੇ ਫੋਨ 'ਤੇ ਵੀ ਕਹਿ ਦੇਣਾ ਕੋਇਲੇ ਕੁਲੇ ਬਾਲਦੇ ਹਾਂ ਆ ਜਾ ਕਰਨਾ ਕੁਛ ਨੀ ਕਹਿੰਦੇ ਜਦ ਤੱਕ ਤੁਸੀਂ ਵਧੀਆ ਨੀ ਸੇਕਦੇ ਨਾ ਉਹ ਸਾਡੇ ਤੋਂ ਉਹ ਗੱਲ ਨੀ ਬਣਦੀ
0: ਫਿਰ ਉਹ ਏਦਾਂ ਦਾ ਪੰਪ ਜਿਹਾ ਦੇ ਕੇ ਨਾ ਜਿੱਦਾਂ ਘਰ ਦੇ ਵਿੱਚ ਕਈ ਜਨਾਨੀਆਂ ਵੀ ਕਹਿਣਗੀਆਂ ਨਾ ਚਿਕਨ ਤੇ ਇਹੀ ਵਧੀਆ ਬਣਾਉਂਦੇ ਨੇ ਉਹਦਾ ਮਤਲਬ ਹੁੰਦਾ ਵੀ ਇਹਦੇ ਕੋਲ ਕਰਾਉਣਾ ਮੈਂ
1: ਮੇਰੇ ਨਾਲ ਤੇ ਮਤਲਬ ਮੇਰੇ ਪਰਿਵਾਰ 'ਚ ਇਹ ਸਕੈਮ ਮੇਰੇ ਨਾਲ ਹੋਇਆ ਹੈ ਮਤਲਬ ਸਹੁਰਿਆਂ ਦੇ ਵਿੱਚ ਕਿ ਜਿੱਥੇ ਵੀ ਜਾਣਾ ਤੇ ਉਹਨਾਂ ਨੇ ਕਹਿਣਾ ਤੂੰ ਹੀ ਸਵਾਦ ਤੇਰੇ ਹੱਥ ਦੀ ਇਹ ਚੀਜ਼ ਸਵਾਦ ਲੱਗਦੀ ਹੈ ਮੈਂ ਕਿਹਾ ਫਿਰ ਮੈਨੂੰ ਡਿਨਰ ਦਾ ਕਹਿ ਕੇ ਨਾ ਸੱਦਿਆ ਕਰੋ ਇਹ ਕਿਆ ਕਰੋ ਅਸੀਂ ਆ ਰਹੇ ਹਾਂ
0: ਸ਼ੁਰੂ ਚ ਤੇ ਬੰਦਾ ਚਾਹ ਨਾ ਬਣਾਉਂਦਾ ਬਾਅਦ ਚ ਕਿਸੇ ਵੇਲੇ ਤੁਸੀਂ ਫਸ ਵੀ ਜਾਂਦੇ ਹੋ ਹਨਾ ਆਲਵੇਜ਼ ਨਹੀਂ ਤੁਹਾਡਾ ਵੀ ਮਨ ਨਹੀਂ ਹੁੰਦਾ ਆਲਵੇਜ਼ ਬਣਾਉਣ ਦਾ
1: ਮੰਨ ਲਓ ਤੁਹਾਡਾ
0: ਹਾਂ ਸੋ ਕਈ ਕਈ ਵਾਰੀ ਤੇ ਤੁਹਾਡੇ ਕੋਲ ਇਹ ਵੀ ਇੱਕ ਹੁੰਦੇ ਨੇ ਨਾ ਤੁਹਾਡੇ ਪਾਲੀ ਹੁੰਦੇ ਆ ਤੁਹਾਡੀ ਲਾਈਫ ਦੇ ਤੁਸੀਂ ਕਈ ਵਾਰੀ ਕੁਛ ਕੋਈ ਨਾ ਵੀ ਕਵੇ ਤਾਂ ਵੀ ਕਰਨਾ ਚਾਹੁੰਦੇ ਹੁੰਦੇ ਹੋ ਹਨਾ, ਪਰ ਕਈ ਵਾਰੀ ਤੁਸੀਂ ਮੰਨ ਲਓ ਘਰੋਂ ਹੀ ਤੁਸੀਂ ਬਹੁਤ ਜ਼ਿਆਦਾ ਕਰਕੇ ਗਏ ਹੋ,
1: ਫਿਰ ਉੱਥੇ
0: ਤੁਸੀਂ ਤੁਰਨ ਲੱਗੇ ਹੋ,
1: ਉੱਥੇ ਜਾ ਕੇ ਵੀ ਤੁਹਾਨੂੰ
0: ਹਾਂ ਤੁਸੀਂ ਤੁਰਨ ਲੱਗੇ ਹੋ, ਤੁਹਾਡੇ ਘਰ ਪ੍ਰਾਹੁਣੇ ਆ ਗਏ, ਤੁਸੀਂ ਉਹਨਾਂ ਨੂੰ ਖਵਾ ਕੇ ਤੁਰੇ ਹੋ, ਤੇ ਉੱਥੇ ਜਾਂਦੇ ਨੂੰ ਫੇਰ ਅਗਲਾ ਕਵੇ ਵੀ ਹਾਂਜੀ ਇੱਦਾਂ ਦਾ ਤੇ ਬਹੁਤ ਤਗੜਾ ਇਸ਼ੂ ਆ ਇੱਥੇ।
1: ਅੱਛਾ,
0: ਕਿਉਂਕਿ ਇੱਥੇ ਚਲੋ ਫੇਰ ਉਸ ਪਾਸੇ ਨੂੰ ਗੱਲ ਨਿਕਲ ਜਾਣੀ ਆ, ਆਪਾਂ ਅੱਗੇ ਇੱਕ ਦਿਨ ਕੀਤੀ ਹੈ ਤੇ ਗੱਲ।
1: ਅੱਛਾ, ਓਕੇ,
0: ਨਹੀਂ ਇੱਦਾਂ ਨਹੀਂ ਹੁੰਦਾ,
1: ਕਿਉਂਕਿ ਜਦੋਂ ਯਾਦ ਹੈ ਮਤਲਬ ਜਦੋਂ ਅਸੀਂ ਘਰ ਬਣਾਇਆ ਸੀ ਦੋ ਕਿਚਨ ਬਣੀ ਸੀਗੀ, ਤੇ ਈਵਨ ਬਸੰਤ ਭਾਜੀ ਦੀ ਵਾਈਫ ਨੇ ਮੈਨੂੰ ਕਿਹਾ ਸੀਗਾ, ਮਤਲਬ ਸਾਰੇ ਕਹਿੰਦੇ ਸੀ ਬੜੀ ਵਧੀਆ ਗੱਲ ਹੈ ਦੋ ਕਿਚਨ ਬਣ ਗਏ, ਕਹਿੰਦੇ ਨਹੀਂ ਇਹ ਵਧੀਆ ਨਹੀਂ ਹੈ, ਕਿਉਂ ਕਹਿੰਦੇ ਕੋਈ ਹੈਲਪ ਕਰਨ ਨਹੀਂ ਆਉਂਦਾ ਜੇ ਪਿੱਛੇ ਕੰਮ ਚੱਲ ਰਿਹਾ ਤੇ।
0: ਹਾਂ, ਮਸ਼ੀਨ ਇਜ਼ ਵੈਰੀ ਹੈਲਪਫੁਲ ਉਹਨਾਂ ਦੇ,
1: ਉਹ ਤੇ ਬਹੁਤ
0: ਹਾਂ ਉਹਨਾਂ ਦੇ ਕਿਚਨ ਦੇ ਵਿੱਚ ਐਕਸਪਰਟ ਨੇ, ਕਈ ਐਕਸਪਰਟ ਹੋਣ ਦੇ ਬਾਵਜੂਦ ਵੀ ਚਲੋ ਨਹੀਂ ਉਹਨਾਂ ਨੂੰ ਹੱਥ ਵੰਡਾ ਕੇ ਮਜ਼ਾ ਨਹੀਂ ਹੁੰਦਾ। ਦੋ ਤਰ੍ਹਾਂ ਦੇ ਲੋਕ ਹੁੰਦੇ ਨਾ ਵੇਖੋ, ਇੱਕ ਹੁੰਦਾ ਕਿ ਜਦੋਂ ਤੁਸੀਂ ਬੈਠੇ ਹੋ ਸੋਫੇ 'ਤੇ ਅਤੇ ਸਾਹਮਣੇ ਕੋਈ ਕਿਚਨ 'ਚ ਕੰਮ ਕਰ ਰਿਹਾ, ਅਤੇ ਇੱਕ ਹੁੰਦੇ ਆ ਵੀ ਉਹਨਾਂ ਨੂੰ ਭਾਵੇਂ ਤੁਸੀਂ ਗੈਸਟ ਹੀ ਗਏ ਉਹਨਾਂ ਕੋਲ ਨਹੀਂ ਰਿਹਾ ਜਾਂਦਾ, ਉਹ ਕਹਿੰਦੇ ਵੀ ਅਸੀਂ ਕੀ ਕਰਾ ਸਕਦੇ ਹਾਂ ਨਾ, ਭਾਵੇਂ ਉਹ ਖੀਰੇ ਕੱਟ ਦੇਣ ਭਾਵੇਂ ਭਾਂਡੇ ਹੀ ਰੱਖ ਦੇਣ, ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਬੁਰੇ ਲੱਗਦੇ ਬੈਠੇ।
1: ਮੈਨੂੰ ਮੈਂ ਮਾਰ ਨਹੀਂ ਸਕਦੀ, ਮੈਨੂੰ ਖੁਦ ਨੂੰ ਹੀ ਨਾ ਗਿਲਟ 'ਚ ਚਲੀ ਜਾਂਦੀ ਹਾਂ ਕਿ ਯਾਰ ਨਹੀਂ ਅਗਲਾ ਕੁਛ, ਭਾਵੇਂ ਜਿਵੇਂ ਤੁਸੀਂ ਖੀਰੇ ਦਾ ਹੀ ਕਿਹਾ ਨਾ ਸਭ ਕੁਛ ਬਣਿਆ, ਚਲੋ ਰਾਇਤੇ ਬਣਾ ਦਿਓ, ਚਲੋ ਖੀਰੇ ਹੀ ਕੱਟ ਲਓ, ਕੁਛ ਤਾਂ ਕਰਾਈਏ।
0: ਸੋ ਆਪਣਾ ਆਪਣਾ ਸੁਭਾਅ ਹੁੰਦਾ, ਆਪਣੀ ਆਪਣੀ ਜੋਬ ਹੁੰਦੀ, ਆਪਣੇ ਆਪਣੇ ਕੰਮ ਹੁੰਦੇ ਹਨ। ਸੋ ਹੁਣ ਉੱਥੇ ਤੁਹਾਨੂੰ ਇੱਕ ਉਹ ਵੀ ਤੁਹਾਨੂੰ ਕੈਟੇਗਰੀ ਮਿਲੂਗੀ ਜਿਹੜੇ ਉੱਥੋਂ ਸੋਫੇ ਤੋਂ ਬੈਠੇ ਕਹਿਣਗੇ ਅਸੀਂ ਤਾਂ ਜਿੱਦਣ ਕਿਤੇ ਆਈਏ ਨਾ ਅਸੀਂ ਫਿਰ ਘਰ ਜਾਈਦਾ ਇੱਦਾਂ ਵਾ ਵੀ ਉੱਥੇ ਫਿਰ ਕੁਛ ਨਹੀਂ ਕਰਨਾ, ਅਸੀਂ ਤਾਂ ਪ੍ਰਾਹੁਣਿਆਂ ਵਾਂਗੂ ਆਈਦਾ ਵਾ।
1: ਹਾਂ, ਇਹ ਕੈਟੇਗਰੀ ਹੈ, ਪਰ ਉਹ ਇੱਦਾਂ ਦੀ ਵੀ ਕੈਟੇਗਰੀ ਹੈ ਜਿਹੜੀ ਖੁਦ ਕੁਛ ਨਹੀਂ ਕਰਕੇ ਰਾਜ਼ੀ, ਪਰ ਉਹ ਐਕਸਪੈਕਟੇਸ਼ਨ ਰੱਖਦੇ ਕਿ ਚਲੋ ਇਹ ਲੋਕ ਆਣਗੇ ਤੇ ਸੌਖਾ ਹੋ ਜਾਏਗਾ ਸਾਰਾ ਕੁਛ।
0: ਐਕਸਪੈਕਟੇਸ਼ਨ ਤੇ ਇਦਾਂ ਹੈ ਨਾ, ਮੰਨ ਲਓ ਤੁਸੀਂ ਆਪਣੀ ਐਗਜ਼ਾਮਪਲ ਲਾ ਲਓ ਵੀ ਤੁਸੀਂ ਮੰਨ ਲਓ ਜਿੱਦਾਂ ਕਿਹਾ ਵੀ ਮੈਨੂੰ ਕਾਲੀਆਂ ਪੈਂਦੀਆਂ ਵੀ ਮੈਂ ਜਾ ਕੇ ਕੰਮ ਕਰਾਵਾਂ, ਹੁਣ ਤੁਸੀਂ ਭਾਵੇਂ ਕਿਸੇ ਦੇ ਜਾਓਗੇ ਭਾਵੇਂ ਤੁਹਾਡੇ ਘਰ ਕੋਈ ਆਵੇ ਤੁਸੀਂ ਕਰੋਗੇ ਤੁਸੀਂ ਹੈ ਨਾ, ਪਰ ਉਹ ਜਿਹੜੇ ਜਿੱਥੇ ਦੂਸਰੇ ਪਾਸੇ ਇੱਕ ਬੰਦਾ ਜਿਹੜਾ ਕੰਮ ਕਰ ਕਰਕੇ ਸੱਤੇ ਦਿਨ ਅੱਕਿਆ ਵਾ, ਉਹਨੂੰ ਇਹ ਮੈਂ ਕਿਤੇ ਜਾਵਾਂ ਅਤੇ ਮੈਂ ਰਿਲੈਕਸ ਕਰਾਂ, ਸ਼ਾਇਦ ਉਹਦੇ ਮਨ ਦੇ ਵਿੱਚ ਇਹ ਹੋਊਗਾ। ਜਾਂ ਫਿਰ ਅਲੱਗ ਅਲੱਗ ਬਿਲਟ ਹੁੰਦੀ ਬੰਦੇ ਦੀ, ਉਹਨੂੰ ਕਈਆਂ ਨੂੰ ਇਹ ਲੱਗਦਾ ਹੁੰਦਾ ਵਾ ਵੀ ਆਪਾਂ ਕੰਮ ਕਰੀਏ, ਕਈਆਂ ਨੂੰ ਇਹ ਲੱਗਦਾ ਹੁੰਦਾ ਵਾ ਵੀ ਨਹੀਂ ਇਹ ਮੇਰੇ ਕਿਚਨ ਮੇਰੇ ਉਹ ਨਹੀਂ ਆ, ਹੈ ਨਾ, ਅਤੇ ਉੱਥੇ ਫਿਰ
1: ਵੀ ਆਉਂਦਾ ਕਈ ਵਾਰੀ ਲੋਕਾਂ ਨੂੰ
0: ਆਈ ਡੋਂਟ ਨੋ ਝਾਕਾ ਵੀ ਝਾਕਾ, ਅਤੇ ਫਿਰ ਉਹ ਆਪੇ ਹੀ ਦੱਸ ਦਿੰਦੇ ਨਾ ਤੁਸੀਂ ਹਲੇ ਉੱਠਣ ਨਹੀਂ ਲੱਗਦੇ, ਤੁਸੀਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਨਾ ਤੁਸੀਂ ਪੁੱਛਦੇ ਹੀ ਹੋ ਨਾ ਵੀ ਮੈਂ ਕਰਾਵਾਂ ਕੁਛ, ਤੂੰ ਆਪੇ ਕਹਿ ਦਿੰਦੇ ਆ ਵੀ ਨਹੀਂ, ਇਹ ਵੀ ਫਿਰ ਉਹ ਗੱਲ ਫਿਰ ਇੱਧਰ ਨੂੰ ਹੀ ਤੁਰ ਪੈਣੀ ਸਾਰੀ। ਇਹ ਵੀ ਹੈਗੀ ਹੈ ਕਈ ਘਰਾਂ ਦੇ ਵਿੱਚ, ਤੁਹਾਨੂੰ ਪਤਾ ਇਹ ਚੀਜ਼ ਜਿਹੜੀ ਹੈ ਸ਼ੁੱਭ ਨਹੀਂ ਸਮਝੀ ਜਾਂਦੀ ਕਿ ਕੋਈ ਓਪਰੀ ਜਨਾਨੀ ਸਾਡੀ ਕਿਚਨ 'ਚ ਆ ਕੇ ਕੰਮ ਕਰੇ।
1: ਹਾਂਜੀ,
0: ਇਹ ਵੀ ਹੈਗਾ ਕਈਆਂ ਦੇ ਵਿੱਚ, ਹਾਂ ਕਈ ਪਰਿਵਾਰਾਂ ਦੇ ਵਿੱਚ, ਕਈ ਖਾਨਦਾਨਾਂ ਦੇ ਵਿੱਚ, ਕਈ ਸੱਸਾਂ ਦੇ ਵਿੱਚ ਇਹ ਚੀਜ਼ ਬਹੁਤ ਆ ਕਿ ਸਾਡੀ ਕਿਚਨ ਦੇ ਵਿੱਚ ਕੋਈ ਬਾਹਰੋਂ ਆਈ ਜਨਾਨੀ ਨਹੀਂ ਵੜੂਗੀ।
1: ਇਹ ਮੇਰੇ ਲਈ ਨਵੀਂ ਚੀਜ਼ ਹੈ।
0: ਹਾਂਜੀ, ਕਿਚਨ 'ਚ ਵੜਨ ਦਾ ਮਤਲਬ ਉਹਨਾਂ ਦੇ ਲਈ ਇਹ ਆ ਕਿ ਤੁਹਾਡੇ ਘਰ 'ਤੇ ਕਬਜ਼ਾ, ਮਤਲਬ ਤੁਹਾਡੇ
1: ਰਾਜਸਥਾਨ 'ਚ ਕੁਛ
0: ਕਬਜ਼ਾ ਇਨ ਦਾ ਸੈਂਸ, ਮਤਲਬ ਉਸ ਸੈਂਸ 'ਚ ਨਹੀਂ, ਮਤਲਬ ਤੁਹਾਡੇ ਘਰ ਦਾ ਕੰਟਰੋਲ, ਤੁਹਾਡੀ ਰਸੋਈ ਤੱਕ ਕੋਈ ਪਹੁੰਚ ਗਿਆ, ਉਹ ਪੁਰਾਣੀ ਜਿਹੜੀ ਇੱਕ ਸੋਚ ਹੈ ਨਾ, ਹੈ ਨਾ ਵੀ ਤੇਰੇ 'ਤੇ ਨਹੀਂ ਉਹ ਚੁੱਲ੍ਹੇ ਤੱਕ ਪਹੁੰਚ ਗਈ ਆ, ਜਦੋਂ ਕਿਸੇ ਦੇ
1: ਹਾਂ
0: ਕਿਸੇ ਦੇ ਬੰਦੇ ਦੀ ਕਿਸੇ ਨਾਲ ਕੋਈ ਗੱਲਬਾਤ ਉੱਡ ਜੇ ਨਾ ਤੇ ਉਹਨੂੰ ਇੱਦਾਂ ਕਹਿੰਦੀਆਂ ਵਾ ਵੀ ਤੈਨੂੰ ਪਤਾ ਨਹੀਂ ਲੱਗਾ ਤੇਰੇ ਉਹ ਚੁੱਲ੍ਹੇ ਤੱਕ ਪਹੁੰਚ ਗਈ।
1: ਅੱਛਾ,
0: ਉਸ ਸੈਂਸ ਦੇ ਵਿੱਚ ਵੀ ਸੋ ਅਲੱਗ ਅਲੱਗ ਆਪਣੀ ਆਪਣੀ ਬਿਰਤੀ ਹਰ ਇੱਕ ਦੀ। ਸੋ ਮੇਰੇ ਲਈ ਵੀ ਬਹੁਤ ਹੈਰਾਨੀ ਵਾਲੀ ਗੱਲ ਸੀ ਜਦੋਂ ਮੈਨੂੰ ਪਤਾ ਲੱਗਾ, ਪਰ ਐਨੀਵੇ ਅਲੱਗ ਅਲੱਗ ਸੋਚ ਅਤੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਅਤੇ ਇਹੋ ਹੀ ਖੂਬਸੂਰਤੀ ਹੈ ਇਸ ਸਮਾਜ ਦੀ। ਇੱਕ ਹੋਰ ਕੈਟੇਗਰੀ ਵੀ ਹੈਗੀ ਆ ਜਿਨ੍ਹਾਂ ਨੂੰ ਨਾ ਆਪਣੇ ਘਰ ਆਇਆ ਉਹ ਤੁਹਾਨੂੰ ਕਰਨ ਦਿੰਦੇ ਆ ਅਤੇ ਨਾ ਹੀ ਉਹ ਤੁਹਾਡੇ ਜਦੋਂ ਤੁਹਾਡੇ ਲਾਉਣਗੇ ਅਤੇ ਤੁਹਾਡੇ ਕਰਨਗੇ, ਉਹ ਵੀ ਫੇਅਰ ਹੈ ਨਾਫ ਆ, ਉਹ ਵੀ ਠੀਕ ਆ ਵਾਜਬ ਹੈ, ਹੈ ਨਾ ਵੀ ਨਾ ਤੁਸੀਂ ਕਰਨਾ ਅਤੇ ਨਾ ਤੁਸੀਂ ਕਰਾਉਣਾ, ਪਰ ਜ਼ਿਆਦਾ ਤੁਹਾਨੂੰ ਉਹ ਚੁੱਭਦੇ ਆ ਜਿਹੜੇ ਜਦੋਂ ਤੁਸੀਂ ਚਾਹੋ ਤੁਸੀਂ ਕਰਵਾਉਂਦੇ ਹੋ, ਜਦੋਂ ਉਹਨਾਂ ਤੁਹਾਡੇ ਵੱਲ ਆਉਣਾ ਅਤੇ ਉਹਨਾਂ ਨੇ ਕਹਿਣਾ ਵੀ ਨਹੀਂ
1: ਨਾ ਭੈਣੇ ਮੈਂ ਤਾਂ ਬਹੁਤ ਥੱਕੀ।
0: ਜਾਂ ਫਿਰ ਇਹਦੇ ਦਰਮਿਆਨ ਇੱਕ ਹੋਰ ਕੈਟਾਗਰੀ ਹੁੰਦੀ ਹੈ, ਉਹਨਾਂ ਨੇ ਸਲਾਮਾਂ ਹੀ ਦੇਈ ਜਾਣੀਆਂ
1: ਥੋੜੇ ਜਿਹੇ ਤੁਹਾਡੇ ਤੋਂ ਵੱਡੇ ਹੋਣਗੇ ਤਾਂ
0: ਵੱਡੇ ਹੋਣ ਤੁਹਾਨੂੰ ਖਿੱਚ ਨਹੀਂ ਚੜ੍ਹਦੀ, ਐਕਸਪੀਰੀਅੰਸ ਵਾਲੇ ਹੋਣ ਤੁਹਾਨੂੰ ਖਿੱਚ ਨਹੀਂ ਚੜ੍ਹਦੀ, ਵਾਜਬ ਸਲਾਹ ਦਿੰਦਾ ਹੋਵੇ ਤੇ ਤੁਹਾਨੂੰ ਖਿੱਚ ਨਹੀਂ ਚੜ੍ਹਦੀ, ਵਾਜਬ ਸਲਾਹ ਦੇਣ ਦਾ ਵਾਜਬ ਤਰੀਕਾ ਹੋਵੇ ਤੇ ਤੁਹਾਨੂੰ ਖਿੱਚ ਨਹੀਂ ਚੜ੍ਹਦੀ, ਪਰ ਇੱਕ ਹੁੰਦਾ ਬੰਦਾ ਤੁਹਾਨੂੰ ਸ਼ਰੇਆਮ ਪੀਣ ਨੂੰ ਕੁਛ ਨਹੀਂ ਪਤਾ ਹੈ ਨਾ, ਉਹ ਤਾਂ ਵੀ ਕਹੀ ਜਾ ਰਿਹਾ ਤੁਹਾਨੂੰ ਹੈ ਨਾ ਵੀ ਇਹਨੂੰ ਇਸ ਤਰ੍ਹਾਂ ਕੱਟਣਾ ਸੀ, ਇਹਨੂੰ ਗੋਲ ਨਹੀਂ ਸੀ ਕੱਟਣਾ ਨਾ, ਇਹਨੂੰ ਇਸ ਤਰ੍ਹਾਂ ਕੱਟਣਾ ਸੀ ਹੈ ਨਾ।
1: ਅਕਸਰ ਜਿਵੇਂ ਹੁਣ ਕਿਚਨ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਜੋਕਸ ਵੀ ਧਿਆਨ ਦੇ, ਮਤਲਬ ਕਿ ਜਿਹੜੇ ਸੂ ਸ਼ੈਫ ਕਰ ਰਿਹਾ ਕੰਮ ਤੇ ਜਿਹੜਾ ਮੇਨ ਸ਼ੈਫ ਹੈ ਉਹਨੇ ਆ ਕੇ ਬਸ ਇੱਕ ਚਮਚਾ ਟੇਸਟ ਕੀਤਾ, ਥੋੜਾ ਜਿਹਾ ਲੂਣ ਪਾ ਦੇ, ਥੋੜਾ ਜਿਹਾ ਹੀ ਮਿਰਚਾਂ ਪਾ
0: ਦੇ, ਉਹ ਤੇ ਰਸੋਈ ਦਾ ਹੋਣਾ
1: ਹੈ ਨਾ ਉਹ ਚੀਜ਼। ਖੈਰ ਆਪਾਂ ਵਾਪਸ ਤੇ ਟੌਪਿਕ ਤੇ ਆਉਂਦੇ ਹਾਂ, ਆਪਣੀ ਗੱਲ ਜਿੱਥੇ ਸਟਾਰਟ ਹੋਣੀ ਸੀ,
0: ਮਹਿਸੂਸ ਕਰਾਤਾ ਟੌਪਿਕ ਕੋਰ ਗਏ ਤੁਸੀਂ ਤੇ।
1: ਹਾਂ, ਰਿਸ਼ਤਿਆਂ ਦੇ ਉੱਤੇ ਰਲਦਾ ਮਿਲਦਾ ਹੀ ਟੌਪਿਕ ਹੈ ਕਿ ਅਕਸਰ ਆਪਾਂ ਮਤਲਬ ਜੇ ਇੱਥੇ ਤਾਂ ਲੈ ਕੇ ਹੀ ਕਰੀਏ ਗੱਲ ਕਿ ਅਕਸਰ ਆਪਾਂ ਇੱਥੇ ਦੀ ਜਿਹੜੀ ਲਾਈਫ ਸਟਾਈਲ ਹੈ, ਬਾਹਰ ਆਪਾਂ ਰਹਿੰਦੇ ਹਾਂ ਅਤੇ ਬਾਹਰ ਆਪਣੇ ਬਹੁਤ ਤਰੀਕੇ ਦੇ ਦੋਸਤ ਰਿਸ਼ਤੇਦਾਰ ਅਤੇ ਆਪਣੇ ਮਤਲਬ ਜਾਣ ਪਹਿਚਾਣ ਹੋ ਜਾਂਦੀ ਹੈ ਅਤੇ ਹਰ ਦਿਨ ਆਪਾਂ ਨੂੰ ਕੋਈ ਨਾ ਕੋਈ ਇਨਵਾਈਟ ਆਉਂਦਾ ਅਤੇ ਤੁਸੀਂ ਕਿਸ ਤਰੀਕੇ ਨਾਲ ਪ੍ਰਾਇਓਰਟਾਈਜ਼ ਕਰਦੇ ਹੋ? ਅਤੇ ਕਈ ਵਾਰੀ ਕੀ ਹੁੰਦਾ ਕਿ ਨਾ ਚਾਹ ਕੇ ਵੀ ਆਪਾਂ ਮਤਲਬ ਚਾਹੁੰਦੇ ਹਾਂ ਕਿ ਜਾਈਏ ਪਰ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਜਾਂ ਕੋਈ ਕੰਮ ਇਸ ਤਰੀਕੇ ਦਾ ਫਸ ਜਾਂਦਾ ਤੁਸੀਂ ਨਹੀਂ ਜਾ ਪਾਉਂਦੇ। ਅਤੇ ਤੁਸੀਂ ਬਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਕਿ ਤੁਹਾਡਾ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ, ਜਾਂ ਕਈ ਵਾਰੀ ਇੱਕ ਦਿਨ ਤੇ ਤੁਹਾਨੂੰ ਦੋ ਤੋਂ ਤਿੰਨ ਇਨਵਾਈਟਸ ਆ ਜਾਂਦੇ ਨੇ ਤੇ ਤੁਸੀਂ ਕਿਸ ਹਿਸਾਬ ਨਾਲ ਪ੍ਰਾਇਓਰਟੀਜ਼ ਕਰਦੇ ਹੋ?
0: ਹਾਂ, ਕਿੱਦਾਂ ਮਤਲਬ ਤੁਹਾਡਾ ਕੀ ਐਕਸਪੀਰੀਅੰਸ ਨੇ ਜਦੋਂ ਤੁਹਾਨੂੰ ਕਿਤੇ ਮੰਨ ਲਓ ਨਾ ਚਾਹੁੰਦੇ ਹੋ ਐਵੇਂ ਜਾਣਾ ਪੈਂਦਾ ਵਾ, ਕਿਤੇ ਤੁਸੀਂ ਜਾਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਸਮਾਂ ਨਹੀਂ ਆ, ਜਾਂ ਫਿਰ ਤੁਹਾਡੇ ਇੱਕ ਵਾਰੀ ਨਾ ਜਾਣ ਕਰਕੇ ਅਗਲਾ ਤੁਹਾਡੇ ਨਾਲ ਨਾਰਾਜ਼ ਹੋ ਗਿਆ, ਇਦਾਂ ਦੇ ਵੀ ਸਿਨੈਰੀਓ ਬਣਦੇ ਆ।
1: ਮਤਲਬ ਇਹਨੂੰ ਇਹ ਹੈ ਮੇਨ ਕਿ ਕਿਸੇ ਵੀ ਫੰਕਸ਼ਨ ਤੇ ਜਾਣ ਜਾਂ ਨਾ ਜਾਣ ਨਾਲ ਅਟੈਂਡੈਂਸ ਨਾਲ ਰਿਸ਼ਤਿਆਂ ਤੇ ਕੀ ਫਰਕ ਪੈਂਦਾ, ਇਹ ਰੀਜ਼ਨ ਹੈ ਮੇਨ, ਮਤਲਬ ਇਹ ਕੁਐਸਚਨ ਹੈ ਮੇਨ ਕੀ ਫਰਕ ਪੈਂਦਾ, ਮਤਲਬ ਇੱਕ ਫੰਕਸ਼ਨਸ ਤੇ ਅਟੈਂਡੈਂਸ ਇੰਨੀ ਇੰਪੋਰਟੈਂਟ ਹੈ ਕਿਸੇ ਵੀ ਰਿਲੇਸ਼ਨ ਲਈ।
0: ਹਾਂ, ਪਲੱਸ ਇਸ ਤੋਂ ਪਹਿਲਾਂ ਆਪਾਂ ਇਹ ਵੀ ਇਸ ਟੌਪਿਕ ਦੇ ਵਿੱਚ ਆਪਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡਾ ਅਜੋਕੇ ਸਮੇਂ ਦੇ ਵਿੱਚ ਬਹੁਤਾਤ ਲੋਕ ਆਪਾਂ ਵੇਖਦੇ ਹਾਂ ਇੰਕਲੂਡਿੰਗ ਅਸ ਕਿ ਤੁਸੀਂ ਸਫੋਕੇਟ ਮਹਿਸੂਸ ਕਰਦੇ ਹੋ ਇਸ ਮਾਹੌਲ ਦੇ ਵਿੱਚ, ਕਿ ਸਫੋਕੇਟ ਇਨ ਦਾ ਸੈਂਸ ਕਿ ਤੁਸੀਂ ਜਿੰਦ ਇਕੱਲੀ ਅਤੇ ਮਲਾਜੇਦਾਰ ਵਾਲੇ ਅਤੇ ਕਿਹਦਾ ਕਿਹਦਾ ਮਾਣ ਰੱਖ ਲਾਂ ਉਹ ਵਾਲਾ ਕੰਮ ਹੋਇਆ ਪਿਆ, ਜਾਂ ਬੜੀ ਵਾਰੀ ਹੋ ਜਾਂਦਾ ਕਿਸੇ ਕਿਸੇ ਵੀਕੈਂਡ 'ਤੇ ਤਾਂ ਐਗਜੈਕਟਲੀ ਹੋ ਜਾਂਦਾ, ਪਰ ਬਹੁਤੀ ਵਾਰ ਓਵਰਆਲ ਹੀ ਅੱਜ ਕੱਲ੍ਹ ਹੋਇਆ ਪਿਆ। ਕਹਿਣ ਦਾ ਮਤਲਬ ਇਹ ਕਿ ਪ੍ਰੋਗਰਾਮ ਇੰਨੇ ਜ਼ਿਆਦਾ ਵਾ, ਤੁਸੀਂ ਹਰ ਥਾਂ ਦੇ ਉੱਤੇ ਤੁਸੀਂ ਪਹੁੰਚ ਵੀ ਨਹੀਂ ਪਾਉਂਦੇ ਹੈ ਨਾ, ਤੁਹਾਨੂੰ ਇੱਦਾਂ ਲੱਗਦਾ ਵੀ ਕਿੱਦਾਂ ਤੁਸੀਂ ਕਰੋਗੇ। ਮੈਂ ਮੇਰੇ ਲਾ ਤਾਂ ਕਈ ਵਾਰੀ ਇੱਦਾਂ ਹੁੰਦਾ ਇੱਕ ਦਿਨ 'ਚ ਚਾਰ ਚਾਰ ਪ੍ਰੋਗਰਾਮ, ਅਤੇ ਫਿਰ ਮੈਂ ਡਿਸਾਈਡ ਕਰਦਾ ਵੀ ਕਿਤੇ ਨਹੀਂ ਜਾਣਾ, ਕਿਉਂਕਿ ਉਹਦੇ ਨਾਲ ਵੀ ਫਿਰ ਪ੍ਰੋਬਲਮ ਹੁੰਦੀ ਆ। ਮੰਨ ਲਓ ਤੁਸੀਂ ਅੱਜ ਕੱਲ੍ਹ ਜਿਹੜਾ ਨਾ ਬੇਸਿਕਲੀ ਮੈਂ ਜਿਹੜੀ ਚੀਜ਼ 'ਚ ਸਫੋਕੇਟ ਮਹਿਸੂਸ ਕਰਦਾ ਫੋਟੋ ਕਲਚਰ 'ਚ,
1: ਸੋਸ਼ਲ ਮੀਡੀਆ ਕਲਚਰ
0: 'ਚ। ਮੰਨ ਲਓ ਤੁਸੀਂ ਤੁਸੀਂ ਸੋਚਦੇ ਹੋ ਵੀ ਚੱਲ ਇੱਥੇ ਜਾਣਾ ਬਣਦਾ ਹੈ ਨਾ, ਜਾਂ ਲਾਗੇ ਆ ਚੱਲ ਇੱਥੇ ਆਉਂਦੇ ਹਾਂ, ਜਾਂ ਕਿਸੇ ਨਾਲ ਸਾਂਝ ਤੁਹਾਡੀ ਉਸ ਹਿਸਾਬ ਦੀ ਆ, ਹੈ ਨਾ, ਉਸ ਹਿਸਾਬ ਦੇ ਨਾਲ ਚਲੋ ਚਲੋ ਐਨੀਵੇ ਤੁਸੀਂ ਮਤਲਬ ਉਹ ਵੇਖਦੇ ਹੋ ਵੀ ਚੱਲ ਆਹ ਇੱਕ ਭੁਗਤਾਇਆ ਜਾ ਸਕਦਾ ਹੈ ਨਾ ਕੰਮ ਨਿਬੇੜ ਕੇ, ਪਰ ਉੱਥੇ ਬੰਦਾ ਫਿਰ ਤਾਂ ਸਾਰੇ ਛੱਡਦਾ ਵਾ, ਸਾਰੇ ਦੇ ਸਾਰੇ, ਕਿਉਂਕਿ ਫੋਟੋ ਪੈ ਜਾਣੀ ਹੁੰਦੀ ਆ, ਅਤੇ ਇਸ ਕਰਕੇ ਵੀ ਨਾਰਾਜ਼ਗੀਆਂ ਹੁੰਦੀਆਂ ਵੀ ਅੱਛਾ ਤੁਸੀਂ ਸਾਡੇ ਨਹੀਂ ਆਏ, ਤੁਸੀਂ ਉਹਦੇ ਚਲ ਗਏ ਸੀ।
1: ਔਰ ਮੈਲਬਨ ਵਰਗੀ ਜਗ੍ਹਾ ਦੇ ਗੱਲ ਕਰੀਏ, ਹੁਣ ਇੱਥੇ ਫਿਰ ਮੈਂ ਡਾਰਵਿਨ ਨੂੰ ਫਸਾਵਾਂਗੀ, ਕਿਉਂਕਿ ਉੱਥੇ ਇੱਕ ਛੋਟੀ ਜਗ੍ਹਾ 'ਤੇ ਫਿਰ ਵੀ ਈਜ਼ੀ ਹੁੰਦਾ, ਜਿਵੇਂ ਇੱਕ ਮਤਲਬ ਤੁਸੀਂ ਡਿਸਟੈਂਸਿਸ ਈਜ਼ੀ ਹੈ ਨਾ ਕਵਰ ਕਰਨਾ, ਕਿ ਮੰਨ ਲਓ ਤੁਹਾਨੂੰ ਇੱਕ ਜਾਂ ਦੋ ਜਗ੍ਹਾ ਪਾਰਟ ਦਾ ਇਨਵਾਈਟ ਜਾਂ ਬਰਥਡੇ ਤੁਸੀਂ ਬੈਕ ਟੂ ਬੈਕ ਕਰ ਸਕਦੇ ਹੋ ਕਵਰ, ਹੈ ਨਾ, ਕਿ ਤੁਸੀਂ ਘਰੋਂ ਨਿਕਲਿਓ ਚਲੋ ਸਾਰੇ ਜਗ੍ਹਾ ਹਾਜ਼ਰੀ। ਹੁਣ ਇੱਥੇ ਦੀ ਗੱਲ ਕਰੀਏ ਸਪੈਸ਼ਲੀ ਮੈਲਬਨ ਦੀ, ਕਿੰਨਾ ਔਖਾ ਹੈ ਡਿਸਟੈਂਸਿਸ, ਜਿਵੇਂ ਆਪਾਂ ਵੈਸਟ 'ਚ ਰਹਿੰਦੇ ਹਾਂ, ਮੰਨ ਲਓ ਤੁਹਾਨੂੰ ਆਇਆ ਕ੍ਰੇਗੀ ਬਰਨ ਦਾ ਇਨਵਾਈਟ, ਇੱਕ ਇਨਵਾਈਟ ਤੁਹਾਨੂੰ ਡੈਂਡੀਨੋਂਗ ਸਾਈਡ ਦਾ ਆਇਆ, ਇੱਕ ਔਰ ਹੀ ਦੂਰ ਚਲਾ ਗਿਆ ਬੈਲਾਰਾਟ ਜਾਂ ਵੈਂਡੀਕੋ ਦਾ ਆਇਆ, ਇੱਕ ਦਿਨ ਦਾ ਹੀ ਹੈ, ਤੁਸੀਂ ਕਿਵੇਂ ਮੈਨੇਜ ਕਰੋਗੇ? ਹੁਣ ਉਸ ਚੀਜ਼ ਦੇ ਵਿੱਚ ਮਤਲਬ ਜਸਟੀਫਾਈ ਆਪਾਂ ਕਰੀਏ ਅਤੇ ਸਾਹਮਣੇ ਵਾਲੇ ਨੂੰ ਵੀ ਅੰਡਰਸਟੈਂਡੇਬਲ ਹੋਣਾ ਚਾਹੀਦਾ, ਨਹੀਂ ਆ ਸਮਝ ਆਉਂਦਾ ਯਾਰ ਕਿ ਹਾਂ ਚਾਰ ਜਗ੍ਹਾ ਸੀਗਾ ਅਤੇ ਇਹ ਵਾਲਾ ਤੇਰੇ ਨੇੜੇ ਸੀਗਾ ਅਤੇ ਤੁਸੀਂ ਇੱਥੇ ਚਲੇ ਗਏ, ਮਤਲਬ ਅੰਡਰਸਟੂਡ ਹੈ। ਪਰ ਕਈ ਲੋਕ ਜਿਵੇਂ ਫੋਟੋ ਵੇਖ ਕੇ ਅੱਛਾ ਦੇਖਿਆ ਉੱਥੇ ਤੇ ਚਲੇ ਗਏ, ਪਰ ਸਾਡੇ ਕੋਲ ਨਹੀਂ ਆਏ,
0: ਡਿਪੈਂਡ ਕਰਦਾ,
1: ਅਸੀਂ ਤੇ ਮਿਸ ਨਹੀਂ ਕਰਦੇ ਇਹਨਾਂ ਦਾ ਕੋਈ ਵੀ ਫੰਕਸ਼ਨ।
0: ਆਪਣੇ ਆਪਣੇ ਨਾ ਇੱਕ ਇੱਕ ਦੂਸਰੇ ਨੂੰ ਲੈ ਕੇ ਵੇਖੋ ਹੁਣ ਮੰਨ ਲਓ ਸਾਡੀ ਤੁਹਾਡੇ ਨਾਲ ਸਾਂਝ ਹੈ ਨਾ ਅਤੇ ਤੁਸੀਂ ਆਪਣੇ ਮਨ ਦੇ ਵਿੱਚ ਕਿਹੜੀ ਕੀ ਅਤੇ ਕਿਹੜੇ ਤਰੀਕੇ ਦਾ ਆਉਣ ਜਾਣ ਨੂੰ ਲੈ ਕੇ ਗ੍ਰਾਫ ਬਣਾਇਆ ਵਾ ਉਹ ਤੁਹਾਨੂੰ ਪਤਾ ਮੇਰੇ ਦਿਮਾਗ 'ਚ ਕੀ ਗ੍ਰਾਫ ਆ ਤੁਹਾਡੇ ਸੱਦੇ ਨੂੰ ਲੈ ਕੇ ਉਹ ਮੈਨੂੰ ਪਤਾ ਇਸੇ ਨੂੰ ਕਹਿੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ ਵੀ ਕੋਈ ਕੋਈ ਪਤਾ ਹੀ ਨਹੀਂ ਅਗਲਾ ਕਈ ਵਾਰੀ ਤੁਸੀਂ ਜਾਂ ਕਈ ਲੋਕ ਬਹੁਤ ਅੰਡਰਸਟੈਂਡਿੰਗ ਹੁੰਦੇ ਆ ਉਹ ਸਮਝਦੇ ਆ ਸਾਰੀ ਗੱਲ ਨੂੰ ਹੈ ਨਾ ਉਹ ਬੜੇ ਹੱਲ ਹੁੰਦੇ ਉਹ ਤੁਹਾਨੂੰ ਪਿਆਰ ਨਾਲ ਇਨਵਾਈਟ ਵੀ ਕਰਨਗੇ ਅਤੇ ਨਾਲ ਉਹ ਸੁਣ ਵੀ ਲੈਣਗੇ ਤੁਹਾਡੀ ਕਈ ਤੁਹਾਡੀ ਸੁਣ ਕੇ ਨਹੀਂ ਰਾਜੀ ਹੁੰਦੇ ਉਹਨਾਂ ਨੂੰ ਇਹ ਹੁੰਦਾ ਵਾ ਵੀ ਕੋਈ ਚੱਕਰ ਹੀ ਨਹੀਂ ਮਤਲਬ ਇਹ ਕਿੱਡੀ ਕੁ ਗੱਲ ਆ ਆਹ ਵੀ ਹੋ ਜਾਂਦਾ ਅਤੇ ਉਹ ਵੀ ਹੋ ਜਾਂਦਾ ਅਤੇ ਆਹ ਵੀ ਹੋ ਜਾਂਦਾ
1: ਅਸੀਂ ਤਾਂ ਕਰਦੇ ਹੀ ਹਾਂ
0: ਹਾਂ ਬੇਸਿਕਲੀ ਇਹ ਨਾ ਹੁਣ ਤੁਹਾਡੀਆਂ ਜਿੱਦਾਂ ਜਿੱਦਾਂ ਮੈਂ ਕਹਿੰਦਾ ਹੁੰਦਾ ਵੀ ਤੁਹਾਡੀਆਂ ਸਾਂਝਾਂ ਵੱਧਦੀਆਂ ਜਾਂਦੀਆਂ ਮੰਨ ਲਓ ਆਪਾਂ ਪਹਿਲਾਂ ਨਵੇਂ ਨਵੇਂ ਆਏ ਹਾਂ ਤੁਸੀਂ ਜਿਹੜੀ ਡਾਰਵਿਨ ਦੀ ਐਗਜ਼ਾਮਪਲ ਦਿੰਦੇ ਹੋ ਨਾ ਉਹ ਤਾਂ ਕਰਕੇ ਜੱਚਦੀ ਆ ਛੋਟਾ ਸ਼ਹਿਰ ਹੈ ਮੈਂ ਮੰਨਦਾ ਪਰ ਉਹ ਤਾਂ ਜੱਚਦੀ ਹੈ ਜੱਚੀ ਤੁਸੀਂ ਉਦੋਂ ਨਵੇਂ ਨਵੇਂ ਆਏ ਹੋ ਤੁਸੀਂ ਉੱਥੇ ਅਸੀਂ ਵੀ ਜਦੋਂ ਮੈਲਬਰਨ ਦੇ ਵਿੱਚ ਵੀ ਕੋਈ ਨਵਾਂ ਨਵਾਂ ਆਇਆ ਵਾ ਨਾ ਅਤੇ ਉਹਨੂੰ ਮੈਲਬਰਨ ਵੀ ਡਾਰਵਿਨ ਨਹੀਂ ਲੱਗਦਾ ਉਸ ਪੱਖੋਂ ਕਿਉਂਕਿ ਤੁਹਾਡੀਆਂ ਸਾਂਝਾਂ ਘੱਟ ਨੇ ਠੀਕ ਹੈ ਤੁਹਾਡੀਆਂ ਉਨੀਆਂ ਕੀ ਸਾਂਝਾਂ ਨੇ ਤੁਸੀਂ ਮੰਨ ਲਓ ਕੋਈ ਕਲੋਜ਼ ਸਰਕਲ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਨਾ ਪਤਾ ਆ ਵੀ ਹਰ ਇੱਕ ਨੇ ਇੱਕ ਦੂਸਰੇ ਦੀ ਸਲਾਹ ਦੇ ਨਾਲ ਫੰਕਸ਼ਨ ਰੱਖਣਾ ਓਕੇ ਸਾਡਾ ਸ਼ੁੱਕਰਵਾਰ ਹੈ ਚਲੋ ਇਸ ਹਫ਼ਤੇ ਆਪਾਂ ਪਹਿਲੀਆਂ 'ਚ ਮੈਨੂੰ ਯਾਦ ਆ ਹਾਲੇ ਵੀ ਬੜਿਆਂ ਦਾ ਇੱਦਾਂ ਚੱਲਦਾ ਹੋਊਗਾ ਪਰ ਬੜਿਆਂ ਦਾ ਹੁਣ ਉਸ ਤੋਂ ਟੱਪ ਗਿਆ ਕੰਮ ਉਹ ਹੁੰਦਾ ਕਿ ਪਹਿਲੀਆਂ ਦੇ ਵਿੱਚ ਨਾ ਸੇਮ ਵੀਕਐਂਡ ਵੀ ਨਹੀਂ ਰੱਖਿਆ ਜਾਂਦਾ ਵੀ ਮੰਨ ਲਓ ਇਸ ਸ਼ਨੀਵਾਰ ਤੁਸੀਂ ਰੱਖਿਆ ਜਾਂ ਤੁਹਾਡੇ ਪਾਠ ਹੈ ਤੁਹਾਡਾ ਜਨਮ ਦਿਨ ਹੈ ਅਤੇ ਆਪਾਂ ਅਗਲੇ ਹਫ਼ਤੇ ਕਰ ਲਵਾਂਗੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਮਾਂ ਇਹ ਆਇਆ ਵੀ ਅੱਛਾ ਤੁਹਾਡਾ ਸ਼ਨੀਵਾਰ ਆ ਅਸੀਂ ਫਿਰ ਐਤਵਾਰ ਕਰ ਲੈਂਦੇ ਫਿਰ ਹੌਲੀ ਹੌਲੀ ਹੌਲੀ ਹੌਲੀ ਇਹ ਆ ਅੱਛਾ ਤੁਹਾਡਾ ਸਵੇਰੇ ਆ ਅਸੀਂ ਸ਼ਾਮੀ ਕਰ ਲੈਂਦੇ ਹੈ ਨਾ ਸੋ ਹੌਲੀ ਮੰਨ ਲਓ ਉਹਦੇ ਵਿੱਚ ਨੱਕੋ ਨੱਕੀ ਉਹ ਚੀਜ਼ ਜਿਹੜੀ ਆ ਉਹ ਤੁੰਨ ਤੁੰਨ ਕੇ ਭਰਨ ਵਾਲੀ ਗੱਲ ਹੋ ਜਾਂਦੀ ਹੈ ਹੁਣ ਇਸ ਸਭ ਕੁਛ ਦੇ ਦਰਮਿਆਨ ਤੁਹਾਡੀਆਂ ਜਿਹੜੀਆਂ ਇੱਕ ਸਾਂਝਾਂ ਵੀ ਮੈਟਰ ਕਰਦੀਆਂ ਤੁਹਾਡੇ ਇੱਕ ਮਿਲਵਰਤਨ ਜਿਹੜਾ ਉਹ ਫੈਮਿਲੀ ਪੱਧਰ ਦੇ ਉੱਤੇ ਅਤੇ ਫੈਮਿਲੀ ਪੱਧਰ ਦੇ ਉੱਤੇ ਯਾਰੀ ਦੋਸਤੀ ਦੇ ਪੱਧਰ ਦੇ ਉੱਤੇ ਤੁਹਾਡੇ ਕੁਲੀਗਸ ਦੇ ਪੱਧਰ ਦੇ ਉੱਤੇ ਉਹ ਇੱਕ ਹੋ ਗਿਆ ਦੂਸਰਾ ਫਿਰ ਆ ਜਾਂਦਾ ਤੁਹਾਡੇ ਈਵੈਂਟਸ ਹੈ ਨਾ ਤੁਸੀਂ ਉੱਧਰ ਵੀ ਇੱਕ ਉਹ ਤੁਹਾਡਾ ਬਣਿਆ ਪਿਆ ਵਾ ਮੰਨ ਲਓ ਤੁਹਾਡਾ ਕੋਈ ਪਸੰਦੀਦਾ ਕੋਈ ਕਲਾਕਾਰ ਆ ਜਾਂ ਤੁਹਾਡੇ ਹੀ ਇਲਾਕੇ ਦੇ ਵਿੱਚ ਕੋਈ ਮੇਲਾ ਵਾ ਤੁਸੀਂ ਚਾਹੁੰਦੇ ਹੋ ਵੀ ਮੈਂ ਉੱਥੇ ਵੀ ਜਾਣਾ ਪਲੱਸ ਫਿਰ ਤੁਹਾਡਾ ਉਹ ਵੀ ਆ ਗਿਆ ਨਾਲ ਹੈ ਨਾ ਅਤੇ ਮੈਂ ਇਹਦੇ 'ਚ ਕਈ ਵਾਰੀ ਇੱਦਾਂ ਇੱਥੇ ਚਲੋ ਔਖੀ ਹੋ ਜਾਣੀ ਆ ਹਰ ਇੱਕ ਦੇ ਨਾਲ ਸ਼ਾਇਦ ਉਹ ਟੱਚ ਨਾ ਕਰੇ ਮੈਂ ਤੁਹਾਨੂੰ ਇੰਡੀਆ ਦੀ ਐਗਜ਼ਾਮਪਲ ਦਿੰਦਾ ਜਿੱਦਾਂ ਮੰਨ ਲਓ ਪਹਿਲੀਆਂ ਦੇ ਵਿੱਚ ਵਿਆਹ ਹੁੰਦਾ ਸੀ ਨਾ ਇੰਡੀਆ ਅਤੇ ਰਿਸ਼ਤੇਦਾਰ ਜਦੋਂ ਵਿਆਹ ਰੱਖਣ ਲੱਗਦੇ ਸੀ ਅਤੇ ਬਾਹਰ ਵਾਲਿਆਂ ਨੂੰ ਫੋਨ ਆਉਂਦਾ ਸੀ
1: ਕਰੈਕਟ ਮੇਰੇ ਵੀ ਜਦੋਂ ਤੁਸੀਂ ਪਹਿਲਾਂ ਗਈ ਸੀ ਨਾ ਇਹੀ ਚੀਜ਼ ਮੇਰੇ ਦਿਮਾਗ 'ਚ ਆਈ ਸੀਗੀ ਈਵਨ ਬਾਹਰ ਵਾਲਿਆਂ ਨੂੰ ਫੋਨ ਜਾਂ ਫਿਰ ਸਕੂਲ ਦੇ ਬੱਚਿਆਂ ਦੇ ਤੁਹਾਡੇ ਐਗਜ਼ਾਮ ਕਦੋਂ ਹੈ ਹੈ ਨਾ ਹਰ ਇੱਕ ਚੀਜ਼
0: ਪੁੱਛਦੇ ਸੀ ਨਾ
1: ਹਾਂ ਫੋਨ ਆਉਂਦੇ ਸੀ ਬਕਾਇਦਾ
0: ਹੁਣ ਦੋ ਚੀਜ਼ਾਂ ਹੋਈਆਂ ਹੁਣ ਪੁੱਛਣ ਦੀ ਲੋੜ ਵੀ ਨਹੀਂ ਆ ਕਿਉਂਕਿ ਹੁਣ ਉੱਥੇ ਵੀ ਸਾਰਿਆਂ ਨੂੰ ਪਤਾ ਵਾ ਆਪੋ ਆਪਣੀ ਰਿਸ਼ਤੇਦਾਰੀ 'ਚ ਕਿਉਂਕਿ ਪਹਿਲਾਂ ਲਿਮਿਟਿਡ ਗੱਲ ਹੁੰਦੀ ਹੁੰਦੀ ਸੀ ਹੁਣ ਗੱਲ ਇੰਨੀ ਕੁ ਜ਼ਿਆਦਾ ਹੁੰਦੀ ਆ ਪਹਿਲੀ ਗੱਲ ਤਾਂ ਇੱਕ ਮੋਟੀ ਮੋਟੀ ਜਿਹੀ ਸਮਝ ਆ ਬਾਹਰ ਬਾਰੇ ਹਰ ਇੱਕ ਨੂੰ ਕਿ ਕ੍ਰਿਸਮਿਸ ਤੱਕ ਇਹ ਬਿਜ਼ੀ ਹੁੰਦੇ ਆ ਇਹਨਾਂ ਦੇ ਆਉਣ ਦਾ ਸਮਾਂ ਹੈਗਾ ਵਾ ਜਨਵਰੀ ਫਰਵਰੀ ਜਾਂ ਫਿਰ ਤੁਹਾਡੀ ਨੌਕਰੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਅਕਤੂਬਰ ਜੀ 'ਚ ਆਉਂਦੇ ਹੁੰਦੇ ਆ ਕਲੀਅਰ ਆ ਉਹਨਾਂ ਨੂੰ ਪਤਾ ਆ ਪਰ ਇਹ ਹੋ ਗਿਆ ਇੱਕ ਪੱਖ ਕਿ ਇੱਕ ਤਾਂ ਉਹਨਾਂ ਨੂੰ ਪਤਾ ਵੀ ਆ ਦੂਸਰੀ ਗੱਲ ਉਹਦੇ ਬਾਵਜੂਦ ਵੀ ਹੁਣ ਤੁਸੀਂ ਵੇਖਿਆ ਹੋਊਗਾ ਤੁਹਾਨੂੰ ਰਿਸ਼ਤੇਦਾਰੀਆਂ 'ਚ ਪੁੱਛ ਕੇ ਨਹੀਂ ਵਿਆਹ ਰੱਖੇ ਜਾਂਦੇ ਜ਼ਿਆਦਾਤਰ ਮਤਲਬ ਜਿਹੜੀ ਬਹੁਤ ਕਲੋਜ਼ ਆ ਉੱਥੇ ਤਾਂ ਪੁੱਛਣਾ ਪੁੱਛਣਾ ਪਰ ਜਿਹੜੀਆਂ ਥੋੜ੍ਹੀਆਂ ਜਿਹੀਆਂ ਹਟਵੀਆਂ ਪੈ ਜਾਂਦੀਆਂ ਨੇ ਮੈਂ ਬਹੁਤੀ ਬਰੀਕੀ 'ਚ ਨਾਂ ਨਹੀਂ ਰਿਸ਼ਤਿਆਂ ਦੇ ਲਊਂਗਾ ਕਿਉਂਕਿ ਕਿਸੇ ਵੇਲੇ ਕੋਈ ਬਹੁਤ ਦੂਰ ਦੀ ਵੀ ਤੁਹਾਡੇ ਬਹੁਤ ਕਰੀਬੀ ਹੁੰਦੀ ਹੈ ਅਤੇ ਕਿਸੇ ਵੇਲੇ ਕਰੀਬੀ ਵੀ ਬਹੁਤ ਦੂਰ ਦੀ ਹੁੰਦੀ ਹੈ ਪਰ ਇੱਕ ਉਹ ਜਿਹੜੀ ਇੱਕ ਸਟੈਪ ਅੱਗੇ ਵਾਲਾ ਨਾ ਉਹ ਤੁਹਾਨੂੰ ਫੋਨ ਕਰਦੇ ਹੁੰਦੇ ਸੀ ਕਿ ਅਸੀਂ ਵਿਆਹ ਰੱਖਣ ਲੱਗੇ ਹਾਂ ਤੁਸੀਂ ਦੱਸ ਦਿਓ ਕਦੋਂ ਆ ਸਕਦੇ ਹੋ ਹੈ ਨਾ ਅਤੇ ਫਿਰ ਤੁਹਾਡੀ ਵੀ ਇੱਕ ਨਾ ਉਹ ਬਣ ਜਾਂਦੀ ਸੀ ਕੀ ਆਪਾਂ ਕਹਾਂਗੇ ਓਬਲੀਗੇਸ਼ਨ ਜੀ ਕੀ
1: ਹੁੰਦਾ ਓਬਲੀਗੇਸ਼ਨ ਹੀ ਹੋ ਗਈ ਨਾ ਹਾਂਜੀ
0: ਵੀ ਅਗਲੇ ਨੇ ਪੁੱਛਿਆ ਵਾ ਪੁੱਛ ਕੇ ਰੱਖਿਆ ਫਿਰ ਤੁਸੀਂ ਪਿੱਛੇ ਨਹੀਂ ਹਟ ਸਕਦੇ ਵੀ ਹਾਂ ਤੁਸੀਂ ਵੀ ਹਾਂ ਠੀਕ ਹੈ ਜਨਵਰੀ ਜੀ ਦਾ ਕਰ ਲਓ ਕੋਈ ਵੀ ਹੈ ਨਾ ਅਤੇ ਫਿਰ ਤੁਸੀਂ ਉੱਥੋਂ ਪਿੱਛੇ ਨਹੀਂ ਹਟ ਸਕਦੇ ਪਰ ਹੁਣ ਤੁਸੀਂ ਰਿਲਾਈਜ਼ ਕੀਤਾ ਅੱਜ ਕੱਲ੍ਹ ਵਿਆਹ ਰੱਖ ਲਿਆ ਹੁੰਦਾ ਵਾ ਅਤੇ ਫਿਰ ਤੁਹਾਨੂੰ ਫੋਨ ਆਉਂਦਾ ਵੀ ਆਓ ਅਤੇ ਫਿਰ ਤੁਸੀਂ ਕਹਿੰਦੇ ਵੀ ਨਹੀਂ ਉਦੋਂ ਆਪਾਂ ਬਿਜ਼ੀ ਹਾਂ ਅਤੇ ਕੋਈ ਐਡਾ ਕੋਈ ਉਹ ਵੀ ਨਹੀਂ ਹੁੰਦਾ ਠੀਕ ਹਾਂ ਅਸੀਂ ਸਮਝਦੇ
1: ਹਾਂ
0: ਇੱਦਾਂ ਹੀ ਹਾਂ ਕਾਲੀ ਕਾਲੀ ਚ ਮਿਲ ਗਿਆ ਕਰ ਲਿਆ ਚਲੋ ਕੋਈ ਨਹੀਂ ਤੁਸੀਂ ਜਦੋਂ ਆਓਗੇ ਅਸੀਂ ਪਾਰਟੀ ਕਰਾਂਗੇ ਹੈ ਨਾ ਤੇ ਫਿਰ ਅਗਲਾ ਵੀ ਕਹਿੰਦਾ ਕਿ ਹਾਂਜੀ ਠੀਕ ਹੈ ਤੁਹਾਡੇ ਬੱਚੇ ਦੀ ਲੋਹੜੀ ਕਰਾਂਗੇ ਹਨਾ।
1: ਅੱਜ ਕੱਲ ਪੈਲੇਸਿਸ ਦਾ ਵੀ ਬਹਾਨਾ ਵਧੀਆ ਚੱਲਿਆ ਨਾ, ਪੈਲੇਸ ਜਾਂ ਮੇਕਅਪ ਆਰਟਿਸਟ
0: ਮਿਲਦਾ ਨਹੀਂ,
1: ਕੀ ਡੇਟਸ ਨਹੀਂ ਮਿਲੀ ਸੀਗੀ, ਆਹੀ ਅਵੇਲੇਬਲ ਸੀਗੀ, ਆਹੀ ਨੇੜੇ ਪੈਂਦਾ ਸੀਗਾ, ਇਹੀ ਸਾਡੇ ਪਸੰਦ ਦਾ ਸੀਗਾ।
0: ਸੋ ਆਪਾਂ ਇਹ ਇਹ ਤਾਂ ਸਿਨੈਰੀਓ ਜਿਹੜੇ ਨੇ ਹੁਣ ਇੰਡੀਆ ਵਾਲਾ ਵੀ ਆਪਾਂ ਵਿੱਚ ਰੱਖ ਲਿਆ, ਇੱਥੋਂ ਵਾਲਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਇਹਨੂੰ ਆਪਾਂ ਤੁਹਾਡੇ ਸਾਰਿਆਂ ਦੇ ਨਜ਼ਰੀਏ ਤੋਂ ਵੀ ਡੀਕੋਡ ਕਰਕੇ ਵੇਖਾਂਗੇ ਵੀ ਕਿਉਂ ਇੱਦਾਂ ਇੱਦਾਂ ਇਹੋ ਜਿਹਾ ਕੀ ਹੋਇਆ, ਇੰਨਾ ਕਿਉਂ ਆਪਾਂ ਬਿਲਕੁਲ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਆਪਾਂ ਵੇਖ ਲਓ ਕਿੰਨਾ ਬਦਲ ਗਿਆ ਹੈ ਨਾ। ਤੁਸੀਂ ਇੱਥੇ ਇੰਡੀਆ ਵਾਲਾ ਵਿੱਚੋਂ ਫਿਲਹਾਲ ਤੁਸੀਂ ਜੇ ਪਾਸੇ ਕਰੋ ਸਿਰਫ ਇੱਥੋਂ ਵਾਲਾ ਜੇ ਕਰੀਏ ਤਾਂ ਬਹੁਤ ਥੋੜ੍ਹਾ ਜਿਹਾ ਸਮਾਂ ਹੋਇਆ ਵਾ, ਇਹ ਇੰਨਾ ਕੁ ਜ਼ਿਆਦਾ ਆਪਾਂ ਸੌਫ ਹੋ ਖੇਡਾਂ ਸਾਡੇ ਜੀ ਕਹਿੰਦਾ ਯਾਰ ਇਹ ਮਤਲਬ ਕਿਉਂ ਹੈ ਨਾ। ਪਹਿਲਾਂ ਹੁੰਦਾ ਸੀ ਚਾਹ,
1: ਪਹਿਲੇ ਬੜਾ ਜਿਵੇਂ ਹੁਣ ਅਸੀਂ ਨਵੇਂ ਨਵੇਂ ਮੈਲਬਰਨ ਆਏ ਸੀਗੇ ਉਦੋਂ ਕਿਸੇ ਨੂੰ ਇੰਨਾ ਜਾਣਦੇ ਨਹੀਂ ਸੀ, ਜੇ ਕਿਸੇ ਦਾ ਇਨਵਾਈਟ ਹੈ ਚਾਹ ਚੜਦਾ ਸੀਗਾ ਕਿ ਚਲੋ ਯਾਰ ਜਾਵਾਂਗੇ, ਫਾਈਨਲੀ ਕੋਈ ਤੇ ਕਿਸੇ ਨੇ ਸੱਦਿਆ ਹੈ ਨਾ। ਤੇ ਉਹ ਤੇ ਹੁਣ ਦੀ ਗੱਲ ਕਰੀਏ, ਹੁਣ ਇੱਦਾਂ ਹੁੰਦਾ ਕਈ ਵਾਰੀ ਕਿ ਯਾਰ ਕਾਸ਼ ਇਸ ਵੀਕਐਂਡ ਕੁਛ ਵੀ ਨਾ ਹੋਵੇ, ਸਿਰਫ ਗੁਰੂ ਘਰ ਦੇ ਇਲਾਵਾ ਕੋਈ ਹੋਰ ਪਲਾਨ ਨਾ ਹੋਏ। ਮਤਲਬ ਐਵੇਂ ਲੱਗਦਾ ਨਾ ਕਿ ਗਰੋਸਰੀ ਵੀ ਵੀਕ ਡੇਜ਼ 'ਚ ਕਰ ਲਿਆ ਬੰਦਾ, ਕਿ ਵੀਕਐਂਡ 'ਤੇ ਕਿਤੇ ਜਾਣ ਨਾ, ਮਤਲਬ ਜਾਣ ਨੂੰ ਨਾ ਮਿਲੇ, ਘਰੇ ਹੀ ਬੈਠੀਏ। ਕਿਉਂਕਿ ਤੁਸੀਂ ਜਿਹੜੇ ਚਾਰ ਜੀ ਹੁੰਦੇ ਹੋ ਤੁਹਾਨੂੰ ਇੱਦਾਂ ਲੱਗਦਾ ਕਿ ਕਈ ਵਾਰੀ ਤੁਸੀਂ ਖੁੱਲ੍ਹ ਕੇ ਬਹਿ ਵੀ ਨਹੀਂ ਪਾਉਂਦੇ ਹੈ ਨਾ, ਕਿ ਇੰਨੇ ਸਾਰੇ ਆਪਾਂ ਸਫੋਕੇਸ਼ਨ ਫੀਲ ਕਰਦੇ ਹਾਂ। ਕਿਉਂਕਿ ਸਿਰਫ ਇੱਕ ਹੁਣ ਆਪਾਂ ਗੱਲ ਕਰੀਏ ਨੋਰਮਲੀ, ਆਪਾਂ ਸੋਚਦੇ ਹਾਂ ਚਲੋ ਫਰਾਈਡੇ, ਹੁਣ ਇਹ ਸ਼ਨੀਵਾਰ ਐਤਵਾਰ ਆਪਣੇ ਘਰ ਦੇ ਕਿੰਨੀ ਸਾਰੀ ਟੂ ਡੂ ਲਿਸਟ ਬਣੀ ਹੁੰਦੀ ਹੈ ਹੈ ਨਾ, ਕਿ ਆਹ ਸਾਰੀ ਚੀਜ਼ਾਂ ਆਪਾਂ ਕਰਨੀਆਂ, ਇਹ ਨਿਬੇੜਨਾ, ਇਹ ਥੋੜ੍ਹਾ ਜਿਹਾ ਰਹਿੰਦਾ ਹੈ ਜਿਹੜਾ ਕੰਮ ਪਿਛਲੀ ਵਾਰ ਦਾ ਉਹ ਕਰਨਾ ਹੈ। ਕਿ ਘਰਾਂ ਦੇ ਵਿੱਚ ਵੀ ਅਕਸਰ ਛੋਟੇ ਛੋਟੇ ਕਿੰਨੇ ਸਾਰੇ ਕੰਮ ਹੁੰਦੇ, ਗਾਰਡਨਿੰਗ ਕਹਿ ਲਓ ਜਾਂ ਕੁਛ ਵੀ, ਕੱਪੜੇ ਠੱਪਣਾ ਕਹਿ ਲਓ, ਜੋ ਵੀ ਜਿਸਦੇ। ਲੇਕਿਨ ਫਿਰ ਇੱਕਦਮ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਹੈ ਕਿ ਯਾਰ ਆਪਾਂ ਤਾਂ ਭੁੱਲ ਹੀ ਗਏ। ਹੁਣ ਇੱਕ ਸਿਰਫ ਇਨਵਾਈਟ ਤੱਕ ਨਹੀਂ ਗੱਲ ਚੱਲਦੀ, ਇਨਵਾਈਟ ਦੇ ਨਾਲ ਤੁਹਾਨੂੰ ਗਿਫਟ ਦੇਣਾ ਕਿ ਕੈਸ਼ ਦੇਣਾ, ਤੁਹਾਡਾ ਬਜਟ ਕੀ ਹੈ, ਉਹ ਸਾਰਾ ਕੁਛ, ਮਤਲਬ ਕਿੰਨੀ ਸਾਰੀ ਚੀਜ਼ਾਂ ਆ ਜਾਂਦੀ ਹੈ। ਅਤੇ ਟਾਈਮਿੰਗ ਕਈ ਵਾਰੀ ਹੁੰਦਾ ਕਿ ਹੁਣ ਜਿਵੇਂ ਡਰਾਈਵਿੰਗ ਲਾਈਨ ਦਾ ਬੰਦਾ ਹੁੰਦਾ, ਉਹਨਾਂ ਪੰਜੋ ਦਿਨ 'ਤੇ ਗੱਡੀ ਚਲਾਉਂਦਾ, ਇੱਕ ਦਿਨ 'ਤੇ ਮੈਨੂੰ ਸ਼ਾਂਤੀ ਮਿਲੇ ਫਿਰ। ਪਰ ਇੱਕ ਫੰਕਸ਼ਨ 'ਤੇ ਜਾਣਾ, ਤੁਹਾਨੂੰ ਪਤਾ ਕਿ ਫਿਰ 30-40 ਮਿੰਟ ਦੀ ਐਟਲੀਸਟ ਡਰਾਈਵ ਹੈ, ਹੈ ਨਾ। ਇਹ ਸਾਰੀ ਚੀਜ਼ਾਂ, ਮਤਲਬ ਤੁਹਾਡਾ ਪੂਰਾ ਸਕੈਡਿਊਲ ਪੂਰਾ ਪਲਟ ਜਾਂਦਾ ਹੈ ਸਿਰਫ ਇੱਕ ਇੱਕ ਇਨਵਾਈਟ ਨਾਲ।
0: ਨਹੀਂ ਬਿਲਕੁਲ, ਵੇਖੋ ਇਹ ਚੀਜ਼ਾਂ ਜਿਹੜੀਆਂ ਨੇ ਪਤਾ ਨਹੀਂ ਤੁਸੀਂ ਆਪਣੇ ਪੱਧਰ ਦੇ ਉੱਤੇ ਸਾਰੇ ਮਹਿਸੂਸ ਕਰਦੇ ਹੋਣਗੇ, ਪਰ ਉਹ ਪਤਾ ਨਹੀਂ ਤੁਸੀਂ ਕਦੀ ਸਾਰਿਆਂ ਨੇ ਇੱਡੀ ਬਰੀਕੀ 'ਚ ਵਿਚਾਰੀਆਂ ਜਾਂ ਨਹੀਂ ਵਿਚਾਰੀਆਂ। ਖੈਰ ਆਪਾਂ ਵੀ ਨਹੀਂ ਵਿਚਾਰੀਆਂ, ਪਰ ਜਦੋਂ ਆਪਾਂ ਉਹਨੂੰ ਡਿਸਕਸ ਕਰਦੇ ਹਾਂ ਤਾਂ ਫਿਰ ਇੱਦਾਂ ਵਿਚਾਰੀ ਜਾਂਦੀ ਹੈ। ਸੋ ਇੱਦਾਂ ਕਹਿ ਲਓ ਵੀ ਇਹ ਵਿਚਾਰ ਵਟਾਂਦਰਾ ਹੀ ਹੁੰਦਾ ਵਾ ਵੀ ਇੱਕ ਦੂਸਰੇ ਦਾ ਕਿ ਬਾਕੀ ਕਿੱਦਾਂ ਮਹਿਸੂਸ ਕਰ ਰਿਹਾ, ਜਾਂ ਤੁਹਾਨੂੰ ਕੀ ਲੱਗਦਾ ਇਹ ਠੀਕ ਹੋ ਰਿਹਾ ਨਹੀਂ ਠੀਕ ਹੋ ਰਿਹਾ, ਇਹਦਾ ਹੱਲ ਕੀ ਆ, ਇਹਦੀ ਮੈਨੇਜਮੈਂਟ ਕੀ ਆ। ਕੁੱਲ ਮਿਲਾ ਕੇ ਮੈਨੂੰ ਤਾਂ ਇਹ ਲੱਗਦਾ ਵਾ ਵੀ ਆਪਾਂ ਓਵਰ ਓਕੂਪਾਈਡ ਹੋਈ ਜਾ ਰਹੇ ਹਾਂ,
1: ਇੱਕ ਅੰਨੀ ਦੌੜ ਕਰੀ ਜਾ ਰਹੇ ਹਾਂ ਆਪਣੇ ਆਪ ਤੇ ਆਪਣੇ ਦਿਮਾਗ ਨੂੰ,
0: ਹਨਾ। ਹੁਣ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ, ਤੁਸੀਂ ਇੱਕ ਸਮਾਂ ਹੋਊਗਾ ਜਦੋਂ ਤੁਹਾਨੂੰ ਕੈਲੰਡਰ 'ਚ ਨਹੀਂ ਪਾਉਣਾ ਪੈਂਦਾ ਹੋਊਗਾ ਕੋਈ ਪ੍ਰੋਗਰਾਮ, ਹਨਾ। ਸਾਨੂੰ ਯਾਦ ਹੀ ਹੁੰਦਾ ਸੀ ਅੰਟਿਲ ਅਨਲੈਸ ਕੋ ਬਹੁਤ ਦੂਰ ਨਾ ਹੋਵੇ ਹਲੇ, ਤੇ ਤੁਹਾਨੂੰ ਯਾਦ ਹੀ ਹੁੰਦਾ ਸੀ ਵੀ ਹਾਂ ਫਲਾਣੇ ਦਾ ਫਲਾਣੇ ਹਫ਼ਤੇ ਆਹ ਪ੍ਰੋਗਰਾਮ ਹੈਗਾ, ਅਤੇ ਉਹ ਸਾਨੂੰ ਨਹੀਂ। ਹੁਣ ਉਸ ਤੋਂ ਅਗਲੀ ਸਟੇਜ ਆਈ ਕਿ ਤੁਹਾਨੂੰ ਆਪਣੇ ਪਾਰਟਨਰ ਨੂੰ ਦੱਸਣਾ ਪਿਆ
1: ਰਿਮਾਈਂਡਰ,
0: ਹਾਂ ਵੀ ਯਾਰ ਤੂੰ ਯਾਦ ਰੱਖ ਲਈ। ਉਹ ਵੀ ਸਰ ਗਿਆ ਥੋੜ੍ਹਾ ਚਿਰ ਲਈ, ਮਤਲਬ ਤੁਹਾਨੂੰ ਨਹੀਂ ਯਾਦ ਰਹਿੰਦਾ ਪਰ ਤੁਹਾਡੇ ਪਾਰਟਨਰ ਨੇ ਤੁਹਾਨੂੰ ਯਾਦ ਕਰਾਉਣਾ ਸ਼ੁਰੂ ਕਰ ਦਿੱਤਾ। ਅੱਛਾ ਫਿਰ ਅਗਲੀ ਸਟੇਜ ਆਈ, ਉਹ ਪਾਰਟਨਰ ਵੀ ਬੋਲਣ ਲੱਗ ਪਿਆ, ਉਹਨੂੰ ਨਹੀਂ ਯਾਦ ਰਹਿੰਦਾ, ਹੈ ਨਾ। ਫਿਰ ਤੁਸੀਂ ਕਹਿੰਦੇ ਵੀ ਨਹੀਂ ਯਾਰ ਹੁਣ ਨਾ ਬਿਹਤਰ ਹੈ ਹੁਣ ਆਪਾਂ ਉਹ ਪਾ ਲਿਆ ਕਰੀਏ ਕੈਲੰਡਰ 'ਚ ਪਾ ਲਿਆ ਕਰੀਏ, ਅਤੇ ਤੁਸੀਂ ਯਕੀਨ ਮੰਨਿਓ ਹੁਣ, ਮਤਲਬ ਇਹ ਮੇਰੀ ਮੇਰੇ ਮੈਂ ਖੁਦ ਦੀ ਮੇਰੀ ਕਹਾਣੀ ਆ ਵੀ ਕੈਲੰਡਰ 'ਚ ਤੁਸੀਂ ਪਾਇਆ ਵਾ, ਤੁਸੀਂ ਇੱਕ ਦਿਨ ਪਹਿਲਾਂ ਦਾ ਮੰਨ ਲਓ ਅਲਾਰਮ ਲਾਇਆ ਵਾ, ਉਹ ਇੱਕ ਦਿਨ ਪਹਿਲਾਂ ਅਲਾਰਮ ਵੱਜ ਗਿਆ, ਤੁਸੀਂ ਕਿਹਾ ਵਾ ਅੱਛਾ ਕੱਲ੍ਹ ਆ, ਹਾਂ ਠੀਕ ਆ, ਤੁਸੀਂ ਬੰਦ ਕਰਤਾ, ਅਗਲੇ ਦਿਨ ਯਾਦ ਨਹੀਂ ਰਹਿੰਦਾ।
1: ਐਗਜੈਕਟਲੀ ਆਹੀ ਹੁੰਦਾ।
0: ਸੋ ਆਪਾਂ ਹੌਲੀ ਹੌਲੀ ਹੌਲੀ ਹੌਲੀ ਆਪਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਇਹਦਾ ਮਤਲਬ ਕਿ ਆਪਾਂ ਓਕੂਪਾਈਡ ਆਪਣੇ ਆਪ ਨੂੰ ਕਰੀ ਜਾ ਰਹੇ ਹਾਂ ਵੀ ਸਾਨੂੰ ਅਗਲੇ ਦਿਨ ਦੀਆਂ ਚੀਜ਼ਾਂ ਨਹੀਂ ਯਾਦ।
1: ਅਤੇ ਕਈ ਵਾਰੀ ਤਾਂ ਇਹ ਵੀ ਚੀਜ਼ ਹੁੰਦੀ ਹੈ ਕਿ ਜਿਹੜਾ ਮਤਲਬ ਜਿਸਦੇ ਪ੍ਰੋਗਰਾਮ 'ਚ ਤੁਸੀਂ ਜਾਣਾ, ਤੁਹਾਡੇ ਫਰੈਂਡ ਦਾ ਕਿਸੇ ਦਾ ਫੋਨ ਆ, ਤੁਸੀਂ ਲੋਕ ਕਿੰਨੀ ਦੇਰ 'ਚ ਪਹੁੰਚ ਰਹੇ ਹੋ, ਅਤੇ ਫਿਰ ਤੁਹਾਨੂੰ ਯਾਦ ਹੁੰਦਾ ਕਿ ਅੱਛਾ ਆਪਾਂ ਵੀ ਜਾਣਾ ਸੀ, ਹੈ ਨਾ। ਕਈ ਵਾਰੀ ਇਹ ਬਿਲਕੁਲ ਹੀ ਤੁਹਾਡੇ ਦਿਮਾਗ 'ਚੋਂ ਸਲਿੱਪ ਹੋ ਜਾਂਦੇ ਤੁਹਾਡੇ ਦੋਨਾਂ ਦੇ ਵਿੱਚੋਂ, ਕਿਉਂਕਿ ਇੰਨੀ ਦੁਨੀਆਦਾਰੀ ਇੰਨੀ ਚੀਜ਼ਾਂ ਦੇ ਵਿੱਚ ਕਚੜ ਭੱਜੜ ਜਿਹੀ ਹੋਈ ਪਈ ਹੈ ਕਿ ਸਮਝ ਹੀ ਨਹੀਂ ਆਉਂਦਾ ਕਿ ਇਹ ਚੀਜ਼ ਕਿਵੇਂ ਭੁੱਲ ਗਿਆ, ਹੈ ਨਾ। ਕਈ ਵਾਰੀ ਤਾਂ ਤੁਹਾਨੂੰ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਰੋਜ਼ ਦੀ ਵਰਤੋਂ ਹੈ ਤੁਹਾਡੇ ਨਾਲ, ਲੇਕਿਨ ਤੁਹਾਨੂੰ ਤਾਂ ਲੱਗਾ ਯਾਰ ਇਹ ਮੈਂ ਕਿਵੇਂ ਭੁੱਲ ਗਿਆ ਤੇ ਇਹ ਚੀਜ਼।
0: ਕਈ ਵਾਰੀ ਤੁਹਾਡੇ ਨਾਲ ਇੱਦਾਂ ਹੋਇਆ ਜੇ ਨਹੀਂ ਤੇ ਫਿਰ ਹੋਊਗਾ, ਵੀ ਮੰਨ ਲਓ ਤੁਹਾਨੂੰ ਇਨਵੀਟੇਸ਼ਨ ਆਇਆ ਵਾ ਤੇ ਤੁਸੀਂ ਦਿਨ ਦੇ ਦਿਨ ਤੁਸੀਂ ਚੱਲੇ ਹੋ ਜਾਂ ਤੁਸੀਂ ਚੱਲ ਗਏ ਹੋ ਜਾਂ ਤੁਸੀਂ ਲਗਭਗ ਗਿਫਟ ਲੈ ਲਿਆ, ਤੁਸੀਂ ਜਨਮ ਦਿਨ ਵਾਲਾ ਗਿਫਟ ਲੈ ਲਿਆ, ਪਰ ਤੁਹਾਨੂੰ ਮਤਲਬ ਸੇਮ ਡੇ ਤੁਹਾਨੂੰ ਤੁਹਾਡੇ ਪਾਰਟਨਰ ਕੋਲੋਂ ਜਾਂ ਜਿਹਦਾ ਫੋਨ ਏਦਾਂ ਤੁਸੀਂ ਕਹਿੰਦੇ ਹੋ ਉਹਦੇ ਕੋਲੋਂ ਪਤਾ ਲੱਗਾ ਵੀ ਨਹੀਂ ਉਹਨਾਂ ਦੇ ਤੇ ਘਰ ਦੀ ਚਾਠਿਆ ਜਿੰਨੀ ਤੇ ਵੀ ਸਟੇਜ ਆਊਗੀ ਤੁਹਾਡੇ ਤੇ। ਹੁਣ
1: ਨਹੀਂ ਹੁਣ ਲੇਟੈਸਟ ਹੁਣ ਇੱਕ ਇਨਵਾਈਟ ਆਇਆ ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਲੀਅਰ ਨਹੀਂ ਲਿਖਿਆ
0: ਅਗਲੇ ਦਾ ਫੋਨ ਆ ਗਿਆ ਉਹਨੇ ਤੁਹਾਨੂੰ ਇਨਵਾਈਟ ਭੇਜਤਾ ਤੁਸੀਂ ਉਹ ਵੇਖਿਆ ਤੇ ਤੁਸੀਂ ਇਹ ਵੇਖਿਆ ਵੀ ਇੰਨੀ ਤਰੀਕ ਦਾ ਠੀਕ ਆ, ਤੁਸੀਂ ਸਿਰਫ ਇੰਨੀ ਤਰੀਕ ਵੇਖ ਕੇ ਮੰਨ ਲਓ ਉਹਨੂੰ ਕੈਲੰਡਰ ਚ ਪਾ ਲਿਆ, ਪਰ ਤੁਸੀਂ ਇਹ ਨੀ ਵੇਖਿਆ ਵੀ ਕਾਹਦਾ ਹੈ। ਅੱਛਾ ਇੱਕ ਹੋਰ ਚੀਜ਼ ਹੁੰਦੀ ਆ, ਇਹ ਤਾਂ ਤੁਹਾਡੇ ਨਾਲ ਹੋਈ ਹੋਊਗੀ ਵੈਸੇ ਛੋਟੇ ਵੱਡੇ ਪੱਧਰ ਦੇ ਉੱਤੇ, ਜੇ ਨਹੀਂ ਆ ਤੇ ਇਹ ਪਹਿਲਾਂ ਆਊਗੀ ਉਹਦੇ ਤੋਂ, ਉਹ ਹੁੰਦੀ ਆ ਵੀ ਤੁਸੀਂ ਮੰਨ ਲਓ ਤੁਹਾਡੇ ਕੈਲੰਡਰ ਚ ਪਿਆ ਵਾ, ਤੁਹਾਨੂੰ ਯਾਦ ਆ ਸਾਰਾ ਕੁਛ ਓਕੇ ਆ, ਪਰ ਉਹ ਹੈਗਾ ਘਰ ਆ ਤੁਸੀਂ ਗੁਰਦੁਆਰੇ ਚਲ ਗਏ,
1: ਇਹ ਵੀ ਬੱਚੇ ਹੋਏ
0: ਹਾਂ। ਨੈਕਸਟ ਹੁਣ ਇਹ ਹੋਊਗੀ ਤੁਹਾਡੇ ਨਾਲ, ਜੇ ਬਾਕੀਆਂ ਦੇ ਉੱਤੇ ਤੁਸੀਂ ਬਹੁਤਾ ਅਚੰਬਾ ਨਹੀਂ ਨਾ ਜਤਾਇਆ, ਹੁਣ ਨੈਕਸਟ ਤੁਹਾਡੇ ਨਾਲ ਇਹ ਹੋਊਗੀ ਫਿਰ ਇਹਨਾਂ ਦੋਵਾਂ ਚੋਂ।
1: ਇਹ ਤਾਂ ਮੈਂ ਇਮੇਜਿਨ ਕਰ ਲਿਆ, ਮੈਂ ਤਾਂ ਤੁਹਾਨੂੰ ਇਮੇਜਿਨ ਕੀਤਾ। ਅੱਛਾ ਇੱਥੇ ਤਾਂ ਇਹ ਵੀ ਮਤਲਬ ਹੁਣ ਡਾਰਵਿਨ ਤੇ ਇੱਕ ਹੀ ਗੁਰੂ ਘਰ ਸੀ ਨਾ ਤੇ ਈਜ਼ੀ ਸੀਗਾ, ਹੁਣ ਇੱਥੇ ਤਾਂ ਇਹ ਵੀ ਹੈ ਨਾ ਕਿ ਕਿੱਥੇ ਹੈ, ਇਹ ਵੀ ਕਨਫਿਊਜ਼ਨ ਹੁੰਦਾ ਨਾ ਕਿ ਜੇ ਗੁਰੂ ਘਰ ਵੀ ਹੈ ਤੇ ਕਿਹੜੇ ਵਾਲੇ ਆ, ਉਹ ਵੀ ਕਨਫਿਊਜ਼ਨ ਆ ਜਾਂਦਾ ਕਈ ਵਾਰ।
0: ਇਹ ਵੀ ਹੁੰਦਾ
1: ਇੱਕ ਹੀ ਲੋਕੇਸ਼ਨ ਤੇ, ਹੁਣ ਤਿੰਨ ਪੈਂਦੇ ਗੁਰਦੁਆਰੇ ਸਾਨੂੰ।
0: ਹਾਂ ਇਹ ਮੇਰੇ ਨਾਲ ਨਹੀਂ ਹੋਇਆ ਪਰ ਮੇਰਾ ਵੈਰੀ ਕਲੋਜ਼ ਮੇਰਾ ਮਿੱਤਰ ਆ ਉਹਦੇ ਨਾਲ ਹੋਇਆ, ਉਹ ਜਿੱਦਾਂ ਲਗਭਗ ਪ੍ਰੋਗਰਾਮ ਖਤਮ ਹੋਏ ਤੇ ਆਇਆ ਨਾ ਤੇ ਉਹ ਕਹਿੰਦੇ ਤੂੰ ਤਾਂ ਬਹੁਤ ਬੜਾ ਟਾਈਮ ਦਾ ਬੰਦ ਹੈ ਤੂੰ ਕਿੱਦਾਂ, ਤੇ ਉਹਦੇ ਨਾਲ ਹੋਇਆ ਸੀ, ਉਹ ਕਹਿੰਦੇ ਯਾਰ ਮੈਨੂੰ ਇਹ ਵੀ ਉੱਥੇ ਰਹਿੰਦੇ ਆ ਉਹ ਫਲਾਣੇ ਗੁਰੂ ਘਰ ਦੇ ਲਾਗੇ ਤੇ ਮੈਂ ਤਾਂ ਉੱਥੇ ਸੇਵਾ ਕਰਦਾ ਰਿਹਾ, ਮੈਨੂੰ ਇਹ ਵੀ ਚੱਲ ਇੱਧਰ ਉੱਧਰ ਕਿਤੇ ਹੋਣੇ ਆ ਤੇਰਾ,
1: ਕਿਉਂਕਿ ਇਹ ਚੀਜ਼ ਹੁਣ ਇੱਥੇ ਬੜੀ ਕਨਫਿਊਜ਼ਨ, ਕਈ ਵਾਰੀ ਡਬਲ ਚੈੱਕ ਕਰਨਾ ਪੈਂਦਾ, ਇਹ ਹੋਇਆ ਨਹੀਂ ਪਰ ਅਸੀਂ ਡਬਲ ਚੈੱਕ ਕਰ ਲੈਂਦੇ ਹੈਗਾ ਕਿਹੜੇ, ਕਿਉਂਕਿ ਵਾਕਈ ਇੱਕ ਜਿਹੜੀ ਲੋਕੇਸ਼ਨ ਹੁਣ ਮੇਰੇ ਘਰ ਦੀ ਲੋਕੇਸ਼ਨ ਤੇ ਮੈਨੂੰ ਤਿੰਨ ਗੁਰਦੁਆਰੇ ਪੈਂਦੇ ਬਿਲਕੁਲ ਨੇੜੇ ਨੇੜੇ, ਤਿੰਨ ਵੀ ਕੀ ਚਾਰ, ਹਾਂ ਤਿੰਨ ਤੇ ਪੱਕੇ ਹੈ, ਇੱਕ ਹੋਰ ਵੀ ਹੈ ਗੁਰਦੁਆਰਾ ਉੱਥੇ, ਤੇ ਹੁਣ ਫਿਰ ਉਹ ਦੇਖਣਾ ਹੀ ਪਏਗਾ ਕਿ ਕਿਹੜੇ ਗੁਰਦੁਆਰੇ 'ਚ ਫੰਕਸ਼ਨ ਹੈ।
0: ਹਾਂਜੀ ਉਹ ਮਤਲਬ ਕਹਿਣ ਦਾ ਮਤਲਬ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਅਸੀਂ ਸੋਚਦੇ ਚੱਲ ਬਾਅਦ 'ਚ ਵੇਖ ਲਾਂਗੇ ਕੋਈ ਗੱਲ ਨਹੀਂ, ਆਪਾਂ ਜਸਟ ਡੇਟ ਨੋਟ ਕਰ ਲੈਂਦੇ ਹਾਂ
1: ਬਾਅਦ 'ਚੋਂ,
0: ਤੇ ਉਸ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਸਬ ਕੌਨਸ਼ੀਅਸ 'ਚ ਉੱਦਾਂ ਹੀ ਪਤਾ ਨਹੀਂ ਕਿੱਥੋਂ ਐਵੇਂ ਰਜਿਸਟਰ ਹੋਈਆਂ ਪਈਆਂ ਹੁੰਦੀਆਂ ਹੈ ਨਾ, ਕਿਤੇ ਕਿਤੇ ਮਤਲਬ ਪੁਰਾਣਾ ਕੋਈ ਉੱਦਾਂ ਹੀ ਪਤਾ ਨਹੀਂ ਕਿੱਥੋਂ ਕੋਈ ਕਲੂ ਜਿਹਾ ਹੁੰਦਾ ਦਿਮਾਗ 'ਚ, ਤੇ ਤੁਹਾਨੂੂੰ ਉਹ ਕਲੂ ਦਾ ਯਕੀਨ ਜਿਹਾ ਹੁੰਦਾ ਵਾ ਵੀ ਨਹੀਂ ਇੱਦਾਂ ਹੀ ਹੋਣਾ, ਪਰ ਹੁੰਦਾ ਨਹੀਂ ਆ,
1: ਹੁੰਦਾ ਨਹੀਂ। ਔਰ ਕਈ ਵਾਰੀ ਹੁਣ ਕਿਸੇ ਦੇ ਤੇ ਇੱਕ ਦਿਨ ਦੀ ਤੁਹਾਡੀ ਹਿਸਟਰੀ ਉੱਡ ਜਾਂਦੀ ਹੈ ਫੋਨ ਦੀ, ਤੁਸੀਂ ਬੈਕ ਜਾ ਕੇ ਚੈੱਕ ਵੀ ਨਹੀਂ ਕਰ ਸਕਦੇ। ਇੱਦਾਂ ਦੇ ਵੀ ਵਟਸਐਪ ਦੇ ਤੇ ਸਿਸਟਮ ਹੁੰਦਾ ਨਾ ਕਿ ਤੁਸੀਂ ਚਾਹੋ ਤੇ ਇੱਕ 24 ਘੰਟੇ ਦੇ ਵਿੱਚ ਸਾਰੀ ਮਤਲਬ ਉਹ ਹਟ ਜਾਏ ਚੈਟ ਜਿਹੜੀ ਹੈ।
0: ਅੱਛਾ ਜਿਹੜੇ ਤੁਸੀਂ ਭੇਜਿਆ ਉਹ ਵੀ ਹਟ ਜਾਊਗਾ?
1: ਹਾਂ ਹੁੰਦੇ ਨਾ ਵਟਸਐਪ ਦੇ ਵਿੱਚ ਸਿਸਟਮ, ਚੈਟ ਹਿਸਟਰੀ ਹਟ ਜਾਂਦੀ ਹੈ ਤੁਹਾਡੀ
0: ਜੇ ਅਗਲੇ ਨੇ ਡਾਊਨਲੋਡ ਕਰ ਲਿਆ ਤੇ। ਫਿਰ ਵੀ
1: ਡਾਊਨਲੋਡ ਕੀਤਾ ਉਹ ਤੇ ਫਿਰ ਗੈਲਰੀ 'ਚ ਚਲੀ ਗਈ ਨਾ।
0: ਓਕੇ
1: ਪਰ ਡਾਊਨਲੋਡ ਕਰਦਾ ਕੌਣ ਹੈ ਇੰਨਾ, ਵੈਸੇ
0: ਜਦੋਂ ਆਪਾਂ ਦੱਬਦੇ ਆ ਖੋਲਦੇ ਆ ਤੇ ਆਪਣੇ ਆਪ ਡਾਊਨਲੋਡ ਹੋ ਜਾਂਦਾ।
1: ਨਹੀਂ ਓਪਨ ਦਾ ਵੀ ਸਿਸਟਮ ਹੁੰਦਾ ਹੈ, ਆਟੋ ਡਾਊਨਲੋਡ ਮਤਲਬ ਅਗਰ ਤੁਸੀਂ
0: ਆਈ ਥਿੰਕ ਮੈਸੇਜ ਹੋ ਜਾਂਦੇ ਆ, ਦੂਜਾ ਨਹੀਂ ਇਦਾਂ ਨਹੀਂ ਜਾਂਦਾ। ਹਾਂ ਤੁਸੀਂ ਜੇ ਹਲੇ ਖੋਲਿਆ ਹੀ ਨਹੀਂ ਆ ਤੇ ਫਿਰ ਉਹ ਚੱਲ ਜਾਂਦਾ। ਹਾਂ ਨਹੀਂ ਠੀਕ ਹੈ ਚਲੋ, ਤੇ ਇਹ ਉਹ ਸਿਨੈਰੀਓ ਨੇ ਜਿਹੜੇ ਜੋ ਕਿ ਸਮੇਂ ਦੇ ਵਿੱਚ ਤੁਹਾਡੇ ਨਾਲ ਹੋ ਰਹੇ ਹੋਣਗੇ, ਤੇ ਜੇ ਨਹੀਂ ਤੇ ਤੁਸੀਂ ਕਹਿ ਦਿਓ ਵੀ ਨਹੀਂ ਸਾਡੇ ਨਾਲ ਨਹੀਂ ਭਾਈ ਇੱਦਾਂ ਹੁੰਦਾ, ਇਹ ਸਿਰਫ ਤੁਹਾਡੇ ਨਾਲ ਹੀ ਹੋ ਰਿਹਾ, ਤੇ ਤਾਂ ਵੀ ਵਾਜਬ।

0: ਸਵਾਲ ਆ ਸਾਡੇ ਸਾਰਿਆਂ ਦੇ ਲਈ ਵੀ ਹੁਣ ਅੱਗੇ ਕੀ
1: ਕਿੱਦਾਂ
0: ਮੈਨੇਜ ਕਰਾਂਗੇ ਆਪਾਂ, ਹੈ ਨਾ? ਇਸ ਤੋਂ ਮਤਲਬ ਹੋਰ ਕੀ ਹੋ ਸਕਦਾ ਕਿ ਹੁਣ ਆਪਾਂ ਵੇਖਿਆ ਇੱਕ ਹੋਰ ਸਨੈਰੀ ਹੁੰਦਾ ਵਾ ਵੀ ਆਪਾਂ ਜਿੱਦਾਂ ਆਪਾਂ ਇੰਡੀਆ ਵਾਲੇ ਵਿਆਹਾਂ ਦੀ ਗੱਲ ਕੀਤੀ ਆ ਅਤੇ ਆਪਾਂ ਇੱਥੇ ਵੀ ਗੱਲ ਕਰ ਲਈਏ ਅਤੇ ਇੱਕ ਹੁੰਦਾ ਸੀਗਾ ਕਿ ਆਪਾਂ ਨਾ ਸਾਰੇ ਆਪਣੇ ਸਾਂਝਾ ਸਿਆਣਾ ਦੇ ਵਿੱਚ ਪੁੱਛ ਕੇ ਪਹਿਲਾਂ ਮੈਸੇਜ ਕਰੀਦਾ ਵੀ ਆਹ ਤਰੀਕ ਰੱਖਣ ਲੱਗੇ ਹਾਂ। ਪਰ ਉਹ ਇੱਕ ਸਮਾਂ ਆਇਆ ਜਦੋਂ ਨਾ ਉਹ ਚੀਜ਼ ਫਿਰ ਪ੍ਰਵਾਨ ਹੀ ਚੜ੍ਹਨੋਂ ਅੱਟ ਗਈ। ਮੰਨ ਲਓ ਜੇ ਦਸਾਂ ਜਾਣਿਆਂ ਨੂੰ ਤੁਸੀਂ ਮੈਸੇਜ ਕੀਤਾ ਇੱਕ ਦਿਨ ਦਾ, ਦਸਾਂ 'ਚੋਂ ਦੋ ਨਹੀਂ ਅਵੇਲੇਬਲ, ਤੁਸੀਂ ਦਿਨ ਚੇਂਜ ਕੀਤਾ ਉਹ ਦੋ ਅਵੇਲੇਬਲ ਹੋ ਗਏ, ਦੂਸਰੇ ਤਿੰਨ ਨਹੀਂ ਅਵੇਲੇਬਲ। ਸੋ ਇੱਕ ਸਟੇਜ ਇੱਦਾਂ ਦੀ ਆਉਂਦੀ ਆ, ਤੁਹਾਡਾ ਪ੍ਰੋਗਰਾਮ ਹੀ ਮਤਲਬ ਅੱਗੇ ਤੋਂ ਤੁਰਿਆ ਫਿਰਦਾ, ਤੁਹਾਡਾ ਹੋ ਹੀ ਨਹੀਂ ਪਾਉਂਦਾ। ਫਿਰ ਤੁਸੀਂ ਕਹਿੰਦੇ ਹੋ ਵੀ ਯਾਰ ਠੀਕ ਹੈ ਯਾਰ, ਮਤਲਬ ਇੱਕ ਸਟੇਜ ਇੱਦਾਂ ਦੀ ਆ ਜਾਂਦੀ ਆ, ਤੁਸੀਂ ਪ੍ਰੋਗਰਾਮ ਰੱਖ ਕੇ ਮੈਸੇਜ ਕਰ ਦਿਓ ਯਾਰ ਦਸਾਂ 'ਚੋਂ ਜਿਹਨਾਂ ਸੱਤਾਂ ਨੇ ਆਉਣਾ ਉਹਨਾਂ ਨੇ ਆ ਜਾਣਾ, ਇੰਨੇ ਕਿਉਂ ਨੇ 100% ਤੁਹਾਡੀ ਜਿਹੜੀ ਅਟੈਂਡੈਂਸ ਆ ਉਹ ਖਤਮ ਹੀ ਹੋ ਜਾਂਦੀ ਆ। ਪਰ ਉਹ ਸਭ ਕੁਛ ਦੇ ਦਰਮਿਆਨ ਜਿਹੜਾ ਤੁਸੀਂ ਸ਼ੁਰੂ 'ਚ ਦੱਸਿਆ ਉਹ ਦੱਸ ਕੇ ਆਪਾਂ ਵਿਸ਼ੇ ਦਾ ਜਿਹੜਾ ਮੇਨ ਸੀਗਾ ਸਾਡਾ ਤੱਤ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਉਹ ਸੀਗਾ ਕਿ ਕੀ ਫਿਰ ਲੋਕ ਨਾਰਾਜ਼ ਹੋ ਜਾਂਦੇ ਤੁਹਾਡੇ ਨਾਲ,
1: ਹਾਂ ਮਤਲਬ ਇਹ
0: ਕਿੱਦਾਂ ਬਿਹੇਵ ਕਰਦੇ ਆ
1: ਕਿ ਜੇ ਤੁਸੀਂ ਮਤਲਬ ਤੁਹਾਡੇ ਕੋਈ ਵੀ ਰਿਸ਼ਤਿਆਂ 'ਤੇ ਕੀ ਅਸਰ ਪੈਂਦਾ ਹੈ ਜੇ ਤੁਸੀਂ ਕਿਸੇ ਫੰਕਸ਼ਨ ਬਾਕੀਆਂ ਨੂੰ ਵੀ ਐਕਸਪੈਕਟੇਸ਼ਨ ਹੁੰਦੀ ਕਿ ਉਹ ਤੇ ਜ਼ਰੂਰ ਹੋਣਾ ਆਪਾਂ ਜਾਵਾਂਗੇ ਉਹ ਤੇ ਮਿਲੇਗਾ ਹੀ, ਲੇਕਿਨ ਜੇ ਦੇਖੋ ਕਿ ਯਾਰ ਅੱਜ ਕੀ ਹੋ ਗਿਆ ਹੈ ਨਾ, ਇਹ ਵੀ ਇੱਕ ਹੈ ਗੱਲ ਕਿ ਬਾਕੀ ਲੋਕ ਵੀ ਇੱਦਾਂ ਫੀਲ ਕਰਾ ਦਿੰਦੇ ਕਿ ਉਹ ਨਹੀਂ ਆਇਆ।
0: ਅਸੀਂ ਸੈਂਸਿਟਿਵ ਵੀ ਬੜੇ ਹੋਈ ਜਾਂਦੇ ਹਾਂ, ਮੰਨ ਲਓ ਉਹਨਾਂ ਨੂੰ ਕਿਸੇ ਨੇ ਆ ਕੇ ਕਹਿ ਦਿੱਤਾ ਵੀ ਅੱਛਾ ਉਹ ਨਹੀਂ ਆਏ, ਉਹ ਤਾਂ ਆਉਂਦੇ ਹੁੰਦੇ ਤੁਹਾਡੀ ਪਾਰਟੀ 'ਤੇ, ਉਹ ਚੀਜ਼ ਤੁਹਾਨੂੰ ਚੁੱਭ
1: ਜਾਂਦੀ ਆ।
0: ਬਸ ਇੰਨੀ ਕੁ ਗੱਲ ਆ, ਹੋਰ ਤੂੰ ਮਤਲਬ ਆਪਾਂ ਇੰਨੇ ਕੁ ਜ਼ਿਆਦਾ ਮੈਂਟਲੀ ਆਪਾਂ ਹੋ ਹੀ ਜਾਂਦੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ, ਆ ਕੇ ਫਿਰ ਹੋਣਗੀਆਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ, ਤੁਸੀਂ ਵੀ ਪਾਇਓ ਸਾਂਝ। ਅਤੇ ਪਰਮਿੰਦਰ ਜੀ ਦਾ ਮੈਸੇਜ ਆਇਆ, ਕਹਿੰਦੇ ਨੇ ਕਿ ਮੇਰੇ ਬੇਟੇ ਦੇ ਲਈ ਅਰਦਾਸ ਕਰਿਓ, ਉਹ ਰੋਇਲ ਮੈਲਬਰਨ ਚਿਲਡਰਨ ਹੋਸਪਿਟਲ ਦੇ ਵਿੱਚ ਐਡਮਿਟ ਹੈ ਅਤੇ ਸਾਡੇ ਸਾਰਿਆਂ ਵੱਲੋਂ ਅਰਦਾਸ ਹੈ ਜੀ ਕਿ ਛੇਤੀ ਤੋਂ ਛੇਤੀ ਬੇਟਾ ਜੀ ਠੀਕ ਹੋ ਕੇ ਤੰਦਰੁਸਤ ਹੋ ਕੇ ਅਤੇ ਵਾਪਸ ਘਰ ਨੂੰ ਆਉਣ। ਬਾਕੀ ਦੇਖੋ ਦੁੱਖ ਸੁੱਖ ਸਰੀਰ ਦੇ ਨਾਲ ਆ, ਕੋਈ ਵੀ ਜਿੰਦੀ ਜਾਨ ਆ ਉਹਦੇ ਵਿੱਚ ਕਿਸੇ ਵੇਲੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਘਨ ਪੈ ਸਕਦਾ, ਕੋਈ ਵੱਡੀ ਗੱਲ ਨਹੀਂ ਆ। ਸੋ ਪਰ ਬੜੇ ਵਧੀਆ ਇੱਥੇ ਇਲਾਜ ਨੇ, ਸੋ ਐਡਾ ਕੋਈ ਦਿਲ ਨਾ ਛੋਟਾ ਕਰੋ, ਤੁਸੀਂ ਰੱਬ ਮਿਹਰ ਕਰੇ ਅਤੇ ਤੁਸੀਂ ਸਾਰਿਆਂ ਦੀ ਅਰਦਾਸ ਸਾਰਿਆਂ ਦੀਆਂ ਦੁਆਵਾਂ ਨਾਲ ਨੇ ਤੁਹਾਡੇ
1: ਜੀ,
0: ਹਰ ਘਰ ਦੇ ਵਿੱਚ ਤੰਦਰੁਸਤੀ ਰਹੇ, ਬੱਚੇ ਖਾਸ ਤੌਰ ਦੇ ਉੱਤੇ ਜਦੋਂ ਇੱਦਾਂ ਹੁੰਦੇ ਆ ਤਾਂ ਫਿਰ ਬਦੋ ਬਦੀ ਬੰਦੇ ਦਾ ਮਨ ਛੋਟਾ ਹੋ ਜਾਂਦਾ। ਸੋ ਇਹ ਵਾਕਈ ਅਸੀਂ ਸਮਝ ਸਕਦੇ ਹਾਂ ਤੁਹਾਡੇ ਮਨ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ, ਪਰ ਭਰੋਸਾ ਰੱਖੋ ਉਸ ਰੱਬ ਦੇ ਉੱਤੇ ਜਿਹਨੇ ਜੀ ਦਿੱਤੇ ਆ, ਤੰਦਰੁਸਤੀ ਵੀ ਉਹਨੇ ਦੇਣੀ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਵਿਕਟੋਰੀਆ SEC ਵਾਪਸ ਆ ਗਿਆ ਹੈ, ਮੈਂ ਬਾਤ ਕਰਨੇ ਕੇ ਲਈ ਵਿੰਡ ਕੇ ਸਾਥ ਯਹਾਂ ਹੂੰ। तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है? ओह, तो वे बिजली बिलों को कम करने, उत्सर्जन में कमी लाने और नई नौकरियां पैदा करने में सहायक होंगे। धन्यवाद विंड। SEC विक्टोरिया वासियों के लिए विक्टोरिया को बिजली प्रदान कर रहा है। secvictoria.com.au विक्टोरिया सरकार मेलबर्न द्वारा अधिकृत।
3: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिना विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 साला तो साइनेज leaders apni business nu chamkao। call 1300 151616 quicksignage.com.au।
4: je tusi bimar ho ta AI kol nahi doctor kol janne ho, fir kanuni masle vich faisla khud kyon? yaad rakho, delay in law is damage in life।

0: ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ऑस्ट्रेलिया च अपना घर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तब टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਵਾਹ ਵਾਹ, ਅਤੇ ਆਓ ਤੋਰਦੇ ਹਾਂ ਕਿ ਅੱਜ ਦੀ ਗੱਲਾਂ ਬਾਤਾਂ ਨੂੰ, ਅੱਜ ਦੇ ਪ੍ਰੋਗਰਾਮ ਨੂੰ, ਅਤੇ ਚੱਲ ਰਹੇ ਸਾਡੇ ਆਸ ਪਾਸ ਪ੍ਰੋਗਰਾਮ ਨੂੰ। ਮੇਰੇ ਨਾਲ ਨੇ ਯਸ਼ਪ੍ਰੀਤ।
1: ਇਹ ਸੌਂਗ 'ਤੇ ਮੈਨੂੰ ਇੱਦਾਂ ਲੱਗ ਰਿਹਾ ਜਿਵੇਂ ਕੋਈ ਸੂਟ ਵਾਲੀ ਸ਼ੋਪ ਵਾਲਾ ਨਹੀਂ ਹੁੰਦਾ ਕਿ ਆਹ ਦੇਖੋ ਭੈਣ ਜੀ ਇਹ ਸੂਟ ਦੀ ਕਢਾਈ,
0: ਇਹ ਤੁਹਾਡੇ 'ਤੇ ਬਹੁਤ ਪਿਆਰਾ ਲੱਗੇਗਾ। ਹੁੰਦਾ ਵੇ ਤਾਂ ਬੀਬੀਆਂ 'ਚ ਹੁੰਦਾ,
1: ਪਤਾ ਨਹੀਂ ਮੈਨੂੰ ਤਾਂ ਹੁਣ।
0: ਪਰ ਗਰੇਵਾਲ ਸਾਹਿਬ ਨੀ ਹਾਰ ਮੰਨਦੇ ਹਲੇ, ਹੈ ਨਾ, ਮਤਲਬ ਉਮਰ ਸੁੱਖ ਦੇ ਨਾਲ ਕਾਫੀ ਹੋ ਗਈ ਹੈ, ਹੁਣ ਤੇ ਸੁੱਖ ਦੇ ਨਾਲ ਮਤਲਬ ਹੋ ਗਏ ਨੇ ਕੀ ਕਹਿ ਲਓ ਵੀ ਜਵਾਈਆਂ ਵਾਲੇ ਹੋ ਗਏ ਨੇ, ਜਵਾਈ ਵਾਲੇ ਹੋ ਗਏ ਨੇ, ਕੁੜੀ ਵਿਆਹ ਲਈ ਸੁੱਖ ਨਾਲ, ਪਰ ਹਲੇ ਵੀ ਓਕੇ ਹਲੇ ਚੱਲੀ ਜਾਂਦਾ ਹੈ ਨਾ, ਮਤਲਬ ਫਿੱਟ ਫੁੱਟ
1: ਆਵਾਜ਼ ਵੀ ਵਧੀਆ, ਫਿਰ ਠੀਕ ਹੈ
0: ਨਾ। ਚਲੋ,
1: ਔਰ ਸੂਟ ਤੇ ਟ੍ਰੈਂਡਿੰਗ ਟੌਪਿਕ ਹੈ ਇਹਦੇ ਤੇ, ਤੇ
0: ਤੋਰਦੇ ਆ ਗੱਲਬਾਤ ਨੂੰ ਅੱਗੇ, ਤੇ ਸਾਡੇ ਨਾਲ ਕੁਛ ਆਏ ਵੀ ਨੇ ਕਾਲਰ, ਉਹ ਵੀ ਆਪਣੇ ਵਿਚਾਰ ਰੱਖਣਗੇ। ਗੱਲਾਂ ਬਾਤਾਂ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਦੱਸ ਦੇਈਏ, ਸਾਡੀਆਂ ਚੱਲ ਰਹੀਆਂ ਹੈ ਕਿ ਜਦੋਂ ਆਪਾਂ ਕਿਸੇ ਦੇ ਸੱਦੇ ਦੇ ਉੱਤੇ ਆਪਾਂ ਨਹੀਂ ਜਾ ਪਾਉਂਦੇ, ਤੇ ਫਿਰ ਉਹ ਚੀਜ਼ ਜਿਹੜੀ ਆ ਕਿੱਦਾਂ ਸਾਡੇ ਰਿਲੇਸ਼ਨਸ ਦੇ ਉੱਤੇ ਅਸਰ ਪਾਉਂਦੀ ਆ, ਕਿ ਉਹ ਚੀਜ਼ ਤੁਹਾਡੇ ਰਿਲੇਸ਼ਨ ਖਰਾਬ ਕਰਦੀ ਆ ਜਾਂ ਫਿਰ ਨਹੀਂ ਕਰਦੀ, ਜਾਂ ਫਿਰ ਹੁੰਦਾ ਤਾਂ ਵੈਸੇ ਇੱਦਾਂ ਵੀ ਕਈ ਥਾਵਾਂ 'ਤੇ ਕਰ ਦਿੰਦੀ ਆ, ਕਈ ਥਾਵਾਂ ਕਈ ਬੰਦੇ ਅੰਡਰਸਟੈਂਡ ਕਰਦੇ ਨੇ ਉਸ ਪਾਰ, ਸੋ ਡਿਪੈਂਡ ਕਰਦਾ ਵਾ ਇੱਥੇ ਆਪਾਂ ਜਿਹੜਾ ਪਲੱਸ ਮਾਈਨਸ ਬੜੇ ਤਰ੍ਹਾਂ ਦੀਆਂ ਚੀਜ਼ਾਂ ਨੇ, ਵੀ ਪਲੱਸ ਇਹ ਵੀ ਆ ਵੀ ਜਿਹੜਾ ਬੰਦਾ ਤੁਹਾਡੇ ਨਾਲ ਨਾਰਾਜ਼ ਹੁੰਦਾ ਵਾ ਇਹਦਾ ਮਤਲਬ ਇਹ ਆ ਵੀ ਉਹਨੂੰ ਤੁਹਾਡੇ ਤੋਂ ਆਸਾਂ ਹੀ ਬਹੁਤ ਨੇ, ਉਹ ਤੁਹਾਡਾ ਕਿੱਡਾ ਕਲੋਜ਼ ਹੋਇਆ, ਅਤੇ ਜਿਹੜਾ ਨਹੀਂ ਕਰਦਾ ਉੱਥੇ ਫਿਰ ਕਈ ਵਾਰੀ ਇੱਦਾਂ ਹੁੰਦਾ ਨਾ ਵੀ ਅਗਲਾ ਪਰਵਾਹ ਹੀ ਨਹੀਂ ਮਾਰਦਾ, ਅਤੇ ਤੁਹਾਨੂੰ ਵੀ ਤਾਂ ਫੀਲ ਹੁੰਦਾ ਵੀ ਯਾਰ ਇਹਨੇ ਮਤਲਬ
1: ਕੋਈ ਫਰਕ ਹੀ ਨਹੀਂ,
0: ਆ ਵੀ ਤਾਂ ਹੁੰਦਾ ਨਾ ਇਨਸਾਨ ਮਤਲਬ ਇੱਦਾਂ ਦਾ ਹੀ ਆ, ਹੈ ਜੇ ਤੁਹਾਨੂੰ ਕੋਈ ਵਜਨ ਨਾ ਦੇਵੇ ਤੁਸੀਂ ਕਹਿਣਾ ਲੈ ਮੈਨੂੰ ਇਹਨੇ ਲਾ ਕੇ ਸੁੱਟਤਾ, ਜੇ ਤੁਹਾਨੂੰ ਬਹੁਤ ਜ਼ਿਆਦਾ ਹੀ ਕੋਈ ਉੱਤੇ ਉੱਤੇ ਚੜੀ ਜਾਵੇ ਤੁਹਾਡਾ ਤੇ ਕਰੇ ਤੁਸੀਂ ਕਹਿਣਾ ਲੈ ਹੁਣ ਮਤਲਬ
1: ਪਿਛਲੇ ਤੋਂ ਪਿਛਲੇ ਹਫ਼ਤੇ ਕਿਸੇ ਦਾ ਇਨਵਾਈਟ ਸੀਗਾ, ਅਸੀਂ ਨਹੀਂ ਜਾ ਪਾਏ ਕਿਉਂਕਿ ਇਹਨਾਂ ਦੀ ਜੋਬ ਆ ਗਈ ਸੀਗੀ, ਅਤੇ ਇਹਨਾਂ ਨੇ ਮੈਸੇਜ ਬੜਾ ਵਧੀਆ ਜਿਹਾ ਲਿਖ ਕੇ ਮੈਸੇਜ ਪਾਤਾ, ਕੱਲ੍ਹ ਕਹਿੰਦੇ ਉਹਨੇ ਤਾਂ ਮੈਸੇਜ ਦੇਖ ਵੀ ਲਿਆ ਬਲੂ ਟਿਕ ਆ ਗਿਆ, ਉਹਨੇ ਰਿਪਲਾਈ ਨਹੀਂ ਕੀਤਾ,
0: ਮਤਲਬ ਨਾ ਨਾ ਰਿਪਲਾਈ ਦਾ ਵੀ ਮਤਲਬ ਇਹ ਹੁੰਦਾ ਵੀ ਜਾਓ ਦਫਾ ਹੋ ਤਾਂ,
1: ਮੈਂ ਤਾਂ ਇਹੀ ਕਿਹਾ
0: ਤੁਹਾਨੂੰ ਅੱਗੋਂ ਮੈਸੇਜ ਨੀ ਆਇਆ ਵੀ ਸਾਨੂੰ ਕਿੱਦਾਂ ਦਾ ਲੱਗਾ ਜਾਂ ਕਿੱਦਾਂ, ਤੁਸੀਂ ਆਪਣੇ ਆਪ ਹੀ ਉਹ ਸੋਚ ਲੈਂਦੇ ਵੀ ਉਹਨੂੰ ਪਸੰਦ ਨੀ ਆਇਆ, ਇਹ ਗੱਲ ਨੀ ਬਣੀ, ਮਤਲਬ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਬਦਲੇ ਆਪਾਂ ਕੁਛ ਨਾ ਕੁਛ ਜ਼ਰੂਰ ਚਾਹੁੰਦੇ ਹੁੰਦੇ ਹਾਂ,
1: ਉਮੀਦ ਪਈ ਦੁਨੀਆ ਕਾ ਆਇਆ,
0: ਹਨਾ, ਹਾਂ ਕਿ ਆਪਾਂ ਕਿਤੇ ਗਏ ਹਾਂ ਉਹਦੇ ਬਦਲੇ ਵੀ ਆਪਾਂ ਕੁਛ ਨਾ ਕੁਛ ਚਾਹੁੰਦੇ ਹਾਂ, ਹਨਾ, ਆਪ ਕਹਿਣ ਦੀਆਂ ਗੱਲਾਂ ਨੇ ਵੀ ਥੈਂਕ ਯੂ ਦੀ ਕਿਹੜੀ ਗੱਲ ਹੈ, ਪਰ ਅਸੀਂ ਚਾਹੁੰਦੇ ਹੁੰਦੇ ਹਾਂ
1: ਕਿ ਪਾਰਟੀ ਬੈਗ ਮਿਲੇ ਸਾਨੂੰ,
0: ਟੁੱਟੇ ਮੂੰਹ ਦੇ ਨਾਲ ਥੈਂਕ ਯੂ ਤੱਕ ਨਹੀਂ ਕਿਹਾ, ਹਨਾ, ਅਤੇ ਮਤਲਬ ਉਹ ਆਪਾਂ ਕਹਿ ਦਿੰਦੇ ਹਾਂ ਵੀ ਨਿਆਣੇ ਉੱਥੇ ਲੋਲੀਪੋਪ ਬੈਗ ਭਾਲਦੇ ਆ ਜਾਂ ਰਿਟਰਨ ਗਿਫਟ ਭਾਲਦੇ ਆ, ਮੈਂ ਕਈ ਵਾਰੀ ਵੀ ਨਾ ਨਿਆਣੇ ਹਲੇ ਕਈਆਂ ਦੇ ਛੋਟੇ ਨੇ ਜਾਂ ਉਹ ਖੇਡ ਖੂਡ ਕੇ ਤੁਰਨ ਦੀ ਕਰਦੇ ਉਹਨਾਂ ਨੂੰ ਨਹੀਂ ਕੋਈ ਹੁੰਦਾ, ਤੇ ਮਾਂ ਪਿਓ ਜ਼ਿਆਦਾ ਮਹਿਸੂਸ ਕਰ ਰਹੇ ਹੁੰਦੇ ਉਹਨਾਂ ਨੇ ਦਿੱਤਾ ਨਹੀਂ ਇਹਨਾਂ ਨੇ ਕੁਝ, ਮਤਲਬ ਹਰ ਇੱਕ ਚੀਜ਼ ਇਸੇ ਤਰ੍ਹਾਂ ਹੀ, ਤੇ ਇੱਕ ਦੋ ਮੈਸੇਜ ਆਪਾਂ ਫਿਰ ਆਪਣੇ ਕਾਲਜ ਵੱਲ ਨੂੰ ਜਾਂਦੇ, ਕਹਿੰਦੇ ਹਾਂਜੀ ਵੀਰ ਜੀ ਸਾਡੇ ਵੀ ਕਹਿੰਦੇ ਕਿ ਫਰੈਂਡਸ ਹੀ ਉਹ ਕਹਿੰਦੇ ਕਿ ਇੱਥੇ ਟਾਰਨੇਟ ਆ ਗਏ ਪਾਠ 'ਤੇ, ਅਤੇ ਉਹਨਾਂ ਦੇ ਘਰ ਬਟ ਉਹਨਾਂ ਦੇ ਕਹਿੰਦੇ ਕਿ ਕਲੋਜ਼ ਹੀ ਸੀ ਪਾਠ ਗੁਰਦੁਆਰਾ ਸਾਹਿਬ ਦੇ ਵਿੱਚ, ਹਾਂ ਨਹੀਂ ਤੇ ਨਹੀਂ ਹੁੰਦਾ ਉਹਨਾਂ ਦਾ ਹੋਊਗਾ ਜੇ ਉਹਨਾਂ ਨੇ ਆਪਣਾ ਨਾਂ ਸਾਰਾ ਉਹ ਕੀਤਾ ਮੈਨੇਜ ਨਾ ਕੀਤਾ, ਤੇ ਗੱਲਾਂ ਤਾਂ ਕਹਿੰਦੇ ਬਹੁਤ ਨੇ ਕੀ ਕਰਾਂ ਉਹ ਸਭ ਸੁਣ ਰਹੇ ਨੇ, ਚਲੋ ਜੇ ਤੁਸੀਂ ਕਹਿੰਦੇ ਫਿਰ ਮੈਂ
1: ਅਨੋਨਿਮਸ ਕਰਕੇ,
0: ਹਾਂ ਨਹੀਂ ਚਲੋ ਮੈਂ ਨਹੀਂ ਨਾਂ ਲਿਆ, ਇਹਨਾਂ ਨੂੰ ਤਾਂ ਵੈਸੇ ਕੋਈ ਪਰਵਾਹ ਨਹੀਂ ਹੁੰਦੀ, ਕਹਿੰਦੇ ਹੁੰਦੇ ਲੈ ਦਿਓ ਤੁਸੀਂ ਕੋਈ ਨਹੀਂ
1: ਇਹ ਗੱਲ ਸਹੀ ਲੱਗੀ ਮੈਨੂੰ ਕਿ ਉਹ ਸਭ ਸੁਣ ਰਹੇ ਨੇ।
0: ਹਾਂ ਇਹ ਸਭ, ਇਹ ਇਹ ਬੜਾ ਮਸਲਾ, ਇਹ ਮੇਰੇ ਨਾਲ ਵੀ ਬੜਾ ਹੁੰਦਾ ਹੁੰਦਾ ਸੀ ਗੁਰਜੀਤ ਜੀ ਸ਼ੁਰੂ ਚ।
1: ਹੁਣ ਹੀ ਕਹਿੰਦੇ ਸੀ ਮੈਂ ਦੱਸਣਾ ਨੀ ਆ।
0: ਚਲੋ ਇਹ ਚੱਲਦਾ ਵਾ, ਕੋਈ ਨੀ,
1: ਤੁਹਾਡੀ ਗਲਤੀ ਨਾਲ ਨਿਕਲ ਗਿਆ ਨਾ,
0: ਉਹ ਅਸੀਂ ਮਾਝੇ ਦੇ ਇਹ ਤੁਸੀਂ ਟੈਨਸ਼ਨ ਨਹੀਂ ਲੈਣੀ। ਮੇਰੇ ਨਾਲ ਹੀ ਬੜਾ ਹੁੰਦਾ ਹੁੰਦਾ ਸੀ ਨਾ ਬਈ, ਬੜੇ ਕਈ ਵਾਰੀ ਕਈ ਗੱਲਾਂ ਪੜੀਆਂ ਸਾਂਭ, ਸ਼ੁਰੂ ਸ਼ੁਰੂ ਦੇ ਵਿੱਚ ਸਾਂਭ ਸਾਂਭ ਕੇ ਕਰਨੀਆਂ ਵੀ ਫਲਾਣਾ ਕੀ ਸੋਚੂਗਾ, ਤੇ ਹੁੰਦਾ ਵੀ ਇੱਦਾਂ ਹੀ ਉਹਦੇ ਚੋਂ ਕਿਸੇ ਨਾ ਕਿਸੇ ਨੇ ਗੱਲਾਂ ਗੱਲਾਂ ਚੋਂ ਕੁਛ ਫੜ ਕੇ ਕਹਿਣਾ, ਅੱਛਾ ਮੇਰੇ ਆਹ ਸਾਡੀ ਗੱਲ ਕਰਤੀ ਹੈ ਨਾ। ਫਿਰ ਮੈਂ ਸੋਚਿਆ ਯਾਰ ਮਤਲਬ ਉਹ ਬੜੀਆਂ ਚੀਜ਼ਾਂ ਵਿੱਚੋਂ ਰੱਖ ਕੇ ਤੇ ਗੱਲ ਕੰਪਲੀਟ ਤੇ ਉਹ ਨਹੀਂ ਪਾਉਂਦੀ, ਕਈ ਜਿਹੜੀਆਂ ਕਲੀਅਰ ਨਹੀਂ ਹੋ ਪਾਉਂਦੀਆਂ ਟੋਕ, ਹੈ ਨਾ, ਜਿੰਨਾ ਚਿਰ ਤੁਸੀਂ ਪ੍ਰੋਪਰ ਉੱਤੇ ਗੱਲ ਨਾ ਕਰੋ। ਹੁਣ ਕਿਸੇ ਦੇ ਗਿੱਟੇ ਕਿਸੇ ਦੇ ਗੋਡੇ ਕਿਤੇ ਨਾ ਕਿਤੇ ਲੱਗਣੀ ਹੁੰਦੀ ਆ, ਪਰ ਉਹ ਹੌਲੀ ਹੌਲੀ ਸਮਾਂ ਪਾ ਕੇ ਹਰ ਕੋਈ ਜਿੱਦਾਂ ਸਮਝ ਜਾਂਦਾ ਵੀ ਨਹੀਂ
1: ਓਵਰਆਲ ਗੱਲ ਹੋ ਰਹੀ ਹੈ,
0: ਓਵਰ ਨਹੀਂ ਵੀ ਸਮਝਦਾ ਤੇ ਦੈਨ ਵਾਟ, ਮਤਲਬ ਇੱਕ ਕਮਿਊਨੀਕੇਸ਼ਨ ਆ। ਮੈਂ ਕਹੂੰਗਾ ਵੀ ਇਹ ਤੇ ਇਨਡਾਇਰੈਕਟ ਬਹੁਤ ਵਧੀਆ ਇੱਕ ਜ਼ਰੀਆ ਵਾ, ਜਿੱਥੇ ਤੁਸੀਂ ਹਾਂ ਤੁਸੀਂ ਇੱਕੇ ਪਾਸੇ ਨਾਲ ਲਈ ਜਾਓ, ਤੁਸੀਂ ਹਾਂ ਤੁਸੀਂ ਦੋਵੇਂ ਪਾਸਿਆਂ ਦੀ ਗੱਲ ਕਰ ਦਿਓ, ਤੁਸੀਂ ਡਾਇਰੈਕਟਲੀ ਨਹੀਂ। ਹੁਣ ਮੰਨ ਲਓ ਮੈਂ ਡਾਇਰੈਕਟਲੀ ਤੁਹਾਡੇ ਨਾਲ ਕੋਈ ਗੱਲ ਕਰਨੀ ਹੋਵੇ ਇਸ ਵਿਸ਼ੇ ਦੇ ਉੱਤੇ, ਹੈ ਨਾ, ਵੀ ਤੁਸੀਂ ਕਿਤੇ ਗੁੱਸਾ ਕਰ ਲਿਆ ਨਾ ਜਾਣ ਤੋਂ ਜਾਂ ਨਾ ਆਉਣ ਤੋਂ, ਤੇ ਕਈ ਗੱਲਾਂ ਡਾਇਰੈਕਟਲੀ ਨਹੀਂ ਕੀਤੀਆਂ ਜਾ ਸਕਦੀਆਂ, ਉਹ ਨਾ ਵਜਨ ਨਹੀਂ ਰੱਖਦੀਆਂ। ਪਰ ਜਦੋਂ ਆਪਾਂ ਇੱਦਾਂ ਦੇ ਪਲੈਟਫਾਰਮ ਤੋਂ ਗੱਲ ਕਰਦੇ ਹਾਂ, ਸ਼ਾਇਦ ਅਗਲਾ ਸਮਝਦਾ ਵਾ, ਭਾਵੇਂ ਉਹ ਦੋਵਾਂ ਜੀਆਂ ਦੀ ਗੱਲ ਆ, ਤੁਹਾਡੇ ਪਰਿਵਾਰਕ ਤਾਣੇ ਬਾਣੇ ਦੀ ਗੱਲ ਆ। ਹੁਣ ਜਿੱਦਾਂ ਆਪਾਂ ਪਿਛਲੇ ਦਿਨ ਹੀ ਆਪਾਂ ਮੰਨ ਲਓ ਬਜ਼ੁਰਗਾਂ ਦੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ, ਮੈਂ ਨਹੀਂ ਮੰਨਦਾ ਕਿ ਪਰਿਵਾਰ 'ਚ ਕੋਈ ਬਹਿ ਕੇ ਆਪਣੇ ਬਜ਼ੁਰਗਾਂ ਨਾਲ ਇੱਦਾਂ ਗੱਲ ਕਰ ਸਕਦਾ,
1: ਉਹ ਬਹੁਤ ਪਲੈਟਫਾਰਮ ਤੋਂ ਤੁਸੀਂ ਕਰ ਸਕਦੇ। ਸੁਣੀ ਸੀਗੀ ਸਾਰੀ, ਮਤਲਬ ਕਾਫੀ ਓਵਰਆਲ ਸਾਰੇ ਚੀਜ਼ਾਂ ਕਵਰਡ ਸੀਗੇ ਉਹਦੇ ਵਿੱਚ ਨਾ।
0: ਪਬਲਿਕ ਪਲੈਟਫਾਰਮ ਤੋਂ ਤੁਸੀਂ ਇਹ ਰੇਡੀਓ ਇੱਕ ਐਸਾ ਮਾਧਿਅਮ ਹੈ ਜਿੱਥੇ ਤੁਸੀਂ ਕਰ ਸਕਦੇ ਹੋ, ਹੈ ਨਾ। ਅਤੇ ਜੇ ਆਪਾਂ ਇਹੋ ਹੀ ਮੰਨਦੇ ਰਹੀਏ ਵੀ ਹਾਏ ਕੋਈ ਕੀ ਸੁਣੂਗਾ, ਕੋਈ ਜੱਜ ਕਰੂਗਾ ਜਾਂ ਕਿੱਦਾਂ, ਅਤੇ ਫਿਰ ਤਾਂ ਉਹ ਹੋਊਗੀ ਨਹੀਂ ਨਾ, ਫਿਰ ਤਾਂ ਉਹ ਰਹਿ ਗਈ।
1: ਨਾਲੇ ਆਪਣਾ ਮਾਧਿਅਮ ਹੀ ਇਹੀ ਹੈ ਕਿ ਇਹਦੇ ਥਰੂ ਆਪਾਂ ਮਤਲਬ ਓਵਰਆਲ ਕੀ ਗੱਲ ਚੱਲ ਰਹੀ ਹੈ ਸਾਰੀ ਉਹ ਵਿਸ਼ੇ ਰੱਖੀਏ, ਤਾਂ ਕਿ
0: ਕਿਉਂਕਿ ਇਹ ਉਹ ਵਿਸ਼ੇ ਨੇ ਨਾ ਜਿਹੜੇ ਆਪਾਂ ਅੱਜ ਕੱਲ੍ਹ ਫੇਸ ਕਰ ਰਹੇ ਹਾਂ, ਅਸੀਂ ਸਫ਼ਰ ਕਰ ਰਹੇ ਹਾਂ ਬੇਸਿਕਲੀ ਇਹਨਾਂ ਚੀਜ਼ਾਂ ਦੇ ਨਾਲ। ਅਤੇ ਹਰ ਕੋਈ ਬਰੀਕੀ ਦੀ ਗੱਲ ਇਹ ਆ ਕਿ ਹਰ ਕੋਈ ਸਮਝਦਾ ਵਾ ਹਰ ਕਿਸੇ ਦੀ ਮਜਬੂਰੀ, ਕਿਉਂਕਿ ਉਹ ਆਪਣੀ ਵੀ ਉਹਦੀ ਸਿਮਿਲਰ ਜੀ ਮਜਬੂਰੀ ਆ। ਪਰ ਆਪ ਜਦੋਂ ਆਪਾਂ ਇੱਧਰ ਹੁੰਦੇ ਹਾਂ ਸਾਨੂੰ ਆਪਣੀ ਹੋਰ ਲੱਗਦੀ, ਜਦੋਂ ਅਸੀਂ ਪਰਲੇ ਪਾਸੇ ਬਹਿੰਦੇ ਹਾਂ ਤਾਂ ਸਾਨੂੰ ਦੂਜਾ ਗਲਤ ਲੱਗਦਾ, ਹੈ ਨਾ। ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਕੱਲ੍ਹ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਪਿਛਲੇ 6-7 ਸਾਲਾਂ ਤੋਂ ਰੇਡੀਓ 'ਤੇ ਤੁਹਾਡੀ ਆਵਾਜ਼ ਸੁਣ ਰਹੇ ਸੀ ਪਰ ਕਦੇ ਮੇਲ ਨਹੀਂ ਸੀ ਹੋਇਆ, ਕੱਲ੍ਹ ਤੁਹਾਨੂੰ ਸਾਹਮਣੇ ਮਿਲ ਕੇ ਬਹੁਤ ਵਧੀਆ ਲੱਗਾ। ਥੈਂਕ ਯੂ ਭਾਈ, ਥੈਂਕ ਯੂ। ਮੈਂ ਹੁਣ ਮੇਰੇ ਸਾਹਮਣੇ ਕੋਈ ਉਹ ਨਹੀਂ ਆ ਰਹੀ ਫੇਸ ਨਹੀਂ ਆ ਰਿਹਾ ਇਸ ਟਾਈਮ 'ਤੇ ਸ਼ਕਲ, ਤੁਸੀਂ ਥੋੜ੍ਹੀ ਮੈਨੂੰ ਲੱਗਦਾ ਆਪਣੀ ਕੋਈ ਗੱਲਬਾਤ ਬਹੁਤੀ ਡਿਟੇਲ 'ਚ ਨਹੀਂ ਫਿਰ ਹੋ ਪਾਈ, ਅਤੇ ਪਰ ਥੈਂਕ ਯੂ ਤੁਹਾਡਾ ਮੈਸੇਜ ਕਰਨ ਦੇ ਲਈ। ਕੱਲ੍ਹ ਐਥਲੈਟਿਕਸ ਦਾ ਪ੍ਰੋਗਰਾਮ ਸੀ ਆਪਣਾ ਪੈਕਨਮ ਦੇ ਵਿੱਚ, ਹੁਣ ਪ੍ਰੋਗਰਾਮਾਂ ਦੇ ਨਾਲ ਵੀ ਇੱਦਾਂ ਹੀ ਆ, ਵੇਖੋ ਕੱਲ੍ਹ ਮੈਂ ਉਸ ਤੋਂ ਬਾਅਦ ਫਿਰ ਮੈਂ ਕਿਸੇ ਵੱਲ ਜਾਣਾ ਸੀ, ਅਤੇ ਈਵਨ ਉਸ ਸਬਰਬ ਦੇ ਵਿੱਚ ਨਹੀਂ ਪਤਾ ਵੀ ਇੱਥੇ ਪ੍ਰੋਗਰਾਮ ਹੈ। ਪਹਿਲੀਆਂ ਦੇ ਵਿੱਚ ਅਸੀਂ, ਮੈਂ ਕੱਲ੍ਹ ਉਹੀ ਗੱਲ ਕਰ ਰਿਹਾ ਵੀ ਪਹਿਲੀਆਂ ਦੇ ਵਿੱਚ ਮੈਲਬਨ 'ਚ ਕੋਈ ਪ੍ਰੋਗਰਾਮ ਹੁੰਦਾ ਸੀ ਅਤੇ ਸਾਰੇ ਮੈਲਬਨ 'ਚ ਪਤਾ, ਕੋਈ ਜਾਵੇ ਕੋਈ ਨਾ ਜਾਵੇ, ਪਰ ਸਾਰੇ ਮੈਲਬਨ 'ਚ ਪਤਾ ਹੁੰਦਾ ਸੀ, ਹੈ ਨਾ, ਵੀ ਆਹ ਇੱਥੇ ਫਲਾਣੇ ਥਾਂ ਦਿਵਾਲੀ ਆ, ਫਲਾਣੇ ਥਾਂ ਵਿਸਾਖੀ ਆ, ਹੈ ਨਾ, ਫਲਾਣੇ ਥਾਂ ਸਪੋਰਟਸ ਦਾ ਪ੍ਰੋਗਰਾਮ ਆ। ਪਰ ਅੱਜ ਕੱਲ੍ਹ ਸਿਰਫ ਇੱਕ ਸਬਰਬ ਦੇ ਜਾਂ ਫਿਰ ਉਸ ਕਲੋਜ਼ ਸਰਕਲ ਦੇ ਪ੍ਰੋਗਰਾਮ ਹੋ ਕੇ ਰਹਿ ਗਏ। ਜੇ ਭੰਗੜੇ ਦੇ ਹੁੰਦੇ ਆ
1: ਸਾਰੇ ਵੀ ਹੋਣ ਲੱਗੇ ਨਾ ਉਹਦੇ ਕਰਕੇ,
0: ਬਹੁਤ ਸਾਰੇ। ਹੁਣ ਜਦੋਂ ਮੰਨ ਲਓ ਭੰਗੜੇ ਦਾ ਪ੍ਰੋਗਰਾਮ ਹੁੰਦਾ ਵਾ ਤੇ ਉੱਥੇ ਮੈਂ ਹਿਸਾਬ ਲਾਇਆ ਵੀ ਸਿਰਫ ਉਹੀ ਹੁੰਦੇ ਆ ਜਿਨ੍ਹਾਂ ਦੇ ਬੱਚੇ ਪਾਰਟੀਸਪੇਟ ਕਰ ਰਹੇ, ਜਾਂ ਫਿਰ ਸਪੋਂਸਰ, ਜਾਂ ਫਿਰ ਤੁਹਾਡੀਆਂ ਕਲੋਜ਼ ਫੈਮਿਲੀਜ਼। ਬਾਹਰੋਂ ਟਿਕਟਾਂ ਵਿਕਣ ਦਾ ਰੁਝਾਨ ਹੀ ਖਤਮ ਹੋ ਗਿਆ, ਬਹੁਤ ਮਿਨੀਮਲ ਹੋ ਗਿਆ। ਸੇਮ ਜਿਹੜੇ ਨੇ ਆਪਣੇ ਆਪਣੇ ਸਪੋਰਟਸ ਈਵੈਂਟ ਦੇ ਹੋ ਗਏ, ਤੀਆਂ ਤਾਂ ਚਲੋ ਮੈਂ ਕਮੈਂਟ ਨਹੀਂ ਕਰਦਾ ਕੋਈ, ਅਤੇ ਉਹ ਵੈਸੇ ਤਾਂ ਉਹ ਵੀ ਚਲੋ ਹਰ ਇੱਕ ਸਬਰਬ ਦੀਆਂ ਆਪਣੀਆਂ ਆਪਣੀਆਂ ਹੋ ਗਈਆਂ।
1: ਐਗਜ਼ੈਕਟਲੀ, ਉਹਦੇ ਵਿੱਚ ਵੀ ਇਹ ਸਬਬ ਹੋ ਗਿਆ ਪਲੱਸ ਆਰਗੇਨਾਈਜ਼ਰ ਦੇ, ਤੁਸੀਂ ਵਾਇਆ ਵਾਇਆ ਫਰੈਂਡ ਹੋ ਜਾਂ ਤੁਹਾਡਾ ਕੋਈ ਕਲੋਜ਼ ਫਰੈਂਡ ਦਾ ਕੋਈ ਈਵੈਂਟ ਮਤਲਬ ਉਸਦੇ ਵਿੱਚ ਕੋਈ ਹੈ ਪਾਰਟਿਸਪੇਸ਼ਨ, ਇੱਦਾਂ ਹੀ ਹੁੰਦਾ ਨਾ, ਅਲੱਗ ਤੋਂ ਟਿਕਟਾਂ ਵਿਕਣੀ ਅੰਟਿਲ ਅਨਲੈਸ ਬਹੁਤ ਹੀ ਕੋਈ ਇੰਪੋਰਟੈਂਟ ਆਰਟਿਸਟ ਆ ਰਿਹਾ,
0: ਉਹ ਫਿਰ ਉਹ ਅਲੱਗ ਗੱਲ ਹੈ। ਪਰ ਉੱਥੇ ਵੀ ਤੁਹਾਡੀ ਉਸ ਟਾਈਪ ਦੀ ਮਿਲਣੀ ਗਿਲਣੀ ਹੁੰਦੀ ਨਹੀਂ ਆ, ਬਹੁਤ ਵੱਡਾ ਕੋਈ ਆਰਟਿਸਟ ਆ, ਸੇਮ ਹਾਲ ਦੇ ਵਿੱਚ ਤੁਸੀਂ ਚਾਰ ਸਾਂਝਾਂ ਵਾਲੇ ਆਪਸ ਵਿੱਚ ਬੈਠੇ ਹੋ। ਕਈ ਵਾਰੀ ਇੱਦਾਂ ਹੁੰਦਾ ਵਾ ਵੀ ਬਾਅਦ 'ਚ ਗੱਲ ਹੁੰਦੀ, ਅੱਛਾ ਤੁਸੀਂ, ਅੱਛਾ ਤੁਸੀਂ ਵੀ ਗਏ ਸੀ,
1: ਐਗਜੈਕਟਲੀ
0: ਪਤਾ ਹੀ ਨਹੀਂ ਲੱਗਦਾ ਉੱਥੇ ਕੌਣ ਆਇਆ, ਕਿਹੜੇ ਗੇਟ ਤੋਂ ਐਂਟਰ ਹੋਇਆ, ਕਿਹੜੇ ਗੇਟ ਤੋਂ ਆ ਕੇ ਬਾਹਰ ਆ ਗਿਆ। 326 ਤੁਸੀਂ ਆਉਂਦੇ ਹੋ, 326।
2: ਸਤਿ ਸ਼੍ਰੀ ਅਕਾਲ ਭਾਈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ।
2: ਮੇਰਾ ਨਾਮ ਲਾੜਪ੍ਰੀਤ ਹੈ ਜੀ, ਤੇ ਟੌਪਿਕ ਨਾਲ ਰਿਲੇਟਡ ਤਾਂ ਮੇਰੇ ਕੋਲ ਨਾਲ ਕੁਛ ਨਹੀਂ ਹੋਇਆ, ਇਸ ਤੋਂ ਉਲਟ ਜ਼ਰੂਰ ਹੋਇਆ ਨਾ। ਸਾਡੇ ਦੇ ਇੱਕ ਫਰੈਂਡ ਨੇ ਘਰ ਬਣਵਾਇਆ, ਬੜੀ ਚਾਈ ਚਾਈ ਉਹਨਾਂ ਨੇ ਆਪਣੇ ਘਰੇ ਪਾਠ ਰੱਖਿਆ ਜੀ, ਤੇ ਪਾਠ ਰੱਖਿਆ ਤਾਂ ਇੱਕ ਦਿਨ ਕੀ ਕਹਿੰਦੇ, ਕਹਿੰਦੇ ਅਸੀਂ ਮੋਰਨਿੰਗ 'ਚ ਉੱਠੇ ਹਾਂ, ਸਾਡਾ ਡੋਰ ਨੌਕ ਹੋਇਆ, ਤਾਂ ਦੇਖਦੇ ਹਾਂ ਕਿ ਬਰਾਗੀ ਸਾਹਿਬ ਬਾਹਰ ਖੜੇ ਨੇ।
0: ਅੱਛਾ,
2: ਹਾਂਜੀ। ਨੋਰਮਲੀ ਤਾਂ ਕੀ ਹੁੰਦਾ ਕਿ ਜਦੋਂ ਆਪਾਂ ਪਾਠ ਬੁੱਕ ਕਰਵਾਉਂਦੇ ਹੁੰਦੇ ਹਾਂ, ਆਪਾਂ ਆਪ ਜਾ ਕੇ ਲੈ ਕੇ ਆਉਂਦੇ ਗੁਰੂ ਸਾਹਿਬ ਨੂੰ ਨਾ, ਗੁਰਦੁਆਰਾ ਸਾਹਿਬ ਤੋਂ। ਹਾਂਜੀ, ਤਾਂ ਉਹ ਕਹਿੰਦੇ ਅਸੀਂ ਉੱਠੇ ਹਾਂ, ਡੋਰ ਨੌਕ ਹੋਇਆ, ਤਾਂ ਦੇਖਿਆ ਵੀ ਰਾਗੀ ਸਾਹਿਬ ਬਾਹਰ ਖੜੇ, ਗੁਰੂ ਸਾਹਿਬ ਬਾਹਰ ਖੜੇ ਨੇ। ਉਹ ਕਹਿੰਦੇ ਸਾਡਾ ਅੱਜ ਪਾਠ ਆ।
0: ਓਕੇ।
2: ਹਾਂ, ਕਹਿੰਦੇ ਸਾਡਾ ਸਾਰਾ ਪਰਿਵਾਰ ਹੀ ਸੁਣਨ ਹੋ ਗਿਆ ਵੀ ਨਹੀਂ, ਪਾਠ ਸਾਡਾ ਅਗਲੇ ਹਫ਼ਤੇ ਆ।
0: ਹਾਂਜੀ।
2: ਉਹ ਕਹਿੰਦੇ ਨਹੀਂ, ਸਾਡੀ ਅਰਜੀ ਬੁਕਿੰਗ ਨਹੀਂ, ਕਹਿੰਦੇ ਲਿਖੀ ਵੀ ਅਗਲੇ ਹਫ਼ਤੇ ਬੁਕਿੰਗ ਆ ਤੁਹਾਡੀ।
0: ਅੱਛਾ।
2: ਤੇ ਕਹਿੰਦੇ ਚਲ ਦੇਖ ਲਓ ਵੀ ਕੋਈ ਗੱਲ, ਕੋਈ ਰੂਮ ਰਾਮ ਖਾਲੀ ਕਰ ਲਓ, ਆਪਾਂ ਉੱਥੇ ਸੈਟਅਪ ਕਰ ਲੈਂਦੇ। ਕਹਿੰਦੇ ਕਿਵੇਂ ਕਰ ਲਈ, ਕਹਿੰਦੇ ਕਿਚਨ ਸਾਡੇ ਬੋਤਲਾਂ ਪਈਆਂ, ਘਰ ਸਾਡੇ ਮਿਸ ਪਈ, ਨਾ ਫਿਰ ਸਫਾਈ ਕੀਤੀ ਹੋਈ।
0: ਓਕੇ। ਗਲਤ ਨੋਟ ਹੋ ਗਿਆ ਹੋਊਗਾ, ਪਰ ਇਹ ਆ ਕਿ ਉਤੋਂ ਵੇਖੋ ਇੱਕ ਜਦੋਂ ਆਪਾਂ ਪਾਠ ਕਰਾਉਂਦੇ ਆ, ਉਤੋਂ ਇੱਕ ਅੱਧਾ ਦਿਨ ਪਹਿਲਾਂ, ਦੋ ਦਿਨ ਪਹਿਲਾਂ ਹੀ ਗੁਰੂ ਘਰ ਸਮਾਨ ਸਮੂਨ ਲੈਣ ਜਾਂਦੇ ਹਾਂ, ਜਾਂ ਕੋਈ ਕਮਿਊਨੀਕੇਸ਼ਨ ਕਰਦੇ ਹਾਂ, ਜਾਂ ਫਿਰ ਮੈਂ ਇੰਨਾ ਮੇਰਾ ਐਕਸਪੀਰੀਅੰਸ ਆ ਵੀ ਉਹ ਆਪ ਹੀ ਫੋਨ ਕਰ ਲੈਂਦੇ, ਭਾਈ ਤੁਹਾਡੇ ਵੱਲੋਂ ਕੋਈ ਆਇਆ ਨਹੀਂ ਰਿਸਪੌਂਸ, ਕੀ ਸਭ ਮਤਲਬ ਠੀਕ ਆ,
1: ਸਮਾਨ ਚਾਹੀਦਾ, ਭਾਂਡੇ ਚਾਹੀਦੇ, ਚਾਦਰਾਂ ਚਾਹੀਦੀਆਂ,
0: ਹਾਂ ਵੀ ਜੇ ਕੁਛ ਚਾਹੀਦਾ ਵਾ ਜਾਂ ਕਿੱਦਾਂ ਦੱਸ ਦਿਓ, ਤੇ ਕਮਿਊਨੀਕੇਸ਼ਨ ਜੀ ਤੇ ਹੁੰਦੀ ਆ ਥੋੜਾ ਚਿਰ ਪਹਿਲਾਂ।
2: ਪਤਾ ਹੀ ਨਹੀਂ ਕੀ ਹੋਇਆ, ਉਹ ਕਹਿੰਦੇ ਨਾ ਤਾਂ ਨੋਰਮਲੀ ਅਸੀਂ ਆਪ ਜਾਣਾ ਸੀ ਲਿਆਉਣ ਵਾਸਤੇ, ਨਾ ਵੀ ਤੁਸੀਂ ਕੁਛ ਨਾ ਦੱਸਿਆ ਸਾਨੂੰ ਵੀ ਅਗਲੇ ਹਫ਼ਤੇ ਸਾਡੀ ਬੁਕਿੰਗ ਹੋਈ ਹੋਈ ਆ। ਉਹ ਕਹਿੰਦੇ ਸਾਨੂੰ ਪਤਾ ਨਹੀਂ, ਜਦ ਸਾਨੂੰ ਗਲਤ ਲੱਗ ਗਿਆ, ਦੇਖ ਲਓ ਜੇ ਕੁਛ ਅੱਜ। ਉਹ ਕਹਿੰਦੇ ਅੱਜ ਅਸੀਂ ਕਿਵੇਂ ਕਰ ਲਈਏ, ਸਾਰਾ ਪਰਿਵਾਰ ਸਾਡੇ ਸਾਹਮਣੇ ਖੜਾ, ਨਾ ਸਾਡੇ ਘਰ ਕੋਈ ਸਫਾਈ ਹੋਈ, ਨਾ ਸਾਡੀ ਕੋਈ ਤਿਆਰੀ ਹੋਈ ਆ,
0: ਨਾਲੇ ਕੋਈ ਸੱਦਣਾ ਬੁਲਾਉਣਾ ਕਿਸੇ ਨੂੰ ਜਾਂ ਕਿੱਦਾਂ।
2: ਹਾਂਜੀ ਹਾਂ, ਸਾਰੇ ਪਰਿਵਾਰ ਨੇ, ਰਿਸ਼ਤੇਦਾਰ ਨੇ ਆਉਣਾ ਹੁੰਦਾ ਨਾ, ਇੱਥੇ ਵੀ ਇਕੱਲੇ ਹੋ, ਪਰ ਹੁਣ ਦੂਜੇ ਪਾਸੇ ਆਪਾਂ ਕਹਿ ਦਈਏ ਵੀ ਇਹ ਵੀ ਉਲਟ ਹੋ ਗਿਆ, ਗੁਰੂ ਸਾਹਿਬ ਘਰੇ ਆ ਕੇ ਮੁੜ ਗਏ ਨਾ, ਉੱਧਰ ਵੀ ਸਟ੍ਰੈਸ ਚ ਹੋਏ ਪਏ ਹੋ।
0: ਹਾਂ, ਉਹ ਵੀ ਬੰਦੇ ਨੂੰ ਫਿਰ ਉਹ ਵਹਿਮ ਜਿਹਾ
2: ਹੋਇਆ, ਵਹਿਮ ਜਿਹਾ ਹੋ ਜਾਂਦਾ। ਹਾਂਜੀ, ਨਵਾਂ ਘਰ ਆ ਵੀ ਗੁਰੂ ਸਾਹਿਬ ਉਦਾਂ ਮੁੜੇ, ਤਾਂ ਫਿਰ ਵੀ ਕੋਈ ਆਪਸ਼ਨ ਤਾਂ ਕੋਈ ਹੈ ਨੀ ਸੀ ਉਹਨਾਂ ਕੋਲੇ
0: ਜੀ,
2: ਤਾਂ ਉਹ ਕਹਿੰਦੇ ਠੀਕ ਹੈ ਹੁਣ ਅਗਲੇ ਹਫ਼ਤੇ ਆ ਜਾ ਕੇ ਤਿਆਰੀ ਕਰ ਲਿਓ।
0: ਫਿਰ ਅਗਲੇ ਹਫ਼ਤੇ ਹੋਇਆ ਪ੍ਰੋਗਰਾਮ।
2: ਹਾਂਜੀ ਹਾਂਜੀ, ਅਗਲੇ ਹਫ਼ਤੇ ਬੁਕਿੰਗ ਸੀਗੀ ਉਹਨਾਂ ਦੀ ਆਲਰੇਡੀ ਨਾ, ਸਾਰੇ ਰਿਲੇਟਿਵ ਵਗੈਰਾ ਨੇ ਆਉਣਾ ਸੀ ਅਗਲੇ ਹਫ਼ਤੇ ਚ।
0: ਚਲੋ, ਇਹ ਵੀ ਸਿੱਖਣ ਕਰਨ ਵਾਲੀਆਂ ਚੀਜ਼ਾਂ ਨੇ ਵੀ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਆਪਾਂ ਧਿਆਨ ਚ ਰੱਖਣੀ। ਤੇ ਨੋਰਮਲੀ ਇਹ ਹੁੰਦਾ ਵੀ ਆਪਾਂ ਆਪ ਲੈਣ ਜਾਂਦੇ
1: ਹਾਂ,
0: ਪਰ ਆਪਾਂ ਚਲੋ ਇਹ ਵੀ ਅਜ਼ੂਮ ਕਰਦੇ ਹਾਂ ਅੱਜ ਕੱਲ੍ਹ ਲੋਕਾਂ ਨੇ ਨਾ ਫੋਰਮੈਲਿਟੀਜ਼ ਜੀਆਂ ਸ਼ੁਰੂ ਕਰਤੀਆਂ, ਅਤੇ ਇਹ ਵੀ ਮੈਂ ਮੰਨਦਾ ਵਾਂ ਵੀ ਇਹ ਵੀ ਹੋ ਸਕਦਾ ਵਾ ਵੀ ਬੜੇ ਕਹਿ ਦਿੰਦੇ ਹੁਣ ਵੀ ਸੋਰੀ ਆਪਾਂ ਬਿਜ਼ੀ ਹਾਂ ਤੁਸੀਂ ਆ ਜਾਓ, ਤਾਂ ਹੀ ਤਾਂ ਉਹ ਸ਼ਾਇਦ ਆ ਗਏ, ਇਹ ਵੀ ਕੀਤਾ ਇੱਦਾਂ ਵੀ ਹੁੰਦਾ।
1: ਨਹੀਂ, ਅੱਜ ਕੱਲ੍ਹ ਵੈਸੇ ਗੱਡੀ ਵੀ ਹੁੰਦੀ ਹੈ ਨਾ, ਅਤੇ ਉਹ ਖੁਦ ਹੀ ਕਹਿ ਦਿੰਦੇ ਕਈ ਵਾਰੀ ਤਾਂ ਕਿ ਅਸੀਂ ਆ ਜਾਂਦੇ ਹਾਂ,
0: ਪਰ ਫਿਰ ਵੀ ਲੈਣ ਤੇ ਘਰੋਂ ਤੇ ਜਾਣਾ ਹੁੰਦਾ, ਕਿਹਨੇ ਕਾਦਰ ਮਾਨ ਤੇ ਹੁੰਦਾ ਨਾ ਵੀ ਕਰੋ।
2: ਹਾਂਜੀ, ਕਿੱਦਾਂ ਬੰਦਾ ਜੂ ਜਾਂਦਾ ਕਰੋ ਨਾ, ਜਿਵੇਂ ਕਹਿੰਦੇ ਵੀ ਤੁਸੀਂ ਗੱਡੀ ਡਰਾਈਵ ਕਰਕੇ ਲੈ ਕੇ ਜਾਣੀ ਹੈ ਜਾਂ ਕੁਛ ਮਾਰੇ ਸਵਾਰੀ ਲੈ ਕੇ ਆਉਣੀ ਹੈ ਨਾ।
0: ਜੀ ਜੀ,
2: ਹਾਂਜੀ,
0: ਚਲੋ
2: ਉਹ ਆਪਣੀ ਤਿਆਰ ਤਿਆਰ ਕਰਕੇ ਆ ਗਏ। ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ ਜੀ,
1: ਥੈਂਕ ਯੂ
0: ਜੀ। ਹਾਂਜੀ ਮੈਂਡੀ ਜੀ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਯਸ਼ ਜੀ ਐਂਡ ਸਾਰੇ ਸੁਣਨ ਵਾਲਿਆਂ ਨੂੰ
0: ਜੀ ਸਤਿ ਸ਼੍ਰੀ ਅਕਾਲ।
3: ਹਾਂਜੀ, ਹੋਰ ਕਿਦਾਂ, ਠੀਕ ਠਾਕ?
1: ਵਧੀਆ ਜੀ, ਵਧੀਆ, ਤੁਸੀਂ ਕਿਵੇਂ ਹੋ?
3: ਹਾਂ, ਵਧੀਆ ਵਧੀਆ। ਟੌਪਿਕ ਤਾਂ ਨਾ ਜਿੱਦਾਂ ਕਿਤੇ ਮੈਂ ਹੀ ਕਿਤੇ ਕਹਿਤਾ ਹੁੰਦਾ, ਮੈਂ ਪ੍ਰੋਬਲਮ 'ਚ ਫਸੀ ਹਾਂ, ਮੇਰਾ ਹੱਲ ਕੋਈ ਕੱਢ ਦਿਓ।
0: ਹਾਂਜੀ, ਕੋਈ ਨਾ, ਵੇਖੋ ਇਹੋ ਜਿਹੇ ਹੁਣ ਆਹ ਵਾਲੇ ਸਿਨੈਰੀਓ ਆ, ਇਹਦੇ 'ਚ ਜ਼ਰੂਰੀ ਆ, ਮੰਨ ਲਓ ਕੋਈ ਸੁਣਦਾ ਹੋਵੇ ਤਾਂ ਤੁਹਾਡਾ ਮਸਲਾ ਹੱਲ ਹੋ ਜਾਏ ਆਪੇ, ਸਮਝ ਜੀ ਅਗਲਾ ਨਾ, ਤੁਸੀਂ ਆਪਣੀ ਮਜਬੂਰੀ ਦੱਸ ਦਿਓ।
3: ਹਾਂ, ਹੁਣ ਦੇਖੋ ਸਾਰਾ ਹਫ਼ਤਾ ਆ ਸਿਡਨੀ ਆ ਕੇ ਬੈਠੇ ਹਾਂ, ਔਰ ਏਦਾਂ ਪ੍ਰੋਗਰਾਮ ਚੱਲ ਰਹੇ ਆ, ਇੱਕ ਦਿਨ 'ਚ 3 ਪ੍ਰੋਗਰਾਮ ਔਰ ਡਿਫਰੈਂਟ ਡਿਫਰੈਂਟ ਫੈਮਿਲੀਆਂ ਵਿੱਚ। ਹੁਣ ਮੇਰੇ ਖਿਆਲ ਆਪਾਂ ਫਰਾਈਡੇ ਨੂੰ ਆ, ਸਵੇਰੇ ਪਹਿਲਾਂ ਹੈਗਾ ਵਿਆਹ ਆ, ਮੁੰਡੇ ਦਾ ਵਿਆਹ ਆ, ਫਿਰ ਹੈਗਾ ਉਹਦਾ ਕਿਸੇ ਹਾਊਸ ਵਾਰਮਿੰਗ ਆ, ਚਲੋ ਉਸ ਏਰੀਏ ਵਿੱਚ ਆ, ਫਿਰ ਸ਼ਾਮ ਨੂੰ ਰਿਸੈਪਸ਼ਨ ਆ, ਤੇ ਉਹ ਏਦਾਂ ਹੁਣ ਸੋਚਦੇ ਆ, ਪਰ ਇਹ ਬਹੁਤ ਹੋ ਗਿਆ ਹੁਣ ਤਾਂ, ਮਤਲਬ ਜਿੱਦਾਂ ਬੱਚੇ ਹੁਣ ਸਾਤੋਂ ਸਿੱਖਣ ਲੱਗ ਪਏ ਆ, ਨਿਊ ਜਨਰੇਸ਼ਨ, ਉਹ ਪਹਿਲੇ ਹੀ ਸਟਾਰਟਿੰਗ 'ਚ, ਹੁਣ ਸਿਸਟਰ ਤਾਂ ਚਲੋ ਮੇਰੇ ਉਹ ਛੋਟਾ ਸਰਕਲ ਬਣਾਓ ਹਨਾ, ਜਿਹੜਾ ਪਹਿਲਾਂ ਸੋਚਿਆ ਨੀ ਮੇਰੇ ਵਰਗੀ ਨੇ, ਜਦੋਂ ਫਿਰ ਸਰਕਲ ਵੱਡਾ ਹੋ ਜਾਂਦਾ ਆ, ਫਿਰ ਹੁਣ ਸਾਰਿਆਂ ਦੇ ਨਿਆਣੇ ਵਿਆਹਣ ਵਾਲੇ, ਸਾਰਿਆਂ ਦੇ ਫੰਕਸ਼ਨ ਹਨਾ, ਔਰ ਇੱਕ ਬੈਠੀ ਦੂਰ ਵਗਾ ਵਗਾ ਚਲ ਗਈ ਤਾਂ ਉਹ ਵੀ ਹੁਣ ਹੋਰ ਪ੍ਰੋਬਲਮ ਆ ਰਹੀ ਆ। ਤੇ ਫਿਰ ਉਹੀ ਫੈਮਿਲੀ ਨਾਲ ਜਿਹੜੇ ਗੱਲ ਕਰਦੇ ਆ ਤੋ ਬੇਟੀ ਨੇ ਕਿਹਾ ਕਿ ਬੱਚਿਆਂ ਤੋਂ ਪਤਾ ਨੀ ਮੈਂ ਅੜਨ ਉਹਨਾਂ ਤੋਂ ਹੋ ਜਾਂਦੀ ਇੰਸਪਾਇਰ ਪ੍ਰਾਇਰਟੀ ਦੇਖੋ ਤੁਸੀਂ ਹਨਾ ਸੋ ਕਿੱਦਾਂ ਆਪਾਂ ਪ੍ਰਾਇਰਟਾਈਜ਼ ਕਰਦੇ ਆ। ਤੇ ਉਹਦੇ ਵਿੱਚ ਉਹ ਮੈਨੂੰ ਕਹਿੰਦੇ ਕਿ ਜਿਹੜੇ ਆਪਾਂ ਰਿਸ਼ਤਿਆਂ ਨੂੰ ਲੈਂਦੇ ਆ ਆਪਾਂ ਹਨਾ ਵੀ ਮੇਰੀ ਸਗੀ ਭੈਣ ਸਕਾ ਭਰਾ ਜਾਂ ਮੇਰਾ ਕਜ਼ਨ ਹਨਾ ਥੋੜੀ ਜੇ ਹੁਣ ਚਲੋ ਲੈਣੀ ਵੀ ਚਾਹੀਦੀ ਹੈ ਜੇ ਲੈ ਸਕਦੇ ਆ। ਉਹ ਇਹ ਦੇਖਿਆ ਮੇਰੇ ਤੋਂ ਤਾਂ ਖੁਸ਼ ਨਹੀਂ ਕੀਤੇ ਜਾਣੇ ਸਾਰੇ ਇੰਪੋਸੀਬਲ ਹਨਾ ਪਰ ਇਹ ਹੁਣ ਇਹ ਇੱਦਾਂ ਕਰਦੇ ਆ ਕਿ ਜਿਹੜਾ ਇਨ ਟੱਚ ਰਹਿ ਰਿਹਾ ਤੁਹਾਡੇ ਨਾਲ ਜਿੰਨੀ ਫਿਰ ਉਹੀ ਆ ਕਿਤੇ ਨਾ ਕਿਤੇ ਹਾਏ ਹੈਲੋ ਹੀ ਕਰ ਲਿਆ ਕਰੋ ਇੱਕ ਮੈਸੇਜ ਹੀ ਛੱਡ ਰੱਖਿਆ ਕਰੋ। ਕਈ ਵੇਲੇ ਹੁੰਦਾ ਆ ਨਾ ਕਿ ਤੁਹਾਡੇ ਜਾ ਕੇ 6 ਮਹੀਨਿਆਂ ਚ ਇੱਕ ਫੋਨ ਕਾਲ ਮੈਂ ਆਪ ਕਰਦੀ ਰਹੀ ਹਾਂ ਪਰ ਕਿਤੇ ਨਾ ਕਿਤੇ ਤੁਸੀਂ ਜ਼ਿਆਦਾ ਹਨਾ ਮੈਸੇਜ ਹੀ ਛੱਡ ਦੋ ਕਿਤੇ ਆ ਜਿਹੜਾ ਹੁਣ ਮੈਂ ਉੱਧਰ ਨੂੰ ਨਹੀਂ ਜਾਣਾ ਚਾਹੁੰਦੀ ਫੇਸਬੁੱਕ ਤੇ ਲਾਈਕ ਕਰ ਲੈਂਦੇ ਨਾ ਮੈਂ ਤਾਂ ਉਹ ਚ ਖੁਸ਼ ਹੋ ਜਾਂਦੀ ਹਾਂ ਕਿ ਚਲੋ ਇਹਦਾ ਮਤਲਬ ਅਗਲਾ ਠੀਕ ਠਾਕ ਆ ਸਾਡਾ ਮਤਲਬ ਇੱਕ ਅੰਡਰਸਟੈਂਡਿੰਗ ਆ ਵੀ ਜਿਹੜਾ ਲਾਈਕ ਕੀਤਾ ਹਨਾ ਜਾਂ ਐਪਰੀਸ਼ੀਏਟ ਕੀਤਾ ਕੁਛ ਉਹ ਮਤਲਬ ਇੱਕ ਤਰ੍ਹਾਂ ਕਿਸੇ ਤਰ੍ਹਾਂ ਹਨਾ ਜਾਂ ਸੋਸ਼ਲ ਮੀਡੀਆ ਰਾਹੀਂ ਹਨਾ ਸੋ ਇਹ ਰੱਖਿਆ ਹੁਣ ਕਿ ਇਨ ਟੱਚ ਜਿਹੜੇ ਰਹਿੰਦੇ ਆ ਸੋ ਬੈਲੈਂਸਡ ਕਰ ਲਓ ਮੇਰੇ ਹਿਸਾਬ ਨਾਲ ਜੇ ਹੋ ਸਕਦਾ ਆ ਤਾਂ ਹੁਣ ਮੈਂ ਕਰ ਰਹੀ ਹਾਂ ਕਿ ਥੋੜਾ ਥੋੜਾ ਟਾਈਮ ਸਾਰਿਆਂ ਦੇ ਜਾਇਆ ਉਹ
0: ਹੁਣ ਤੇ ਫਿਰ ਇਹੋ ਹੀ ਆ
3: ਪਰ ਇੱਕ ਸਟੇਜ ਐਸੀ ਆਉਂਦੀ ਆ ਨਾ ਜਿੱਦਾਂ ਫਿਰ ਤੁਹਾਡੇ ਤੋਂ ਨਹੀਂ ਹਿੰਮਤ ਹੀ ਹੈਣੀ ਹਨਾ ਜਾਂ ਤੁਸੀਂ ਹਨਾ ਤਾਂ ਦੇਖੋ ਮਿਊਚੁਅਲ ਅੰਡਰਸਟੈਂਡਿੰਗ ਵਾਲੇ ਮੈਂ ਤਾਂ ਹੁਣ ਉਹ ਸੋਚਿਆ ਹੋਇਆ ਆ ਜਿੱਥੇ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ ਤੇ ਉਹ ਤਾਂ ਸਮਝ ਜਾਂਦੇ ਆ ਹਨਾ ਔਰ ਫਿਰ ਤੁਸੀਂ ਤੁਹਾਨੂੰ ਬਲਾਕ ਆਉਣ ਕਿੱਦਾਂ ਰਿਹਾ ਥੋੜਾ ਜਿਹਾ ਨਾ ਜੇ ਇੰਨਾ ਇੰਪੋਰਟੈਂਟ ਕੋਈ ਹੈਗਾ ਆ ਕਈ ਵੇਲੇ ਹੁੰਦਾ ਆ ਤਾਂ ਥੋੜਾ ਮੈਸੇਜ ਪਹੁੰਚਾਉਣਾ ਉਹ ਵੀ ਇੱਕ ਮੈਟਰ ਕਰਦਾ ਆ ਤੁਸੀਂ ਕਿਸ ਹਿਸਾਬ ਨਾਲ ਫਾਰਮੈਲਿਟੀ ਕਰ ਰਹੇ ਹੋ ਜਾਂ ਇੱਕ ਤਾਂ ਆਪਾਂ ਸਾਰਿਆਂ ਨੂੰ ਇਨਵੀਟੇਸ਼ਨ ਸੈਂਡ ਕਰਤਾ ਕਿਉਂਕਿ ਬਿਜ਼ੀ ਬਹੁਤ ਹਾਂ ਸਾਰੇ ਅੱਗੇ ਹੁੰਦੇ ਸੀ ਫੋਨ ਕਾਲਸ ਹੁਣ ਸਿਰਫ ਵਿਆਹ ਵੀ ਵਟਸਐਪ ਤੇ ਬਸ ਸੈਂਡ ਕਰਕੇ ਪਰੇ ਹੋ ਜਾਂਦੇ ਆ ਫਿਰ ਕਿਤੇ ਆਰ ਐਸ ਵੀ ਪੀ ਜਦੋਂ ਆਪਾਂ ਲਿਸਟ ਬਣਾਉਣੀ ਹੁੰਦੀ ਫਿਰ ਆਪਾਂ ਰਿਮਾਇੰਡ ਕਰਾਉਂਦੇ ਜਾਂ ਪੁੱਛਦੇ ਹਾਂ ਕਈ ਤਾਂ ਉਹ ਵੀ ਨੀ ਪੁੱਛਦੇ ਖੁੱਲਾ ਤਾਂ ਦੱਸਿਆ ਹੁੰਦਾ ਆ ਕਿ ਇੰਨੇ ਸਾਡੇ ਜੀ 400-500 ਹੋਣੇ ਆ ਹਨਾ ਉਹ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਏਦਾਂ ਹੀ ਕਰਕੇ ਆਪਾਂ ਚੱਲ ਰਹੇ ਹਾਂ ਹੁਣ ਔਰ ਜੇ ਨਾ ਲੱਕੀ ਆ ਤੁਸੀਂ ਫੈਮਿਲੀ ਮੈਂ ਹੁਣ ਇੱਕ ਇਹ ਵੀ ਆ ਫੈਮਿਲੀ ਮੈਂਬਰਸ ਡਿਵਾਈਡ ਕਰ ਲੈਂਦੇ ਆ ਕਿਉਂਕਿ ਹੁਣ ਜੇ ਤਿੰਨ ਫੰਕਸ਼ਨ ਆ ਤਿੰਨ ਫੰਕਸ਼ਨ ਵਿੱਚੋਂ ਇੱਕ ਸਾਡਾ ਫੈਮਿਲੀ ਫੰਕਸ਼ਨ ਆ ਉਹ ਹੈਗਾ ਮੇਰੇ ਮਤਲਬ ਹੈਗੇ ਤਿੰਨੇ ਇੰਪੋਰਟੈਂਟ ਆ ਪਰ ਜਦੋਂ ਮੇਰੀ ਫਰੈਂਡ ਦੀ ਕੁੜੀ ਦਾ ਆ ਤੇ ਉੱਥੇ ਫਿਰ ਮੈਂ ਜਾਊਂਗੀ ਉਹ ਇਹਨਾਂ ਦੇ ਫਰੈਂਡ ਦਾ ਬੇਟਾ ਉਹ ਫਿਰ ਵੰਡ ਲਓ ਤੁਸੀਂ ਹਨਾ ਆਪਸ ਇੱਦਾਂ ਕਰ ਲਓ ਇਹ ਕਰ ਸਕਦੇ ਆ ਤੇ ਉਹ ਪਰ ਇਹ ਪ੍ਰੋਬਲਮ ਬਹੁਤ ਆ ਰਹੀ ਆ
0: ਨਹੀਂ ਤੇ ਚਲੋ ਮੇਰੇ ਕੋ ਪਤਾ ਨਹੀਂ ਆਪਾਂ ਪਹਿਲਾਂ ਗੱਲ ਇਹਦੇ ਤੇ ਕਰਤੀ ਆ ਜਾਂ ਨਹੀਂ ਕਰਤੀ ਇਹ ਵੀ ਕਈ ਥਾਵਾਂ ਤੇ ਤੁਹਾਨੂੰ ਇਹ ਵੀ ਸਮੱਸਿਆ ਆਉਂਦੀ ਆ ਵੀ ਹਾਂ ਜਾਂ ਸਾਰੇ ਕਿਉਂ ਨਹੀਂ ਆਏ
1: ਆਹੀ ਉਹ ਵੀ ਮਤਲਬ ਤੁਹਾਡੀ ਉਹ ਨਹੀਂ ਮਤਲਬ ਪਰਵਾਨ ਹੁੰਦੀ ਕਿ ਹਾਂ ਤੁਹਾਡੀ
0: ਉਹ ਪਰਵਾਨ ਨਹੀਂ ਹੁੰਦੀ ਵੀ ਉਹਨਾਂ ਚੇਂਜ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਤਾਂ ਇਹ ਵੀ ਇਹ ਵੀ ਇੱਕ ਹੌਲੀ
3: ਹੌਲੀ ਹੁਣ ਦੇਖੋ ਦੇਖੀ ਹੋਣੀ ਆ ਪਤਾ ਕੀ ਜਿਲੇ ਆਪਣੇ ਸਿਰ ਪੈਂਦੀ ਆ ਨਾ ਇਹ ਆਉਂਦੀ ਤਾਂ ਵਾਰੀ ਸਾਰਿਆਂ ਨਾਲ ਹੀ ਆ ਹੁੰਦੀ ਤਾਂ ਹੈ ਇਹ ਪਰ ਆਪਾਂ ਅੰਡਰਸਟੈਂਡਿੰਗ ਨਾ ਕਰਦੇ ਜਦੋਂ ਫਿਰ ਆਪਣੀ ਵਾਰੀ ਹੁੰਦੀ ਆ ਤਾਂ ਅਸੀਂ ਕਹਿੰਦੇ ਸਾਰਾ ਪਰਿਵਾਰ ਆਵੇ ਮੇਰੇ ਰੌਣਕ ਹੋਵੇ ਮੇਰਾ ਇਹ ਟਾਈਮ ਆ ਇੱਕ ਹਨਾ ਦਿਖਾਲਣ ਦਾ ਵੀ ਬਣੀ ਤਣੀ ਜਾਂ ਜੋ ਵੀ ਹਨਾ ਰੌਣਕ ਕਰਨੀ ਜੋ ਵੀ ਹਨਾ ਪਰ ਫਿਰ ਆਪ ਜਦੋਂ ਜਾਣਾ ਹੁੰਦਾ ਆ ਫਿਰ ਐਕਸਪੈਕਟ ਕਰਦੇ ਆ ਵੀ ਭਾਈ ਮਿਊਚੁਅਲ ਅੰਡਰਸਟੈਂਡ ਕਰੋ ਸਾਨੂੰ ਜੈਨੂਇਨ ਸਾਨੂੰ ਹਨਾ ਰੀਜ਼ਨ ਹੈਗੇ ਆ ਤੋ ਇਹ ਹੋ ਜਾਂਦਾ ਆ ਪਰ ਮੈਂ ਜਿੱਦਾਂ ਪਹਿਲੇ ਕਹਿਤਾ ਕਾਂਟ ਪਲੀਜ਼ ਐਵਰੀ ਵਨ ਤੇ ਹਾਂ ਇਹ ਹੁੰਦਾ ਆ ਕਿ ਜ਼ਰੂਰ ਹਾਜ਼ਰੀ ਆਹ ਜੋ ਮੈਂ ਕਰ ਰਹੀ ਹਾਂ ਹੁਣ ਤੇ ਹੁਣ ਜਦੋਂ ਫੰਕਸ਼ਨ ਆ ਇੰਨਾ ਜਿਹੜੇ ਅੰਡਰਸਟੈਂਡ ਕਰਦੇ ਆ ਵਾਕਈ ਉਹ ਤੁਹਾਨੂੰ ਆਪੇ ਹੀ ਇੱਕ ਤੇ ਹੁਣ ਇੱਦਾਂ ਕਰਦੇ ਆ ਵਿਆਹ ਚ ਸੱਦ ਲੈਂਦੇ ਕਈ ਤੁਹਾਨੂੰ ਸੰਗੀਤ ਚ ਬੁਲਾਉਣਗੇ ਤਾਂ ਕਈਆਂ ਨੂੰ ਫਿਰ ਰਿਸੈਪਸ਼ਨ ਤੇ ਬੁਲਾਉਣਗੇ ਹਨਾ ਤੇ ਰੀਸੈਂਟਲੀ ਹੋਇਆ ਉਹਨੇ ਰਿਸੈਪਸ਼ਨ ਤੇ ਘਰ ਪਾਰਟੀ ਬਾਕੀ ਤੇ ਸੱਦਿਆ ਸੰਗੀਤ ਤੇ ਨਹੀਂ ਬੁਲਾਇਆ ਹਨਾ ਤੇ ਬਸ ਮੈਂ
0: ਉਹ ਚੁੱਪ ਜਾਂਦੀ ਆ ਬੰਦੇ ਨੂੰ
1: ਨਹੀਂ
3: ਚੁੱਪ
0: ਨਹੀਂ ਉੱਥੇ ਨਹੀਂ ਸੱਦਿਆ ਤਾਂ ਇੱਥੇ ਵੀ ਨਹੀਂ ਜਾਣਾ ਆਪਾਂ ਜਾਓ ਫਿਰ
3: ਨਹੀਂ ਹਾਂ ਹੁੰਦੀ ਇੱਦਾਂ ਹੀ ਆ ਪਰ ਤੁਸੀਂ ਵੱਡਾ ਦਿਲ ਕਰਨਾ ਪੈਣਾ ਆ ਮੈਚਿਓਰ ਹੋਣਾ ਪੈਣਾ ਹੀ ਆਪਾਂ ਨੂੰ ਹਨਾ ਵੇ ਦੇਖੋ ਦੇਖੀ ਨਹੀਂ ਤਾਂ ਫਾਇਦਾ ਨਹੀਂ ਆ ਫਿਰ ਮਤਲਬ ਉਹੀ ਅਨਪੜ੍ਹ ਵੀ ਨਹੀਂ ਕਹਿ ਸਕਦੀ ਜਾਂ ਤੁਸੀਂ ਉਹ ਫਾਇਦਾ ਨਹੀਂ ਆ ਫਿਰ ਬਾਅਦ ਚ ਤੁਸੀਂ ਫੀਲ ਕਰਦੇ ਆ ਯਾਰ ਆਪਣੀ ਸੋਚ ਤੇ ਹੀ ਫਿਰ ਥੋੜਾ ਫੀਲ ਕਰ ਲੈਂਦੇ ਹੁੰਦੇ ਆ ਨਾ ਕਿ ਯਾਰ ਮੈਂ ਕੀ ਸੋਚ ਰਿਹਾ ਹਨਾ ਬਣਾ ਕੇ ਰੱਖਣੀ ਆ ਸਾਰਿਆਂ ਨਾਲ ਸਾਰਿਆਂ ਦਾ ਵਧੀਆ ਹੋ ਜਾਵੇ ਉਹ ਥੋੜਾ ਆਪਣੇ ਆਪ ਨੂੰ ਹੀ ਥੋੜਾ ਚੇਂਜ ਕਰਨਾ ਪੈਂਦਾ ਆ ਨਹੀਂ ਤਾਂ ਜਿੱਦਾਂ ਦੀ ਮੈਂ ਲੜਾਕੀ ਪਹਿਲਾਂ ਹੁੰਦੀ ਸੀਗੀ ਤਾਂ ਲੈ ਮੈਨੂੰ ਨੀ ਸੱਦਿਆ ਕਿਤੇ ਮਤਲਬ ਹਨਾ ਹੁਣ ਚਾਹ ਚੜ੍ਹ ਜਾਂਦਾ ਆ ਸਨੀ ਭਲਾ ਸ਼ੁਗਰ ਭੁੱਲ ਗਏ
1: ਸਹੀ ਗੱਲ ਇਹ ਵੀ ਟਾਈਮ ਆਉਂਦਾ ਕਿ ਹਾਂ
0: ਉਹ ਵੀ ਆਈ ਥਿੰਕ ਕੁਛ ਥਾਵਾਂ ਹੀ ਨੇ ਹਰ ਇੱਕ ਥਾਂ ਤੇ ਉਹ ਵੀ ਨਹੀਂ ਹੋ ਪਾਉਂਦਾ।
3: ਹਾਂ, ਤੁਸੀਂ ਇਹ ਦੇਖੋ ਇੱਕ ਪ੍ਰੋਬਲਮ ਹੋਰ ਆ, ਜੇ ਤੁਸੀਂ ਇੱਕ ਵਾਰ ਤੁਹਾਡੇ ਨਹੀਂ ਗਏ ਤਾਂ ਅਗਲਾ ਤੁਹਾਨੂੰ ਕ੍ਰੋਸ ਕਰ ਦਿੰਦਾ ਆ, ਪਰ ਆਪਣੇ ਜੇ ਦਿਲ ਵੱਡਾ ਕਰੋ, ਜੋ ਰੱਬ ਕਰਦਾ ਠੀਕ ਹੀ ਕਰਦਾ ਆ, ਇਟਸ ਓਕੇ। ਉਹ ਤੁਹਾਡੇ ਮਤਲਬ ਨਹੀਂ, ਮਤਲਬ ਉਹਨਾਂ ਨਾਲ ਬਣਨ, ਹੁਣ ਵਰਡ ਆਪਾਂ ਕੇਅਰਫੁਲ ਯੂਜ਼ ਕਰੇ, ਵੀ ਮਤਲਬ ਨਹੀਂ ਬਣਨਾ ਏ ਤੁਹਾਡੀ ਉੱਥੇ ਜਾਂ ਜੋ ਵੀ ਕਹਿ ਲਓ, ਇਟਸ ਓਕੇ। ਤੁਹਾਨੂੰ ਨਹੀਂ ਤਾਂ ਮਿਊਚੁਅਲ ਅੰਡਰਸਟੈਂਡਿੰਗ, ਕਈ ਇੱਦਾਂ ਦੇ ਆ ਰਿਸ਼ਤੇ ਵੀ ਨਹੀਂ ਹੁੰਦੇ, ਉਹ ਇੰਨੇ ਪਿਆਰੇ ਤੁਹਾਡੇ ਦੋਸਤੀ ਦੇ ਹੁੰਦੇ, ਦੂਰ ਦੇ ਰਿਸ਼ਤੇ, ਉਹ ਕੋਈ ਗੱਲ ਨੀ ਅਸੀਂ ਅੰਡਰਸਟੈਂਡ ਕਰਦੇ। ਉਹ ਤਾਂ ਤੁਸੀਂ ਤਿੰਨ ਵਾਰ ਨਹੀਂ ਜਾਂਦੇ ਤਾਂ ਵੀ ਉਹ ਚੌਥੀ ਵਾਰ ਵੀ ਬੁਲਾਉਣਗੇ,
0: ਜਿਨ੍ਹਾਂ ਨੇ ਗੱਲ ਹੈਗੀ ਇਹ ਵੀ ਹੈਗੀ ਨੀ ਤੇ ਆਮ
3: ਉਹ ਰੱਖਦੇ ਆ
0: ਇੱਦਾਂ ਦੇ ਵੀ ਕਈ ਦਰਿਆ ਦੇ ਲੈ ਗਏ।
3: ਹਾਂਜੀ, ਪਰ ਜਿਹੜੇ ਤੋੜਨ ਵਾਲੇ ਆ ਨਾ, ਉਹ ਤਾਂ ਫਿਰ ਐਕਸਕਿਊਜ਼ ਹੀ ਲੱਭਦੇ ਹੁੰਦੇ ਆ,
1: ਮਿੰਟ ਲੱਗਦੇ
3: ਜਿਗਰਾ ਜਾ ਕਰਕੇ ਦੂਜੀ ਵਾਰ ਬੁਲਾ ਲੈਂਦੇ ਆ।
0: ਨਹੀਂ ਆਏ ਰਹਿਣ ਦੋ, ਹਰ ਕੋਈ ਵੇਖੋ ਘਟਾਉਣ ਨੂੰ ਪੈਣ ਡਿਆ ਵਾ ਤੇ ਹਰ ਕੋਈ ਆਪਣੀ ਲਿਸਟ ਸ਼ਾਰਟ ਕਰਨ ਨੂੰ ਪੈਣ ਡਿਆ। ਮੇਨ ਇਹ ਬਿਜ਼ਨਸ
3: ਤਾਂ ਕਈ ਵੇਲੇ ਉਦਾਂ ਹੀ ਉਹਨਾਂ ਤੋਂ ਹੋ ਜਾਂਦਾ, ਦਿਮਾਗ 'ਚ ਨਹੀਂ ਆਉਂਦਾ ਬਣਾ ਕੇ, ਜਦੋਂ ਨਾ ਆਪਣਾ ਮਾਈਂਡਸੈਟ ਹੋ ਜਾਂਦਾ ਕਿ ਨਹੀਂ ਆਪਾਂ ਬਣਾ ਕੇ ਰੱਖਣੀ ਆ, ਤੇ ਉੱਥੇ ਫਿਰ ਆਪਾਂ ਅੰਡਰਸਟੈਂਡਿੰਗ ਵੀ ਲਿਆਉਂਦੇ ਆ, ਦਿਲ ਵੀ ਵੱਡਾ ਕਰਦੇ ਆ, ਹਉ ਪਰੇ ਵੀ ਕਰਦੇ ਆ। ਪਰ ਕਈ ਵੇਲੇ ਬੱਚੇ ਮੈਂ ਦੇਖਦੀ ਹਾਂ, ਮੈਂ ਤਾਂ ਇਹਨਾਂ ਤੋਂ ਸਿੱਖਦੀ ਹਾਂ, ਮਤਲਬ ਉਹ ਬੜੇ ਤਰੀਕੇ ਨਾਲ ਚੱਲਦੇ, ਮੈਂ ਨਹੀਂ ਕਹਿੰਦੀ 100% ਰਾਈਟ, ਪਰ ਜਿਹੜੇ ਉਹ ਤਰੀਕੇ ਨਾਲ ਚੱਲਦੇ ਤਾਂ ਉਹ ਹੀ ਹੈ ਨਾ, ਉਹਨਾਂ ਜਿੱਥੋਂ ਚੰਗਿਆਈ ਆਪਾਂ ਕੁਛ ਲਰਨ ਕਰਨੀ ਆ, ਛੋਟਿਆਂ ਤੋਂ ਵੀ ਕਰ ਲਓ, ਬੜਿਆਂ ਤੋਂ ਵੀ ਕਰ ਲਓ।
0: ਇਹ ਕਿੱਦਾਂ ਮੈਨੇਜ ਕਰਦੇ
3: ਆ? ਇਹ ਜਿੱਦਾਂ ਹੁਣੇ ਨਹੀਂ ਦੱਸਿਆ, ਰੀਸੈਂਟਲੀ ਕਜ਼ਨਸ ਆ ਸਾਰੇ, ਤੋ ਇੱਕ ਫੈਮਿਲੀ ਵਿੱਚੋਂ ਇੱਕ ਕਜ਼ਨ ਨੂੰ ਬੁਲਾਇਆ ਨੀ, ਤੋ ਉਹਨੂੰ ਵੱਡੇ ਨੂੰ ਬੁਲਾ ਲਿਆ, ਛੋਟੇ ਨੂੰ ਬੁਲਾਇਆ ਨੀ। ਮੈਂ ਕਿਹਾ ਵੀ ਉਹ ਮਾਇੰਡ ਨਹੀਂ ਕਰੋ, ਤੇ ਇੱਦਾਂ ਚੰਗਾ ਲੱਗਦਾ ਆ, ਤੁਸੀਂ ਬਿਲਕੁਲ ਕਲੋਜ਼ ਆ, ਤੁਸੀਂ ਇੱਕ ਸਰਕਲ, ਕਿਉਂਕਿ ਇੱਥੇ ਸਾਰੇ ਤੇ ਇੱਥੇ ਰਿਸ਼ਤੇਦਾਰ। ਉਹ ਕਹਿੰਦੀ ਕਿ ਉਹ ਨਾ ਇਨ ਟੱਚ ਨਹੀਂ ਰਹਿੰਦੇ ਸਾਡੇ ਨਾਲ, ਕਿਉਂਕਿ ਉਹਨ ਕਦੇ ਸਾਰੇ ਸਾਲ ਚ ਨਾ ਮੈਸੇਜ ਕਰਨਾ, ਨਾ ਮਤਲਬ ਕੁਛ ਵੀ ਇਨ ਟੱਚ ਜਦ ਹੈ ਹੀ ਨੀ। ਔਰ ਮੈਂ ਨਾ ਉਸ, ਹਾਂ ਤੇ ਮੈਂ ਉਹ ਜਦੋਂ ਉਹਨੂੰ ਮਿਲੀ, ਉਹ ਨਾ ਹੈ ਨਾ ਕਿ ਕਿੱਦਾਂ ਉਹਨੂੰ ਦੇਖਾਂ, ਗੱਲ ਤਰੀਕੇ ਨਾਲ ਕੀਤੀ, ਤੇ ਉਹ ਕਹਿੰਦੀ ਕਿ ਨਹੀਂ ਮੈਂ ਲਾਈਕ ਨਹੀਂ ਕਰਦੀ। ਈਵਨ ਮੈਂ ਆਪਣੀ ਛੋਟੀ ਦੀ ਗੱਲ ਕਰ ਲਵਾਂ, ਹੁਣ ਛੋਟੀ ਦੇ ਬੇਟੀ ਦੀ, ਪਰ ਉਹ ਕਹਿੰਦੀ ਹੈ ਕਿ ਨਹੀਂ ਮੈਂ ਕੰਫਰਟ ਫੀਲ ਨਹੀਂ ਕਰਦੀ, ਮੈਂ ਲਾਈਕ ਹੀ ਨਹੀਂ ਕਰਦੀ, ਮੈਂ ਬਹੁਤਾ ਸੋਸ਼ਲਾਈਜ਼ ਕਰਨਾ, ਮੈਂ ਤਾਂ ਅੱਗੇ ਇੱਕ ਦੋ ਜਣੇ ਰੱਖਣੇ ਚਾਹੁੰਦੀ ਹਾਂ ਆਪਣੇ ਸਰਕਲ 'ਚ। ਸੋ ਇਹ ਬੜਾ ਇਹ ਸੋਚਦੇ ਇੱਕ ਦੂਜੇ ਦੀ ਰਿਸਪੈਕਟ ਕਰਦੇ, ਆਪਣੇ ਇਹ ਗੱਲਾਂ ਹੈ ਨਹੀਂ, ਆਪਣੇ ਤਾਂ ਖੜੂਸ ਹੋ ਗਈ, ਆਕੜ ਹੋ ਗਈ, ਜਾਂ ਹਨਾ ਇਹਨੂੰ ਰੱਖਣੀ ਨਹੀਂ ਆਉਂਦੀ। ਪਰ ਜਿਹੜਾ ਇੱਕ ਸਿਸਟਮ ਜਿਹੜਾ ਜਿੱਦਾਂ ਚੱਲਦਾ ਹੈ, ਬੜੇ ਹਨਾ ਕਿਸੇ ਨੂੰ ਕਿਸੇ 'ਤੇ ਪ੍ਰੈਸ਼ਰ ਨਹੀਂ, ਫੋਰਸ ਨਹੀਂ, ਭਾਈ ਤੂੰ ਚਾਚੇ ਦੀ ਕੁੜੀ ਆ ਜਾਂ ਚਾਚੇ ਦਾ ਮੁੰਡਾ ਤਾਂ ਮਾਸੀ ਦੀ ਆ ਜਾਂ ਮਾਮੇ ਦੀ, ਵੀ ਤੈਨੂੰ ਤਾਂ ਹੁਣ ਹਾਜ਼ਰ ਹੋਣਾ ਪੈਣਾ, ਆਉਣਾ ਪੈਣਾ ਬਹੁਤ। ਆ ਵਿਆਹਾਂ 'ਚ ਤਾਂ ਹਜੇ ਹੋਰ ਪ੍ਰੋਬਲਮਸ ਆਉਣੀਆਂ, ਕਿਉਂਕਿ ਆਪਾਂ ਚਾਹੁੰਦੇ ਹੁੰਦੇ ਸਾਰਿਆਂ ਨੂੰ ਸੱਦੀ, ਜਿੱਦਾਂ ਹੁਣ ਫੋਰ ਐਗਜ਼ਾਮਪਲ ਸਾਡੇ ਬੇਬੀ ਸ਼ਾਵਰ ਸੀ, ਤੇ ਹੁਣ ਜਿਹਨੇ ਸਾਨੂੰ ਇੱਥੇ ਬੁਲਾਇਆ ਕੀਤਾ ਸਾਰਾ, ਸਾਨੂੰ ਹੈ ਨਾ ਸਟਾਰਟਿੰਗ ਤੋਂ ਸਪੋਰਟ ਕੀਤੀ, ਹੁਣ ਅਸੀਂ ਉਹ ਲੈ ਕੇ ਚੱਲ ਰਹੇ ਹਾਂ, ਨਹੀਂ ਨਹੀਂ ਉਹਨਾਂ ਨੂੰ ਤਾਂ ਜ਼ਰੂਰੀ ਆ। ਤੇ ਬੱਚੇ ਕਹਿੰਦੇ ਜਦੋਂ ਹਾਏ ਹੈਲੋ ਹੀ ਨਹੀਂ ਕਦੇ ਹੁੰਦੀ, ਫਿਰ ਹਾਰ ਕੇ ਜਦੋਂ ਮੈਂ ਦਰਾਣੀ ਰੱਖ ਲਓ, ਉਹ ਸਾਡੇ 'ਚ ਮਿਊਚੁਅਲ ਅੰਡਰਸਟੈਂਡਿੰਗ ਹੋ ਗਈ ਹੋਇਆ, ਔਰ ਥੈਂਕਸ ਟੂ ਗੋਡ ਉਹ ਜੇ ਹੋ ਗਈ ਹੋਇਆ ਨਾ, ਤਾਂ ਗਾਹਾਂ ਉਹਨਾਂ ਤੇ ਉਹੀ ਟਾਈਮ ਆਉਣ ਲੱਗ ਪਿਆ, ਉਹ ਹੁਣ ਰੀਅਲਾਈਜ਼ ਕਰਨ ਲੱਗ ਪਿਆ। ਦੇਖੋ ਮੈਂ ਕਿਹਾ ਜੇ ਮੇਰੇ ਹੱਥ ਬਸ ਕੁਛ, ਆਪਣੇ ਹੱਥ ਬਸ ਵੀ ਹੁਣ ਅੱਜ ਕੱਲ੍ਹ ਗਾਹਾਂ ਗਾਹਾਂ ਨਹੀਂ ਹੋ ਰਿਹਾ, ਬਹੁਤ ਜਿਹੜੇ ਇਹਨਾਂ ਦੇ ਨਾ ਪ੍ਰੋਗਰਾਮ ਚੱਲ ਰਹੇ ਆ, ਇਹ ਆਪ ਓਰਗਨਾਈਜ਼ ਕਰਦੇ। ਪਰ ਇੱਕ ਇਹ ਵੀ ਹੈ ਕਿ ਮੈਂ ਇੱਦਾਂ ਵੀ ਕਹਿ ਕੇ ਦੇਖ ਹਟੀ ਹਾਂ ਵੀ ਚਲੋ ਮੇਰੇ ਵੀ, ਮੈਂ ਆਪਣੇ ਉਹ ਵੀ ਸੱਦ ਲੈਂਦੀ ਹਾਂ, ਤੇ ਪੈਸੇ ਆਪਾਂ ਮੈਂ ਆਪਣਿਆਂ ਦੇ ਮੈਂ ਦਊ ਹਨਾ। ਬੱਚੇ ਕਹਿੰਦੇ ਕਿ ਨਹੀਂ, ਫਿਰ ਹੁਣ ਮੈਂ ਬਹੁਤ ਸੌਖੀ ਹੋ ਗਈ ਹੋਇਆ, ਤੁਸੀਂ ਪਾਈ ਆਪਣਾ ਖਰਚਾ ਹਨਾ, ਹਾਂ ਖਰਚਾ ਤੁਸੀਂ ਕਰਨਾ ਆ, ਠੀਕ ਆ ਫਿਰ ਤੁਸੀਂ ਖੁਸ਼ ਹੋ, ਤੁਸੀਂ ਆਪਣੇ ਰੱਖੋ, ਜੇ ਮੈਨੂੰ ਕੋਈ ਲੋੜ ਵਾ ਨਾ ਫਿਰ ਮੈਂ ਆਪਣੀ ਵੱਖਰੀ ਪਾਰਟੀ ਕਰ ਲੂੰਗੀ, ਵੱਖਰਾ ਕੁਛ ਕਰ ਲੂੰਗੀ, ਐਟਲੀਸਟ ਘਰ ਚ ਸ਼ਾਂਤੀ ਤਾਂ ਰਹੇਗੀ ਹਨਾ।
0: ਸੋ
3: ਮੇਰੇ ਪਰਿਵਾਰ ਦਾ ਜਰੂਰ ਸਾਰੇ ਹੋਣ, ਭੂਆ ਵੀ ਹੋਣ ਨਿਆਣਿਆਂ ਦੀ ਹਨਾ, ਉਹਨਾਂ ਨੂੰ ਹੁੰਦਾ ਕਿਉਂਕਿ ਉਹ ਇੱਕ ਫੈਮਿਲੀ ਹੁੰਦੀ ਆ
0: ਬਿਲਕੁਲ।
3: ਤੇ ਪਰ ਫਿਰ ਇਹ ਵੀ ਰੱਖਦੇ ਆ ਕਿ ਨਹੀਂ ਜੇ ਹੁਣ ਫਰੈਂਡ ਸਰਕਲ ਦਾ ਜੁਦਾ ਰੱਖ ਲਓ ਤੇ ਫੈਮਿਲੀ ਜੁਦਾ ਹਨਾ।
0: ਆਪਣਾ ਘਰ ਸ਼ਗਨ ਤੇ ਸੱਦਣਾ, ਉੱਥੇ ਰਿਸ਼ਤੇਦਾਰ ਤੇ ਉਹ ਸਾਰੇ ਆ ਜਾਣੇ ਪਿੰਡ ਵਾਲੇ, ਬਾਕੀ ਉਹ ਬਾਰ ਬਾਰ ਹੁਣ ਅੱਜ ਕੱਲ ਚਲੋ ਸ਼ਕਤੀ ਪ੍ਰਦਰਸ਼ਨ ਹੋ ਗਿਆ, ਹੁਣ ਹੌਲੀ ਹੌਲੀ ਉਹ ਚੀਜ਼ਾਂ ਹੋਰ ਰੂਪ ਧਾਰਨ
1: ਅੱਜ ਕੱਲ ਤੇ ਜਿਹੜੀ ਪਹਿਲਾਂ ਵੀ ਪਾਰਟੀਆਂ ਕਰਦੇ ਬੈਚਲਰੇਟ ਜਾਂ ਹੈਂਸ ਪਾਰਟੀ ਉਹ ਸਾਰਾ ਕੁਝ
0: ਬਹੁਤ ਕੁਝ ਹੁਣ ਤੇ ਤੁਸੀਂ ਇੱਕ ਚੀਜ਼ ਵੇਖੋ ਕਾਮਨ ਵੀ ਪਹਿਲਾਂ ਸ਼ੁਰੂਆਤੀ ਸਮੇਂ 'ਚ ਬੰਦਾ ਕੋਸ਼ਿਸ਼ ਕਰਦਾ ਵੀ ਮੇਰੀ ਹੋਰ ਵੱਡੀ ਸਾਂਝ ਹੋਵੇ, ਆਹ ਵੀ ਮੈਨੂੰ ਜਾਣਦਾ ਹੋਵੇ, ਉਹ ਵੀ ਮੈਨੂੰ ਜਾਣਦਾ ਹੋਵੇ, ਮੈਂ ਇਹਦੇ ਵੀ ਜਾਵਾਂ, ਮੈਂ ਉਹਦੇ ਵੀ ਜਾਵਾਂ, ਮੈਂ ਹੌਲੀ ਹੌਲੀ ਹੌਲੀ ਹੌਲੀ ਆਪਾਂ ਉਸੇ ਚੀਜ਼ ਤੋਂ ਹੀ ਮੁੜ ਕੇ ਆਪਾਂ ਤੰਗ ਹੁੰਦੇ ਹਾਂ, ਹੈ ਨਾ, ਵੀ ਆਪਾਂ ਪਹਿਲਾਂ ਉਹ ਚੀਜ਼ ਆਪੇ ਹੀ ਆਪਣੇ ਹੱਥੀਂ ਸਾਂਝਾਂ ਵਧਾਉਂਦੇ ਹਾਂ, ਫਿਰ ਆਪਾਂ ਉਸੇ ਤੋਂ ਹੀ ਤੰਗ ਹੁੰਦੇ ਹਾਂ ਕਿ ਹਾਏ ਹੁਣ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਸੇ ਨੇ ਤਾਂ ਨਹੀਂ ਵਧਾ ਕੇ ਦਿੱਤੀਆਂ, ਮਤਲਬ ਇਹ ਕੋਈ ਤੁਹਾਨੂੰ ਕੋਈ ਉਹ ਤਾਂ ਨਹੀਂ ਆਇਆ ਰੱਬ ਕੋਲੋਂ, ਕੋਈ ਇਨਵੈਲਪ ਤਾਂ ਨਹੀਂ ਆਇਆ ਵੀ ਇਹਨਾਂ ਇਹਨਾਂ ਬੰਦਿਆਂ ਦੇ ਤੂੰ ਜਾਇਆ ਆਇਆ ਕਰਨਾ, ਹੈ ਨਾ, ਅਸੀਂ ਆਪੇ ਵਧਾਈਆਂ ਵੇਖ ਲਓ, ਸੋ ਇਹਨੂੰ ਕਹਿੰਦੇ ਆਪੇ ਫਾਥੜੀਏ।
1: ਈਵਨ ਇਹ ਵੀ ਮਤਲਬ ਵਿੱਚ ਤੇ ਮਤਲਬ ਇੰਨੇ ਇਨਵਾਈਟ ਆਉਂਦੇ ਸੀਗੇ, ਫਿਰ ਇਹ ਵੀ ਡਿਸਾਈਡ ਹੋਇਆ ਤੂੰ ਆਪਣੇ ਆਪਣੇ ਵਾਲਿਆਂ ਵੱਲ ਜਾ, ਆਪਣੇ ਸਰਕਲ ਦੇ ਵਿੱਚ, ਮੈਂ ਆਪਣੇ ਸਰਕਲ ਦੇ ਵਿੱਚ, ਕਿਉਂਕਿ ਕਈ ਵਾਰੀ ਇੱਦਾਂ ਮਤਲਬ ਹੁੰਦਾ ਬੈਕ ਟੂ ਬੈਕ ਹੀ ਤੁਸੀਂ ਵੀ ਥੱਕ ਜਾਂਦੇ ਹੋ ਕਿ ਜਾ ਕੇ ਵੀ ਨਾਲੇ ਬੱਚੇ ਤੇ ਸਫ਼ਰ ਕਰਦੇ ਆ।
0: ਇੱਥੇ ਥੋੜ੍ਹੀ ਨਾ ਸਮੱਸਿਆ ਹੋਰ ਵੀ ਆ, ਤੁਸੀਂ ਜੇ ਵੇਖੋ ਤੇ ਇੱਕ ਵੱਡੀ ਵਜ੍ਹਾ ਵਾ ਕਿ ਇੱਥੇ ਸਾਡੀਆਂ ਦੋਵਾਂ ਦੀਆਂ ਆਪੋ ਆਪਣੀਆਂ ਸਾਂਝਾਂ ਵੀ ਆ। ਹੁਣ ਇੰਡੀਆ ਦੇ ਵਿੱਚ ਕੀ ਸੀ, ਤੁਹਾਡੀ ਇੱਕ ਰਿਸ਼ਤੇਦਾਰੀ ਸੀ, ਹੈ ਨਾ, ਤੁਹਾਡੇ ਸਹੁਰੇ ਸੀ, ਤੁਹਾਡੇ ਪੇਕੇ ਸੀ, ਤੇ ਆਂਢ ਗੁਆਂਢ ਤੇ ਆਲਾ ਦੁਆਲਾ ਤੇ ਉਹੀ ਸਾਰਾ ਕੁਛ, ਹੈ ਨਾ। ਉਦੋਂ ਉਸ ਸਮੇਂ ਦੇ ਵਿੱਚ ਨੌਕਰੀਆਂ ਦਾ ਵੀ ਦੌਰ ਇੰਨਾ ਨਹੀਂ ਸੀ, ਖਾਸ ਸਾਡੇ ਤੇ ਨਹੀਂ ਸੀ, ਚਲੋ। ਹੁਣ ਇੱਥੇ ਕੀ ਆ, ਇੱਥੇ ਆਪਾਂ ਜਦੋਂ ਆਪਾਂ ਆਏ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਆਪਣੀਆਂ ਯਾਰੀਆਂ ਦੋਸਤੀਆਂ ਬਣੀਆਂ, ਹੈ ਨਾ, ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ, ਜਿਨ੍ਹਾਂ ਨਾਲ ਤੁਸੀਂ ਪੜ੍ਹੇ, ਜਿਨ੍ਹਾਂ ਨਾਲ ਆ ਕੇ ਤੁਸੀਂ ਰਹੇ, ਉਹਨਾਂ ਦੇ ਨਾਲ ਤੁਹਾਡੀਆਂ ਸਾਂਝਾਂ ਪਈਆਂ, ਉਹ ਇੱਕ ਤੁਹਾਡਾ ਸਰਕਲ ਆ। ਉਸ ਤੋਂ ਬਾਅਦ ਤੁਹਾਡਾ ਵਿਆਹ ਹੋ ਗਿਆ ਤੇ ਹੌਲੀ ਹੌਲੀ ਤੁਸੀਂ ਆਪਣੀ ਥਾਂ ਕੰਮ ਕਰਦੇ ਹੋ, ਵਹੁਟੀ ਦੀ ਜੌਬ ਹੋ ਰਿਹਾ, ਉਹ ਦੋਵਾਂ ਦੇ ਅਲੱਗ ਅਲੱਗ ਉਹ ਦੋ ਅਲੱਗ ਅਲੱਗ ਫਿਰ ਸਰਕਲ ਬਣ ਗਏ, ਠੀਕ ਆ। ਉਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਕੋਈ ਜੌਬ ਚੇਂਜ ਕੀਤੀ ਆ ਤੇ ਫਿਰ ਇੱਕ ਤੁਹਾਡਾ
1: ਐਗਜੈਕਟਲੀ
0: ਸਰਕਲ ਜਿਹੜਾ ਉਹ ਅਲੱਗ ਤੋਂ ਬਣ ਗਿਆ। ਇਸੇ ਤਰ੍ਹਾਂ ਦੇ ਨਾਲ ਔਨ ਗੋਇੰਗ ਇਹ ਮਤਲਬ ਫਿਰ ਤੁਹਾਡੇ ਹੋ ਜਾਂਦੇ ਬੱਚੇ। ਹੁਣ ਬੱਚੇ ਜੇ ਤੁਹਾਡੇ ਮੰਨ ਲਓ ਸਕੂਲਾਂ ਦੇ ਵਿੱਚ ਤੇ ਉਹਨਾਂ ਦੇ ਗਾਂਹ ਫਰੈਂਡ ਸਰਕਲ, ਉਹਨਾਂ ਦੇ ਨਾਲ ਤੁਸੀਂ ਮਿਲਣਾ ਵਰਤਣਾ ਆਉਣਾ ਜਾਣਾ ਸਕੂਲ 'ਚ ਲਾਗੇ ਬੰਨੇ ਜਾਂ ਕਿੱਦਾਂ, ਹੈ ਨਾ, ਤੇ ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਜੇ ਕੁਛ ਉਹ ਖੇਡਦੇ ਆ ਤੇ ਉੱਥੇ ਇੱਕ ਅਲੱਗ ਸਰਕਲ, ਸਕੂਲ ਤੋਂ ਬਲਹਿਦਾ ਫਿਰ ਉੱਥੇ ਇੱਕ ਅਲੱਗ ਸਰਕਲ। ਸੋ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਵੇਖੋ ਵੀ ਤੁਸੀਂ ਵਾਧਾ ਵਾਧਾ ਵਾਧਾ ਵਾਧਾ ਤੁਹਾਡਾ ਇੰਨਾ ਕੁ ਖਲਾਰਾ ਵੱਧਦਾ ਜਾਂਦਾ
1: ਵੀ ਕਿੰਨੇ ਸਾਰੇ ਗਰੁੱਪਸ ਹੋ ਗਏ ਹਿਸਾਬ ਨਾਲ ਦੇਖਿਆ ਜਾਏ ਤੇ।
0: ਆਸਟ੍ਰੇਲੀਆ 'ਚ ਇਹ ਵੀ ਹੈ ਨਾ ਵੀ ਹੁਣ ਬਾਏ ਦਾ ਟਾਈਮ, ਵੈਸੇ ਤਾਂ ਹਰ ਇੱਕ ਥਾਂ ਹੀ ਹੋਊਗਾ, ਬਾਏ ਦਾ ਟਾਈਮ ਇਸ ਸਭ ਕੁਛ ਦੇ ਦਰਮਿਆਨ ਤੁਹਾਡੀ ਉੱਥੋਂ ਰਿਸ਼ਤੇਦਾਰੀ ਵੀ ਆਉਂਦੀ ਗਈ ਨਾ,
1: ਐਗਜੈਕਟਲੀ,
0: ਹੈ ਨਾ, ਤੁਹਾਡੇ ਚਾਚੇ ਮਾਮੇ ਤਾਏ ਫੁੱਫੜਾਂ ਦੇ ਬੱਚੇ ਜਾਂ ਤੁਹਾਡੇ ਕਜ਼ਨ ਆਉਂਦੇ ਗਏ, ਫਿਰ ਉਹਨਾਂ ਦੇ ਵੀ ਤੁਸੀਂ ਜਾਣਾ ਤੇ ਕੋਈ ਇੱਕ ਇੱਕ ਵੀ ਉੱਥੋਂ ਵੀ ਤੁਸੀਂ ਗਾਂਹ ਪਿੱਕ ਕਰ ਲਿਆ, ਫਿਰ ਹੋਰ ਵਾਈਡਰ, ਫਿਰ ਤੁਸੀਂ ਇੱਥੇ ਗੁਰੂ ਘਰ ਜਾਂਦੇ ਹੋ, ਹੈ ਨਾ, ਕੋਈ ਪ੍ਰੋਗਰਾਮਾਂ 'ਤੇ ਜਾਂਦੇ ਹੋ, ਗੁਰੂ ਘਰ ਜਾਂਦੇ ਹੋ, ਉੱਥੇ ਸੇਵਾ ਕਰਦੇ ਹੋ, ਉੱਥੇ ਤੁਹਾਡਾ ਇੱਕ ਸਰਕਲ ਕ੍ਰੀਏਟ ਹੋ ਜਾਂਦਾ। ਤੁਸੀਂ ਆਂਢ ਗੁਆਂਢ ਪਾਰਕਾਂ 'ਚ ਜਾਂਦੇ ਹੋ, ਉੱਥੇ ਤੁਹਾਡਾ ਇੱਕ, ਹੁਣ ਕਿਸੇ ਵੀ ਤੁਸੀਂ ਪਾਰਟੀ 'ਚ ਚਲ ਜਾਓ, ਉੱਥੇ ਦੋ ਕੁ ਗੁਆਂਢੀ ਹੁੰਦੇ ਹੀ ਆ ਉਹਨਾਂ ਦੇ ਬਹੁਤ ਖਾਸ, ਵੀ ਆਹ ਭਾਅ ਜੀ ਆਪਣੇ, ਹੈ ਨਾ, ਉਹ ਸਭ ਤੋਂ ਇੰਪੋਰਟੈਂਟ ਨੇ ਵੈਸੇ, ਕਿਉਂਕਿ ਵੇਲੇ ਕੁ ਵੇਲੇ ਦੀ ਤੁਹਾਡੀ ਉਹ ਆਉਂਦੇ ਹੁੰਦੇ ਵੀ ਔਖੀ ਵੇਲੇ ਕੰਮ ਸਭ ਤੋਂ ਪਹਿਲਾਂ ਗੁਆਂਢੀ ਆਉਂਦਾ। ਤੁਸੀਂ ਸੋਚੋ ਵੀ ਕਿੰਨੇ
1: ਕਿੱਥੇ ਜਾਵੇ ਬੰਦਾ,
0: ਕਿੰਨੇ ਦਾਇਰੇ ਨੇ ਇਸ ਦੁਨੀਆਦਾਰੀ ਦੇ ਵਿੱਚ। ਤੁਸੀਂ ਜੇ ਇਕੱਲੇ ਹੋ ਕੇ ਰਹਿ ਲਓ, ਬੜੇ ਨੇ ਜਿਹੜੇ ਇਕੱਲੇ ਜੇ ਹੋ ਕੇ ਰਹਿੰਦੇ
1: ਨੇ,
0: ਤੇ ਉਹ ਫਿਰ ਉਹ ਅਲੱਗ ਹੀ ਸੁਭਾਅ ਦੇ ਬੰਦੇ ਨੇ, ਉਹਨਾਂ ਦਾ ਆਪਣਾ,
1: ਕਹਿੰਦੇ ਇੱਥੇ ਵੀ ਤੁਸੀਂ ਉਹੀ ਖਿਲਾਰਾ ਪਾਇਆ ਜਿਹੜਾ ਇੰਡੀਆ ਪਾਉਂਦੇ ਹੁੰਦੇ ਸੀਗੇ,
0: ਲਿਮਿਟਿਡ ਕੀਤਾ ਵਾ ਉਹਨਾਂ ਨੇ ਆਪਣੇ ਆਪ ਨੂੰ, ਪਰ ਇਹ ਜਿਹੜਾ ਵਾ ਇਹ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਸ਼ੁਰੂ ਤੋਂ ਤੁਸੀਂ ਉਸ ਉਹ 'ਚੋਂ ਆਏ ਹੋ, ਤੁਹਾਨੂੰ ਵਧੀਆ ਲੱਗਦਾ ਕਿਸੇ ਦੇ ਆਉਣਾ ਜਾਣਾ, ਕਿਸੇ ਨੂੰ ਸੱਦਣਾ, ਕਿਸੇ ਨੂੰ ਖਵਾਉਣਾ, ਕਿਸੇ ਦੀ ਪ੍ਰਾਹੁਣਚਾਰੀ ਕਰਨੀ, ਅਤੇ ਹੁਣ ਆਪਾਂ ਇਹਨੂੰ ਸੋਹਣੇ ਤਰੀਕੇ ਦੇ ਨਾਲ ਮੈਨੇਜ ਕਰਨਾ, ਉਹ ਵੀ ਆਪਾਂ ਚਾਹਾਂਗੇ ਵੀ ਤੁਸੀਂ ਵੀ ਦੱਸਿਓ ਕਿੱਦਾਂ, ਅਤੇ ਆਪਾਂ ਵੀ ਪਰ ਇਸ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਗੁਰਜੀਤ ਜੀ ਕਹਿੰਦੇ ਅੱਗੇ ਤਵਨੀਤ ਨੇ ਪੂਰਾ ਮੋਰਚਾ ਸੰਭਾਲਿਆ ਮਾਝੇ ਵਾਲਾ, ਅਤੇ ਥੈਂਕ ਯੂ ਕਹਿੰਦੇ ਵੀਰ ਜੀ, ਸਾਡੇ ਨੇਬਰ ਦੇ ਵਿੱਚ ਪਾਠ ਸੀ ਅਤੇ ਉਹ ਕਹਿੰਦੇ ਸੀ ਕਿ 100 ਬੰਦੇ ਆ, ਬਟ ਆਏ ਵੀ 25 ਜਣੇ, ਅਤੇ ਕੋਈ ਵੀ ਨਹੀਂ ਆਇਆ, ਉਹਨਾਂ ਨੇ ਕੇਟਰਿੰਗ ਵੀ ਕਰਵਾਈ, ਅਤੇ ਮੈਨੂੰ ਲੱਗਦਾ ਕਿ ਹਰ ਇੱਕ ਦੀ ਮਜਬੂਰੀ ਹੁੰਦੀ ਆ, ਬਸ 10 ਦੇਣਾ ਚਾਹੀਦਾ ਤਾਂ ਕਿ ਬੰਦਾ ਉਵੇਂ ਤਿਆਰੀ ਕਰ ਲਵੇ। ਕਿਸੇ ਹੱਦ ਤੱਕ ਨਾ ਜਸਵੀਰ ਜੀ, ਆਈ ਅਜ਼ੂਮ ਕਿ ਜਿਹੜੇ ਤੁਸੀਂ ਗੁਆਂਢੀ ਦੀ ਗੱਲ ਕਰ ਰਹੇ ਹੋ ਉਹਦਾ ਪਹਿਲਾਂ ਪਹਿਲਾਂ ਪ੍ਰੋਗਰਾਮ ਹੋਊਗਾ, ਕਿਉਂਕਿ ਅਸੀਂ ਤਾਂ ਮੈਂ ਤਾਂ ਰੈਸਟੋਰੈਂਟ ਲਾਈਨ 'ਚ ਵੀ ਰਿਹਾ ਵਾਂ, ਅਤੇ ਮੈਂ ਮੋਟਾ ਜਿਹਾ, ਚਲੋ ਉਸ ਤੋਂ ਬਾਅਦ 'ਚ ਵੀ ਇਨ ਟੱਚ ਹਾਂ। ਅਤੇ ਇੰਡੀਆ ਪਤਾ ਕੀ ਹੁੰਦਾ ਸੀ, ਬਾਕੀ ਵੀ ਜਿਹੜੇ ਸੁਣ ਰਹੇ ਜਿਨ੍ਹਾਂ ਦਾ ਨਹੀਂ ਤਜਰਬਾ, ਇੰਡੀਆ ਕੀ ਹੁੰਦਾ ਸੀ, ਤੁਸੀਂ 100 ਬੰਦਾ ਸੱਦਿਆ ਅਤੇ 120 ਆਉਣੇ ਆ, 150 ਵੀ ਆ ਸਕਦਾ, ਕਿਉਂਕਿ ਉੱਥੇ ਨਾ ਰਿਵਾਜ਼ ਆ, ਇੱਕ ਜਣਾ ਚੱਲਿਆ ਉਹਨੇ ਕਹਿਣਾ ਚਲ ਆ ਯਾਰ ਚੱਲੀਏ ਮਾੜਾ ਜਿਹਾ, ਹੈ ਨਾ, ਵਿਆਹਾਂ 'ਤੇ ਵੀ ਇੱਦਾਂ ਹੀ ਤੁਹਾਡੇ ਬੰਦੇ ਜਿੰਨੇ ਤੁਸੀਂ ਰੱਖਦੇ ਹੋ ਉਹ ਤੋਂ ਵੱਧਦੇ ਆ। ਇੱਥੇ ਉਲਟ ਹੁੰਦਾ, ਇੱਥੇ ਤੁਸੀਂ ਜੇ 100 ਸੱਦਿਆ ਵਾ ਤਾਂ ਐਵਰੇਜ ਆ ਕਿ 60 ਆਉਣਗੇ, ਇੱਥੇ ਨਹੀਂ
1: ਇਵਨ ਕੇਟਰਿੰਗ ਵਾਲੇ ਵੀ ਕਈ ਵਾਰੀ ਕਹਿ ਦਿੰਦੇ ਤੁਹਾਨੂੰ
0: ਉਹ ਜੇ ਵਾਜਬ ਹੋਣ ਤੇ ਤੁਹਾਨੂੰ ਕਹਿ ਦਿੰਦੇ ਆ ਨਹੀਂ ਤੇ ਉਹਨਾਂ ਨੂੰ ਫਾਇਦਾ ਵਾ ਉਹਨਾਂ ਨੂੰ ਇਹ ਆ ਵੀ ਅਸੀਂ ਤੇ 100 ਦੇ ਪੈਸੇ ਲੈਣੇ ਭਾਜੀ ਮਿਨੀਮਮ ਤੁਸੀਂ ਇੰਨੀ ਬੁਕਿੰਗ ਕਰਾਈ ਤੁਹਾਡੇ ਭਾਵੇਂ 50 ਆਉਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਜਿਹੜੇ ਕਰਾਉਂਦੇ ਨੇ ਪ੍ਰੋਗਰਾਮ ਉੱਥੇ ਉਹਦਾ ਵਾਜਬ ਤਰੀਕਾ ਤੇ ਇਹ ਆ ਕਿ ਤੁਹਾਨੂੰ ਰਿਮਾਈਂਡਰ ਦੇਣੇ ਪੈਂਦੇ ਵਾਰ ਵਾਰ ਫਿਰ ਤੁਹਾਨੂੰ ਅਗਲਾ ਫਿਰ ਤੁਹਾਨੂੰ ਕਲੀਅਰ ਕਰਦਾ ਪਰ ਜੇ ਨਹੀਂ ਤੇ ਫਿਰ ਮੋਟਾ ਮੋਟਾ ਜਿਹਾ ਇਹੋ ਹੀ ਆ ਵੀ 100 ਸੱਦਿਆਂ ਕਦੀ ਵੀ 100 ਨਹੀਂ ਆਉਂਦਾ ਹਾਂ ਆ 25 ਵਾਲੀ 20 25 ਵਾਲੀ ਜਿਹੜੀ ਰੇਸ਼ੋ ਇਹ ਬਹੁਤ ਹੀ ਡਾਊਨ ਹੈ ਹਾਂ ਫਿਰ ਇੱਥੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਅਸਲ ਵਿੱਚ ਇਹੋ ਹੀ ਉਹ ਚੀਜ਼ਾਂ ਨੇ ਨਾ ਜਿੱਥੋਂ ਬੰਦਾ ਉਹ ਕਹਿੰਦਾ ਵੀ ਯਾਰ ਤੁਸੀਂ ਕਿਸੇ ਦੇ ਜਾਓਗੇ ਤੇ ਕੋਈ ਆਊਗਾ
1: ਇਹ ਵੀ ਗੱਲ ਆ ਜਾਂਦੀ ਇੱਥੇ
0: ਆਪਣੇ ਸਮਾਜ 'ਚ ਇਹੋ ਹੀ ਤੇ ਚੀਜ਼ਾਂ ਨੇ ਵੀ ਤੁਸੀਂ ਕਿਸੇ ਦੇ ਜਾਓਗੇ ਨਹੀਂ ਫਿਰ ਤੁਹਾਡੇ ਕੌਣ ਆਊਗਾ ਉਹ ਸਾਰਾ ਕੁਛ ਗਿਵ ਐਂਡ ਟੇਕ ਹੀ ਆ ਹੈ ਨਾ ਉਹੀ ਚੀਜ਼ਾਂ ਨੇ ਸਾਰੀਆਂ ਪਰ ਓਨੈਸਟਲੀ ਦੱਸਾਂ ਜਦੋਂ ਤੁਸੀਂ ਲਿਸਟ ਬਣਾਉਂਦੇ ਹੋ ਤੁਹਾਨੂੰ ਪਤਾ ਹੁੰਦਾ ਵਾ ਕਿੰਨੇ ਕਿੰਨੇ ਆਉਣਾ ਹੀ ਆਉਣਾ
1: ਹਾਂ ਜਦੋਂ ਤੁਹਾਡੇ ਕੋਲ ਨਾ ਆਉਂਦੇ ਜਦੋਂ ਤੁਸੀਂ ਤੇ ਤੁਹਾਨੂੰ ਪਹਿਲਾਂ ਹੀ ਤੁਸੀਂ ਤੁਹਾਡੇ ਦਿਮਾਗ 'ਚ ਪਿਕਚਰ ਆ ਜਾਂਦੀ ਕਿ ਹਾਂ ਇਹ ਤੇ ਜ਼ਰੂਰ ਹੀ ਜ਼ਰੂਰ ਆਉਣਗੇ ਨੋਨ ਨੈਗੋਸ਼ੀਏਬਲਸ ਹੈ ਇਹਨਾਂ ਦਾ ਮੇ ਬੀ ਹੈ ਇਹ ਤੇ ਨਹੀਂ ਆਉਣਗੇ ਚਲੋ ਇਨਵਾਈਟ ਤੇ ਭੇਜ ਦਿੰਦੇ ਆ ਸਾਡਾ ਕੰਮ ਹੈ ਇਨਵਾਈਟ ਭੇਜਣਾ ਹੈ ਨਾ ਇਹ ਤਿੰਨ ਤਰੀਕੇ ਦੀ ਕੈਟੇਗਰੀ ਤਾਂ ਐਟਲੀਸਟ ਸਾਰਿਆਂ ਕੋਲ ਹੁੰਦੀ ਹੈ
0: ਜੇਕਰ ਅੱਜ ਕੱਲ੍ਹ ਬਹੁਤ ਜ਼ਿਆਦਾ ਤੁਸੀਂ ਉਸ ਚੀਜ਼ ਨੂੰ ਲੈ ਕੇ ਕੰਸਰਨਡ ਹੋ ਤੇ ਫਿਰ ਮੈਂ ਵੀ ਕਈ ਵਾਰੀ ਰਿਲਾਈਜ਼ ਕੀਤਾ ਵੀ ਮੈਂ ਬਿਲਕੁਲ ਹੀ ਭੁੱਲਿਆ ਹੁੰਦਾ ਤੇ ਮੈਨੂੰ ਇੱਕ ਦਿਨ ਪਹਿਲਾਂ ਕੋਈ ਰਿਮਾਈਂਡਰ ਆ ਜੇ ਜਾਂ ਸੇਮ ਦਿਨ ਕਿਸੇ ਦਾ ਤੇ ਫਿਰ ਜ਼ਰੂਰ ਚੱਲ ਜਾਈਦਾ ਕਿਉਂਕਿ ਅਗਲੇ ਫਿਰ ਇਹ ਵੀ ਹੁੰਦਾ ਵੀ ਯਾਰ ਇਹਨੇ ਚੇਤਾ ਕਰਾਇਆ ਦਾ ਮਤਲਬ ਕਿ
1: ਤੁਹਾਨੂੰ ਇੰਪੋਰਟੈਂਟ ਹੈ ਉਹਦੇ
0: ਹਾਂ ਤੁਹਾਨੂੰ ਜਾਣਾ ਚਾਹੀਦਾ ਨਹੀਂ ਤੇ ਫਿਰ ਉਹ ਕਈ ਵਾਰੀ ਇਹ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਬੰਦਾ ਢੇਰੀ ਟਾ ਵੀ ਜਾਂਦਾ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ
1: 1674
0: AM
4: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध नियम और शर्तें लागू
5: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
7: This autumn, laugh out loud with Ayushman Khurana and Sada Ali Khan in Urda Teer.
8: Ek Pakistani jasoos Hindustan jayega.
9: Desh bhakti to yaad aa gayi.
10: Desh kaun sa hai? Ye bhul gaya.
7: A spy mission gone wrong with hilarious moments.
11: Oh, ye border chal rahi hai.
7: Nahi ji, ye to Urda Teer chal raha hai from October 9th at cinema.

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। शर्ता लागू।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट गोल्ड लीफ dairy.com।
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े करनू बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
3: फिर लवाइए कित्थों?
4: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
0: आज ही सन करंट नो कॉल करो ते अपना फ्री असेसमेंट बुक करो 0406-021-246 ते। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1-670 चैपल स्ट्रीट साउथ 11 davidavis.com।
6: दिन भर दे कम्मा कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे अपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
7: टेंशन टेंशन निरी टेंशन।
8: की होया?
7: अते इमिग्रेशन दे इन्ने पंगे ने यार, मुकदे ही नहीं।
8: काका जी, टेंशन छड्डो, फोन चको, कॉल करो वीवा इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
7: या 90-77-97-33
8: या ईमेल info@viva.immigration.com.au।
7: याद रखो 9077-9733।
8: Viva Immigration and Education Consultant,
7: हर कदम तुहाडे नाल।
9: Attention ladies and gentlemen, this is your captain. तुहाडी flights Melbourne to India ya Pakistan, Sydney to India ya Pakistan kithe vi ja sakdi hai.
0: Attention please, दिल कहता है कर जाना है, फ्लाइट सर्च करके थक गए, स्विच करो हाई फाई ट्रेवल्स से, योर लोकल ट्रेवल एजेंसी रेटेड 4.9 स्टार ऑन गूगल। बुक नाउ पे लेटर। फ्लाइट बुक करनी है आज ही कॉल करो 1300-533-311 या ऑनलाइन बुक करो highfivetravels.com.au। सोना चाहिदा,
10: भरोसा चाहिदा,
0: क्वालिटी ते बाई बैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेम स्टोन्स, कस्टम ज्वेलरी थोड़े ऑर्डर ते रेडी, पुराना सोना बाय बैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
11: चलदी दा नाम गड्डी, आते सुनिया ही होना।
10: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਗੱਲਾਂ ਬਾਤਾਂ ਸਾਡੀਆਂ ਆਉਣ ਜਾਣ ਬਾਰੇ ਚੱਲ ਰਹੀਆਂ ਨੇ। ਆਪਾਂ ਕਿਤੇ ਜਾਣਾ ਅਤੇ ਜਾਂ ਫਿਰ ਕਿਸੇ ਨੂੰ ਸੱਦਣਾ ਅਤੇ ਕੀ ਅਤੇ ਕਿੱਦਾਂ ਕਿੱਦਾਂ ਅਤੇ ਕੁਛ ਕੁਛ ਹੋ ਵਾਪਰਦਾ, ਸੋ ਉਹਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ। ਇੱਦਾਂ ਕਿਉਂ ਅਤੇ ਕਿਵੇਂ ਅਤੇ ਕੀ ਇਹਦਾ ਹੱਲ ਕੀਤਾ ਜਾ ਸਕਦਾ, ਅਤੇ ਇਸੇ ਵਿਸ਼ੇ ਦੇ ਉੱਤੇ ਹਾਂਜੀ ਤੁਸੀਂ ਦੁਬਾਰਾ ਕਰ ਲਿਓ ਜੀ, ਮਾਫ਼ੀ ਚਾਹੁੰਦਾ, ਤੁਹਾਡੀ ਕਾਲ ਕੱਟੇਗੀ। ਅਤੇ ਮੇਰੇ ਨਾਲ ਨੇ ਜਸ਼ਪ੍ਰੀਤ ਜੀ।
12: ਬਿਲਕੁਲ, ਜਿਹੜੀ ਵੀ ਆਪਣੀ ਗੱਲਾਂ ਚੱਲ ਰਹੀਆਂ ਉਹਦੇ ਵਿੱਚ ਮੈਨੂੰ ਇਹ ਵੀ ਲੱਗਦਾ ਕਿ ਹਰ ਇੱਕ ਇਨਸਾਨ ਦੀ, ਜਿਵੇਂ ਆਪਾਂ ਕਰੀਅਰ ਵਾਈਜ਼ ਵੀ ਗੱਲ ਕੀਤੀ ਸੀ ਨਾ ਪਿਛਲੇ ਉਸ ਦੇ ਵਿੱਚ, ਕਿ ਹਰ ਇੱਕ ਦਾ ਆਪਣਾ ਸਰਕਲ ਹੈ ਕਰੀਅਰ ਵਾਈਜ਼ ਵੀ। ਹੁਣ ਉਹਦੇ 'ਚ ਵੀ ਇਹੀ ਹੁੰਦਾ ਕਿ ਉਸ 'ਚ ਵੀ ਕਿੰਨੀ ਸਾਰੀ ਹੁੰਦੀ ਹੈ, ਕਿਸੇ ਦੇ ਫੰਕਸ਼ਨਸ ਹੁੰਦੇ ਕਰੀਅਰ ਦੇ ਵਿੱਚ ਵੀ, ਜੇ ਉਹ ਇੱਦਾਂ ਦੀ ਫੈਮਿਲੀ ਉਹ ਮੈਂਬਰ ਬਣ ਜਾਂਦੇ ਕਿ ਤੁਹਾਡੀ ਫੈਮਿਲੀ ਨਾਲ ਵੀ ਬਹੁਤ ਕਲੋਜ਼ ਕਨੈਕਟਡ ਹੋ ਜਾਂਦੇ, ਹਾਲਾਂਕਿ ਉਹ ਤੁਹਾਡੇ ਤੁਸੀਂ ਫਸਟ ਪਰਸਨ ਹੋ ਜਾਣਨ ਵਾਲੇ। ਸਪੋਜ਼ ਮੈਨੂੰ ਕੋਈ ਜਾਣਦਾ, ਲੇਕਿਨ ਉਹਦੀ ਸਾਂਝ ਮੇਰੇ ਹਸਬੈਂਡ ਨਾਲ, ਮੇਰੇ ਬੱਚਿਆਂ ਨਾਲ, ਕਿਉਂਕਿ ਬੱਚੇ ਵੀ ਕਾਮਨ ਸਕੂਲ 'ਚ ਜਾਂਦੇ, ਅਤੇ ਉੱਥੇ ਵੀ ਬੰਦਾ ਫਸਦਾ ਕਿ ਕਿਸ ਹਿਸਾਬ ਨਾਲ ਆਪਾਂ ਪ੍ਰਾਇਓਰਟੀ ਸੈੱਟ ਕਰੀਏ। ਅਤੇ ਇਹੀ ਕਮਿਟਮੈਂਟਸ ਹੁੰਦੀ ਹੈ ਕਿੰਨੀ, ਕਿਸ ਹਿਸਾਬ ਨਾਲ ਕਿ ਤੁਸੀਂ ਕੈਟੇਗਰਾਈਜ਼ ਕਰੋਗੇ ਕਮਿਟਮੈਂਟਸ ਨੂੰ, ਕਿਉਂਕਿ ਕਈ ਵਾਰ ਕਮਿਟਮੈਂਟਸ ਹੁੰਦੀ ਹੈ ਕਿ ਯਾਰ ਇਹਦੇ ਨਾਲ ਤਾਂ ਮੈਨੂੰ ਰੋਜ਼ ਦਾ ਵਾਹ ਵਾਸਤਾ ਹੈ। ਸਪੋਜ਼ ਮੈਂ ਤੁਹਾਨੂੰ ਇਨਵਾਈਟ ਕੀਤਾ, ਮੇਰੇ ਘਰ ਦਾ ਫੰਕਸ਼ਨ ਹੈ, ਫਿਰ ਮੈਂ ਕਹਾਂਗੀ ਯਾਰ ਭਾਜੀ ਰੋਜ਼ ਮਿਲਦੇ, ਅੱਜ ਆਏ ਨਹੀਂ, ਹੈ ਨਾ। ਉਹ ਹੈ ਨਾ, ਇੱਕ ਭਾਵੇਂ ਦੱਸੋ ਨਾ ਦੱਸੋ, ਲੇਕਿਨ ਇੱਕ ਦਿਲ 'ਚ ਆ ਜਾਂਦਾ ਕਿ ਯਾਰ ਆਏ ਨਹੀਂ। ਫਿਰ ਉਹੀ ਗੱਲ ਮੈਂ ਇੱਦਾਂ ਦੀ, ਮੈਂ ਰੋਜ਼ ਮਿਲਦੀ ਹਾਂ, ਮੈਨੂੰ ਪਤਾ ਭਾਜੀ ਕਿੰਨੇ ਬਿਜ਼ੀ ਹੈ, ਇੱਕ ਐਮਪਥੀ ਕਿ ਮੈਂ ਸਮਝ ਸਕਦੀ ਹਾਂ ਉਹ ਕਿੰਨੇ ਫਸੇ ਰਹਿੰਦੇ, ਇਟਸ ਓਕੇ, ਆਈ ਅੰਡਰਸਟੈਂਡ ਕਿ ਉਹਨਾਂ ਤੋਂ ਨਹੀਂ ਆਇਆ ਹੋਣਾ।
11: ਅੰਡਰਸਟੈਂਡਿੰਗ ਇੱਕ ਦੂਸਰੇ ਦੀ ਉਹੀ ਹੈ ਨਾ, ਕਿ ਆਪਾਂ ਉਹੀ ਜਿਹੜਾ ਪਹਿਲਾਂ ਸਾਰਾ ਡਿਸਕਸ ਕਰਕੇ ਹਟੇ ਹਾਂ, ਕਿ ਉਹ ਫਿਰ ਜਿੱਥੇ ਜੇ ਮੰਨ ਲਓ ਤੁਸੀਂ ਬਹੁਤ ਜ਼ਿਆਦਾ ਕਿਸੇ ਨੂੰ ਲੈ ਕੇ ਤੁਸੀਂ ਉਹ ਵੀ ਆਵੇ ਨਹੀਂ ਵੀ ਕੁਛ ਰਿਸ਼ਤੇਦਾਰੀਆਂ ਜਾਂ ਹੁੰਦੀਆਂ ਨਾ ਸਾਂਝਾਂ ਵੀ ਆਵੇ ਹੀ ਆਵੇ, ਅਤੇ ਫਿਰ ਆਪਾਂ ਉਹ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਡੇਟ ਰੱਖਣ ਤੋਂ ਪਹਿਲਾਂ ਪੁੱਛਦੇ ਹਾਂ ਇਸ ਦਿਨ ਬਾਰੇ ਸੋਚ ਰਹੇ ਹਾਂ, ਕੀ ਵਿਚਾਰ ਹੈ ਤੁਹਾਡਾ, ਹੈ ਨਾ। ਅਤੇ ਉਹ ਜਿਹੜਾ ਫਿਰ ਰੱਖ ਕੇ, ਉਹ ਤਾਂ ਵੈਸੇ ਵੀ ਹੋ ਸਕਦਾ ਨਾ, ਮੰਨ ਲਓ ਤੁਸੀਂ ਰੱਖ ਲਿਆ ਭਾਵੇਂ ਤੁਹਾਨੂੰ ਕੋਈ ਰੋਜ਼ ਮਿਲਦਾ, ਅਤੇ ਅਗਲਾ ਬਿਜ਼ੀ ਆ, ਉਹਨੇ ਪਹਿਲਾਂ ਕਿਤੇ ਕਮਿਟਮੈਂਟ ਆ, ਫਿਰ ਕੀ ਕਰੋਗੇ ਤੁਸੀਂ। ਮੰਨ ਲਓ ਉਸ ਦਿਨ ਉਹ ਇੱਥੇ ਨਹੀਂ ਆ, ਫਿਰ ਕੀ ਕਰੋਗੇ ਤੁਸੀਂ।
12: ਬਾਹਰ ਕਈ ਵਾਰੀ ਬਾਹਰ ਵੀ ਚਲਾ ਜਾਂਦਾ ਇਨਸਾਨ, ਕੁਛ ਵੀ ਹੋ ਜਾਂਦਾ, ਪਰ ਇਹ ਹੈ ਕਿ ਐਟਲੀਸਟ ਤੁਸੀਂ ਪਹਿਲਾਂ ਤੋਂ ਉਹਨਾਂ ਨੂੰ ਤਰੀਕਾ ਦੱਸੀ ਹੋਈ ਹੈ, ਸਾਰਾ ਕੁਛ ਡਿਸਕਸ ਕੀਤਾ ਹੋਇਆ, ਤੁਸੀਂ ਕੇਟਰਿੰਗ ਦੇ ਬਾਰੇ ਪੁੱਛ ਰਹੇ ਹੋ, ਤੁਸੀਂ ਹੋਰ ਵੀ ਐਕਸਪੀਰੀਅੰਸ ਪੁੱਛ ਰਹੇ ਹੋ, ਕਿਉਂਕਿ ਜਿਹੜਾ ਪਹਿਲੀ ਵਾਰੀ ਕਰ ਰਿਹਾ ਹੁੰਦਾ ਉਹ ਆਪਣੇ ਜਾਣ ਪਹਿਚਾਣ ਵਾਲਿਆਂ ਤੋਂ ਹੀ ਸਲਾਹਾਂ ਲੈਂਦਾ ਕਿਸ ਹਿਸਾਬ ਨਾਲ ਕਰੀਏ, ਕਿੰਨੇ ਹਰ ਇੱਕ ਚੀਜ਼।
11: ਬੇਸਿਕਲੀ ਨਾ ਇਹਦਾ ਇੱਕ ਹੋਰ ਰੀਜ਼ਨ ਵੀ ਆ ਚਾਚੀ, ਜਿਹੜਾ ਮੈਨੂੰ ਲੱਗਦਾ ਆਹੀ ਨਾ, ਹੁਣ ਜੋ ਆਪਾਂ ਜਿਹੜੇ ਹਾਲਾਤਾਂ 'ਚ ਆ, ਅਸੀਂ ਫੋਰਮੈਲਟੀਆਂ ਕਰਨੀਆਂ ਜ਼ਿਆਦਾ ਸ਼ੁਰੂ ਕਰ ਦਿੱਤੀਆਂ, ਦਿਲੋਂ ਆਪਾਂ ਉਨੇ ਜੁੜੇ ਨਹੀਂ ਹਾਂ ਇੱਕ ਦੂਜੇ ਨਾਲ, ਇਹ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ, ਅਸੀਂ ਸਿਰਫ ਕੋਈ ਕਿਸੇ ਨੂੰ ਇਸ ਕਰਕੇ ਸਾਦਾ ਹੋਊਗਾ ਵੀ ਇਹ ਜੇ ਆਊਗਾ ਅਤੇ ਬਾਕੀ ਦੇ ਸਾਹਮਣੇ ਸਾਡਾ ਵਧੀਆ ਲੱਗੂਗਾ ਵੀ ਅੱਛਾ ਸਾਡੇ ਇੱਦਾਂ ਦੇ ਲੋਕ ਆਏ ਆ, ਕਿਸੇ ਦਾ ਮੰਨ ਲਓ ਕੋਈ ਪੈਸੇ ਵਾਲਾ ਹੋਊਗਾ, ਕੋਈ ਵੱਡੀ ਗੱਡੀ ਲੈ ਕੇ ਆਊਗਾ, ਕੋਈ ਰੁਤਬੇ ਵਾਲਾ ਹੋਊਗਾ, ਉਦਾਂ ਹੋਊਗਾ, ਕਿਸੇ ਨੂੰ ਆਪਾਂ ਇਸ ਕਰਕੇ ਸਾਦੇ ਹੋਵਾਂਗੇ ਵੀ ਇਹ ਆਊਗਾ ਜਾਂ ਇਹ ਆਊਗੀ ਅਤੇ ਵਧੀਆ ਗਿੱਧਾ ਗੁੱਦਾ ਪਾ ਲੈਂਦੀ ਆ, ਰੌਣਕ ਲਾਊਗੀ, ਹੈ ਨਾ, ਹਾਸਾ ਠੱਠਾ ਜੂਗਾ, ਕਿਸੇ ਨੂੰ ਆਪਾਂ ਇਸ ਕਰਕੇ ਸੱਦਦੇ ਹਾਂ ਵੀ ਇਹਨੇ ਕੋਈ ਆ ਕੇ ਤਾਂ ਹੱਥ ਵੰਡਾ ਦੇਣਾ, ਬਾਕੀਆਂ ਨੇ ਤਾਂ ਐਵੇਂ ਹੱਥ 'ਤੇ ਹੱਥ ਧਰ ਕੇ ਬੈਠੀਆਂ ਰਹਿਣਾ। ਸਾਡੀ ਹਰ ਇੱਕ ਬੰਦੇ ਨੂੰ ਲੈ ਕੇ ਅਲੱਗ ਅਲੱਗ
12: ਐਕਸਪੈਕਟੇਸ਼ਨ
11: ਉਹ ਆ, ਅਤੇ ਇਹੋ ਹੀ ਖੂਬਸੂਰਤੀ ਆ, ਇਹ ਇੱਕ ਗੁਲਦਸਤਾ। ਹੁਣ ਇੱਕ ਪੰਗਾ ਹੋਰ ਵੀ ਆ, ਇੱਕ ਜਿਹੜਾ ਆਪਾਂ ਆਪਣਾ ਜਿਹੜੀ ਮੈਂ ਕਹਿ ਰਿਹਾ ਨਾ ਕਿ ਅਸੀਂ ਫੋਰਮੈਲਿਟੀਜ਼ ਨੂੰ ਵਰਤਦੇ ਇੱਕ ਦੂਸਰੇ ਨਾਲ, ਉਹ ਜੇ ਆਪਾਂ ਥੋੜ੍ਹਾ ਜਿਹਾ ਉਹਨੂੰ ਸਵਿੱਚ ਕਰਕੇ ਪਿੱਛੇ ਲੈ ਜਾਈਏ, ਜੋ ਕਿ ਔਖਾ ਲੱਗਦਾ, ਅਤੇ ਉੱਥੇ ਆਪਣੀ ਸਾਂਝ ਥੋੜ੍ਹੀ ਜਿਹੀ ਸਟਰੋਂਗ ਹੋ ਜੂਗੀ। ਆਪਾਂ ਹੁਣ ਕੀ ਕਰਦੇ ਹਾਂ, ਆਪਾਂ ਹੁਣ ਤੁਸੀਂ ਸੋਚੋ ਵੀ ਆਪਣੀ ਪਾਰਟੀਆਂ ਕਿੱਦਾਂ ਹੁੰਦੀਆਂ, ਮੰਨ ਲਓ ਘਰ ਦੇ ਵਿੱਚ ਪਾਠ ਆ, ਪਾਰਟੀ ਆ, ਅਤੇ ਆਪਾਂ ਕੀ ਕਰਦੇ ਹਾਂ ਵੀ ਜ਼ਿਆਦਾ ਮੇਨ ਜਿਹੜਾ ਉਹ ਤਾਂ ਖਾਣੇ ਦਾ ਹੁੰਦਾ ਨਾ, ਅਤੇ ਆਪਾਂ ਬਾਹਰੋਂ ਕੇਟਰਿੰਗ ਕਰਾਉਂਦੇ ਹਾਂ। ਹੁਣ ਇੱਕ ਬੰਦਾ ਜਿਹਨੂੰ ਤੁਸੀਂ ਸੱਦਿਆ ਵਾ, ਉਹ ਮਹਿਮਾਨ ਆਉਂਦੇ ਆ, ਠੀਕ ਆ, ਘੜੀ ਬਹਿੰਦੇ ਆ, ਰੋਟੀ ਪਾਣੀ ਖਾਂਦੇ ਆ, ਗਿਫਟ ਦਿੰਦੇ ਆ, ਸਤਿ ਸ਼੍ਰੀ ਅਕਾਲ, ਚਲੇ ਜਾਂਦੇ ਆ, ਕੋਈ ਇੰਟਰੈਕਸ਼ਨ ਉਸ ਹਿਸਾਬ ਦੀ ਨਹੀਂ ਹੋ ਪਾਉਂਦੀ ਤੁਹਾਡੀ। ਪਰ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, ਜਾਂ ਫਿਰ ਜਿਹੜਾ ਮੈਨੂੰ ਆਈਡੀਆ ਲੱਗਦਾ ਜੇ ਆਪਾਂ ਕਰਕੇ ਕੁਛ ਉੱਦਾਂ ਦਾ ਕਰ ਲਈਏ ਕਿ ਆਪਾਂ ਆਪਣੇ ਆਪਣੇ ਸਰਕਲ ਦੇ ਵਿੱਚ ਕਲੋਜ਼ ਬਾਕੀ ਤਾਂ ਬਾਹਰ ਲਿਆਉਣੇ ਹੋਣੇ ਕਲੋਜ਼ ਸਰਕਲ ਦੇ ਵਿੱਚ ਆਪਾਂ ਵਾਈ ਨੋਟ ਆਪਾਂ ਗੱਲ ਕਰੀਏ ਕਿ ਆਪਾਂ ਰਲ ਮਿਲ ਕੇ ਬਣਾ ਲਈਏ ਤੁਹਾਡਾ ਜੇ ਮੰਨ ਲਓ ਦਸਾਂ ਫੈਮਲੀਆਂ ਦਾ ਕੋਈ ਸਰਕਲ ਆ ਪੰਜਾਂ ਦਾ ਸਰਕਲ ਆ ਅਤੇ ਉਹਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਤਾਂ ਸਬਜ਼ੀ ਬਣਾਉਣੀ ਆਉਂਦੀ ਹੁੰਦੀ ਹੈ ਹੈ ਨਾ ਮੰਨ ਲਓ ਤੁਸੀਂ ਸਬਜ਼ੀ ਵੀ ਨਹੀਂ ਆਉਂਦੀ ਸਬਜ਼ੀ ਵੀ ਫੜ ਲਈ ਤੁਸੀਂ ਦਾਲ 'ਤੇ ਬਣਾ ਲਓਗੇ ਹੈ ਨਾ ਫਿਰ ਆਪਾਂ ਵਾਈ ਨੋਟ ਆਪਾਂ ਰੋਟੀਆਂ ਮਿਲ ਕੇ ਬਣਾ ਲਏ ਕੋਈ ਬੰਦਾ ਹੈ ਨਾ ਆਪਸ ਵਿੱਚ ਰੋਟੀਆਂ ਅਤੇ ਬੀਬੀਆਂ ਰੋਜ਼ ਬਣਾਉਂਦੀਆਂ ਨੇ ਸਬਜ਼ੀ ਰੋਜ਼ ਘਰ ਬਣਦੀ ਆ ਉਹਦੇ ਨਾਲ ਆਈ ਥਿੰਕ ਜਿਹੜੀ ਉਹ ਇੱਕ ਸਾਂਝ ਪੈਂਦੀ ਹੈ ਨਾ ਤੁਹਾਡੀ ਆਪਸ ਵਿੱਚ ਜਿੱਦਾਂ ਪੁਰਾਣੀਆਂ ਫੈਮਲੀਆਂ 'ਚ ਮੈਂ ਵੇਖਿਆ ਉਹ ਗੁਰੂ ਘਰ ਆ ਕੇ ਅਤੇ ਮਿਠਿਆਈਆਂ ਵੀ ਬਣਾਉਂਦੇ ਹਲੇ ਵੀ ਬਣਾਉਂਦੇ ਆ ਹੈ ਨਾ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦਾ ਵਾ ਵਿਆਹ ਸ਼ਾਦੀਆਂ ਹੁੰਦੀਆਂ ਅਤੇ ਉਹਨਾਂ ਦਾ ਮੈਨੂੰ ਇਹ ਬਹੁਤ ਵਧੀਆ ਲੱਗਦਾ ਉਹ ਬੀਬੀਆਂ ਇਕੱਠੀਆਂ ਹੋ ਕੇ ਉੱਥੇ ਸ਼ੱਕਰਪਾਰੇ ਵੀ ਬਣਾ ਰਹੀਆਂ ਹੁੰਦੀਆਂ ਮੱਠੀਆਂ ਬਣਾ ਰਹੀਆਂ ਹੁੰਦੀਆਂ ਗੁਲਾਬ ਜਾਮੁਨ ਜੋ ਵੀ ਉਹਨਾਂ ਨੇ ਉਹ ਰਸਤ ਪਾਣੀ ਸਾਰਾ ਜਿਹੜਾ ਉੱਥੇ ਬਣਾਉਣਾ ਅਤੇ ਵਾਈ ਨੋਟ ਆਪਾਂ ਜਦੋਂ ਸਾਡੇ ਪ੍ਰੋਗਰਾਮ ਹੁੰਦੇ ਆ ਅਸੀਂ ਹੁਣ ਜ਼ਿਆਦਾ ਮਾਡਰਨ ਹੋਣ ਤੁਰੇ ਹਾਂ ਵੀ ਕੋਈ ਆਊਗਾ ਉਹਨੇ ਇੱਦਾਂ ਦਾ ਸੂਟ ਪਾਇਆ ਹੋਣਾ ਉਹ ਆ ਕੇ ਰੋਟੀ ਥੋੜ੍ਹੀ ਬਣਾਊਗਾ ਪਰ ਜੇ ਆਪਾਂ ਇੱਦਾਂ ਦਾ ਇੱਕ ਕੋਸ਼ਿਸ਼ ਕਰਕੇ ਸਰਕਲ ਕ੍ਰੀਏਟ ਕਰੀਏ ਕਿ ਤੁਸੀਂ ਰੋਟੀਆਂ ਤੁਸੀਂ ਲਾਉਣੀਆਂ ਹੁਣ ਜਿੱਦਾਂ ਕਈ ਮੈਂ ਪਰਿਵਾਰ ਜਾਣਦਾ ਜਾਂ ਖਾਸ ਤੌਰ 'ਤੇ ਗੁਜਰਾਤੀ ਪਰਿਵਾਰ ਨੇ ਉਹ ਕੀ ਕਰਦੇ ਆ ਉਹ ਘਰੋਂ ਬਣਾ ਲੈਂਦੇ ਆ ਉਹ ਦਸ ਦਸ ਰੋਟੀਆਂ ਜਾਂ ਜੋ ਵੀ ਉਹਨਾਂ ਦਾ ਉਹ ਆ
12: ਹੈ ਨਾ
11: ਉਹ ਇੱਦਾਂ ਕਰਕੇ ਵੀ ਲੈ ਆਉਂਦੇ ਹੈ ਨਾ ਬੀ ਵਾਈ ਓ ਕਹਿ ਦਿੰਦੇ ਉਹਨੂੰ ਵੀ ਉਹਦੇ ਵਿੱਚ ਤੁਸੀਂ ਲਿਆਉਂਦੇ ਹੋ ਤਾਂ ਤੁਸੀਂ ਸ਼ੇਅਰ ਸ਼ੇਅਰ ਕਰ ਲੈਂਦੇ ਹੋ ਤੁਸੀਂ ਹੈ ਨਾ ਪਰ ਆਪਣੇ ਚਲੋ ਉਹ ਚੀਜ਼ ਨਹੀਂ ਬਹੁਤੇ ਲੋਕਾਂ ਨੂੰ ਉਹ ਲੱਗਦਾ ਹੈ ਨਾ ਅਤੇ ਆਪਾਂ ਰਲ ਕੇ ਰੋਟੀਆਂ ਰਾਟੀਆਂ ਤਾਂ ਤੁਸੀਂ ਲਾ ਹੀ ਸਕਦੇ ਹੋ ਨਾ ਸੋ ਬੰਦੇ ਆ ਅਤੇ ਉਹ ਰਲ ਕੇ ਸਵੇਰ ਤੋਂ ਜਾ ਕੇ ਅਤੇ ਕੰਮ ਕੁੰਮ ਕਰਾ ਦੇਣ ਸਾਡੇ ਸਾਰੇ ਸਰਕਲ ਦੇ ਵਿੱਚੋਂ ਪੰਜ ਸੱਤ ਤਾਂ ਹੁੰਦੇ ਹੀ ਆ ਨਾ ਜਿਹੜੇ ਆ ਸਕਦੇ ਹੁੰਦੇ ਆ ਟਾਈਮ ਦੇ ਨਾਲ ਆਈ ਥਿੰਕ ਉਸ ਸਿਨੈਰੀਓ ਦੇ ਵਿੱਚ ਸਾਡੀ ਸਾਂਝ ਹੋਰ ਮਜ਼ਬੂਤ ਹੋਣ ਦੇ ਚਾਂਸ ਨੇ
12: ਕਰੈਕਟ
11: ਕਿਉਂਕਿ ਜਿਹੜਾ ਬੰਦਾ ਤੁਸੀਂ ਹੈਗਾ ਔਖਾ ਵਾ ਪਰ ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਪਰਿਵਾਰ ਜਾਂ ਜਿਹੜੇ ਲੋਕ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਸਾਰੀਆਂ ਦਰੀਆਂ ਵਿਛਾ ਗਏ ਹੈ ਨਾ ਤੁਹਾਡੇ ਨਾਲ ਸਾਰਾ ਉਹ ਸਾਫ਼ ਸਫਾਈ ਕਰਵਾ ਗਏ ਜਾਂ ਜਿਹਨੇ ਆ ਕੇ ਤੁਹਾਡੇ ਨਾਲ ਰੋਟੀਆਂ ਲਵਾ ਦਿੱਤੀਆਂ ਜਿਹਨੇ ਆ ਕੇ ਤੁਹਾਡੇ ਨਾਲ ਗੰਢੇ ਛਲਾ ਦਿੱਤੇ ਤੁਸੀਂ ਸੋਚੋ ਵੀ ਉਹ ਸਾਂਝ ਕਿੰਨੀ ਮਜ਼ਬੂਤ ਹੋਊਗੀ ਰਾਦਰ ਦੈਨ ਕਿ ਉਹ ਤੁਹਾਨੂੰ 200 ਦਾ ਗਿਫਟ ਫੜਾ ਗਿਆ
12: ਉਹ ਤੇ ਉਹ ਜਿਹੜੀ ਚੀਜ਼ ਹੈ ਪਹਿਲੇ ਉਹਨੇ ਪ੍ਰਾਇਓਰਟੀ 'ਚ ਆ ਕੇ ਸਾਰਾ ਕੁਝ ਕਰਾਤਾ ਇੱਕ ਤੁਹਾਨੂੰ ਇੱਕ ਹਿੰਮਤ ਵੀ ਮਿਲ ਜਾਂਦੀ ਕਿ ਕੋਈ ਖੜਾ ਮੇਰੇ ਨਾਲ ਸਪੈਸ਼ਲੀ ਪਹਿਲਾ ਫੰਕਸ਼ਨ ਜਦੋਂ ਹੁੰਦਾ ਨਾ ਬੰਦਾ ਨਰਵਸ ਬਹੁਤ ਹੁੰਦਾ
11: ਅੱਛਾ ਜੇ ਕੋਈ ਬਿਜ਼ੀ ਹੋਵੇ ਨਾ ਉਸ ਸਿਨੈਰੀਓ 'ਚ ਮੈਂ ਪਹਿਲੀਆਂ 'ਚ ਕੀ ਵੇਖਿਆ ਹਾਲੇ ਵੀ ਕਈਆਂ ਦੇ ਨਾਲ ਚੱਲਦਾ ਵਾ ਇੱਦਾਂ ਸਾਡਾ ਹੁਣ ਉਹ ਕੀ ਹੁੰਦਾ ਵੀ ਤੁਸੀਂ ਜੇ ਬਿਜ਼ੀ ਵੀ ਹੋ ਨਾ ਤਾਂ ਇੱਕ ਰਾਤ ਪਹਿਲਾਂ ਆ ਕੇ ਕਰਾ ਜਾਂਦੇ ਆ ਵੀ ਕੱਲ੍ਹ ਨਹੀਂ ਸਾਡੇ ਕੋਲ ਆ ਜਾਣਾ ਜਾਂ ਕੱਲ੍ਹ ਅਸੀਂ ਟਾਈਮ ਦੇ ਟਾਈਮ ਆਉਣਾ ਅਤੇ ਸਾਨੂੰ ਹੁਣੇ ਦੱਸੋ ਕੀ ਕਰਨ ਵਾਲਾ ਬੜੇ ਕੰਮ ਹੁੰਦੇ ਆ ਜਿਹੜੇ ਇੱਕ ਰਾਤ ਪਹਿਲਾਂ ਕਰਨ ਵਾਲੇ ਹੁੰਦੇ ਆ ਹਨਾ
12: ਤੁਸੀਂ ਔਰ ਟਾਈਮ ਟੂ ਟਾਈਮ ਆ ਕੇ ਵੀ ਕਈ ਵਾਰੀ ਲੋਕੀ ਸਾਂਭ ਲੈਂਦੇ ਕਿ ਚਲੋ ਹੁਣ ਦੱਸ ਦਿਓ
11: ਕਿਉਂਕਿ ਮੋਟਾ ਕੰਮ ਤੇ ਪਹਿਲਾਂ ਵਾਲਾ ਹੁੰਦਾ ਹਾਂ ਤੁਹਾਡੀ ਕੋਈ ਆ ਕੇ ਡੈਕੋਰੇਸ਼ਨ ਕਰਵਾ ਦਿੰਦਾ ਸੋ ਬੜਾ ਕੁਛ ਆ ਜਿਹੜਾ ਸੋ ਬੇਸਿਕਲੀ ਆਪਾਂ ਪਹਿਲਾਂ ਨਾ ਇਹਦਾ ਮਕਸਦ ਸਮਝੀਏ ਵੀ ਆਪਾਂ ਜਦੋਂ ਕਿਸੇ ਨੂੰ ਇਕੱਠਿਆਂ ਕਰਦੇ ਹਾਂ ਬੁਲਾਉਂਦੇ ਹਾਂ ਤਾਂ ਉਹਦਾ ਮਕਸਦ ਕੀ ਆ ਹੁਣ ਜੋ ਤੁਸੀਂ ਰਿਲਾਈਜ਼ ਕਰਦੇ ਹੋ ਤੁਹਾਨੂੰ ਮਕਸਦ ਕੁਛ ਹੋਰ ਸਮਝ ਆਉਂਦਾ ਜੋ ਅਗਲਾ ਸੋਚ ਕੇ ਕਰਦਾ ਉਹਨੂੰ ਅੰਦਰ ਉਹਦੇ ਮਕਸਦ ਕੋਈ ਹੋਰ ਪਿਆ ਹੁੰਦਾ ਹਰ ਇੱਕ ਬੰਦਾ ਅਲੱਗ ਅਲੱਗ ਚੀਜ਼ਾਂ ਉਹ 'ਚੋਂ ਜਿਹੜੀਆਂ ਉਹ ਸਮਝ ਪਾਉਂਦਾ ਹੁਣ ਕਈਆਂ ਦਾ ਤੁਹਾਨੂੰ ਇੱਦਾਂ ਲੱਗਦਾ ਮਕਸਦ ਮੇਰੇ ਕਹਿਣ ਦਾ ਕਈਆਂ ਦੇ ਘਰ ਤੁਹਾਨੂੰ ਜਾ ਕੇ ਇੱਦਾਂ ਲੱਗਦਾ ਵੀ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਨਾ ਹੈ ਨਾ ਵੀ ਇੰਨਾ ਸ਼ੋਅ ਆਫ ਕਰਨ ਦੀ ਲੋੜ ਨਹੀਂ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਜ਼ੋਰ ਮਾਰਿਆ ਵੀ ਇਹਦੀ ਲੋੜ ਨਹੀਂ ਉਹ ਫਿਰ ਹੋ ਜਾਂਦਾ ਹਾਲਾਂਕਿ ਉਹਦਾ ਚਲੋ ਨਹੀਂ ਹੋਊਗਾ ਇੱਦਾਂ ਦਾ ਪਰ ਕਿਸੇ ਨੇ ਕੀ ਓਬਜ਼ਰਵ ਕੀਤਾ ਕਿ ਇਹਨਾਂ ਨੇ ਆਪਣਾ ਪੈਸਾ ਵਿਖਾਇਆ ਕਿਸੇ ਦੇ ਘਰ ਤੁਸੀਂ ਜਾਓਗੇ ਅਤੇ ਉਹਨਾਂ ਦੇ ਘਰ ਤੁਹਾਨੂੰ ਲੱਗੂਗਾ ਵੀ ਇਹਨਾਂ ਦਾ ਗੁਰੂ ਘਰ ਦੇ ਨਾਲ ਬੜੀ ਪ੍ਰੀਤ ਹੈ ਇਹਨਾਂ ਦੀ ਇਹਨਾਂ ਨੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਜਾਂ ਜਿਹੜੇ ਹਿਸਾਬ ਦੇ ਨਾਲ ਇਹਨਾਂ ਨੇ ਭੱਜ ਭੱਜ ਕੇ ਲੰਗਰ ਛਕਾਇਆ ਹੈ ਨਾ ਇਸ ਪਰਿਵਾਰ ਦੀ ਬਿਰਤੀ ਇਸ ਹਿਸਾਬ ਦੇ ਨਾਲ ਆ ਸੋ ਹਰ ਇੱਕ ਦੀ ਤੁਸੀਂ ਉੱਥੇ ਸਮਝ ਤਾਂ ਰਹੇ ਹੁੰਦੇ ਹੋ ਪਰ ਇਹ ਸਾਰੇ ਰੰਗਾਂ ਦੇ ਵਿੱਚੋਂ ਜੇ ਮੰਨ ਲਓ ਸਾਰੇ ਜਣੇ ਰਲ ਮਿਲ ਕੇ ਆਪੇ ਕਰ ਰਹੇ ਹੋਣ ਤਾਂ ਫਿਰ ਉੱਥੇ ਤੁਹਾਨੂੰ ਇਹ ਆਉਂਦਾ ਵੀ ਇਹਨਾਂ ਦੀ ਸਾਂਝ ਬੜੀ ਵਧੀਆ ਆਪਸ ਵਿੱਚ
12: ਕਿੰਨੀ ਸੋਹਣੀ ਬੌਂਡਿੰਗ ਹੈ ਕਿ ਹੈ ਨਾ
11: ਬੌਂਡਿੰਗ ਕਿੱਡੀ ਸੋਹਣੀ
12: ਕਹਿਣ ਦੀ ਲੋੜ ਨਹੀਂ ਹੈ ਮਤਲਬ ਸਾਰੇ ਭੱਜ ਭੱਜ ਕੇ ਕਰ ਰਹੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹਦੇ ਘਰੇ ਪ੍ਰੋਗਰਾਮ ਹੈ
11: ਹਾਂ ਸੋ ਉਹ ਆਈ ਥਿੰਕ ਪ੍ਰੋਗਰਾਮ ਦੀ ਜਿਹੜੀ ਇੱਕ ਮੇਨ ਰਸ ਆ ਜੋ ਉਹ ਤਾਂ ਇਹੋ ਹੀ ਹੋਣਾ ਚਾਹੀਦਾ ਅਤੇ ਅੰਦਰ ਵੀ ਤੁਹਾਡੇ ਇਹੋ ਹੀ ਹੋਊਗਾ ਵੀ ਆਪਾਂ ਆਪਣੇ ਜਿਹੜੇ ਸਾਡੇ ਚਾਹੁਣ ਵਾਲੇ ਆ ਸਾਡੇ ਜਿਹੜੇ ਕਰੀਬੀ ਨੇ ਉਹਨਾਂ ਨੂੰ ਆਪਾਂ ਸੱਦਣਾ, ਆਪਣੀ ਖੁਸ਼ੀ 'ਚ ਸ਼ਾਮਿਲ ਕਰਨਾ
12: ਜੀ,
11: ਪਰ ਅਸੀਂ ਕਰਦੇ ਨਹੀਂ ਗੇ। ਰਿਐਲਿਟੀ 'ਚ ਇਹ ਨਹੀਂ ਹੁੰਦਾ ਵੀ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਪਾਉਂਦੇ ਹਾਂ, ਕਿਉਂਕਿ ਅਸੀਂ ਸਾਰਾ ਕੁਛ ਹੀ ਤਾਂ ਰੈਡੀਮੇਡ ਸਵਿੱਚ ਕੀਤਾ। ਜਿਹਨੂੰ ਤੁਸੀਂ ਖੁਸ਼ੀ 'ਚ ਸ਼ਾਮਿਲ ਕਰ ਰਹੇ ਹੋ ਉਹ ਤਾਂ ਤੁਹਾਡੇ ਗਰਾਜ ਦੇ ਬਾਹਰੋਂ ਖੜਾ ਹੋ ਕੇ ਅਤੇ ਉੱਥੋਂ ਰੋਟੀ ਖਾ ਕੇ ਉੱਥੋਂ ਚਲ ਗਿਆ, ਉਹ ਫਿਰ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸ਼ਾਮਿਲ ਆ ਤੁਹਾਡੀ ਖੁਸ਼ੀ ਦੇ ਵਿੱਚ? ਉਹਨੂੰ ਤਾਂ ਪਾਰਕਿੰਗ ਲਈ ਗੱਡੀ ਵੀ ਨਹੀਂ ਲੱਭੀ, ਉੱਥੇ ਗੱਡੀ ਲਾਉਣ ਲਈ ਪਾਰਕਿੰਗ ਨਹੀਂ ਲੱਭੀ ਉਹਨੂੰ, ਉਹਨੂੰ ਕਿਹੜੇ ਤਰੀਕੇ ਦੇ ਨਾਲ ਤੁਸੀਂ ਸ਼ਾਮਿਲ ਕੀਤਾ? ਉਹਨੂੰ ਤਾਂ ਚੱਜ ਦੇ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਨ ਦਾ ਸਮਾਂ ਨਹੀਂ ਲੱਗਾ, ਤੁਸੀਂ ਆਪ ਇੰਨੇ ਬਿਜ਼ੀ ਹੋ, ਜਾਂ ਫਿਰ ਜੇ ਤੁਹਾਨੂੰ ਸਮਾਂ ਲੱਗਾ ਤਾਂ ਤੁਸੀਂ ਬਾਕੀ ਚੀਜ਼ਾਂ ਇਗਨੋਰ ਕੀਤੀਆਂ। ਸੋ ਆਪਾਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਇਹ ਟੱਚ 'ਤੇ ਰਹਿਣਾ ਰਹਿਣਾ, ਮੈਂ ਇਹ ਨਹੀਂ ਕਹਿੰਦਾ ਵੀ ਇਹ ਚੀਜ਼ਾਂ ਹਟ ਜਾਣੀਆਂ, ਫਿਰ ਵੀ ਕੁਛ ਨਾ ਕੁਛ ਆਊਟਰ ਸਰਕਲ ਦੇ ਇੱਦਾਂ ਦੇ ਬੰਦੇ ਆਉਣੇ ਆ ਜਿਨ੍ਹਾਂ ਦੇ ਨਾਲ ਇੱਦਾਂ, ਪਰ ਜਿਹੜਾ ਤੁਹਾਡਾ ਕਲੋਜ਼ ਸਰਕਲ ਆ ਉਹਦੇ ਵਿੱਚ ਇੱਦਾਂ ਦੀ ਸਾਂਝ ਨਹੀਂ ਹੋਣੀ ਚਾਹੀਦੀ ਜਿੱਦਾਂ ਦੀਆਂ ਹੁਣ ਆਪਾਂ ਕਰਤੀਆਂ। ਸੋ ਉਹਦਾ ਹੀ ਫੋਰਮੈਲਿਟੀ 'ਤੇ ਤੁਰ ਪਏ ਆਪਾਂ ਵੀ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਸਾਫ਼ ਫੋਰਮੈਲਿਟੀ ਝਲਕ ਰਹੀ ਹੁੰਦੀ ਆ। ਸੋ ਉਹ 'ਚੋਂ ਥੋੜ੍ਹਾ ਜਿਹਾ ਸਾਨੂੰ ਇੱਕ ਤਾਂ ਸ਼ੋਅ ਆਫ 'ਚੋਂ ਨਿਕਲਣਾ ਪਊਗਾ, ਥੋੜ੍ਹਾ ਜਿਹਾ ਆਪਾਂ ਇਸ ਤਰੀਕੇ ਦੇ ਨਾਲ ਡਿਜ਼ਾਇਨ ਕਰੀਏ ਆਪਣੇ ਪ੍ਰੋਗਰਾਮਾਂ ਨੂੰ ਕਿ ਸਾਡੀ ਸਾਂਝ ਵਧੇ।
12: ਔਰ ਟ੍ਰੈਡੀਸ਼ਨਲ ਜਿਹੜੇ ਪੁਰਾਣੇ ਤਰੀਕੇ ਹੁੰਦੇ ਸੀਗੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਉਹ ਉਹਨਾਂ 'ਚ ਜਿੰਨੀ ਜ਼ਿਆਦਾ ਹੋਰ ਸਟਰੋਂਗ ਤੁਹਾਡੀ ਬੋਂਡਿੰਗ ਬਣਦੀ ਸੀਗੀ, ਹੁਣ ਇਹੀ ਹੈ ਆਏ ਖਾਏ ਅਤੇ ਗਏ, ਹੈ ਨਾ, ਤਿਆਰ ਹੋ ਕੇ ਤੁਸੀਂ ਆਏ ਅਤੇ
11: ਇਹ ਗੱਲ ਮੈਂ ਚਾਹੀ ਇਸ ਕਰਕੇ ਵੀ ਕਹਿ ਰਿਹਾ ਵਾਂ ਕਿਉਂਕਿ ਨਹੀਂ ਕਿਸੇ ਨੇ ਦੱਸਣਾ ਖੁੱਲ੍ਹ ਕੇ ਨਹੀਂ ਕੋਈ ਬੋਲ ਪਾਉਂਦਾ ਜਾਂ ਕਿਵੇਂ ਆ, ਪਰ ਤੁਸੀਂ ਆਪਣੇ ਆਪ 'ਚ ਰਿਲਾਈਜ਼ ਕਰਿਓ ਤੁਸੀਂ ਇੰਜੋਏ ਨਹੀਂ ਕਰਦੇ ਬਹੁਤੀ ਥਾਵਾਂ 'ਤੇ ਜਾ ਕੇ।
12: ਹਾਂ, ਤੁਹਾਨੂੰ ਇੱਦਾਂ ਲੱਗਦਾ ਜਾਂ ਕਈ ਵਾਰੀ ਤੁਸੀਂ ਜਿਵੇਂ ਹੁਣ ਸਰਕਲ ਵਾਲੀ ਗੱਲ ਵਾਪਸ 'ਤੇ ਆਉਂਦੇ ਹਾਂ, ਕਈ ਵਾਰੀ ਹੁੰਦਾ ਕਿ ਤੁਹਾਡੇ ਪਾਰਟਨਰ ਦੇ ਸਰਕਲ ਦੇ ਵਿੱਚ ਤੁਸੀਂ ਗਏ ਹੋ, ਤੁਸੀਂ ਕੋਰਨਰ 'ਚ ਬੈਠੇ ਹੋ, ਹੈ ਨਾ, ਕਈ ਵਾਰੀ ਇਹ ਵੀ ਹੁੰਦਾ ਕਿਉਂਕਿ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਆ, ਤੁਸੀਂ ਇੰਨੇ ਜ਼ਿਆਦਾ ਮਿਕਸਡ ਅਪ ਨਹੀਂ ਹੋ।
11: ਨਹੀਂ ਉਹ ਚਲੋ ਇੱਦਾਂ ਦੇ ਫਿਰ ਵੀ ਸਿਨੈਰੀਓ ਰਹਿਣੇ ਆ, ਪਰ ਜਿਹੜਾ ਇੱਕ ਕੋਰ ਆ ਪਾਰਟੀ ਦਾ ਐਟਲੀਸਟ ਉਹ ਆਪਾਂ ਉਹ ਤਾਂ ਸਟਰੋਂਗ ਕਰ ਸਕਦੇ ਹਾਂ, ਹੈ ਨਾ, ਆਪਾਂ ਆਪਣੀ ਆਪਸ ਵਿੱਚ ਫਾਊਂਡੇਸ਼ਨ ਸਟਰੋਂਗ ਕਰ ਲਈਆਂ, ਆਪਾਂ ਉਹ ਸ਼ੋਪ ਬੰਦ ਕਰਤਾ। ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿਉਂਕਿ ਆਪਣਾਪਨ ਵਿਖਾਉਣ ਦਾ ਅਤੇ ਸਾਂਝ ਪੱਕੀ ਕਰਨ ਦਾ ਇੱਕ ਬੜਾ ਵਧੀਆ ਤਰੀਕਾ ਹੁੰਦਾ ਵੀ ਉਹਨੂੰ ਇਨਵੋਲਵ ਕਰੋ ਆਪਣੇ ਨਾਲ। ਜਿੰਨਾ ਚਿਰ ਕਿਸੇ ਦੀ ਇਨਵੋਲਵਮੈਂਟ ਨਹੀਂ ਹੋਊਗੀ ਨਾ ਉਸ ਕੰਮ ਦੇ ਵਿੱਚ, ਉਹਨਾਂ ਚਿਰ ਉਹ ਬੰਦਾ ਇੰਜੋਏ ਨਹੀਂ ਕਰੂਗਾ, ਉਹਨੂੰ ਆਪਣਾਪਨ ਉੱਥੇ ਨਹੀਂ ਦਿਖੂਗਾ। ਹੁਣ ਆਪਾਂ ਅੱਜ ਕੱਲ੍ਹ ਆਪਾਂ ਅੱਜ ਕੱਲ੍ਹ ਪਾਰਟੀਆਂ 'ਚ ਜਾਂਦੇ ਹਾਂ, ਉੱਥੇ ਲਿਟਰਲੀ ਇੱਕ ਕੱਖ ਚੁੱਕ ਕੇ ਇੱਧਰ ਕਰਨ ਦਾ ਵੀ ਕੰਮ ਨਹੀਂ ਹੁੰਦਾ।
12: ਐਗਜੈਕਟਲੀ,
11: ਉੱਥੇ ਸਾਂਝ ਕਿੱਦਾਂ ਕ੍ਰੀਏਟ ਹੋ ਸਕਦੀ ਆ? ਹਾਲਾਂਕਿ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਅਸੀਂ ਚਲੋ ਅਸੀਂ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਆਏ ਹਾਂ, ਟਾਈਮ ਦੇ ਟਾਈਮ ਆਏ, ਅਸੀਂ ਨਹੀਂ ਕੁਛ ਕਰਨਾ ਚਾਹੁੰਦੇ। ਈਵਨ ਘਰ ਵਾਲੇ ਵੀ ਕੁਛ ਨਹੀਂ ਕਰਨਾ ਚਾਹੁੰਦੇ, ਉਹ ਵੀ ਸਾਰਾ ਕੁਛ ਚਾਹੁੰਦੇ ਆ ਵੀ ਇੱਕ ਜਣਾ ਆਵੇ ਉਹ ਸਾਰੀ ਡੈਕੋਰੇਸ਼ਨ ਕਰ ਜੇ, ਇੱਕ ਜਣਾ ਆਵੇ ਉਹ ਸਾਰੀ ਰੋਟੀ ਲਾ ਜੇ, ਉੱਦਾਂ ਹੀ ਉਹ ਇੱਕ ਜਣਾ ਆਵੇ ਉਹ ਆਪੋ ਆਪਣੀ ਸਫਾਈ ਕਰਕੇ ਅਤੇ ਘਰ ਨੂੰ ਜਾਵੇ ਅਤੇ ਅਸੀਂ ਰਾਤ ਨੂੰ ਰਿਲੈਕਸ ਕਰ ਸਕੀਏ। ਹਾਲਾਂਕਿ ਚਲੋ ਫਿਰ ਵੀ ਬੜੇ ਕੰਮ ਹੁੰਦੇ ਨੇ ਉਹਨਾਂ ਦੇ ਲਈ, ਪਰ ਬਹੁਤ ਸਾਰੇ ਕੰਮ ਆਪਾਂ ਜਿਹੜੇ ਉਹ ਬਾਹਰੋਂ ਅਰੇਂਜ ਕਰ ਲਏ, ਪਰ ਉਸ ਸਭ ਕੁਛ ਦੇ ਦਰਮਿਆਨ ਉਹ ਬੰਦੇ ਨੂੰ ਅੰਗੇਜ ਨਹੀਂ ਆਪਾਂ ਕਰ ਪਾਏ ਕਿਸੇ ਨੂੰ।

0: 100 ਲੋਕਾਂ ਨੂੰ ਕਿਸੇ ਤਰੀਕੇ ਅੰਗੇਜ ਕੀਤਾ।
1: ਪੂਰੀ ਆਈਸ ਬ੍ਰੇਕ ਹੈ ਆਲਰੇਡੀ, ਤੁਸੀਂ ਕੰਫਰਟੇਬਲ ਹੋ ਉਸ ਐਟਮੋਸਫੇਅਰ ਦੇ ਵਿੱਚ। ਸਪੋਜ਼ ਆਪਾਂ ਕਰੀਏ ਸੇਵਾ ਹੀ ਸਾਰੇ ਇਕੱਠੇ ਕਰਾ ਰਹੇ ਹਾਂ, ਹੱਸ ਰਹੇ ਹਾਂ ਉਸ ਟਾਈਮ ਜੋ ਵੀ ਹੈ, ਜਾਂ ਸਮਾਨ ਪਾਸ ਔਨ ਕਰ ਰਹੇ, ਉਹ ਇੱਕ ਤੁਹਾਡੀ ਮਤਲਬ ਤੁਸੀਂ ਅਣਜਾਣ ਨਾਲ ਵੀ ਜਾਣ ਪਹਿਚਾਣ ਹੋ ਗਈ ਕਿ ਹਾਂ ਚਲੋ ਆਪਾਂ ਫੁਲਕੇ ਬਣਾਏ ਸੀ, ਹਾਂ ਇਹ ਭੈਣ ਜੀ ਇੱਥੇ ਇੱਥੇ ਕੰਮ ਕਰਦੇ ਨੇ, ਉਹ ਤੁਸੀਂ ਆਈਸ ਬ੍ਰੇਕ ਕਰ ਲਈ।
0: ਹੁਣ
1: ਤੁਸੀਂ ਡਾਇਰੈਕਟ ਹੀ ਕਹਿ ਦੋ ਮਾਈਕ ਲੈ ਕੇ ਤੁਸੀਂ ਗਾਣੇ ਗਾ ਲਓ, ਤੁਸੀਂ ਉਹ ਸਾਰਿਆਂ ਨੂੰ ਜਾਣਦੇ ਹੀ ਨਹੀਂ ਹੋ ਕੌਣ ਕਿਸ ਤਰੀਕੇ।
0: ਇਹ ਵੀ ਪ੍ਰੋਬਲਮ ਆਉਂਦੀ ਹੈ ਨਾ ਬਹੁਤੇ ਥਾਵਾਂ ਤੇ ਤੁਹਾਨੂੰ, ਹੁਣ ਉੱਥੇ ਤੁਹਾਡੇ ਗਾਂ ਬਾਹਰਲੇ ਸਰਕਲ ਦੇ ਮੰਨ ਲਓ ਤੁਹਾਡੇ ਬੰਦੇ ਨੇ ਹੈ ਨਾ, ਤੇ ਉੱਥੇ ਉਹ 3-4 ਜਣੇ ਆ ਮੂੰਹ ਚੁੱਕ ਕੇ ਤੁਹਾਡੇ ਵੱਲ ਵੇਖ ਰਹੇ ਆ, ਤੁਸੀਂ ਉੱਥੇ ਨਹੀਂ ਕੰਫਰਟ ਫੀਲ ਕਰ ਰਹੇ ਐਜ਼ ਏ ਮੇਲ ਐਜ਼ ਏ ਫੀਮੇਲ, ਕਿਸੇ ਵੇਲੇ ਉਹ ਚੀਜ਼ਾਂ ਕੰਫਰਟ ਜ਼ੋਨ 'ਚ ਨਹੀਂ ਹੁੰਦੀਆਂ। ਪਰ ਕਈ ਵਾਰੀ ਇੱਦਾਂ ਵੀ ਹੁੰਦਾ ਮੁੜ ਕੇ ਫਿਰ ਅਗਲਾ ਤੁਹਾਨੂੰ ਕਹਿੰਦਾ ਨਹੀਂ ਇਹਨਾਂ ਨੂੰ ਤੇ ਇਹਨਾਂ ਨੇ ਚਾਅ ਹੀ ਨਹੀਂ ਕੀਤਾ ਸਾਡੇ, ਵੇਖੋਗੇ ਤੇ ਤੁਹਾਨੂੰ ਸਮਝ ਆਊਗੀ ਚੀਜ਼ ਕਿ ਆਪਾਂ ਕਿੱਥੇ ਪ੍ਰੋਬਲਮ ਕਿੱਥੇ ਕ੍ਰੀਏਟ ਕਰ ਰਹੇ ਹਾਂ ਹੈ ਨਾ। ਇੱਕ ਤੇ ਇਹ ਹੋ ਗਿਆ ਕਿ ਆਪਾਂ ਜਦੋਂ ਸਾਂਝਾਂ ਜਿਹੜੀਆਂ ਨੇ ਉਹ ਆਪਣੀਆਂ ਇੱਕ ਸੀਮਿਤ ਦਾਇਰੇ ਦੇ ਵਿੱਚ ਉਸੇ ਹਿਸਾਬ ਦੇ ਨਾਲ ਹੀ ਆਪਾਂ ਵਧਾਈਏ ਜਿੰਨੇ ਕੁ ਦੇ ਨਾਲ ਆਪਾਂ ਵਰਤ ਸਕਦੇ ਹਾਂ। ਦੂਸਰੀ ਗੱਲ ਇਹ ਕਿ ਜੇ ਕਿਤੇ ਨਹੀਂ ਜਾਣਾ ਤਾਂ ਉੱਥੇ ਕਲੀਅਰ ਕਮਿਊਨੀਕੇਸ਼ਨ ਰੱਖੀਏ ਵਾਜਬ ਤਰੀਕੇ ਦੇ ਨਾਲ। ਕਈ ਵਾਰੀ ਆਪਾਂ ਨਾ ਆਪਾਂ ਕਈ ਥਾਵਾਂ ਦੇ ਉੱਤੇ ਨਹੀਂ ਜਾਣਾ ਹੁੰਦਾ ਤਾਂ ਉੱਥੇ ਆਪਾਂ ਕੁਛ ਝੂਠ ਵੀ ਬੋਲ ਦਿੰਦੇ ਹਾਂ, ਉਹ ਵੀ ਕਈ ਵਾਰੀ ਫੜਿਆ ਜਾਂਦਾ।
1: ਹਾਂ, ਔਰ ਅਕਸਰ ਇੱਦਾਂ ਹੀ ਹੁੰਦਾ ਕਿ ਜਿਹੜੀ ਚੀਜ਼ ਤਾਂ ਮਤਲਬ ਆਪਾਂ ਫਸਦੇ ਵੀ ਉੱਥੇ ਹੈ, ਮਤਲਬ ਕਹਿੰਦੇ ਨਾ ਕਿ ਕਈ ਵਾਰੀ ਉਹ ਟੱਕਰ ਜਾਂਦੇ ਤੁਹਾਨੂੰ ਕੁਛ ਨਾ ਕੁਛ ਕਿਸੇ ਨਾ ਕਿਸੇ ਵੇ ਚ, ਤੋ ਇਟਸ ਬੈਟਰ ਕਿ ਤੁਸੀਂ ਕਹਿ ਦਿਓ ਕਿ ਇਹ ਸਿਨੈਰੀਓ ਹੈ, ਜਾਂ ਅਸੀਂ ਰੈਸਟ ਕਰਨਾ ਹੈ, ਜਾਂ ਟੂ ਮੱਚ ਐਗਜ਼ੌਸਟ ਆ। ਇਹ ਡਾਇਰੈਕਟ ਇਹ ਵੀ ਕਹਿ ਸਕਦੇ ਹੋ, ਇੱਥੇ ਅੰਡਰਸਟੈਂਡੇਬਲ ਹੈ, ਸਭ ਨੂੰ ਪਤਾ ਹੈ ਕਈ ਵਾਰੀ ਕਿਸੇ ਕਿਸੇ ਦੀ ਵੀਕਐਂਡ 'ਤੇ ਵੀ ਜੋਬ ਆ ਜਾਂਦੀ ਹੈ। ਹੁਣ ਆਪਣੇ ਹੀ ਇਸ ਦੀ ਗੱਲ ਕਰੀਏ, ਆਪਾਂ ਰੇਡੀਓ ਦੇ ਵਿੱਚ ਹੀ ਕਈ ਵਾਰੀ ਜਿਵੇਂ ਇੰਟਰਵਿਊਜ਼ ਹੋ ਗਏ ਜਾਂ ਕੁਛ ਹੋ ਗਏ, ਆਪਾਂ ਵੀਕਐਂਡ 'ਤੇ ਵੀ ਹੁੰਦੇ ਹਾਂ ਕਈ ਵਾਰੀ। ਕਈ ਵਾਰੀ ਆਪਣੇ ਹੁਣ ਜਿਵੇਂ ਅਕਤੂਬਰ ਦਾ ਟਾਈਮ ਹੈ, ਹੁਣ ਸਾਰੇ ਇਵੈਂਟਸ ਸ਼ੁਰੂ ਹੋਣੇ ਨੇ, ਦੀਵਾਲੀ ਦੇ, ਦੁਸ਼ਹਿਰੇ ਦੇ, ਦੁਨੀਆ, ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਕਵਰ ਕਰਨਾ ਹੈ। ਤੇ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਅਸੀਂ ਸਟੱਕ ਹਾਂ ਆਲਰੇਡੀ, ਜਾਂ ਪਿਛਲੇ 2 ਹਫ਼ਤੇ ਤੋਂ ਬੈਕ ਟੂ ਬੈਕ ਅਸੀਂ ਬਾਹਰ ਹਾਂ, ਤੇ ਮਾਫ਼ੀ ਐਤਕੀ ਨਹੀਂ ਆਇਆ।
0: ਹਾਂ, ਬੈਕ ਐਂਡ ਦੀ ਨਾ ਕਿਸੇ ਨੂੰ ਪਤਾ ਹੁੰਦਾ, ਜਿੱਦਾਂ ਤੁਸੀਂ ਮੰਨ ਲਓ ਬਾਈ ਹਰ ਇੱਕ ਦਾ ਤਾਂ ਚਲੋ ਇੱਦਾਂ ਦਾ ਨਹੀਂ ਹੋਊਗਾ ਸਿਨੈਰੀਓ, ਪਰ ਸ਼ਾਇਦ ਆਪਾਂ ਤੁਸੀਂ ਆਪੋ ਆਪਣੇ ਉਹਦੇ 'ਤੇ ਲਾ ਕੇ ਵੇਖ ਸਕਦੇ ਹੋ ਵੀ ਸਾਨੂੰ ਇਹ ਲੱਗਦਾ ਵੀ ਹਾਂ ਇਹ ਬੰਦਾ 5 ਦਿਨ ਕੰਮ ਕਰਦਾ, ਪਰ ਸਾਨੂੰ ਲੱਗਦਾ ਵੀ ਉਹ 2 ਦਿਨ ਤੇ ਫ੍ਰੀ ਆ ਹੀ ਸਕਦੇ ਸੀ।
1: ਐਗਜੈਕਟਲੀ,
0: ਪਰ ਉਹ ਬੈਕ ਐਂਡ 'ਤੇ ਉਹਨਾਂ ਦੇ ਕੀ ਚੱਲ ਰਿਹਾ ਵਾ, ਉਹ ਫਰੰਟ 'ਤੇ ਨਹੀਂ ਆ, ਬੈਕ ਐਂਡ 'ਤੇ ਕਿੰਨੇ ਕੰਮ ਨੇ ਉਹ ਆਪਾਂ ਯਾਨੀ ਕਿ ਕਿਸੇ ਦਾ ਸਾਨੂੰ ਨਹੀਂ ਪਤਾ ਉਹ ਕੋਈ ਕੀ ਕਰ, ਉਹ ਚੀਜ਼ਾਂ ਸਾਨੂੰ ਸਾਡੇ ਰਿਲੇਸ਼ਨ ਨੂੰ ਖਰਾਬ ਕਰਦੀਆਂ। ਸਤਿ ਸ਼੍ਰੀ ਅਕਾਲ ਭਾਈ ਜਾਸ਼ੀ ਅਤੇ ਕਰਮ ਜੀ, ਕਹਿੰਦੇ ਨੇ ਕਿ ਮੇਰੇ ਨਾਲ ਹੋਇਆ ਸੀ, ਅਸੀਂ ਕਹਿੰਦੇ ਕਿ ਇੰਡੀਆ ਗਏ ਮਾਮਾ ਜੀ ਦੇ ਬੇਟੇ ਦੀ ਮੈਰਿਜ 'ਤੇ, ਅਤੇ ਬਰਾਤ ਵਾਲੇ ਦਿਨ ਸਹੀ ਗਏ ਸੀ ਐਂਡ ਨੈਕਸਟ ਡੇ ਰਿਸੈਪਸ਼ਨ ਸੀ, ਅਤੇ ਈਵਨਿੰਗ ਦੀ ਬਹੁਤ ਸਾਨੂੰ ਲੱਗਿਆ ਮੋਰਨਿੰਗ ਦੀ ਸੀ, ਅੱਛਾ ਈਵਨਿੰਗ ਦੀ ਬਟ ਸਾਨੂੰ ਲੱਗਿਆ ਮੋਰਨਿੰਗ ਦੀ ਸੀ, ਓਕੇ। ਅਤੇ ਅਸੀਂ ਕਹਿੰਦੇ ਮੋਰਨਿੰਗ ਦੇ ਵਿੱਚ ਚਲੇ ਗਏ, ਅਤੇ ਜਦੋਂ ਉੱਥੇ ਪਹੁੰਚੇ ਕੋਈ ਰੈਡੀ ਨਹੀਂ ਸੀ, ਅਤੇ ਸਾਰੇ ਸਾਡੇ ਵੱਲ ਵੇਖ ਕੇ ਹੱਸਣ ਲੱਗ ਪਏ। ਜਦੋਂ ਫਿਰ ਈਵਨਿੰਗ ਰਿਸੈਪਸ਼ਨ ਸਟਾਰਟ ਹੋਈ ਅਤੇ ਫਟਾਫਟ ਕਹਿੰਦਾ ਅਤੇ ਸ਼ਗਨ ਪਾਇਆ ਅਤੇ ਦੈਨ ਘਰ ਆ ਗਏ ਸੀ, ਅਤੇ ਮੈਂ ਗੱਲ ਵਿੱਚ ਸੀ ਜਦੋਂ ਘਰ ਰਹਿ ਗਏ ਸੀ ਅਤੇ ਰਿਸੈਪਸ਼ਨ 'ਤੇ ਨਹੀਂ ਗਏ, ਅਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਰਿਸੈਪਸ਼ਨ ਈਵਨਿੰਗ ਦੀ ਸੀ, ਬਸ ਕਹਿ ਦਿੱਤਾ ਬਹੁਤ ਵਧੀਆ ਰਹੀ ਰਿਸੈਪਸ਼ਨ। ਅੱਛਾ, ਓਕੇ। ਅਤੇ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਆਈ ਮਿਸ ਰੇਡੀਓ ਪ੍ਰੋਗਰਾਮ, ਮੇਰੀ ਜੋਬ ਸਿਨੈਰੀਓ ਚੇਂਜ ਹੋ ਗਈ ਆ ਹੁਣ, ਅਤੇ ਰੇਡੀਓ ਸੁਣਿਆ ਨਹੀਂ ਜਾਂਦਾ ਹੁਣ, ਬਟ ਆਈ ਮਿਸ ਰੇਡੀਓ। ਹਾਂਜੀ, ਕੋਈ ਗੱਲ ਨਹੀਂ ਕੁਲਵੀਰ ਜੀ, ਵੇ ਫਿਰ ਜਦੋਂ ਚੇਂਜ ਹੋ ਗਈ ਜੋਬ 'ਤੇ ਫਿਰ ਤੁਸੀਂ ਆਇਓ, ਫਿਰ ਆਪਾਂ ਕੋਟਾ ਪੂਰਾ ਕਰਾਂਗੇ। ਰਾਜ ਜੀ ਸਤਿ ਸ਼੍ਰੀ ਅਕਾਲ, ਚੇਂਜ ਹੋ ਗਈ ਆ ਹੁਣ, ਅਤੇ ਰੇਡੀਓ ਸੁਣਿਆ ਨਹੀਂ ਜਾਂਦਾ ਹੁਣ, ਬਟ ਆਈ ਮਿਸ ਰੇਡੀਓ। ਹਾਂਜੀ, ਕੋਈ ਗੱਲ ਨਹੀਂ ਕੁਲਵੀਰ ਜੀ, ਵੇ ਫਿਰ ਜਦੋਂ ਚੇਂਜ ਹੋਊਗੀ ਜੋਬ 'ਤੇ ਫਿਰ ਤੁਸੀਂ ਆਇਓ, ਫਿਰ ਆਪਾਂ ਕੋਟਾ ਪੂਰਾ ਕਰਾਂਗੇ। ਰਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਸਤਿ ਸ਼੍ਰੀ ਅਕਾਲ ਬਲਵੀਰ ਕੌਰ ਮਾਂਗਣ ਜੀ ਭੇਜਦੇ ਨੇ, ਸੋਰੀ ਮੈਂ ਮੈਸੇਜ ਤੁਹਾਡੇ ਅੱਜ ਪੜ੍ਹ ਨਹੀਂ ਸਕਿਆ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਧੰਨਵਾਦ ਸਾਂਝ ਪਾਉਣ ਦੇ ਲਈ ਅੰਮ੍ਰਿਤਪਾਲ ਜੀ, ਬਹੁਤ ਸ਼ੁਕਰੀਆ। ਕਹਿੰਦੇ ਕਿਸੇ ਜਗ੍ਹਾ ਤੁਹਾਡੀ ਕੀਮਤ ਉਦੋਂ ਤੱਕ ਜਦੋਂ ਤੱਕ ਤੁਸੀਂ ਕੋਈ ਨਾ ਕੋਈ ਯੋਗਦਾਨ ਪਾ ਰਹੇ ਹੋ। ਸਤਿ ਸ਼੍ਰੀ ਅਕਾਲ ਅਤੇ ਸਾਰੇ ਰੇਡੀਓ ਹਾਂਜੀ ਪਰਿਵਾਰ ਦੇ ਲਈ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 184 ਰੇਟ ਹੈ,

0: ਦਿਵਾਲੀ ਆ ਗਈ ਵੀ ਦਿਵਾਲੀ ਦੇ ਉੱਤੇ ਹੁਣ ਸੋਨੇ ਦੀ ਫਿਰ ਪੁੱਛ ਗਿੱਛ ਰਹਿਣੀ ਰਹਿਣੀ ਆ। ਅਤੇ ਸਤਿ ਸ਼੍ਰੀ ਅਕਾਲ ਮਨਦੀਪ ਜੀ ਭੇਜਦੇ ਨੇ ਅਤੇ ਹਾਂਜੀ ਓਕੇ ਜੀ ਓਕੇ ਓਕੇ ਓਕੇ ਫਤਿਹ ਦੀ ਗੱਡੀ ਆ ਗਈ ਹੈ ਅਤੇ ਭੋਲਾ ਹੰਸ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕੁਲਦੀਪ ਆਂਟੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਸਾਡੇ ਨਾਲ ਲਓ ਜੀ। ਕਹਿੰਦੇ ਕਿ ਸਾਡੀ ਹਾਜ਼ਰੀ, ਹਾਂਜੀ ਤੁਹਾਡੀ ਹਾਜ਼ਰੀ ਲੱਗ ਗਈ। ਮਨਦੀਪ ਸਿੰਘ ਜੀ, ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੈਟ ਰੋਡਸ ਪਲੀਜ਼ ਡਰਾਈਵ ਕੇਅਰਫੁਲੀ।
1: ਧੰਨਵਾਦ ਜੀ।
0: ਠੀਕ ਹੈ ਜੀ, ਅਤੇ ਧੰਨਵਾਦ ਤੁਹਾਡਾ। ਰੁਪਿੰਦਰ ਜੀ ਕ੍ਰਿਕਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ, ਅਜੀਤ ਬੁੱਟਰ ਜੀ ਮਾਨਸਾ ਬੈਡੀਲੇਟ ਤੋਂ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ, ਅਤੇ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਅਤੇ ਹਰਚੰਦ ਸਿੰਘ ਢਿੱਲੋਂ ਜੀ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਸਾਂਝ ਪਾਉਂਦੇ ਨੇ, ਅਤੇ ਰੱਬ ਜੀ ਕਹਿੰਦੇ ਨੇ ਕਿ ਮਿਹਰ ਕਰਨ ਸਭਨਾਂ ਦੇ ਉੱਤੇ, ਮਿਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਦੇ ਲਈ। ਸਤਿ ਸ਼੍ਰੀ ਅਕਾਲ ਭੇਜਦੇ ਨੇ ਮਿਸਟਰ ਬਜਾਜ, ਅਤੇ ਰਾਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਸਵਾਲ ਸਾਹਿਬ ਕਹਿੰਦੇ ਨੇ ਜ਼ਿੰਦਗੀ ਸੱਚਮੁੱਚ ਪਿਆਰ ਅਤੇ ਖਿਆਲ ਤੋਂ ਬਿਨਾਂ ਕੁਝ ਵੀ ਨਹੀਂ, ਇਹ ਸਭ ਨੂੰ ਦਿਓ ਪਰ ਵਾਪਸੀ ਦੀ ਉਮੀਦ ਕਦੇ ਨਾ ਰੱਖੋ ਕਿਉਂਕਿ ਇਹ ਇੱਕ ਅਹਿਸਾਸ ਹੈ, ਕੋਈ ਸੌਦਾ
1: ਨਹੀਂ।
0: ਵਾਹ ਜੀ ਵਾਹ, ਵਾਹ ਜੀ ਵਾਹ, ਧੰਨਵਾਦ ਤੁਹਾਡਾ ਜਸਵਾਲ ਸਾਹਿਬ।
1: ਮਨਦੀਪ ਸਿੰਘ ਜਿਹੜੀ ਸਗਨ ਵਾਲੀ ਡਾਇਰੀ ਹੈ ਉਹ ਨਾ ਬਣਾਓ,
0: ਮੁੜ ਕੇ ਫਿਰ ਚੇਤਾ ਨਹੀਂ ਰਹਿਣਾ। ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸੁਣ ਰਹੇ ਹਾਂ ਪ੍ਰੋਗਰਾਮ ਬਹੁਤ ਵਧੀਆ, ਧੰਨਵਾਦ ਮਨਦੀਪ ਸਿੰਘ ਜੀ ਤੁਹਾਡਾ। ਅਤੇ ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਵਨ ਆਫ ਮਾਈ ਰਿਲੇਟਿਵ ਦੇ ਟੋਲਡ ਟੂ ਦੇਅਰ ਫਰੈਂਡਸ ਦੇ ਕਾਂਟ ਕਮ ਟੂ ਦਾ ਪਾਰਟੀ ਐਂਡ ਟੋਲਡ ਦੈਮ ਦੇ ਆਰ ਗੋਇੰਗ ਟੂ ਅਵਰ ਹਾਊਸ, ਦੇ ਸੈਂਡ ਦੇਅਰ ਪੇਰੈਂਟਸ ਟੂ ਦਾ ਪਾਰਟੀ, ਅਨਫੋਰਚੁਨੇਟਲੀ ਵੀ ਵੈਂਟ ਟੂ ਸੇਮ ਰੈਸਟੋਰੈਂਟ ਵੇਅਰ ਦਾ ਪਾਰਟੀ ਵਾਜ਼ ਹੈਲਡ। ਟਿੰਗ ਡਿੰਗ ਡਿੰਗ, ਇਹ ਤਾਂ ਫਿਰ ਹੈ ਜੀ, ਇਹ ਤਾਂ ਸਮੱਸਿਆ ਹੈ। ਬਿਊਟੀਫੁਲ ਟੋਪਿਕ ਐਂਡ ਡਿਸਕਸ਼ਨ ਗੋਇੰਗ ਔਨ, ਥੈਂਕ ਯੂ ਰਮਨ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਮਨਦੀਪ ਸਿੰਘ ਬਾਜਵਾ ਜੀ ਕਹਿੰਦੇ ਨੇ ਵੀ ਕੇਟਰਿੰਗ ਵਾਲਿਆਂ ਦਾ ਕੰਮ ਕਹਿੰਦੇ ਕਿ ਬੰਦ ਕਰਨਾ ਭਾਅ ਜੀ, ਨਹੀਂ ਕੇਟਰਿੰਗ ਦਾ ਕੋਈ ਕੰਮ ਬੰਦ ਨਹੀਂ ਹੁੰਦਾ। ਵੇਖੋ ਜਿੱਦਾਂ ਆਪਾਂ ਜਿਹੜੇ ਸਨੈਰੀਓ ਦੇ ਵਿੱਚ ਆ ਨਾ, ਇਹ ਹੁਣ ਤੁਸੀਂ ਆਪੋ ਆਪਣੇ ਉਹਦੇ ਵਿੱਚ ਚੈੱਕ ਕਰਕੇ ਵੇਖਣਾ ਕਿ ਕਿੰਨੇ ਕਿਉਂ ਤੁਸੀਂ, ਤੁਹਾਨੂੰ ਕੀ ਲੱਗਦਾ ਇੰਨੀ ਕੰਫਰਟੇਬਲੀ ਤੁਹਾਡੀਆਂ ਸਾਂਝਾਂ ਹੈਗੀਆਂ ਨੇ। ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਤੁਸੀਂ ਕਿਸੇ ਲਈ ਟਾਈਮ ਕੱਢਣਾ, ਫਿਰ ਕੱਲ੍ਹ ਨੂੰ ਜਾ ਕੇ ਕਿਸੇ ਨੇ ਤੁਹਾਡੇ ਲਈ ਕੱਢਣਾ।
1: ਸਾਰਿਆਂ ਨੇ ਹੀ ਕਹਿਣਾ, ਬੱਚੇ ਛੋਟੇ ਨੇ।
0: ਹਾਂ, ਸੋ ਕੇਟਰਿੰਗ ਦੀ ਟੈਨਸ਼ਨ ਨਾ ਲਓ, ਕੇਟਰਿੰਗ ਦੇ ਵਿੱਚ ਇੰਨਾ ਕੁ ਸਕੋਪ ਆ ਅੱਜ ਕੱਲ੍ਹ, ਤੁਸੀਂ ਕਰਕੇ ਵੇਖੋ, ਕਿਸੇ ਵੀ ਕੇਟਰਿੰਗ ਵਾਲੇ ਨੂੰ ਫੋਨ ਟਾਈਮ ਨਹੀਂ ਹੋਣਾ ਕਿਸੇ ਕੋਲ ਵੀ, ਠੀਕ ਆ, ਤੁਹਾਨੂੰ ਐਡੀ ਸੌਖੀ ਨਹੀਂ ਤੁਹਾਨੂੰ
1: ਕਿਤੇ। ਅਗੇਨ ਆਪਾਂ ਜਿਹੜੀ ਕਹਿ ਰਹੇ ਸੀ ਨਾ ਤਾਰੀਖਾਂ, ਆਪਾਂ ਪੁੱਛਦੇ ਹਾਂ ਕਿ ਉਹ ਕੇਟਰਿੰਗ ਵਾਲੇ ਤੋਂ ਵੀ ਪੁੱਛ ਕੇ ਕਿ ਉਹ ਇਸ ਤਰੀਕ ਨੂੰ ਰੈਡੀ ਹੈ, ਆਪਾਂ ਇਸ ਤਰੀਕ ਨੂੰ ਪਾਠ ਕਰ ਲਈਏ ਜਾਂ ਪ੍ਰੋਗਰਾਮ ਕਰ ਲਿਆ, ਹੈ ਨਾ।
0: ਬੜੀ ਵਾਰੀ ਤੁਹਾਨੂੰ ਕੰਪਰੋਮਾਈਜ਼ ਹੀ ਕਰਨੇ ਪੈਂਦੇ ਵੀ ਚਲੋ ਇਹ ਤਾਂ ਕੋਈ ਕਰਾ ਲਓ, ਹੁਣ ਕੋਈ ਗੱਲ ਨਹੀਂ, ਹੈ ਨਾ। ਅਤੇ ਥੈਂਕ ਯੂ ਰਮਨਦੀਪ ਜੀ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਓਕੇ, ਧੰਨਵਾਦ ਜੀ ਤੁਹਾਡਾ। ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀ ਸਿਹਤ ਠੀਕ ਰਹੇ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ
1: ਪੂਰੀਆਂ ਹੋਣ,
0: ਸੰਪੂਰਨ ਹੋਣ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਧੰਨਵਾਦ, ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਖੰਮਾ ਗਣੀ, ਯਸ਼ ਜੀ
1: ਖੰਮਾ ਖਣੀ,
0: ਹਾਂਜੀ ਖੰਮਾ ਖਣੀ,
1: ਹਾਂ
0: ਅੱਛਾ ਖੰਮਾ ਖਣੀ, ਓਕੇ, ਜੈ ਮਾਤਾ ਦੀ,
1: ਜੈ ਮਾਤਾ ਦੀ।
0: ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸੋਮਵਾਰ ਦੇ ਦਿਨ ਦੀਆਂ ਸ਼ੁਭ ਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ, ਅਤੇ ਸਿੱਖੋ ਸਭ ਵੀ ਗੁੱਡ ਮਾਰਨਿੰਗ ਭੇਜਦੇ ਨੇ। ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਮੈਂ ਮਾਫ਼ੀ ਚਾਹੁੰਦਾ, ਮੈਂ ਜੇ ਕਿਸੇ ਦਾ ਕੋਈ ਮੈਸੇਜ ਇੰਪੋਰਟੈਂਟ ਕੋਈ ਭੁੱਲ ਵੀ ਗਿਆ ਹੋਣਾ ਤਾਂ ਦੁਬਾਰਾ ਭੇਜ ਦਿਓ ਤੁਸੀਂ। ਇੱਕ ਮੈਸੇਜ ਸੀ ਅੱਜ ਸ਼ਾਇਦ, ਉਹ ਕਹਿ ਰਹੇ ਸੀ ਕਿ ਮੈਨੂੰ ਫੋਰਮੈਟ ਭੇਜ ਦਿਓ ਤੁਸੀਂ ਰਿਸ਼ਤਿਆਂ ਵਾਲਾ, ਅਤੇ ਹੁਣ ਮੈਨੂੰ ਲੱਭ ਨਹੀਂ ਰਿਹਾ। ਜੇ ਤੁਸੀਂ ਸੁਣ ਰਹੇ ਹੋ ਤਾਂ ਮੈਨੂੰ ਤੁਸੀਂ ਦੁਬਾਰਾ ਭੇਜ ਦਿਓ, ਅਤੇ ਫਿਰ ਮੈਂ ਤੁਹਾਨੂੰ ਫੋਰਮੈਟ ਭੇਜ ਦਿੰਦਾ ਵਾਂ। ਸੋ ਮੇਰੇ ਕੋਲ ਮੈਸੇਜ ਤੁਹਾਡਾ ਮਿਸ ਹੋ ਗਿਆ। ਸੋ ਅੱਜ ਕੱਲ੍ਹ ਰਿਸ਼ਤਿਆਂ ਤੋਂ ਥੋੜ੍ਹੀ ਜਿਹੀ ਆਪਾਂ ਛੁੱਟੀ ਲਈ ਆ, ਅਤੇ ਬਾਕੀ ਜਦੋਂ ਤੁਹਾਡੇ ਕੋਲ ਆਉਂਦੇ ਆ ਤਾਂ ਫਿਰ ਆਪਾਂ ਇਕੱਠੇ ਇਕੱਠੇ ਕਰਕੇ ਅਤੇ ਫਿਰ ਆਪਾਂ ਕਰ ਦਾਂਗੇ ਅਨਾਊਂਸ ਜੀ। ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਸਭ ਓਕੇ, ਰਿਪੋਰਟ ਹੈ, ਸਭ ਸੋਹਣਾ ਵਿਆਹੇ ਗਏ ਨੇ।
1: ਤੁਹਾਡੇ ਹੱਥਾਂ 'ਚ ਮੁੰਦਰੀ ਤਾਂ ਦਿਖ ਨਹੀਂ ਰਹੀ,
0: ਹਾਂਜੀ
1: ਤੁਹਾਡੇ ਹੱਥਾਂ 'ਚ ਮੁੰਦਰੀ ਤਾਂ ਦਿਖ ਨਹੀਂ ਰਹੀ।
0: ਉਹ ਮੈਨੂੰ ਸ਼ੌਂਕ ਨਹੀਂ
1: ਆਇਆ, ਜਿਵੇਂ ਮੈਂ ਕਹਿੰਦੀ ਹਾਂ ਗੋਲਡ ਦੇ ਪ੍ਰਾਈਸ ਸੁਣ ਕੇ,
0: ਉਹ ਨੋਨੀਆਂ ਜੀ, ਉਹ ਨੋਨੀਆਂ ਜੀ ਲੈ ਜਾਂਦੇ ਆ ਮੁੰਦਰੀਆਂ ਇਕੱਠੀਆਂ ਕਰਕੇ, ਜਿੰਨੇ ਰਿਸ਼ਤੇ ਨਾ।
1: ਅੱਛਾ,
0: ਉਹ ਫਿਰ ਉਹ
1: ਮੈਨੂੰ ਲੱਗਦਾ ਵਿੱਚ ਇੰਨੀ ਇਕੱਠੀ ਹੋ ਗਈ ਸੀ ਤਾਂ ਹੀ ਇੰਡੀਆ ਜਾ ਕੇ ਵੇਚ ਆਇਆ।
0: ਨਹੀਂ, ਜੇ ਇਹ ਸਾਰੀ ਜ਼ਿੰਮੇਵਾਰੀ ਮੈਂ ਦੇ ਹੀ ਨੋਨੀਆਂ ਜੀ ਨੂੰ ਦੇਣੀ,
1: ਵਧੀਆ ਨਾ।
0: ਵਿਚੋਲਗੀ ਦਾ ਕੰਮ ਬਹੁਤ ਔਖਾ ਸੀ, ਇਹ ਬੜਾ ਸਭ ਤੋਂ ਸਭ ਤੋਂ ਟਫ ਕੰਮ ਹੈ। ਇਸ ਕਰਕੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਨੂੰ, ਸਾਰੇ ਲਿਸਨਰ ਨੂੰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਵਧੀਆ ਵਧੀਆ ਹੋਵੇ ਜੀ। ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ ਮੈਸੇਜ ਕਰਦੇ ਨੇ ਅਤੇ ਆਪਾਂ ਫਿਰ ਲਈਏ ਜੀ ਇਜਾਜ਼ਤ। ਕੁਛ ਹੋਰ ਕੁਛ ਰਹਿ ਗਿਆ ਹੋਵੇ ਕਿਤੇ ਕੋਈ ਜਾਣ ਲੱਗਿਆ, ਕਈ ਵਾਰੀ ਇਹ ਵੀ ਹੁੰਦਾ ਹੁੰਦਾ ਨਾ, ਮੇਰੇ ਨਾਲ ਤਾਂ ਬਹੁਤ ਵਾਰੀ ਹੋਇਆ ਸ਼ਗਨ ਪੜਾਏ ਬਿਨਾਂ ਹੀ ਆ ਜੀ ਦਾ,
1: ਇਹ ਤਾਂ ਬਹੁਤ ਵਾਰੀ ਹੋਇਆ ਸ਼ਗਨ ਵੀ। ਈਵਨ ਕਈ ਵਾਰੀ ਜੇ ਤੁਹਾਡੇ ਫੰਕਸ਼ਨ ਹੋ, ਤੁਸੀਂ ਕੁਛ ਰੱਖਿਆ ਦੇਣ ਵਾਸਤੇ, ਉਹ ਵੀ ਭੁੱਲ ਗਏ ਤੁਸੀਂ ਦੇਣਾ।
0: ਲੱਗੋ ਤੇ ਥੋੜਾ ਜਾ ਮਤਲਬ ਤੁਸੀਂ ਲੇਟ ਹੋ ਗਏ, ਤਿਆਰ ਤਿਆਰ ਹੁੰਦਾ ਜੇ ਉਹ, ਦੋਵਾਂ ਜੀਆਂ ਚ ਥੋੜੀ ਥੋੜੀ ਜੀ ਤਲਖੀ ਜੀ ਹੋ ਜਾਂਦੀ ਆ, ਤੇ ਉਹ ਤੁਸੀਂ ਮਤਲਬ ਕਾਰਡ ਕੱਢ ਕੇ ਫੜਾ ਦਿੰਦੇ ਹੋ, ਤੁਹਾਨੂੰ ਇਹ ਲੱਗਦਾ ਵੀ ਉਹਨੇ ਪਾਲੇ ਹੋਣੇ, ਉਹਨੇ ਪਾਲੇ ਹੋਣੇ ਆ, ਤੇ ਪਾਏ ਕਿਸੇ ਨੇ।
1: ਇਹ ਵਾਕਈ ਸਹੀ ਗੱਲ। ਇਹ ਇੱਕ ਜਿਹੜੀ ਆਪਾਂ ਸ਼ੋਅ ਆਫ ਕਲਚਰ ਦੀ ਗੱਲ ਕੀਤੀ ਸੀ ਨਾ, ਇਹਦੇ 'ਚ ਇਹ ਵੀ ਬੜਾ ਮਤਲਬ ਦੇਣੀ ਲੈਣੀ ਵੀ ਇੱਕ ਸਟ੍ਰੈਸ ਦਿੰਦੀ ਹੈ ਤੁਹਾਨੂੰ। ਬੈਕ ਟੂ ਬੈਕ ਜਿਹੜੇ ਫੰਕਸ਼ਨਸ ਹੁੰਦੇ ਆਪਾਂ ਕਹਿ ਦਿੰਦੇ ਹਾਂ ਕਿ ਪੈਸਾ ਮੈਟਰ ਨਹੀਂ ਕਰਦਾ, ਪਰ ਕਈ ਵਾਰੀ ਤੁਹਾਡਾ ਬਜਟ ਬਹੁਤ ਜ਼ਿਆਦਾ ਹਿੱਲ ਜਾਂਦਾ, ਕਿਉਂਕਿ ਕਈ ਉਸ ਹਿਸਾਬ ਦੀ ਵਰਤੋਂ ਹੁੰਦੀ ਨਾ ਤੁਹਾਡੀ, ਹਾਂ ਇੱਥੇ ਤਾਂ ਬਹੁਤ ਜ਼ਿਆਦਾ ਕਰਨਾ ਪੈਣਾ ਅਤੇ ਇੱਥੇ ਕੀ ਕਰੀਏ, ਮਤਲਬ ਇਹ ਨਾ ਤੁਸੀਂ ਬੈਲੈਂਸ ਕਰਨ 'ਚ ਉਹ ਤੁਸੀਂ ਫਸਦੇ ਬਹੁਤ ਹੋ।
0: ਕਈ ਦੇਖੋ ਬਹੁਤ ਕਈ ਵਾਰੀ ਕਈ ਸਾਂਝਾਂ ਇੱਦਾਂ ਦੀਆਂ ਜਿੱਥੇ ਤੁਹਾਨੂੰ ਸਿਰਫ ਇਸੇ ਕਰਕੇ ਜਾਣਾ ਪੈਂਦਾ ਵਾ ਵੀ ਯਾਰ ਇਹਦਾ ਰਹਿੰਦਾ ਵਾ ਲਿਸਟ
1: ਦੇ ਨਾਲ। ਬੈਲੈਂਸ ਹੋ ਗਿਆ ਹੁਣ ਅੱਗੇ ਨਹੀਂ ਰੱਖਣੀ, ਮਤਲਬ ਕਿਉਂਕਿ ਖਿੱਚੀ ਜਾਓ ਤਾਂ ਖਿੱਚਦਾ ਹੀ ਜਾਂਦਾ ਨਾ ਕੰਮ ਏਦਾਂ ਹੀ। ਫਿਰ ਮਤਲਬ ਮੰਮੀ ਹੋਰ ਇਹ ਰੂਲ ਹੁੰਦਾ ਸੀਗਾ ਕਿ ਜਿਹਦੇ ਨਾਲ ਤੁਸੀਂ ਰੱਖਣੀ, ਮਤਲਬ ਸਾਡੇ ਉੱਥੇ ਤੇ ਇਹ ਰੂਲ ਹੁੰਦਾ ਕਿ ਜੇ ਤੁਸੀਂ ਅੱਗੇ ਕਿਸੇ ਨੇ ਕੁਛ ਦਿੱਤਾ ਤੁਹਾਨੂੰ ਥੋੜਾ ਜਿਹਾ ਵਧਾ ਕੇ ਦੇ ਦਿਓ ਜਾਂ ਸੇਮ ਦੇ ਦਿਓ, ਘੱਟ ਨਹੀਂ ਦੇਣਾ। ਪਰ ਜਿਹਦੇ ਨਾਲ ਹੁਣ ਤੁਹਾਡਾ ਮਤਲਬ ਲਾਸਟ ਹੀ ਸਾਂਝ, ਉਹਨੂੰ ਸੇਮ ਜਿੰਨਾ ਉਹਨੇ ਦਿੱਤਾ ਉਨਾ ਪਾਓ,
0: ਖਤਮ ਕਰੋ,
1: ਖਤਮ ਕਰੋ, ਮਤਲਬ ਕੁਛ ਕਿੱਥੇ ਕੋਈ ਉਹ ਨਾ
0: ਰਹੇ, ਲੌਕ ਕਰ ਦੋ ਤੇ। ਟ੍ਰਾਇਲ ਹੀ ਇੱਕ ਤੁਸੀਂ ਪੁੱਛ ਲੈਂਦੇ ਹੋ ਵੀ ਉਹਨਾਂ ਦੇ ਕੀ ਦੇਈ ਲਈਦਾ, ਦੈਟਸ ਇਟ। ਤੇ ਹੁਣ ਤੁਹਾਨੂੰ ਨਵੇਂ ਸਿਰਿਓਂ ਸਾਰੇ ਬਹੁਤੀਆਂ ਸ਼ੁਰੂ ਕਰਨੀਆਂ ਪਈਆਂ ਨੇ, ਤੁਹਾਡਾ ਪਿਛਲਾ ਬਹੁਤ ਲੰਮਾ ਤੁਹਾਡੇ ਕੋਲ ਟਰੈਕ ਰਿਕਾਰਡ ਨਹੀਂ ਹੈਗਾ, ਹੈ ਨਾ, ਉਹ ਤੁਸੀਂ ਬਣਾਓਗੇ ਫਿਰ ਤੁਸੀਂ ਆਪਣੇ ਨਿਆਣਿਆਂ ਦੋਗੇ, ਬਾਏ ਦਾ ਟਾਈਮ ਨਿਆਣਿਆਂ ਦੋਗੇ, ਉਹ ਇਸ ਚੀਜ਼ ਦੇ ਵਿੱਚ ਬਿਲੀਵ ਨਹੀਂ ਕਰਦੇ। ਸੋ ਇਸ ਕਰਕੇ ਕੋਈ ਬਹੁਤ ਵਧੀਆ ਇਨਵੈਸਟਮੈਂਟ ਨਹੀਂ ਤੁਹਾਡੀ ਚੱਲ ਰਹੀ ਇੰਨੇ ਦਿਨ, ਤੁਸੀਂ ਮਤਲਬ ਹੁਣ ਆਪਾਂ ਕਹਿ ਦਿੰਦੇ ਬੋਝ ਬੋਝ ਬੋਝ ਬੋਝ। ਤੁਸੀਂ ਇੱਕ ਚੀਜ਼ ਵੇਖੋ, ਜਿੱਦਾਂ ਮੈਂ ਆਪਣਾ ਪਿਛਲੇ ਆਪਣੇ ਫਾਈਨੈਂਸ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਵੀ ਪੈਸਾ ਹੈ ਕਿੱਥੇ ਜਾਂਦਾ ਕਿੱਥੇ। ਤਾਂ ਹੁਣ ਇੱਕ ਨਿੱਕੀ ਜਿਹੀ ਇਗਜ਼ਾਮਪਲ ਹੈ, ਮੰਨ ਲਓ ਇੱਕ ਹਫ਼ਤੇ 'ਚ ਤੁਹਾਨੂੰ ਸ਼ੁੱਕਰ ਸ਼ਨਿਸ਼ਰ ਹੈ, ਤਾਂ ਮੰਨ ਲਓ ਆਮੂਲੀ ਜਿਹੀ ਗੱਲ ਹੈ, ਮੰਨ ਲਓ ਤੁਹਾਨੂੰ ਚਾਰ ਫੰਕਸ਼ਨ ਆ ਗਏ, ਤੁਸੀਂ ਮੰਨ ਲਓ 400 ਗਿਆ ਤੁਹਾਡਾ,
1: 400 ਐਗਜ਼ੈਕਟਲੀ
0: ਅਬਲ, ਤਾਂ ਹਰ ਕੋਈ ਜਿਹੜਾ ਵਾ 100 ਵਾਲਾ ਨਹੀਂ ਹੋਊਗਾ, ਵੱਧ ਵਾਲੇ ਵੀ ਹੋਣਗੇ। ਚਲੋ ਤੁਸੀਂ ਤੇਲ ਪਾ ਲਓ, ਤੁਸੀਂ 500 ਗਿਆ, ਹੈ ਨਾ। ਹੁਣ ਹਫ਼ਤੇ ਦਾ 500 ਦਾ ਜਿਹੜਾ ਇਹੋ ਹੀ ਖਰਚਾ ਵਾ ਬੰਦੇ ਦਾ, ਉਹ ਕਿੱਦਾਂ ਸਰਵਾਈਵਲ ਹੋਊਗਾ। ਅੱਛਾ, ਇਹਦਾ ਇਹ ਮਤਲਬ ਇਹ ਨਹੀਂ ਆ ਵੀ ਤੁਹਾਡੇ ਇਸ ਪੈਸੇ ਦੇ ਨਾਲ ਅਗਲੇ ਦਾ ਕੁਛ ਬਣ ਰਿਹਾ ਵਾ। ਹੁਣ ਮੰਨ ਲਓ ਇੱਕ ਬੰਦਾ ਤੁਹਾਨੂੰ ਸੱਦ ਰਿਹਾ, ਤੁਸੀਂ ਉੱਥੇ ਜੇ $100 ਦਾ ਸ਼ਗਨ ਪਾ ਕੇ ਆ ਰਹੇ ਹੋ ਤੇ ਤੁਸੀਂ ਉਹਨੂੰ 100 ਨਾਲੋਂ ਵੱਧ ਪੈ ਰਹੇ ਹੋ,
1: 100%
0: ਉਹ ਬੰਦਾ ਜੇ ਐਵਰੇਜ ਕੱਢੂਗਾ ਰਫਲੀ, ਤੁਸੀਂ ਲਾ ਲਓ ਕੋਈ ਮੰਨ ਲਓ ਜੇ ਉਹ ਸਾਦੀ ਜੀ ਵੀ ਕਰੂਗਾ ਕੋਈ $35-40 ਦੀ ਕੇਟਰਿੰਗ ਕਰੂਗਾ, ਠੀਕ ਆ, 40 ਤੇ ਤੁਹਾਡੇ ਉਹਨੇ ਖਰਚ ਤੇ ਤੁਹਾਡੇ ਉੱਤੇ, ਬਾਕੀ ਉਹਦੀ ਡੈਕੋਰੇਸ਼ਨ ਉਹਦੇ ਹੋਰ 100 ਦਾ ਸਿਸਟਮ ਆ, ਮੈਨੂੰ ਨਹੀਂ ਲੱਗਦਾ ਵੀ 100 ਚ ਉਹਨੂੰ ਤੁਸੀਂ ਪੂਰੇ ਪੈਂਦੇ ਹੋ। ਸੋ ਬੇਸਿਕਲੀ ਉਹ ਪੈਸਾ ਤੁਹਾਡਾ ਜਿਹੜਾ ਨਾ ਅਗਲੇ ਦੇ ਉਹਦੇ 'ਚ ਆਇਆ, ਨਾ ਤੁਹਾਡੀ ਜੇਬ ਦੇ ਵਿੱਚ ਰਿਹਾ, ਉਹ ਵੰਡ ਵਰਤ ਕੇ ਥੋੜ੍ਹਾ ਜਿਹਾ ਕੇਟਰਿੰਗ ਵਾਲੇ ਕੋਲ ਚਲ ਗਿਆ, ਥੋੜ੍ਹਾ ਜਿਹਾ ਤੁਹਾਡਾ ਕੇਕ ਵਾਲੇ ਕੋਲ ਚਲ ਗਿਆ, ਥੋੜ੍ਹਾ ਜਿਹਾ ਤੁਹਾਡਾ ਆਪਣਾ ਡੈਕੋਰੇਸ਼ਨ ਵਾਲੇ ਕੋਲ ਚਲ ਗਿਆ, ਹੈ ਨਾ, ਅਤੇ ਬਾਕੀ ਜੋ ਵੀ ਸੋ ਐਂਡ ਸੋ ਪਾਰਟੀ ਆ ਉੱਥੇ ਜੋ ਵੀ ਮਤਲਬ ਮੇਨ ਉਹ ਆ, ਹੈ ਨਾ, ਕੋਈ ਕਲਾਕਾਰ ਕੋਈ ਸੱਦਦਾ ਵਾ ਜਾਂ ਪਾਠ ਆ, ਅਤੇ ਹੈ ਨਾ ਉਹ, ਸੋ ਉਹ ਸਾਰਾ ਕੁਛ ਤੁਹਾਡਾ ਜਿਹੜਾ ਵੰਡ ਵਰਤ ਕੇ, ਮੈਨੂੰ ਨਹੀਂ ਲੱਗਦਾ ਵੀ ਉਹ ਬੈਨੀਫਿਸ਼ੀਅਲ ਕੋਈ, ਹੈ ਨਾ। ਜੇ ਮੰਨ ਲਓ ਕੋਈ ਬਾਹਰ ਕਰੇ ਤਾਂ ਫਿਰ ਤਾਂ ਸੋਦਾ ਹੀ ਨਹੀਂ, ਫਿਰ ਅੱਜ ਕੱਲ੍ਹ ਤੁਹਾਨੂੰ ਠੀਕ ਠਾਕ ਜਿਹਾ ਵੀ ਈਵਨ ਤੁਸੀਂ ਕਰੋ ਵੈਨਿਊ ਜਾਂ ਰੈਸਟੋਰੈਂਟ, ਅਤੇ 100 ਤੋਂ 200 ਦੇ ਦਰਮਿਆਨ ਕਿਤੇ ਵੀ ਪਰ ਪਲੇਟ ਤੁਹਾਡੀ ਫਿੱਟ ਪੈਂਦੀ ਹੈ ਨਾ, ਤੇ ਉੱਥੇ ਤੁਸੀਂ ਹੁਣ ਪਹਿਲੀਆਂ ਦੇ ਵਿੱਚ ਇੱਦਾਂ ਨਹੀਂ, ਪਹਿਲਾਂ ਮੈਨੂੰ ਲੱਗਦਾ ਵਾ ਵੀ ਸ਼ਗਨਾਂ ਦੇ ਵਿੱਚੋਂ ਨਾ ਬੰਦਾ ਬਚਾ ਜਾਂਦਾ ਸੀ, ਫਿਰ ਵੀ
1: ਮਹੱਲੇ ਦੇ ਵਿੱਚ ਹੀ ਟੈਂਟ ਲਗਾ ਲੈਣਾ ਸਾਰਿਆਂ ਨੇ ਮਿਲ ਕੇ,
0: ਨਹੀਂ ਇੱਥੇ ਵੀ ਇਵਨ, ਉਹ ਛੱਡੋ ਤੁਸੀਂ ਇੱਥੇ ਵੀ ਇਵਨ, ਹਾਂ ਇੱਥੇ ਵੀ ਇਵਨ, ਪਹਿਲਾਂ ਵੈਲਿਊ ਸੀ ਪੈਸੇ ਦੀ, ਤੇ ਹੁਣ ਤੇ ਇੱਕਦਮ ਇੰਨਾ ਕੁ ਜ਼ਿਆਦਾ ਵੱਧ
1: ਗਿਆ, ਸ਼ੋ ਆਫ ਬਹੁਤ ਜ਼ਿਆਦਾ, ਕੰਪੀਟੀਸ਼ਨ ਵੱਧ ਗਿਆ ਕਿ ਹਾਂ ਸੇਮ ਜਿਹੜੇ ਲੋਕ ਹੈ ਕਿ ਉਹਨੇ ਇਸ ਤਰੀਕੇ ਦਾ ਕੀਤਾ ਮੇਰਾ ਹੋਰ ਵਧੀਆ ਹੋਵੇ,
0: ਹਾਂ ਉਹ ਬਹੁਤ ਕੁਛ ਆ ਬਹੁਤ ਕੁਛ ਕਿਹਾ ਨਾ ਹੁੰਦੇ ਨੇ,
1: ਕਈ ਵਾਰੀ ਤੇ ਇਹ ਵੀ ਹੋ ਜਾਂਦਾ ਤੁਹਾਡੇ ਫੰਕਸ਼ਨ 'ਚ ਤੁਹਾਨੂੰ ਮੂੰਹ ਤੇ ਕਹਿ ਜਾਂਦੇ ਤੁਹਾਡੇ ਵਧੀਆ ਨਹੀਂ ਸੀਗਾ ਉਹ, ਤੇ ਅਸੀਂ ਮਤਲਬ ਇਹ ਵੀ ਹੁੰਦਾ ਕਿ ਉਹ ਚੀਜ਼ ਤੁਹਾਡੇ ਵਧੀਆ ਨਹੀਂ ਸੀ ਤਾਂ ਅਸੀਂ ਨਹੀਂ ਕਰ ਰਹੇ,
0: ਮਤਲਬ
1: ਅਸੀਂ ਕਹਿਣਾ ਅੱਛਾ ਮੈਂ ਤਾਂ ਬੜਾ ਇੰਜੋਏ ਕਰਦੇ ਵੇਖੇ ਸੀ ਤੁਸੀਂ,
0: ਤੁਹਾਡਾ ਡੀਜੇ ਨਹੀਂ ਸੀ ਵਧੀਆ, ਉਹਨੇ ਗਾਣੇ ਨਹੀਂ ਵਧੀਆ ਲਾਏ, ਥੈਂਕ ਯੂ ਜੀ, ਕਹਿੰਦੇ ਨੋਨੀ ਜੀ ਬਸੰਤ ਜੀ ਦੇ ਕੋਲੋਂ ਹਾਲੇ ਤੱਕ ਪੈਸੇ ਮੰਗਦੇ, ਕੰਗਣ ਮੰਗਦੇ, ਸੋਰੀ ਹਾਂ ਕੰਗਣ ਮੰਗਦੇ ਆ ਜੀ ਮੰਗਦੇ, ਥੈਂਕ ਯੂ, ਕਹਿੰਦੇ ਕਿ ਭਾਅ ਜੀ ਮੈਨੂੰ ਵੀ ਕਹਿੰਦੇ ਕਿ ਰਿਸ਼ਤੇ ਵਾਲਾ ਫੋਰਮੈਟ ਭੇਜ ਦਿਓ, ਮੈਂ ਵੀ ਕਹਿੰਦੇ ਦੋ ਪਰਸਨਾਂ ਨੂੰ ਕਿਹਾ ਵਾ ਵੀ ਰਿਸ਼ਤਾ ਦੇ ਦਿਓ ਰੇਡੀਓ, ਹਾਂਜੀ ਅਤੇ ਇੱਕ ਮੁੰਡਾ ਇੰਡੀਆ ਤੋਂ ਆ ਇੱਕ ਆਸਟ੍ਰੇਲੀਆ ਤੋਂ ਆ, ਅਤੇ ਫਿਰ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਫੋਰਮੈਟ ਸੈਂਡ ਕਰ ਦਊਂਗੀ, ਹਾਂਜੀ ਮੈਂ ਵੀ ਭੇਜ ਦਿੰਦਾ ਜੀ ਤੁਹਾਨੂੰ ਵੀ ਭੇਜ ਦਿੰਦਾ ਮੈਂ, ਥੈਂਕ ਯੂ ਤੁਹਾਡਾ, ਅਤੇ ਹੁਣ ਆਪਾਂ ਲਈਏ ਜਾ
1: ਜੀ, ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਪ੍ਰੋਗਰਾਮ, ਤੁਸੀਂ ਸਾਰਿਆਂ ਨੇ ਵੀ ਕਨੈਕਟ ਕੀਤਾ ਹੋਣਾ, ਜਿਨ੍ਹਾਂ ਨੇ ਸਾਂਝਾ ਪਾਈ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈ ਸਿਰਫ ਸੁਣਿਆ ਉਹਨਾਂ ਦਾ ਵੀ ਧੰਨਵਾਦ, ਅਤੇ ਇਸੇ ਤਰੀਕੇ ਨਾਲ ਅਸੀਂ ਹੋਰ ਵਧੀਆ ਵਧੀਆ ਟੋਪਿਕ ਰਲਦੇ ਮਿਲਦੇ ਲੈ ਕੇ ਆਵਾਂਗੇ, ਤੁਸੀਂ ਬਣੇ ਰਹੋ ਸੁਣਦੇ ਰਹੋ
0: ਰੇਡੀਓ ਹਾਂਜੀ 1674 AM।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो दियो मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇੱਕ ਹੋਰ ਨਵੇਂ ਪੋਡਕਾਸਟ ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ
0: ਜੀ ਠੀਕ ਠਾਕ ਬਹੁਤ ਵਧੀਆ ਤੇ ਤੁਸੀਂ ਦੱਸੋ ਕਿੱਦਾਂ ਸਿਹਤਾਂ ਠੀਕ ਠਾਕ
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ
0: ਚਲੋ ਬਹੁਤ ਵਧੀਆ ਚਾਹੀਦਾ ਜੀ ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ ਸੋ ਇਹ ਬਹੁਤ ਜ਼ਰੂਰੀ ਹੈਗਾ ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ ਸਪੇਸ ਦੀਆਂ ਗੱਲਾਂ ਕਰ ਲਈਆਂ ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ ਅਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ ਅੱਜ ਰੇਅਰ ਅਰਥ ਮਿਨਰਲਸ ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ ਰੇਅਰ ਅਰਥ ਮੈਟਲਸ ਰੇਅਰ ਅਰਥ ਐਲੀਮੈਂਟ ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਪਰ ਇਹ ਜਿਹੜੇ ਰੇਅਰ ਨੇ ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ ਬਟ ਲੈਸ ਪੋਲੀਟੀਕਲ ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ ਰੇਅਰ ਵੀ ਪੈਂਦੀ ਹੈ ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ ਕਿਉਂ ਸੰਦੀਪ ਜੀ
1: ਹਾਂਜੀ ਬਿਲਕੁਲ
0: ਠੀਕ ਹੈ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁੰਦੇ ਕੀ ਨੇ ਵਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਹੀ ਉਹਦੇ ਚ ਹੀ ਮਿਲਦੇ ਹਨਾ ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ ਇਹ ਕੁਛ ਕੁ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ REM ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਹੈ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70°C ਹੈਗਾ ਆ ਔਰ ਇੱਕ ਦਾ 71° ਜਾਂ 72° ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40°C ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40°C ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 ਔਰ 71 ਦੀ ਗੱਲ ਆਉਣੀ ਆ ਜਾਂ 75 ਔਰ 76 ਦੀ ਗੱਲ ਆਉਣੀ ਆ ਤਾਂ ਉਹ 1° ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਂਡੀਅਮ ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰੈਸੈਂਟ ਔਰ LED ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ REFs ਤੇ ਇਹ ਜਿਹੜੇ ਯਤਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ REM ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ TV ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ TVs ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ REM ਹੈਗਾ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਹੀ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ, ਹਨਾ, ਤੋ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਅਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਅਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤੋ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ, ਇਸ ਲਈ ਆਰੀਅਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਅਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤੋ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗੌਰਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISR ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ, ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲੇ ਅਸੀਂ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ, ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ, ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ, ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚੁਰੀ ਸੀਗੀ ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM, ਅਫਕੋਰ ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ, ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ, ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ, ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ, ਜਿਹੜੇ ਅਸੀਂ ਅੱਗੇ ਗੱਲ ਕਰਾਂਗੇ ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਅਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਆ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਨਾ, ਜਿਹਨੂੰ
0: ਹਾਂਜੀ
1: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
0: ਕਰੈਕਟ, ਹਾਂਜੀ।
1: ਤੋ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਔਰ ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਯੂਐਸ ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% ਯੂਐਸ ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ ਯੂਐਸ 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਵਰਲਡ ਦੇ ਉੱਤੇ। ਹਾਂਜੀ
0: ਰਾਈਟ, ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈ ਆਪਾਂ ਇੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-74। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
7: This station is now the ultimate power in the universe.
0: Radio Hanji 16748. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸਰੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀਆਂ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹੈ ਨਾ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੇ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤਾਂ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ, ਤਾਂ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤਾਂ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ, ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ, ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ, ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਆ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ 'ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤੋਂ ਕਲੈਵਰ ਹਨਾ ਇਕੋਨਮੀ ਦੇ ਉੱਤੇ, ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ 'ਚ ਕੰਮ ਕਰਦੀ ਸੀ REM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤਾਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ 'ਚ ਖੋਲ ਲਈ ਗਈ ਹਨਾ, ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ, ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ 'ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ, ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ,
1: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ। ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ, ਜਿਹੜੀ ਕੋਸਟ ਗਾਰਡ ਸੀਗੇ, ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ, ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ, ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ, ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼, ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ, ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ, ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ, ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REMs ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ। ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ, ਔਰ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼, ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ, ਤੇ ਫਿਰ ਕੰਟਰੀਜ਼ ਨੂੰ, ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ, ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸਿਆ ਕਿ ਹਰ ਇੱਕ ਚੀਜ਼ ਚ, ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ, ਔਰ ਪਾਪੂਲੇਸ਼ਨ, ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ, ਹਨਾ, ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ੋਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
0: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ, ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
1: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ, ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਉੱਜਾ ਤੁਹਾਨੂੰ ਪਤਾ ਚੱਲ ਗਿਆ, ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ, ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਆ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ

0: ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨਸ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ ਹਨਾ, ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ 'ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ। ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ 'ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
1: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ, ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ, ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
0: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ, ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ 'ਚ ਯੂਜ਼ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ 'ਚ ਯੂਜ਼ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ੍ਹ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਉਹ ਮੋਟਰਸ ਦੇ ਵਿੱਚ ਯੂਜ਼ ਕਰਦੇ ਆ, ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ, ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ, ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੀ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ, ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ, ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ

0: ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨ ਕੀਤੀ ਜਾ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਦੇ ਕਰਦੀਆਂ ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤਾਂ ਉਹਦੇ 'ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈਗਾ।
1: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ। ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸ ਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ। ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟਰੈਕਟ ਵੀ ਕਰਦੇ ਨੇ। ਬਟ ਐਕਸਟਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨਸ ਦਿੱਤੀਆਂ ਨੇ ਅੱਜ ਦੇ ਦਿਨ। ਤੇ
0: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ ਉੱਥੇ ਮਿਲਦੇ ਆ, ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਉਹ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹਦੀ ਮੈਂ ਗੱਲ ਕੀਤੀ ਆ ਉਹਦੇ 'ਚ ਵੀ ਇੱਕ ਜਿਹੜਾ ਇੱਕ ਪੋਲਿਸੀ ਅਲੱਗ ਤੋਂ ਲਿਆਉਂਦੀ ਆ ਜਿਹਦੇ 'ਚ 73 ਬਿਲੀਅਨ ਜਿਹੜਾ ਰੁਪਏ ਮਤਲਬ ਆਲਮੋਸਟ $800 million $800 ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 'ਚ ਕਹਿੰਦੇ ਆ ਐਂਡ 'ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਹੈ ਉੱਥੇ ਕੀ ਹੋ ਰਿਹਾ ਹਨਾ। ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਐਡੀਆਂ ਸਖਤ ਨਹੀਂ ਹੁੰਦੀਆਂ ਨਾ। ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ। ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ ਚੌਥੇ ਨੰਬਰ ਦੀ ਸਟੇਟ ਆ ਜਿੱਥੇ ਮਤਲਬ ਚੌਥੇ ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ। ਅਗਰ ਤੁਸੀਂ ਦੇਖੀਏ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰ ਈ ਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ ਚੌਥੇ ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
1: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ ਆਖਿਰ ਦੇ ਵਿੱਚ, ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ ਚੌਥੇ ਨੰਬਰ 'ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮੈਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮੈਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਅਤੇ ਪਾਣੀ ਵੀ ਅਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਝ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮੈਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮੈਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ, ਸੀਰੀਆ 'ਤੇ ਕਰਤਾ ਅਟੈਕ, ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਹੈ ਹੋ ਜਾਵੇ, ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹੈ ਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ, ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਇਹ ਉਹ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
0: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹੈ ਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਕ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
1: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਹੈ, ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਹੈ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਜੀ।
1: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au.
1: This autumn, laugh out loud with Ayushman Khurana and Sada Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Ye border chal rahi hai.
1: Nahi ji, ye to Urda Teer chal raha hai from October 9th at cinemas near you.
6: Sade samaj vich adhyapak bahut mahatvapurn han. ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ, ਮੈਲਬੋਰਨ ਦੁਆਰਾ ਅਧਿਕਾਰਿਤ।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, ਵੈਰੀ ਬੀ ਟੋਯੋਟਾ, ਦਿ ਸਮਾਰਟ ਚੋਇਸ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
11: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ, ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਮੌਕਿਆਂ ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ, ਮੈਲਬਨ ਵੱਲੋਂ ਜਾਰੀ।
12: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakdi hai.
0: Attention please, dil kehta hai kar jana hai, flight search karke thak gaye, switch karo Hi-Fi Travels te, your local travel agency, rated 4.9 star on Google. Book now, pay later. Flight book karni hai, aaj hi call karo 1300-533-311 te, ya online book karo hifitravels.com.au te.
13: Very be open range zone. हाथियों के बारे में जाने, एलिफेंट ट्रेल की सैर करें और इन शानदार वन्य जीवों का उनके विशाल प्राकृतिक आवास में अनुभव लें। हाथियों के झुंड को एक साथ देखें और उनके अनोखे रिश्तों और व्यवहारों को जानें, जो उन्हें इतना अद्भुत बनाते हैं। आज ही zoo.org.au पर अपनी यात्रा की योजना बनाओ।
14: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
3: ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
16: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
17: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ ਦੇ ਉੱਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਉਹ ਚੁੱਕਾ ਅੱਜ ਦੀ ਕਹਾਣੀ ਦਾ। ਅੱਧਾ ਕੁ ਦਰਵਾਜ਼ਾ ਖੋਲ੍ਹ ਕੇ ਉਹ ਜਦੋਂ ਮੈਨੂੰ ਗਲੀ ਦੇ ਵਿੱਚ ਖੜ੍ਹੇ ਨੂੰ ਵੇਖਿਆ ਕਰਦੀ ਸੀ ਨਾ, ਤਾਂ ਉਹਦੀ ਤਿੱਖੀ ਨਜ਼ਰ ਐਨ ਰੂਹ ਤੱਕ ਪਹੁੰਚਦੀ। ਮੈਨੂੰ ਯਾਦ ਹੈ ਜਦੋਂ ਉਹਨੂੰ ਪਹਿਲੀ ਵਾਰ ਵੇਖਿਆ, ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਸੀ, ਉਹ ਕਦੀ ਨਹੀਂ ਭੁੱਲਦਾ। ਇੱਕ ਦੂਸਰੇ ਦੇ ਨਾਲ ਨਜ਼ਰ ਮਿਲੀ ਤੇ ਉਹਨੇ ਅਚਾਨਕ ਮੂੰਹ ਫੇਰ ਲਿਆ, ਪਰ ਮੈਂ ਉਹਨੂੰ ਵੇਖਦਾ ਰਿਹਾ। ਸ਼ਾਇਦ ਉਹ ਵੀ ਲੁੱਕ ਲੁੱਕ ਕੇ ਵੇਖਦੀ ਰਹੀ। ਪਤਾ ਨਹੀਂ ਉਹ ਪਹਿਲੀ ਵਾਰੀ ਵੇਖਿਆ ਤੇ ਉਸ ਤੋਂ ਬਾਅਦ ਕਦੀ ਨਜ਼ਰ ਹਟੀ ਨਹੀਂ ਉਸ ਚਿਹਰੇ ਤੋਂ, ਚਾਹੇ ਉਹ ਚਿਹਰਾ ਸਾਹਮਣੇ ਹੋਵੇ ਚਾਹੇ ਨਾ, ਕਦੀ ਫਰਕ ਹੀ ਨਹੀਂ ਪਿਆ। ਔਖੇ ਸੌਖੇ ਹੋ ਕੇ ਯਤਨ ਕਰਕੇ ਪਤਾ ਕੀਤਾ ਤਾਂ ਕਹਿੰਦੇ ਨੇ ਉਹਦਾ ਨਾਂ ਪ੍ਰੀਤ ਹੈ। ਹੌਲੀ ਹੌਲੀ ਕਰਕੇ 6 ਮਹੀਨੇ ਲੰਘ ਗਏ। ਇਹਨਾਂ 6 ਮਹੀਨਿਆਂ ਦੇ ਵਿੱਚ ਉਹਦੀ ਗਲੀ ਦਾ ਘਰ ਦਾ ਵੀ ਪਤਾ ਕਰ ਲਿਆ। ਆਨੇ ਬਹਾਨੇ ਨਿੱਤ ਦਿਨ ਉਹਦੀ ਗਲੀ ਦੇ ਵਿੱਚ ਆਉਣਾ, ਜਿੱਦਾਂ ਇਹ ਹੁਣ ਦਿਨ ਕਿਰਿਆ ਬਣ ਗਈ ਹੋਵੇ। ਸ਼ਾਇਦ ਖਿੱਚ ਉੱਧਰ ਵੀ ਸੀ। ਜਦ ਵੀ ਮੈਂ ਜਾਂਦਾ ਤਾਂ ਦਰਵਾਜ਼ਾ ਅੱਧਾ ਕੁ ਖੁੱਲ੍ਹਾ ਹੁੰਦਾ। ਉਹ ਹਲਕੀ ਜਿਹੀ ਝਾਤੀ ਮਾਰਦੀ ਅਤੇ ਪਿੱਛੇ ਚਲੀ ਜਾਂਦੀ। ਹੌਲੀ ਹੌਲੀ ਇਹ ਸਫ਼ਰ ਅੱਗੇ ਵਧਿਆ ਤਾਂ ਹੁਣ ਉਹ ਥੋੜ੍ਹਾ ਜਿਹਾ ਵੇਖ ਕੇ ਮੁਸਕਰਾ ਦਿੰਦੀ। ਪਰ ਗੱਲ ਨਹੀਂ ਸੀ ਕਦੀ ਹੋਈ, ਬਸ ਇੰਨਾ ਕੁ ਬਹੁਤ ਸੀ। ਇੰਨਾ ਕੁ ਹੁੰਦਾ ਤਾਂ ਲੱਗਦਾ ਸੀ ਆਉਣਾ ਸਫਲ ਹੋ ਗਿਆ। ਮੈਂ ਆਪਣੇ ਘਰ, ਉਹ ਆਪਣੇ ਘਰ, ਬਸ ਇੰਨਾ ਕੁ ਰਿਸ਼ਤਾ ਸੀ ਸਾਡਾ। ਨਾ ਕਦੀ ਹੱਦ ਉਸ ਨੇ ਟੱਪੀ ਤਾਂ ਨਾ ਮੈਂ। ਉਹਦੀ ਇੱਕ ਮੁਸਕਾਨ ਦੇ ਲਈ ਤਾਂ ਮੈਂ ਜਾਂਦਾ ਸੀ। ਇੱਕ ਦਿਨ ਜਾਂਦਾ ਤਾਂ ਅਗਲੇ ਕਈ ਦਿਨ ਉਹ ਮੁਸਕਾਨ ਆਪਣੇ ਦਿਲ ਦੇ ਵਿੱਚ ਸਮੇਟੀ ਰੱਖਦਾ। ਆਪਣੇ ਆਪ ਨੂੰ ਉਸ ਹੱਦ ਤੱਕ ਰੋਕ ਕੇ ਰੱਖਦਾ ਜਦੋਂ ਤੱਕ ਦਿਲ ਵੱਸੋਂ ਬਾਹਰ ਨਾ ਹੋ ਜਾਵੇ। ਨਹੀਂ, ਰੋਜ਼ ਰੋਜ਼ ਨਹੀਂ ਜਾਣਾ, ਅੱਜ ਵੀ ਨਹੀਂ ਜਾਣਾ, ਫਿਰ ਕਿਸੇ ਦਿਨ ਜਾਊਂਗਾ। ਲੱਗਦਾ ਸੀ ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਆ ਨਾ ਜਾਵੇ। ਫਿਰ ਸੋਚਦਾ ਉਹ ਇੰਤਜ਼ਾਰ ਕਰਦੀ ਹੋਊਗੀ, ਪਰ ਫਿਰ ਵੀ ਮੁੱਕਦੀ ਗੱਲ ਕੋਈ ਹਫ਼ਤਾ ਕੁ ਔਖੇ ਸੌਖੇ ਲੰਘਾ ਹੀ ਲੈਂਦੇ। ਫਿਰ ਇੱਕ ਦਿਨ ਅਚਾਨਕ ਮੇਰੇ ਘਰ ਬਾਪੂ ਅਤੇ ਬੀਜੀ ਜੀ ਰਿਸ਼ਤੇ ਦੀ ਗੱਲ ਕਰਦੇ ਕਰਦੇ ਹੁਣ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਹੋਣ ਲੱਗ ਪਏ। ਪਹਿਲਾਂ ਵੀ ਗੱਲ ਤੋਰਦੇ ਰਹਿੰਦੇ ਸੀ, ਮੈਂ ਅਕਸਰ ਮਨਾ ਕਰ ਦਿੰਦਾ। ਕੁੜੀਆਂ ਦੀਆਂ ਫੋਟੋਆਂ ਲਿਆਉਂਦੇ ਵਿਖਾਉਂਦੇ, ਪਰ ਹੁਣ ਕੋਈ ਕਿੰਨਾ ਵੀ ਸੋਹਣਾ ਚਿਹਰਾ ਹੋਵੇ ਉਹਦੇ ਉੱਤੇ ਨਜ਼ਰ ਹੀ ਨਹੀਂ ਸੀ ਟਿਕਦੀ। ਹੁਣ ਪ੍ਰੀਤ ਤੋਂ ਬਿਨਾਂ ਇਹਨਾਂ ਅੱਖਾਂ ਨੂੰ ਕੋਈ ਜੱਚਦਾ ਨਹੀਂ ਸੀ। ਹਰ ਕੁੜੀ ਦੇ ਚਿਹਰੇ ਦੇ ਵਿੱਚ ਉਹਦੇ ਨੈਣ ਨਕਸ਼ ਵੇਖਣ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਤਾਂ ਭੁਲੇਖਾ ਵੀ ਪੈ ਜਾਂਦਾ, ਮੈਂ ਉਹਦੀ ਫੋਟੋ ਵੇਖ ਰਿਹਾ।

ਇੱਕ ਦਿਨ ਮਨ ਬਣਾ ਲਿਆ ਕਿ ਉਹਨੂੰ ਮੈਂ ਜਾਂਦੇ ਜਾਂਦੇ ਚਿੱਠੀ ਫੜਾਵਾਂਗਾ, ਚਿੱਠੀ ਦੇ ਵਿੱਚ ਆਪਣੇ ਦਿਲ ਦਾ ਹਾਲ ਲਿਖੂੰਗਾ, ਉਹਨੂੰ ਪੁੱਛੂੰਗਾ ਉਹਦੇ ਦਿਲ ਦੇ ਵਿੱਚ ਕੀ ਹੈ। ਪਰ ਮੈਂ ਕਿਹਾ ਤਾਂ ਉਹਨੇ ਪਹਿਲ ਕਰ ਦਿੱਤੀ, ਉਹਨੇ ਹੀ ਮੇਰੇ ਤੱਕ ਇੱਕ ਚਿੱਠੀ ਵਗਾ ਮਾਰੀ। ਚਿੱਠੀ 'ਚ ਲਿਖਿਆ ਸੀ ਮੇਰਾ ਵਿਆਹ ਹੋ ਰਿਹਾ, ਹੁਣ ਸ਼ਾਇਦ ਇਹ ਦਰਵਾਜ਼ਾ ਤੁਹਾਨੂੰ ਕਦੀ ਖੁੱਲ੍ਹਾ ਨਾ ਮਿਲੇ, ਸ਼ਾਇਦ ਸਾਡਾ ਸਫ਼ਰ ਇੱਥੋਂ ਤੱਕ ਸੀ। ਇਹ ਪੜ੍ਹਨਾ ਮੇਰੇ ਲਈ ਬਹੁਤ ਮੁਸ਼ਕਲ, ਕਿਉਂਕਿ ਥੱਲੇ ਲਾਈਨ ਲਿਖੀ ਸੀ ਹੁਣ ਤੂੰ ਦੁਬਾਰਾ ਮੈਨੂੰ ਮਿਲਣਾ ਆਵੀਂ। ਉਸ ਦਿਨ ਉਸ ਗਲੀ 'ਚੋਂ ਕਿੱਦਾਂ ਪੈਰ ਬਾਹਰ ਪੁੱਟੇ ਇਹ ਸ਼ਾਇਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਾਂ ਭਰ ਆਈਆਂ ਸੀ ਕਿ ਬਾਹਰ ਡੁੱਲ ਗਈਆਂ ਸੀ, ਇਹ ਵੀ ਸਮਝ ਨਹੀਂ ਆਈ। ਜਿੱਦਾਂ ਕਾਲਜ ਦੇ ਵਿੱਚ ਰੁੱਗ ਭਰਿਆ ਗਿਆ ਹੋਵੇ। ਮੈਂ ਤਾਂ ਹਾਲੇ ਉਹਨੂੰ ਬਹੁਤ ਕੁਛ ਕਹਿਣਾ ਸੀ, ਪਰ ਕਹਿਣਾ ਵੀ ਕੀ ਸੀ, ਕੀ ਕਹਿੰਦਾ, ਕਿੰਨਾ ਚਿਰ ਉਹਦੇ ਵੱਲ ਵੇਖਦਾ ਰਿਹਾ। ਸ਼ਾਇਦ ਉਹਦੀਆਂ ਵੀ ਅੱਖਾਂ ਗਿੱਲੀਆਂ ਸੀ, ਅੱਧਾ ਦਰਵਾਜ਼ਾ ਖੋਲ੍ਹੀ ਉਹ ਮੇਰੇ ਵੱਲ ਵੇਖਦੀ ਰਹੀ, ਸ਼ਾਇਦ ਹੰਝੂ ਪਾਉਂਦੀ ਰਹੀ। ਮੇਰਾ ਮਨ ਕੀਤਾ ਮੈਂ ਸਾਰੀ ਜ਼ਿੰਦਗੀ ਉਸਨੂੰ ਇਸੇ ਤਰ੍ਹਾਂ ਦੇ ਨਾਲ ਗਲੀ ਦੇ ਮੋੜ ਦੇ ਉੱਤੇ ਖੜ੍ਹਾ ਵੇਖਦਾ ਰਹਾਂ, ਪਰ ਲੋਕ ਕੀ ਕਹਿਣਗੇ, ਮੇਰਾ ਹੱਕ ਹੀ ਕੀ ਬਣਦਾ ਉਹਦੇ ਉੱਤੇ। ਜਾਣਾ ਤਾਂ ਪੈਣਾ, ਕਿਉਂਕਿ ਉਹ ਦਰਵਾਜ਼ਾ ਬੰਦ ਹੋ ਗਿਆ ਸੀ। ਦਿਲ ਦੇ ਵਿੱਚ ਜਿੱਦਾਂ ਕੋਈ ਚੀਕਾਂ ਮਾਰ ਰਿਹਾ ਹੋਵੇ, ਜਿੱਦਾਂ ਕੋਈ ਉਸਦਾ ਨਾਂ ਪੁਕਾਰ ਰਿਹਾ ਹੋਵੇ, ਪਰ ਹੁਣ ਕੀ ਕਰ ਸਕਦੇ। ਇੱਦਾਂ ਲੱਗਦਾ ਸੀ ਜੈਦ ਬਹੁਤ ਦੂਰ ਦੇਰ ਹੋ ਗਈ, ਮੈਂ ਆਪਣੇ ਘਰ ਚਲਾ ਗਿਆ। ਕੁਛ ਦਿਨਾਂ ਬਾਅਦ ਇੱਕ ਹੋਰ ਜਗ੍ਹਾ ਘਰਦਿਆਂ ਨੇ ਵਿਆਹ ਦੀ ਗੱਲ ਤੋਰ ਲਈ। ਇਸ ਵਾਰੀ ਗੱਲ ਸਿਰਫ ਤੋਰੀ ਨਹੀਂ ਸੀ, ਇਸ ਵਾਰੀ ਤਾਂ ਸਿਰਫ ਫਰਮਾਨ ਜਾਰੀ ਹੋਇਆ ਸੀ, ਕਾਕਾ ਗੱਲ ਪੱਕੀ ਹੋ ਗਈ ਹੈ। ਮੈਂ ਬਥੇਰਾ ਕਿਹਾ ਮੈਂ ਨਹੀਂ ਮਿਲਣਾ, ਬੀਜੀ ਕਹਿਣ ਲੱਗੀ ਇੱਕ ਵਾਰੀ ਕੁੜੀ ਦੀ ਫੋਟੋ ਤਾਂ ਵੇਖ ਲਾ, ਹੁਣ ਤੇਰੇ ਟਾਲ ਮਟੋਲੇ ਨਹੀਂ ਚੱਲਣੇ, ਆਖਰ ਸਾਡਾ ਵੀ ਕੋਈ ਹੱਕ ਬਣਦਾ ਤੇਰੇ ਉੱਤੇ, ਤੇਰੇ ਲਈ ਜੋ ਵੇਖਿਆ ਸੋਚ ਸਮਝ ਕੇ ਵੇਖਿਆ ਹੋਊਗਾ। ਕਿੰਨੀ ਵਾਰੀ ਕਿਹਾ ਜੇ ਕੁਛ ਹੈਗਾ ਤਾਂ ਉਹ ਤੂੰ ਦੱਸ ਦੇ, ਕੀ ਕਹਿੰਦਾ, ਤੇ ਨਾਲੇ ਹੁਣ ਕਹਿਣ ਦਾ ਫਾਇਦਾ ਵੀ ਕੀ ਸੀ। ਕਿੰਨਾ ਕੁ ਚਿਰ ਮਾਪਿਆਂ ਦੀ ਗੱਲ ਮੋੜ ਦੇ, ਬੀਜੀ ਦੇ ਕਹਿਣ ਦੇ ਉੱਤੇ ਜਦ ਮੈਂ ਫੋਟੋ ਵੇਖੀ ਤਾਂ ਯਕੀਨ ਨਹੀਂ ਆਉਂਦਾ ਉਹ ਫੋਟੋ ਪ੍ਰੀਤੀ ਸੀ। ਜਾਂਦੇ ਜਾਂਦੇ ਬੀਜੀ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਮਿਲਣੀ ਤੈਅ ਹੋਈ ਹੈ, ਇੱਕ ਵਾਰੀ ਕੁੜੀ ਨੂੰ ਮਿਲ ਲਾ, ਉਹਨਾਂ ਨੂੰ ਕੀ ਦੱਸਾਂ, ਮੇਰਾ ਤਾਂ ਪਲ ਪਲ ਵੀ ਔਖਾ ਲੰਘਣਾ ਮਿਲਣ ਤੋਂ। ਗੁਰੂ ਘਰ ਗਏ ਤਾਂ ਉਹ ਮੈਨੂੰ ਦੂਰ ਬੈਠੀ ਦੀ ਸੀ, ਉਹਦਾ ਚਿਹਰਾ ਵੀ ਜਿੱਦਾਂ ਮੈਨੂੰ ਵੇਖ ਕੇ ਬਿਲਕੁਲ ਉੱਦਾਂ ਹੀ ਸੀ ਜਿੱਦਾਂ ਪਹਿਲੀ ਵਾਰ ਆਪਾਂ ਇੱਕ ਦੂਸਰੇ ਨੂੰ ਮਿਲੇ ਸੀ, ਚਿਹਰੇ ਦੇ ਉੱਤੇ ਉਹੀ ਚਮਕ। ਉਹ ਮੇਰੇ ਪੈਲ ਵੇਖ ਕੇ ਮੁਸਕਰਾਈ ਜਿੱਦਾਂ ਅਸੀਂ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਈਏ, ਪਰ ਅੱਜ ਪਹਿਲੀ ਵਾਰ ਉਹ ਖੁੱਲ੍ਹ ਕੇ ਮੁਸਕਰਾਈ ਸੀ। ਮੇਰੀ ਵੀ ਖੁਸ਼ੀ ਨਾ ਸਾਂਭੀ ਜਾਵੇ, ਕੁਛ ਪਲਾਂ ਬਾਅਦ ਅਸੀਂ ਇੱਕ ਦੂਸਰੇ ਦੇ ਸਾਹਮਣੇ ਬੈਠੇ ਸੀ, ਯਕੀਨ ਹੀ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਜਿਨ੍ਹਾਂ ਦਾ ਮਿਲਣਾ ਧੁਰੋਂ ਲਿਖ ਕੇ ਆਇਆ ਹੋਵੇ ਉਹਨੂੰ ਟਾਲ ਵੀ ਕੌਣ ਸਕਦਾ, ਉਹ ਸੱਤ ਵਾਲ ਭੰਨ ਕੇ ਵੀ ਮਿਲ ਪੈਂਦੇ ਨੇ। ਅੱਜ ਯਕੀਨ ਆ ਰਿਹਾ ਕਿ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਨੇ। ਮੈਂ ਤੇ ਪ੍ਰੀਤ ਨੇ ਇੱਕ ਦੂਸਰੇ ਦਾ ਹੱਥ ਫੜ ਲਿਆ ਸਾਰੀ ਜ਼ਿੰਦਗੀ ਦੇ ਲਈ, ਅਤੇ ਨਾਲੇ ਸਦਾ ਦੇ ਲਈ ਇਹ ਯਕੀਨ ਹੋ ਗਿਆ ਜੋ ਤੁਸੀਂ ਚਾਹੁੰਦੇ ਹੋ, ਸੱਚੇ ਦਿਲੋਂ ਚਾਹੁੰਦੇ ਹੋ, ਉਹ ਤੁਹਾਨੂੰ ਜ਼ਰੂਰ ਮਿਲਦਾ, ਅਤੇ ਜੋ ਉਹਨੇ ਤੁਹਾਡੇ ਲਈ ਬਣਾਇਆ।

ਉਹ ਸੱਤ ਵਾਲਾ ਭੰਨ ਕੇ ਵੀ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਜ਼ਰੂਰ ਮਿਲ ਜਾਣਾ। ਗੱਲ ਸਿਰਫ ਵਿਸ਼ਵਾਸ ਦੀ, ਤੁਹਾਡੇ ਅੰਦਰ ਦੇ ਸੱਚ ਦੀ, ਤੁਹਾਡੀ ਸਾਦਗੀ ਦੀ, ਤੁਹਾਡੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਦੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: This autumn, laugh out loud with Ayushman Khurana and Sara Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
6: Abhi ek border chal rahi hai.
2: Nahi ji, ye to Urda Teer chal raha hai from October 9th at cinemas near you.

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੋਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋਂ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ। ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੋਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੋਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ। ਨਿਯਮ ਔਰ ਸ਼ਰਤੇ ਲਾਗੂ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਉਹ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਬੇਰੁਜ਼ਗਾਰ ਮੁੰਡਾ ਹਰ ਰੋਜ਼ ਨੌਕਰੀ ਲੱਭਣ ਜਾਇਆ ਕਰੇ, ਪਿੱਛੋਂ ਮਾਂ ਫਿਕਰ ਕਰਦੀ ਰਹੇ। ਪਤਾ ਨਹੀਂ ਕਿਉਂ ਨੌਕਰੀ ਦਾ ਕੋਈ ਹੱਲ ਨਹੀਂ ਹੋ ਰਿਹਾ। ਜਿੱਦਾਂ ਦੀ ਉਹ ਚਾਹੁੰਦਾ ਉੱਦਾਂ ਦੀ ਨੌਕਰੀ ਨਹੀਂ ਮਿਲਦੀ, ਜਿੱਦਾਂ ਦੀਆਂ ਮਿਲਦੀਆਂ ਨੇ ਉੱਦਾਂ ਦੀ ਉਹ ਕਰਨੀ ਨਹੀਂ ਚਾਹੁੰਦਾ। ਬਸ ਇਸੇ ਚੱਕਰ ਦੇ ਵਿੱਚ ਹਰ ਰੋਜ਼ ਖਾਲੀ ਹੱਥ ਵਾਪਸ ਪਰਤ ਆਉਂਦਾ। ਸਿਰ ਦੇ ਉੱਤੇ ਪਿਓ ਦੀ ਸ਼ਾਮ ਹੀ ਨਹੀਂ ਆ। ਘਰ ਦੇ ਸਾਰੇ ਖਰਚੇ ਉਹਨੂੰ ਦੀਦੇ ਨੇ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨੂੰ ਦੀਦੀਆਂ ਨੇ। ਇਸੇ ਵਜ੍ਹਾ ਦੇ ਕਰਕੇ ਹੁਣ ਉਹ ਵਧੇਰੇ ਪ੍ਰੈਸ਼ਰ ਲੈਣਾ ਸ਼ੁਰੂ ਕਰ ਗਿਆ। ਉਹਦੇ ਚਿਹਰੇ ਤੋਂ ਉਹ ਥਕਾਵਟ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਉਹਦੇ ਚਿਹਰੇ 'ਤੇ ਉਹ ਮਜਬੂਰੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਮਾਂ ਨੂੰ ਵੀ ਫਿਕਰ, ਪਰ ਮਾਂ ਸ਼ਾਇਦ ਉਹ ਚੀਜ਼ਾਂ ਚਿਹਰੇ 'ਤੇ ਨਹੀਂ ਆਉਣ ਦਿੰਦੀ। ਹੁਣ ਜਦੋਂ ਘਰ ਪਰਤਦਾ ਤਾਂ ਮਾਂ ਸਮਝ ਜਾਂਦੀ ਹੈ ਕਿ ਉਹਨੂੰ ਨੌਕਰੀ ਨਹੀਂ ਮਿਲੀ, ਪਰ ਇਹ ਚੀਜ਼ ਉਹਨੂੰ ਨੌਜਵਾਨ ਨੂੰ ਬਹੁਤੀ ਪਸੰਦ ਨਹੀਂ। ਨੌਜਵਾਨ ਨੂੰ ਇਹ ਵੀ ਪਸੰਦ ਨਹੀਂ ਕਿ ਜਦੋਂ ਨਹਾਉਣ ਚਲਿਆ ਜਾਂਦਾ ਤਾਂ ਮਾਂ ਚੋਰੀ ਚੋਰੀ ਉਹਦੀਆਂ ਜੇਬਾਂ ਫੋਲਦੀ ਹੈ। ਮੇਰੇ ਬੋਝੇ 'ਚੋਂ ਕੀ ਲੱਭਦੀ ਫਿਰਦੀ ਹੈ ਮਾਂ, ਪੁੱਛਿਆ ਤਾਂ ਕਦੇ ਨਹੀਂ ਉਹਨੇ, ਪਰ ਮਨ ਹੀ ਮਨ ਉਹਨੇ ਆਪਣੇ ਆਪ ਦੇ ਲਈ ਇੱਕ ਜਵਾਬ ਘੜਿਆ। ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਮਾਂ ਉਹਦੀ ਜੇਬ ਦੇ ਵਿੱਚੋਂ ਪੈਸੇ ਲੱਭਦੀ ਹੈ, ਉਹਨੂੰ ਇੱਦਾਂ ਲੱਗਦਾ ਕਿ ਉਹਦਾ ਪੁੱਤ ਉਹਦੇ ਕੋਲੋਂ ਕੁਛ ਲੁਕਾ ਰਿਹਾ। ਇਹ ਚੀਜ਼ ਉਹਨੂੰ ਹੋਰ ਦੁੱਖ ਦਿੰਦੀ ਹੈ। ਹੌਲੀ ਹੌਲੀ ਹੁਣ ਉਹਨੇ ਹਰ ਰੋਜ਼ ਵੇਖਣਾ ਸ਼ੁਰੂ ਕਰ ਦਿੱਤਾ। ਜਿੱਦਾਂ ਹੀ ਉਹ ਕੱਪੜੇ ਲਾ ਕੇ ਟੰਗਦਾ, ਆਨੇ ਬਾਨੇ ਮਾਂ ਉਹਦੀਆਂ ਜੇਬਾਂ ਜ਼ਰੂਰ ਖੋਲ੍ਹਦੀ ਹੈ। ਕਦੀ ਉਹ ਸੋਚਦਾ ਸ਼ਾਇਦ ਮਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ, ਇਸ ਕਰਕੇ ਜੇਬਾਂ ਖੋਲ੍ਹਦੀ ਹੈ। ਕਦੀ ਉਹਨੂੰ ਲੱਗਦਾ ਕਿ ਮਾਂ ਨੂੰ ਮੇਰੇ ਉੱਤੇ ਯਕੀਨ ਨਹੀਂ ਹੈ, ਇਹ ਸਿੱਧਾ ਮੇਰੇ ਕੋਲੋਂ ਕਿਉਂ ਨਹੀਂ ਮੰਗ ਲੈਂਦੀ। ਪਰ ਕਹਿ ਨਹੀਂ ਸਕਦਾ, ਮਾਂ ਘਰ ਦੇ ਵਿੱਚ ਇਕੱਲੀ ਹੈ। ਉਹ ਚਾਹੁੰਦਾ ਨਹੀਂ ਆ ਕਿ ਮਾਂ ਦੇ ਨਾਲ ਇਸ ਰਵੱਈਏ 'ਚ ਗੱਲ ਕਰੇ। ਅੰਦਰੋਂ ਅੰਦਰੀ ਇਸ ਵਿਸ਼ੇ ਦੇ ਉੱਤੇ ਰਿੱਝਦਾ, ਪਰ ਉਹਨੂੰ ਕੀ ਪਤਾ। ਮਾਂ ਜੇਬਾਂ ਇਸ ਕਰਕੇ ਚੈੱਕ ਕਰਦੀ ਹੈ ਕਿ ਕਿਸੇ ਦਿਨ ਜੇਬ ਦੇ ਵਿੱਚ ਸਲਫਾਸ ਹੀ ਨਾ ਪਾ ਲਿਆਵੇ, ਕਿਸੇ ਦਿਨ ਅੱਕਿਆ ਤਰੱਕਿਆ ਕੋਈ ਗਲਤ ਸਟੈਪ ਨਾ ਲੈ ਲਵੇ। ਸ਼ਾਇਦ ਇਸ ਵਜ੍ਹਾ ਦੇ ਕਰਕੇ ਮਾਂ ਹਰ ਰੋਜ਼ ਉਹਦੀਆਂ ਜੇਬਾਂ ਚੈੱਕ ਕਰਦੀ ਹੈ। ਥੋੜ੍ਹੇ ਦਿਨ ਹੋਰ ਬੀਤੇ, ਥੋੜ੍ਹਾ ਸਮਾਂ ਅੱਗੇ ਲੰਘਿਆ। ਉਹਨੇ ਆਪਣੀ ਨੌਕਰੀ ਦੀ ਭਾਲ ਜਾਰੀ ਰੱਖੀ, ਪਰ ਹਾਲੇ ਵੀ ਉਹਦੇ ਕੁਛ ਹੱਥ ਨਹੀਂ ਲੱਗਾ। ਹੌਲੀ ਹੌਲੀ ਉਹ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਮਜ਼ਬੂਰ ਨਜ਼ਰ ਆ ਰਿਹਾ। ਜਿਹੜੀ ਚੀਜ਼ ਦਾ ਮਾਂ ਨੂੰ ਡਰ ਸੀ ਅੱਜ ਉਹੀ ਹੋਇਆ। ਹੁਣ ਉਹਨੇ ਵੀ ਸ਼ਾਇਦ ਮਨ ਬਣਾ ਲਿਆ, ਉਹ ਇਸ ਦੁਨੀਆਂ ਦੇ ਵਿੱਚ ਕਿਸੇ ਕੰਮ ਦਾ ਨਹੀਂ, ਉਹ ਆਪਣੀ ਮਾਂ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ ਆ ਸਕਦਾ। ਕੋਈ ਨੌਕਰੀ ਕਰਨ ਜੋਗਾ ਨਹੀਂ ਉਹ। ਜਿੱਥੇ ਵੀ ਉਹ ਜਾਂਦਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਮਾਰ ਕੇ ਮਨ੍ਹਾ ਕਰ ਦਿੱਤਾ ਜਾਂਦਾ। ਕਿੱਥੋਂ ਲਿਆਵੇ ਉਹ ਰਿਸ਼ਵਤ, ਕਿੱਥੋਂ ਲਿਆਵੇ ਉਹ ਸਿਫਾਰਸ਼ਾਂ। ਹੁਣ ਲਗਭਗ ਉਹਨੂੰ ਇਹ ਯਕੀਨ ਹੋ ਗਿਆ ਸੀ ਕਿ ਮੈਨੂੰ ਨੌਕਰੀ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਅਤੇ ਮੈਂ ਇਸ ਜੱਗ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ, ਮੈਂ ਉਲਟਾ ਬੋਝ ਹਾਂ ਆਪਣੀ ਮਾਂ ਦੇ ਸਿਰ ਦੇ ਉੱਤੇ, ਜਿਹੜੀ ਪਤਾ ਨਹੀਂ ਕਿੱਦਾਂ ਥੋੜ੍ਹਾ ਬਹੁਤਾ ਕਮਾਉਂਦੀ ਹੈ, ਕੱਪੜਿਆਂ ਵਾਲੀ ਮਸ਼ੀਨ ਚਲਾਉਂਦੀ, ਦੀਆਂ ਅੱਖਾਂ ਰਹਿ ਗਈਆਂ ਨੇ। ਮੈਂ ਉਹਦੇ ਉੱਤੇ ਹੋਰ ਭਾਰ ਨਹੀਂ ਬਣਨਾ ਚਾਹੁੰਦਾ। ਅੱਜ ਜਦੋਂ ਨਹਾਉਣ ਦੇ ਲਈ ਗਿਆ ਤਾਂ ਮਾਂ ਦਾ ਸੀਨਾ ਬਾਹਰ ਆ ਗਿਆ। ਜਿਹੜੀ ਚੀਜ਼ ਦਾ ਡਰ ਸੀ ਅੱਜ ਉਹਨੇ ਉਹੀ ਲੱਭਿਆ ਉਹਦੀ ਜੇਬ ਦੇ ਵਿੱਚੋਂ।
समझ नहीं आती की करे। शायद उन्हें घर तो बाहर ही आ करन दी कोशिश की पर नहीं कर सकया, घर तक पहुंचा। वो खरीदी सलफास हले जेब दे विच ही पई है, मां दे हाथ लग गई है। समझ नहीं आती हुण करां की, इंतजार कर रही है कि केड़ा वेला होवे पुत बाहर निकले उहदे नाल गल करां। पता नहीं शायद अंदर ही ना कुछ लैके वड़ गया होवे, काली काली दे विच दरवाजा खड़काया। पुत अपनी नाराजगी दे विच बाहर निकलिया। अज उहदे अंदरों भी गुबार बाहर आया। मां फरोल लिया मेरिया जेबां, ये तो याद ही नहीं कि मैं जेबां दे विच की पा के लिया। जे तैनू लगता मैं निकम्मा, मैं कुछ कमा के नहीं लिया सकता, जां तैनू लगता कि मैं तेरे तो बड़ियां गल्लां लका के रखियां ने, जां तैनू ये लगता कि मैं कमाई कर आउणा पर तेरे हाथ ते नहीं धरदा, ते मां तू मैनू मूँह ते कह सकदी ही, इदां क्यों मेरे कपड़े फरोलदी रहनी है, क्यों मेरे बोझे फोलदी है। मैनू भी पता लग जांदा ते हाथ च फड़ी दवाई पुत नूं विखाउंदिआं कहण लगी, इसे करके मेरा पुत मैनू डर सी, मैनू डर सी कि मेरा पुत इन्ना प्रैशर ना लै जाए नौकरी दा, घर दे खर्चिआं दा। इस वजह दे करके मैं तेरियां जेबां फरोलदी रही। सब तो वड्डी पूंजी ते तू है मेरी, नौकरी दा की आवे, देर सवेर मिल जानी है, ना ही मिलूगी, रोटी ते चल ही रही है, कदी रोटी खादे बिना ना मैं आप सुती ना तेनू सौण दिता। दोवें रज के रोए ने अज, जिदां चिरां दा गुबार अंदर भरिया जी, अज अथरूआं दे राहीं कढ दिता। मां दी गोदी दे विच सिर रख के सारियां फिकरां भुल गईआं, सारे स्ट्रैस, सारे डिप्रैशन, सारी चिंता दूर हो गई है। हुण उहनूं कोई फिकर नहीं रहा, मां दी गोदी है ना, सारा कुछ भुला दिंदी। तैनूं पता वे जदों तू सौ जाना मैं तां तेरी पग भी तेरे सराहणे चुक लैनी। ओ क्यों मां, मैनूं तेरा प्यो नहीं भुलदा, करजिआं दे झंबे ने इस पग दे नाल ही तां अपने आप नूं बाहर रुख ते टंग लिया ही। तैनूं की पता की मेरे मन दे विच आउंदा, पर मैं तां कदी इदां नहीं सोचिआ। मैं तां डट के सामना कर रही हां हालातां दा, मैं लड़ रही हाँ समय दे नाल, मैं तोर रही हाँ ना अपना घर। मेरा बीबा पुत तू ही तो मेरी औलाद है, जे मैं तोर सकदी हाँ तू तो जवान जान है, तेरे हड्ड पैर काम करते ने, तू मेरे नालों ज़्यादा वधिया काम कर सकदा, कोई निक्का काम कर ल की फर्क पैंदा। कई चीजां समें दे नाल ही मिलदियां ने, कई चीजां दे विच काल नहीं करनी चाहिए, बस इस तरह निक्कियां निक्कियां गल्लां करदिआं पुत नूं कदों अज सकून दी नींद आ गई पता ही नहीं लगा। मां दे सिर दे विच फिर दे हाथ ने सारियां फिकरां किदां दूर कर दित्तियां, घर बैठे किदां सारे मसले हल कर दित्ते,
ਸਵੇਰੇ ਉੱਠ ਕੇ ਯਕੀਨ ਹੀ ਨਹੀਂ ਆਇਆ। ਇਹ ਹੁੰਦੀ ਹੈ ਮਾਂ ਦੀ ਮਮਤਾ, ਇਹ ਹੁੰਦਾ ਮਾਂ ਦਾ ਜਿਗਰਾ, ਇਹ ਹੁੰਦਾ ਮਾਂ ਦਾ ਵਿਸ਼ਵਾਸ, ਇਹ ਹੁੰਦਾ ਮਾਂ ਦਾ ਫਿਕਰ। ਕਿੰਨੇ ਭਾਰ ਚੁੱਕੀ ਫਿਰਦੀ ਆਪਣੇ ਸਿਰ ਦੇ ਉੱਤੇ, ਪਰ ਫਿਰ ਵੀ ਮਜਾ ਲਿਆ ਕਦੇ ਸੀ ਕੀਤੀ ਹੋਵੇ, ਚੰਗੇ ਮਾੜੇ ਹਾਲਾਤਾਂ ਦੇ ਨਾਲ ਡਟ ਕੇ ਲੜਨਾ, ਇਹ ਕੋਈ ਮਾਂ ਕੋ ਸਿੱਖੇ। ਕਿਸੇ ਘਰ ਨੂੰ ਸੁਚੱਜੇ ਢੰਗ ਦੇ ਨਾਲ ਕਿੱਦਾਂ ਚਲਾਉਣਾ, ਥੋੜ੍ਹੇ ਦੇ ਵਿੱਚ ਵੀ ਕਿੱਦਾਂ ਗੁਜ਼ਾਰਾ ਕਰ ਲੈਣਾ, ਇਹ ਕੋਈ ਮਾਂ ਤੋਂ ਸਿੱਖੇ। ਇਹ ਕਹਾਣੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਅਤੇ ਇਹ

ਦੀ ਜ਼ਿੰਦਗੀ ਜੋ ਸਾਨੂੰ ਇਮਤਿਹਾਨ ਪਾਉਂਦੀ ਆ, ਜਾਂ ਫਿਰ ਅਜੋਕੇ ਸਮੇਂ ਦੀਆਂ ਚਮਕਾਂ ਦਮਕਾਂ ਨੇ, ਇਹਨਾਂ ਲੋੜਾਂ ਨੇ ਜਿੱਦਾਂ ਸਾਡੇ ਦਿਮਾਗ ਦੇ ਉੱਤੇ ਅਸਰ ਕੀਤਾ। ਸਾਨੂੰ ਲੋੜ ਆ ਇੱਕ ਦੂਸਰੇ ਦੇ ਨਾਲ ਖੜਨ ਦੀ, ਲੋੜ ਆ ਪਰਿਵਾਰ ਦੇ ਜੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦੀ। ਇਹ ਸਮੱਸਿਆ ਸਿਰਫ ਕਿਸੇ ਇੱਕ ਦੇਸ਼ ਦੀ, ਇੱਕ ਖਿੱਤੇ ਦੀ ਨਹੀਂ ਹੋ ਸਕਦੀ। ਇਹ ਸਮੱਸਿਆ ਤਾਂ ਉੱਥੇ ਵੀ ਹੈ ਜਿੱਥੇ ਲੋਕਾਂ ਦੀ ਰੋਟੀ ਬੜੀ ਸੋਹਣੀ ਚੱਲਦੀ ਆ, ਰਜਵੀਂ ਚੱਲਦੀ ਹੈ, ਉੱਥੇ ਵੀ ਆਪਾਂ ਮਨ ਹਲਕਾ ਕਰ ਲੈਂਦੇ ਹਾਂ। ਵੇਖਿਆ ਜਾਵੇ ਤਾਂ ਇਹ ਸਮੱਸਿਆ ਸਾਡੇ ਕੋਲ ਖੁਸਰੇ ਆਸਰਿਆਂ ਦੀ ਆ। ਜਦੋਂ ਸਾਡੇ ਕੋਲ ਸਾਡੇ ਪਰਿਵਾਰ ਦੇ ਜੀ ਹੋਣ ਅਤੇ ਉਹਨਾਂ ਕੋਲ ਸਾਡੇ ਲਈ ਸਮਾਂ ਹੋਵੇ, ਸਾਡੇ ਨਾਲ ਬਹਿਣ ਦਾ, ਗੱਲਾਂ ਕਰਨ ਦਾ, ਅਤੇ ਫਿਰ ਇੱਦਾਂ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਵੀ ਆਪੇ ਦੂਰ ਹੋ ਜਾਂਦੀਆਂ। ਕੋਈ ਇੱਦਾਂ ਦੀ ਦਿੱਕਤ ਤਾਂ ਹੈ ਹੀ ਨਹੀਂ ਜਿਹੜੀ ਦੂਰ ਨਾ ਕੀਤੀ ਜਾ ਸਕਦੀ ਹੋਵੇ। ਸਿਰਫ ਅਸੀਂ ਆਪਣਿਆਂ ਤੋਂ ਦੂਰ ਨਾ ਹੋਈਏ। ਕਦੀ ਕੋਈ ਇੱਕ ਜੀ ਦੂਸਰੇ ਦਾ ਆਸਰਾ ਬਣਦਾ ਅਤੇ ਅਗਲੀ ਵਾਰੀ ਉਹ ਪੈਰਾਂ ਸਿਰ ਹੋ ਕੇ ਤੁਹਾਡਾ ਆਸਰਾ ਬਣ ਜਾਂਦਾ। ਬਸ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦਾ ਹੌਂਸਲਾ ਬਣੇ ਰਹੀਏ। ਇਹ ਸਿਰਫ ਹੌਂਸਲਾ ਹੀ ਆ ਜਿਹੜਾ ਸਾਨੂੰ ਤੋਰੀ ਰੱਖਦਾ। ਇਹ ਸਿਰਫ ਹੌਂਸਲਾ ਹੀ ਆ ਜਿਹੜਾ ਅੱਜ ਸਾਨੂੰ ਖੁਸ਼ ਕਰਦਾ, ਕੱਲ੍ਹ ਦੀ ਇੱਕ ਨਵੀਂ ਉਮੀਦ ਦਿੰਦਾ। ਆਪਣੇ ਸਾਰੇ ਪਰਿਵਾਰ ਦੇ ਜੀਆਂ ਨੂੰ ਬਣਦੀ ਸਰਦੀ ਰਿਸਪੈਕਟ ਦੇਈਏ, ਉਹਨਾਂ ਕੋਲੋਂ ਬਣਦੀ ਸਰਦੀ ਰਿਸਪੈਕਟ ਲਈਏ। ਇਹਨਾਂ ਛੋਟੇ ਛੋਟੇ ਪਰਿਵਾਰਾਂ ਦੇ ਵਿੱਚ ਪਰਦੇਸੀ ਬੈਠੇ ਇੱਕ ਦੂਸਰੇ ਦਾ ਆਸਰਾ ਬਣੀਏ ਅਤੇ ਲਾਈਫ, ਇਹ ਜ਼ਿੰਦਗੀ ਹੋਰ ਜ਼ਿਆਦਾ ਆਸਾਨੀ ਦੇ ਨਾਲ ਬੀਤੂਗੀ। ਸਾਡੇ ਵੀ ਮਨਾਂ ਦੇ ਉੱਤੇ ਇਹ ਸਟ੍ਰੈਸ ਬਹੁਤੇ ਹਾਵੀ ਨਹੀਂ ਹੋਣਗੇ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੌਕਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

Joker.

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜੋ ਤੁਦ ਪਾਵੈ ਸਾਈ ਫਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਚ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਪਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ।

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਬਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
करमी करमी होए विचार, सच्चा आप सच्चा दरबार, तिथै सोहन पंच परवान, नदरी करम पवै निशान, कच पकाई उथै पाए, नानक गया जापे जाए, धर्म खंड का एहो धर्म, ज्ञान खंड का खो करम, केते पवन पानी बैसंतर, केते कान महेश, केते ब्रह्मे काट कड़िया, रूप रंग के वेश, केतिया करम भूमि मेर, केते केते तूप देश, केते इंद चंद सूर केते, केते मंडल देश, केते सिद्ध बुद्ध नाथ, केते केते देवेश, केते देव दानव मुन केते, केते रतन समुंद, केतिया खानी, केतिया बाणी, केते पात नरिंद, केतिया सुरती सेव केते, नानक अंतनांत, ज्ञान खंड में ज्ञान प्रचंड, तिथै नाद मनोद कोट आनंद, शर्म खंड की बाणी रूप, तिथै कार्त कड़ी है बहुत अनूप, कां किया गल्ला कथिया ना जाए, जे को कह पिछे पछताए, तिथै कड़ी सुरत मत मन बुद्ध, तिथै कड़ी सुरां सिदा की सुध, कर्म खंड की बाणी जोर, तिथै होर न कोई होर, तिथै जोध महामलसूर, तिन मैं राम रिया भरपूर, तिथै सीतो सीता मैं मामा, कां के रूप न कथने जाए, ना ओ मरे ना ठागे जाए, जिन कह राम वसै मन माहे, तिथै भगत वसे के लोए, करे आनंद सच्चा मन सोए, सच खंड वसे नंकार, कर कर वेखै नदर निहाल, तिथै खंड मंडल वर भंड, जे को कथै

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ ਜਮਫਾ।

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

जल थल राम नाम नित गाइय हर दुख।

सफल जन्म हमारा हर जपया हर दुख बिसारन हारा गुर भेटे।

0: वाहेगुरु जी की फतेह।
1: परम आदरणीय साहिबे कमाल बारगाहे इनायत के मालक कलयुगी जीवों के उद्धारकर्ता साहिबे सहाबा ज्योत रूप हर आप महिमा दे मालक तन तन तन गुरु पिता श्री गुरुदेव गुरु ग्रंथ साहिब जी दे महान बरकतमई इनायतमई मेरामतमई चरण कमलां च विराजमान गुरु प्यारी साध संगत गुरुदेव जी ने नजरे इनायत करदिआं सानू सारयां नूं जीवन दा अज दा दिन भी प्रदान किया है जो नवें जन्म समान है और इस नवें दिन की शुरुआत करन दा बल भी अजीजुल नवाज गनीमुल खराज शहनशाह जी ने अनंत ब्रह्मंडा दे सब तो पावन स्थान रूहानियत दे मरकज सचखंड श्री दरबार साहब विखे प्रदान किया है। सतगुरु जी दे दर तो नवाजे हुए कीर्तनिया तो बड़े प्रेम रस विच सर्वत्र आशा पूर्ण करनहार श्री आशा की वार दे गायन आपने प्रेम सहित सरवण किते हन। फिर सदाए बारगा पर ब्रह्म परमेश्वर जी दे दर तो प्राप्त होए आदेश हुक्मनामा जो अज अमृत वेले सचखंड तो प्राप्त होया दे पाठ बड़े प्रेम पूर्वक सरवण किते हन। कुछ समा होर इना अमृत बचना दी विचार राही मन गुरु चरणा नाल जुड़ सके जिस कारज लई आपां इत्थे हाजर होए हां उस कारज विच निपुणता सफलता और बरकतां दी दात झोली च पै सकदी होवे इस लई जितने माता प्राता हाजरीन हाजरी भर रहे हो पेशतर मन दी एकाग्रता लई दोहां हत्थां नूं हिरदे दे सामने जोड़ दिआं नेत्र बंद करके ऐसा गहराई तो महसूस करिए कि साडा शीश गुरु रामदास साहिब जी दे चरण कमलां ते टिकिआ है ते पातशाहां दे पातशाह सोढ़ी सुल्तान सतगुरु जी ने मेहर भरिआ हथ साडे शीस ते रखिआ होया है। सतगुरु देव जी दे शब्द रूपी कदमां नूं गल वक्री करदिआं चरण चुमदिआं होया गुरु की अमृत फतेह द्वारा एक दफा फिर तो सांझ बनाइए। वाहेगुरु जी का खालसा
0: वाहेगुरु
1: वाहेगुरु जी की फतेह। अज दे महाबोल साहिबे कमाल महिमा दे मालक पतित पावन श्री गुरु रामदास महाराज जी दी अमृत रसना तो प्राप्त होए ने इन्हां पावन बोलां नूं जद विचारदे आं तां इसदियां जो मरकजी ते प्रथम पंक्तियां हन उन्हां च महाराज पहला संदेश प्रदान करदे ने साडी झोली नूं माला माल करन लई दुनिया दे तमाम पदार्थ अते परमारथ साडी झोली च पै जाए ਸਾਡੀ ਝੋਲੀ ਮਾਲਾ ਮਾਲ ਹੋ ਜਾਏ ਤੇ ਹਿਰਦਾ ਨਿਹਾਲ ਹੋ ਜਾਏ। ਇਸ ਲਈ ਮਹਾਰਾਜ ਨੇ ਪਹਿਲਾ ਵਿਚਾਰ ਇਹਨਾਂ ਪੰਕਤੀਆਂ ਰਾਹੀਂ ਸਾਡੀ ਝੋਲੀ ਚ ਪਾਇਆ। ਬੋਲੋ ਭਈਆ ਰਾਮ ਨਾਮ ਅਤਿਤ ਪਾਵਨੋ। ਐ ਭਾਈ ਤੂੰ ਆਪਣੀ ਜ਼ਬਾਨ ਤੋਂ ਪਰਮਾਤਮਾ ਦੇ ਨਾਮ ਦਾ ਉਚਾਰਨ ਕਰ। ਬੋਲੋ ਭਈਆ ਰਾਮ ਨਾਮ ਪਤਿਤ ਪਾਵਨ। ਦੂਸਰਾ ਮਹਾਰਾਜ ਜੀ ਇਸ ਵਿੱਚ ਸੰਦੇਸ਼ ਪ੍ਰਦਾਨ ਕਰਦੇ ਨੇ, ਹਰ ਸੰਤ ਭਗਤ ਧਾਰਨੋ। ਉਹ ਜਿਹੜਾ ਪਰਮਾਤਮਾ ਅਤੇ ਉਸਦਾ ਨਾਮ ਹੈ, ਉਹ ਸੰਤ ਜਨਾਂ ਨੂੰ, ਸ਼ਰਧਾਲੂ ਜਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਨ ਦੀ ਸਮਰੱਥਾ ਰੱਖਦਾ ਹੈ, ਤਾਰਨ ਵਾਲਾ ਹੈ। ਭਿਆਨਕ ਤੋਂ ਭਿਆਨਕ ਰੋਗਾਂ ਦੇ ਸਾਗਰ ਵਿੱਚ ਮਨੁੱਖ ਡੁੱਬਿਆ ਹੋਇਆ ਹੋਵੇ, ਨਾਮ ਦੀ ਬੇੜੀ ਉਸਨੂੰ ਪਾਰ ਉਤਾਰ ਦਿੰਦੀ ਹੈ। ਬਹੁਤ ਵੱਡੀਆਂ ਮੁਸੀਬਤਾਂ ਹੋਣ, ਕਲਾ ਕਲੇਸ਼ ਨਾਲ ਰੋਮ ਰੋਮ ਮਨੁੱਖ ਦਾ ਭਰਿਆ ਹੋਵੇ, ਇਸ ਸਾਗਰ ਵਿੱਚ ਕੋਈ ਡੁੱਬਦਾ ਹੋਵੇ ਤੇ ਨਾਮ ਦਾ ਚੱਪੂ ਇਸ ਦੀ ਡੁੱਬਦੀ ਹੋਈ ਜੀਵਨ ਬੇੜੀ ਨੂੰ ਪਾਰ ਕਰ ਦਿੰਦਾ ਹੈ। ਬੜੇ ਮਹਾਂਬੋਲ ਹਨ, ਉਹ ਸਾਰੇ ਜਗ੍ਹਾ ਮੌਜੂਦ ਹੈ, ਜਲ ਵਿੱਚ, ਥਲ ਵਿੱਚ, ਤੇ ਦੁੱਖਾਂ ਨੂੰ ਭੁਲਾ ਹੀ ਦਿੰਦਾ ਹੈ। ਬੜੇ ਗਹਿਰੇ ਬੋਲ ਨੇ, ਨਾਮ ਜਪਣਾ ਚਾਹੀਦਾ ਹੈ, ਗੁਰਮੁਖਾਂ ਸ਼ਰਧਾਲੂਆਂ ਨੂੰ ਪਾਰ ਉਤਾਰ ਦਿੰਦਾ ਹੈ, ਪਤਿਤਾਂ ਨੂੰ ਪਾਵਨ ਕਰਦਾ ਹੈ। ਜਲ ਥਲ ਵਿੱਚ ਬਿਰਾਜਮਾਨ ਹੈ, ਭਾਵ ਕਿਤੇ ਵਿਸ਼ੇਸ਼ ਥਾਂ ਲੱਭਣ ਦੀ ਲੋੜ ਨਹੀਂ ਹੈ, ਹਰ ਜਗ੍ਹਾ ਹੀ ਮੌਜੂਦ ਹੈ। ਉਸਨੂੰ ਨਿਤਾ ਪ੍ਰਤੀ ਗਾਉਣਾ ਚਾਹੀਦਾ ਹੈ, ਭਾਵ ਜਪਣਾ ਚਾਹੀਦਾ ਹੈ। ਉਹ ਹਰੀ ਉਸਦਾ ਨਾਮ ਹਰ ਦੁੱਖ ਨੂੰ ਵਿਸਾਰ ਦਿੰਦਾ ਹੈ, ਭੁਲਾ ਦਿੰਦਾ। ਵਿਚਾਰ ਦਾ ਮਰਕਜ਼ ਸਮਝ ਵਿੱਚ ਆਵੇ ਇਸ ਲਈ ਇਹਨਾਂ ਮਹਾਨ ਨੁਕਤਿਆਂ ਨੂੰ ਮੈਂ ਇੱਕ ਦਫਾ ਫਿਰ ਤੋਂ ਦੁਹਰਾ ਦਿੰਦਾ ਹਾਂ। ਉਸਨੂੰ ਜਪਣਾ ਚਾਹੀਦਾ ਹੈ। ਉਹ ਸੰਤ ਭਗਤ ਜਨਾਂ ਨੂੰ ਹਰ ਤਰ੍ਹਾਂ ਦੇ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ, ਸਭ ਜਗ੍ਹਾ ਮੌਜੂਦ ਹੈ, ਜਲ ਵਿੱਚ, ਥਲ ਵਿੱਚ। ਉਸਨੂੰ ਰੋਜ਼ ਗਾਉਣਾ ਚਾਹੀਦਾ ਹੈ, ਰੋਜ਼ ਜਪਣਾ ਚਾਹੀਦਾ ਹੈ, ਕਿਉਂਕਿ ਉਹ ਸਾਰੇ ਦੁੱਖਾਂ ਨੂੰ ਭੁਲਾ ਦਿੰਦਾ ਹੈ। ਇਹ ਚਾਰ ਨੁਕਤੇ, ਚਾਰ ਪੁਆਇੰਟ, ਚਾਰ ਵਿਚਾਰ, ਚਾਰ ਸੋਹਣੇ ਵਿਚਾਰ ਸਾਡੀ ਜ਼ਿੰਦਗੀ ਨੂੰ ਆਨੰਦ ਨਾਲ ਭਰਨ ਵਾਲੇ, ਸਾਨੂੰ ਰੋਗ ਸੋਗ ਤੋਂ ਮੁਕਤ ਕਰਨ ਵਾਲੇ, ਜਨਮਾਂ ਜਨਮਾਂ ਦੀਆਂ ਮੁਸ਼ਕਲਾਂ, ਗੁਰਬਤਾਂ ਤੇ ਤੰਗ ਦਸਤੀਆਂ ਨੂੰ ਖਤਮ ਕਰਨ ਵਾਲੇ। ਮਹਾਰਾਜ ਜੀ ਨੇ ਚਾਰ ਨੁਕਤੇ ਦੱਸੇ ਹਨ। ਸਭ ਤੋਂ ਪਹਿਲਾਂ ਬੋਲੋ ਭਈਆ, ਐ ਮੇਰੇ ਭਾਈ ਪਰਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਬੋਲਿਆ ਕਰ। ਇੱਥੇ ਮਹਾਰਾਜ ਨੇ ਸੋਚਣ ਲਈ ਨਹੀਂ ਕਿਹਾ, ਧਿਆਨ ਦੇਣਾ, ਕੋਈ ਬੈਠ ਕੇ ਸੋਚਿਆ ਕਰ। ਸੁਰਤ ਵਿੱਚ ਚਲਾ ਜਾਏ ਤਾਂ ਫਿਰ ਆਪਣੇ ਆਪ ਚੱਲਦਾ ਹੈ। ਇੱਥੇ ਮਹਾਰਾਜ ਪ੍ਰਾਰੰਭ ਕੀ ਸਾਡੀ ਝੋਲੀ 'ਚ ਪਾ ਰਹੇ ਨੇ, ਬਈ ਪ੍ਰਾਰੰਭ ਵਿੱਚ ਇਹ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਨੂੰ ਸਤਿਗੁਰੂ ਜੀ ਨੇ ਇਹ ਗੁਰਮੰਤਰ ਬਖਸ਼ਿਆ ਹੈ, ਮੂਲ ਮੰਤਰ ਬਖਸ਼ਿਆ ਹੈ। ਬਾਕੀ ਆਪਣੇ ਆਪਣੇ ਮਤ ਅਨੁਸਾਰ ਜਪ ਕੀਤਾ ਜਾ ਸਕਦਾ। ਕੋਈ ਰਾਮ ਬੋਲੇ, ਕੋਈ ਅੱਲਾਹੂ ਬੋਲੇ, ਕੋਈ ਹਰੀ ਬੋਲੇ, ਇਹ ਬੋਲਣਾ ਪ੍ਰਵਾਨ ਆਉਂਦਾ ਹੈ ਆਪਣੇ ਆਪਣੇ ਮਤ ਅਨੁਸਾਰ, ਪਰ ਬੋਲਣਾ ਲਾਜ਼ਮੀ ਹੈ। ਇਸ ਨੂੰ ਸਿਆਣੇ ਪੁਰਖਾਂ ਨੇ ਬੈਖਰੀ ਬਾਣੀ ਕਿਹਾ। ਜਿਸ ਤਰ੍ਹਾਂ ਇੱਕ ਬੰਦਾ ਬੋਲ ਰਿਹਾ ਹੈ ਤੇ ਦੂਜਾ ਸੁਣ ਰਿਹਾ, ਆਵਾਜ਼ ਆ ਰਹੀ ਹੈ, ਇਸ ਅਵਸਥਾ ਨੂੰ ਬੈਖਰੀ ਬਾਣੀ ਆਖਦੇ ਹਨ, ਭਾਵ ਜੋ ਬੋਲ ਕੇ ਆਖਿਆ ਜਾਏ। ਮਹਾਰਾਜ ਜੀ ਨੇ ਹੋਰ ਵੀ ਪ੍ਰੇਰਨਾ ਕੀਤੀ ਹੈ, ਰਸਨਾ ਨਾਮ ਜਪੋ ਤਬ ਮਥੀ ਹੈ ਇਨ ਬਿਦ ਅੰਮ੍ਰਿਤ ਪਾਵੋ। ਆਪਣੀ ਜ਼ਬਾਨ ਨਾਲ ਸਵੇਰੇ ਉੱਠ ਕੇ ਥੋੜ੍ਹਾ ਸਮਾਂ ਸ਼ੁਕਰਾਨਾ ਕਰਦੇ ਹੋਏ ਜਾਪ ਕਰਿਆ ਕਰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹਨਾਂ ਬਚਨਾਂ ਅਨੁਸਾਰ ਹੀ ਦੋ ਬਚਨ ਵੀ ਹਨ ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾ ਬੋਲ ਇਹ ਹੋਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਚਾਰ ਪੰਜ ਦਫਾ ਆਖਿਆ ਹੋਇਆ ਵਾਹਿਗੁਰੂ ਹੀ ਚਾਰ ਯੁੱਗਾਂ ਦਾ ਗਿਆਨ, ਚਾਰ ਯੁੱਗਾਂ ਦਾ ਰਾਜ, ਚਾਰ ਯੁੱਗਾਂ ਦੀਆਂ ਮਹਾਨ ਬਰਕਤਾਂ ਝੋਲੀ ਵਿੱਚ ਪਾ ਦਿੰਦਾ ਹੈ। ਉਸ ਦਾ ਦਿਨ ਰਾਜਿਆਂ ਵਾਂਗੂ ਲੰਘਦਾ ਹੈ। ਅਗਰ ਆਪ ਚਾਹੋ ਵੀ ਸਾਡਾ ਦਿਨ ਰਾਜਿਆਂ ਵਾਂਗੂ ਲੰਘੇ ਤੇ ਸਵੇਰੇ ਉੱਠ ਕੇ ਮੰਜੇ ਤੋਂ ਪੈਰ ਹੇਠਾਂ ਰੱਖਣ ਤੋਂ ਪਹਿਲੇ ਥੋੜ੍ਹਾ ਸਮਾਂ ਜਿਤਨਾ ਹੋ ਸਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਰਾਮ ਅੱਲਾਹੋ ਅੱਲਾਹੋ ਹਰੀ ਓਮ, ਜਿਸ ਤਰ੍ਹਾਂ ਆਪਣੇ ਮਤ ਅਨੁਸਾਰ ਮਹਾਮੰਤਰ ਪ੍ਰਾਪਤ ਹੋਏ। ਮਹਾਰਾਜ ਕੰਦਨੇ ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ, ਸਾਰੇ ਹੀ ਉਸਦੇ ਨਾਮ ਪਾਰ ਉਤਾਰਨ ਦਾ ਬਲ ਰੱਖਦੇ ਨੇ। ਪਰ ਸਾਨੂੰ ਮਹਾਰਾਜ ਨੇ ਵਾਹਿਗੁਰੂ ਮੰਤਰ ਦੇ ਕੇ ਨਿਵਾਜਿਆ। ਇਸ ਇਹ ਮੰਤਰ ਅਲੌਕਿਕ ਸ਼ਕਤੀਆਂ ਰੱਖਦਾ ਹੈ ਸਾਧ ਸੰਗਤ, ਬੜਾ ਕਰਾਮਾਤੀ ਮੰਤਰ ਹੈ ਇਹ। ਜਿਹਾ ਮੰਤਰ ਹੋਰ ਸੰਸਾਰ ਤੇ ਕੋਈ ਨਹੀਂ। ਦੋ ਤਰ੍ਹਾਂ ਦੇ ਮੰਤਰ ਹੁੰਦੇ ਹਨ, ਇੱਕ ਨੂੰ ਸਾਕਾਰ ਮੰਤਰ ਕਹਿੰਦੇ ਨੇ, ਇੱਕ ਨੂੰ ਨਿਰਾਕਾਰ ਮੰਤਰ ਕਹਿੰਦੇ। ਸਾਕਾਰ ਮੰਤਰ ਤੋਂ ਭਾਵ ਹੈ ਜਿਹੜਾ ਬੋਲਣ ਨਾਲ, ਸੁਣਨ ਨਾਲ ਜਾਂ ਸੋਚਣ ਨਾਲ ਸੁਰਤ ਵਿੱਚ ਕੋਈ ਆਕਾਰ ਆ ਜਾਂਦਾ ਹੋਵੇ, ਕੋਈ ਤਸਵੀਰ, ਕੋਈ ਚਿੱਤਰ, ਕੋਈ ਮੂਰਤ ਬਣ ਜਾਂਦੀ ਹੋਵੇ। ਜੈਸੇ ਮੈਂ ਇੱਕ ਸ਼ਬਦ ਬੋਲਾਂ ਹੰਸ, ਹੰਸ ਸ਼ਬਦ ਬੋਲਿਆ ਤਾਂ ਸੁਰਤ ਵਿੱਚ ਇੱਕ ਸਫੈਦ ਰੰਗ ਦਾ ਪੰਛੀ ਜੋ ਬੜਾ ਸੋਹਣਾ ਦਿਖਾਈ ਪੈਂਦਾ, ਜੋ ਮਾਨ ਸਰੋਵਰ ਤੇ ਰਹਿੰਦਾ। ਮਾਨ ਸਰੋਵਰ ਬੋਲਣ ਨਾਲ ਵੀ ਇੱਕ ਜਲ ਦਾ ਆਕਾਰ ਸਾਹਮਣੇ ਆ ਜਾਂਦਾ, ਜਲਾਸ਼ਯ ਦਾ ਆਕਾਰ ਸਾਹਮਣੇ ਆ ਜਾਂਦਾ। ਹੋਰ ਕੋਈ ਸ਼ਬਦ ਬੋਲੋ ਜਿਸ ਨਾਲ ਸੁਰਤ ਵਿੱਚ ਕੋਈ ਵੀ ਤਸਵੀਰ ਬਣਦੀ ਹੋਵੇ, ਉਸਨੂੰ ਸਾਕਾਰ ਮੰਤਰ ਕਹਿੰਦੇ। ਪਰਬ੍ਰਹਮ ਪਰਮੇਸ਼ਵਰ ਨਿਰਾਕਾਰ ਹੈ, ਉਸਦਾ ਕੋਈ ਆਕਾਰ ਨਹੀਂ, ਭਾਵੇਂ ਸਾਰੇ ਹੀ ਆਕਾਰ ਉਸਦੇ ਨੇ ਪਰ ਉਸਦਾ ਖਾਸ ਕੋਈ ਆਕਾਰ ਨਹੀਂ, ਖਾਸ ਕੋਈ ਵੇਸ ਕੋਈ ਭੇਸ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਦੇ ਅੰਮ੍ਰਿਤ ਲਬਰੇਜ਼ ਬਚਨ ਹਨ, ਚੱਕਰ ਚੇਨ ਅਰ ਬਰਨ ਜ਼ਾਤਰ ਪਾਤ ਨੈਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ, ਕੋਟ ਇੰਦਰ ਇੰਦਰਾਣ ਸਹਿ ਸਾਹ ਸਹਾਣ ਗਣਿਤ, ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਹੇ ਪਰਬ੍ਰਹਮ ਪਰਮੇਸ਼ਵਰ ਤੇਰਾ ਆਕਾਰ ਕੋਈ, ਰਾਮ ਸ਼ਬਦ ਕਹਿੰਦਿਆਂ ਵੀ ਇੱਕ ਆਕਾਰ ਵਿਸ਼ੇਸ਼ ਪ੍ਰਕਾਰ ਦਾ, ਜਿਸ ਦੇ ਮੋਢੇ ਤੇ ਧਨੁਸ਼ ਬਾਣ ਹੈ, ਭਰਾਤਾ ਲਕਸ਼ਮਣ ਨੇ, ਮਾਤਾ ਸੀਤਾ ਨੇ, हनुमान जी ने होर बड़ा राज सिंघासन आकार पेश करता है। हरे कृष्ण कहण नाल भी एक आकार बन जाता है, बांसुरी है, मोर मुकट है, गौआं गवाले गोपियां आकार बनता है, पर सात संगत वाहेगुरु आखो तो कोई आकार नहीं बनता। सुरत दे सामने कोई रुकावट नहीं बनती, आकार रुकावट है। इसलिए महाराज ने सानू वाहेगुरु वाहेगुरु वाहेगुरु जपन की आग्या की। जपहो ता एको नामा अवर निराफल कामा। जे नाम तेरे कोल नहीं है, सवेरे उठ के कुछ समा तू वाहेगुरु वाहेगुरु उचारण कर दिया नहीं गुजारिया, नहीं भेटा किता, ता फिर बाकी तेरे शुभ कर्म भी निष्फल रहेंगे, फल नहीं लगेगा। जे तू चाहे तेरा तीरथ तेरा दान तेरा ज्ञान तेरा ग्रस्त तेरा कारोबार व्यापार सफल हो जाए, तो फिर सब तो पहला सवेरे जागण वेले वाहेगुरु वाहेगुरु वाहेगुरु वाहेगुरु ये उचारण करना लाजमी है। ते दूर क्यों जाइए, अज तो ही शुरू कर लई। चलो जे अज अमृत वेला लंघ गया, कल तो हुणे ही अरदास करिए महाराज। जितना जीवन लंघ गया, दिन दी शुरुआत जाप किते तो बिना, उस लई खिमा प्रार्थी हां। ते महाराज हुण कोई सवेर तेरे नाम तो बिना आरंभ ना होवे, कोई सूरज कोई सवेर कोई श्वास, फिर हौली हौली श्वास भी इस तरह ही नाम नाल रंगया होया आउंदा। ते जीवन आ जिस धन लई वडियाईयां लई पदवियां लई बंदा मारिया मारिया दुरकारिया दुरकारिया फिरदा है, ये सारियां पिछे लग जांदी। बल्कि साहब जी दे बचन ने नव निधि अठारह सिद्धि पिछे लगियां फिर जो हर हिरदय सदा वसाए, जिस दे स्वास स्वास दी खेड नाम वाली बन जाती। ये पहला नुकता है, इसलिए इस ते थोड़ा जा मैं आप जी का समा लेना चाहता। बोलो भैया राम नाम पतित पावन। पतित का मतलब है डिग्या होया गिरया होया, पावन का मतलब है सर्वोच्च होया होया, जेड़ा परमात्मा होया होया। संसार विच असी विचरदिया होया पतित हाँ, ते निरंकार विच अभेद हो के असी पावन पवित्र हाँ, निर्मल हाँ, शुद्ध हाँ, महान हाँ। किसी तरह की भी पतित खेड तेरे जीवन च वरत गई है, दूजे शब्दों च कहांगे ढेंदी कला आ गई। धन चाहिदा सी है नहीं कोल, सन्मान चाहिदा सी है नहीं कोल, ज्ञान चाहिदा सी है नहीं कोल, वर्तन वास्ते पदार्थ चाहिदे सन है नहीं कोल। इसनूं कहांगे ये आर्थिकता जगत विच गिर गया, नीवा हो गया, पतित हो गया, अज्ञानता वस कम करदा है, फूहड़ता मूर्खता इस बार बार समझाउंदिया भी नहीं समझता भई यह कम चंगा नहीं लगता तू ना करया, फिर उही करदा है। एक बार नहीं बार बार करदा है। तो महाराज कहंदे ने ये ज्ञान दे तल ते पतित है, डिग्गिया होया, ये पछड़िया होया, ये पिछे रह गया। ते जे नाम जपन लग पे, महाराज जी ने कुछ उदाहरणा भी दित्तियां। नौवें सतगुरु गुरु तेग बहादुर साहब महाराज जी दे जिन्हां ने अपना जीवन धर्म की राखी लई मनुखता लई और जुल्म जाबर नू खत्म करन लई अपना सीस अनेरा ग्रस्त चौंक विच भेटा कर दिता, ते महाराज की कुर्बानी सदका ਇਹ ਅੰਧੇਰ ਗ੍ਰਸਤ ਚੌਂਕ ਚਾਂਦਨੀ ਚੌਂਕ ਹੋ ਗਿਆ, ਰੋਸ਼ਨੀ ਦੇਣ ਵਾਲਾ ਚੌਂਕ ਹੋ ਗਿਆ। ਸਾਧ ਸੰਗਤ, ਚੌਂਕ ਦਾ ਮਤਲਬ ਹੈ ਚਾਰੇ ਪਾਸਿਆਂ ਤੋਂ ਆਉਣਾ, ਚਾਰੇ ਪਾਸਿਆਂ ਨੂੰ ਜਾਣਾ। ਸ੍ਰੀ ਗੁਰੂ ਨਾਨਕ ਦਾ ਘਰ ਇਹੋ ਜਿਹਾ ਚਾਂਦਨੀ ਚੌਂਕ ਹੈ, ਦੁਨੀਆਂ ਦੇ ਕਿਸੇ ਪਾਸੇ ਦਾ ਮਨੁੱਖ, ਕਿਸੇ ਬਰਾਦਰੀ ਦਾ ਮਨੁੱਖ, ਕੋਈ ਭਾਸ਼ਾ ਬੋਲਣ ਵਾਲਾ ਮਨੁੱਖ ਜੇ ਇਸ ਚੌਂਕ ਤੱਕ ਪਹੁੰਚ ਜਾਏ ਤੇ ਫਿਰ ਉਹਦਾ ਜੀਵਨ ਚਾਨਣੀ ਰੋਸ਼ਨੀ ਨਾਲ ਭਰ ਜਾਂਦਾ, ਗਿਆਨ ਨਾਲ ਭਰ ਜਾਂਦਾ, ਉਹਨੂੰ ਜੀਵਨ ਦੀ ਸ਼ੈਲੀ ਆ ਜਾਂਦੀ, ਉਹਦੇ ਜੀਵਨ ਚੋਂ ਠੋਕਰਾਂ ਮੁੱਕ ਜਾਂਦੀਆਂ। ਮਹਾਰਾਜ ਨੇ ਕੁਛ ਉਦਾਹਰਣਾਂ ਦਿੱਤੀਆਂ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਧਾਰ। ਵੇਸਵਾ ਜਿਹਦਾ ਕੰਮ ਬਣ ਗਿਆ ਸੀ ਤਨ ਵੇਚਣਾ, ਅਸਲ ਇਹ ਸ਼ਬਦ ਵੈਸ ਤੋਂ ਆਇਆ ਤੇ ਵੈਸ ਦਾ ਮਤਲਬ ਹੈ ਵਪਾਰੀ, ਜੋ ਸਾਜੋ ਸਮਾਨ ਖਰੀਦਦਾ ਹੈ, ਫਰੋਖਤ ਕਰਦਾ ਹੈ, ਜਿਸਦਾ ਕਾਰੋਬਾਰ ਪਰਿਵਾਰ ਰੁਜ਼ਗਾਰ ਇਸ ਤਰ੍ਹਾਂ ਚੱਲਦਾ। ਜੇ ਉਹ ਮਰਦ ਸਰੀਰ ਹੋਵੇ, ਮਰਦ ਜਾਮਾ ਹੋਵੇ ਤਾਂ ਉਸਨੂੰ ਵੈਸ ਆਖਿਆ ਜਾਂਦਾ, ਤੇ ਜੇ ਇਸਤਰੀ ਜਾਮਾ ਹੋਵੇ ਤੇ ਵੈਸਿਆ ਆਖਿਆ ਜਾਂਦਾ। ਭਾਵ ਜਿਸਦੇ ਜੀਵਨ ਵਿੱਚ ਵੇਚਣਾ ਖਰੀਦਣਾ ਇਹੀ ਰਹਿ ਗਿਆ, ਧਰਮ ਵੇਚ ਦੇਣਾ, ਦੇਸ਼ ਵੇਚ ਦੇਣਾ, ਕੌਮ ਵੇਚ ਦੇਣੀ, ਔਰ ਲੋੜ ਪਵੇ ਤੇ ਆਪਣਾ ਜਿਸਮ ਵੀ ਵੇਚ ਦੇਣਾ। ਮਹਾਰਾਜ ਨੇ ਉਦਾਹਰਣ ਦਿੱਤੀ ਖਾਸ ਘਟਨਾ ਦੀ, ਜੇ ਸਿਮਰਤ ਗਨਿਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ। ਬੜੇ ਮਹਾਂਬੋਲ ਆਖੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ, ਅਟਲ ਭਇਓ ਧਰੂ ਜਾਕੇ ਸਿਮਰਨ। ਗਨਿਕਾ ਵੀ ਪਤਿਤ ਹੋ ਗਈ ਸੀ, ਧਰੂ ਵੀ ਸਮਾਜਿਕ ਪੱਧਰ ਤੇ ਰਾਜ ਘਰਾਣੇ ਚੋਂ ਪਤਿਤ ਹੋ ਗਿਆ ਸੀ, ਗਿਰ ਗਿਆ ਸੀ, ਬਾਹਰ ਕੱਢ ਦਿੱਤਾ ਸੀ। ਮਤਰੇਈ ਮਾਂ ਨੇ ਉਸਦੇ ਕੋਮਲ ਮੁਖੜੇ ਤੇ ਕੁਝ ਚੋਟਾਂ ਵੀ ਪਹੁੰਚਾ ਦਿੱਤੀਆਂ ਸੀ, ਉਸਦਾ ਕੁਝ ਅੱਗੋਂ ਦੰਦ ਵੀ ਨਿਕਲ ਗਏ ਹੋਣਗੇ, ਖੂਨ ਵੀ ਆ ਗਿਆ ਹੋਵੇਗਾ, ਕਿਉਂਕਿ ਜਦ ਬੇਗਾਨੇ ਮਾਰਦੇ ਨੇ ਉਹ ਫਿਰ ਤਰਸ ਨਾਲ ਨਹੀਂ ਮਾਰਦੇ। ਅਸੀਂ ਅੱਜ ਤੱਕ ਜਿਤਨੇ ਦੋਸ਼, ਜਿਤਨੇ ਦੁੱਖ, ਜਿਤਨੇ ਕਸ਼ਟ ਹੁਣ ਤੱਕ ਝੋਲੀ ਚ ਪਵਾਏ ਨੇ, ਇਹ ਬੇਗਾਨਿਆਂ ਦੇ ਮਗਰ ਲੱਗ ਕੇ ਪਵਾਏ। ਧਨ ਸਾਡਾ ਹੈ ਨਹੀਂ ਬੇਗਾਨਾ, ਵਾਸਨਾਵਾਂ ਸਾਡੀਆਂ ਨਹੀਂ ਬੇਗਾਨੀਆਂ, ਦੁਨੀਆਂ ਦੇ ਰੁਤਬੇ ਬੇਗਾਨੇ ਤੇ ਆਪਣਾ ਕੀ ਹੈ, ਨਾਮ ਉਸ ਵੱਲ ਕਦੀ ਆਇਆ। ਬੇਗਾਨਗੀ ਨਾਲ ਤ੍ਰਸਤਾ ਸੀ, ਸਾਡੇ ਜੀਵਨ ਸਭ ਕੁਝ ਬੇਗਾਨਗੀਆਂ ਭਰੀਆਂ ਹੋਈਆਂ ਨੇ, ਤਾਂ ਬੇਗਾਨਿਆਂ ਨੇ ਮਾਰ ਕੇ ਘਰੋਂ ਕੱਢ ਦਿੱਤਾ, ਪਤਿਤ ਗਿਰ ਗਿਆ। ਰਾਜ ਸਿੰਘਾਸਣ ਦਾ ਵਲੀ ਹੈ ਦੇ ਸਲਤਨਤ ਹੁੰਦਾ ਹੋਇਆ ਝੁੱਗੀਆਂ ਚ ਰਹਿਣ ਨੂੰ ਮਜਬੂਰ ਹੋਇਆ। ਮਾਂ ਨੂੰ ਹੀ ਪੁੱਛ ਲਿਆ, ਡੱਡੋ ਲਿੱਕਾ ਮਾਂ ਪੁੱਛੈ, ਸੁਆਣੀ ਹੈ ਕਿ ਸਰੀਤਾ, ਤੂੰ ਰਾਣੀ ਹੈ ਕਿ ਗੋਲੀ ਹੈ। ਤੇ ਮਾਂ ਨੇ ਅਸਲ ਗੱਲ ਸਮਝਾ ਦਿੱਤੀ, ਕਿਹਾ ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਿਰੜੀ ਤਾਂ। ਫਿਰ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਤੁਸੀਂ ਧਨ ਦੇ ਅੰਬਾਰ ਲਗਾ ਲਓ, ਸ਼ਤਰੂਆਂ ਦੇ ਅੰਬਾਰ ਲੱਗ ਜਾਣ। ਤੁਸੀਂ ਪ੍ਰਾਪਰਟੀਆਂ ਵਧਾ ਲਓ, ਦੁਸ਼ਮਣੀਆਂ ਬਹੁਤ ਵੱਧ ਜਾਣਗੇ, ਆਪਣੇ ਬੇਗਾਨਿਆਂ ਵਾਲਾ ਵਿਵਹਾਰ ਕਰਨਗੇ, ਸੱਕੇ ਹੀ ਤੁਹਾਡੇ ਘਰ ਚੋਂ ਚੋਰੀਆਂ ਕਰਨਗੇ, ਤੁਹਾਡਾ ਕਤਲ ਕਰ ਦੇਣਗੇ, ਤੁਹਾਨੂੰ ਖਤਮ ਕਰ ਦੇਣਗੇ, ਕਿਉਂਕਿ ਸੰਸਾਰ ਬੇਗਾਨਗੀ ਨਾਲ ਭਰਿਆ ਹੈ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਂ ਨੇ ਕਿਹਾ, ਹੋਰ ਕਿਸੇ ਭੁਲੇਖੇ ਚ ਨਾ ਰਹੀ ਧਰੂ, ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈਏ ਪਤਿਤ ਪੁਨੀਤਾ। ਪੁੱਤਰ, ਡਿੱਗਿਆ ਹੋਇਆ ਨੂੰ ਉੱਚਾ ਕਰਨ ਵਾਲਾ अगर रूहे जमीन ते कोई है तो केवल परमात्मा दा नाम है, नाम तो बिना कोई उच्चा नहीं है। अच्छा, नाम दी वड़ियाई जे समझ आई है तो एक जयकारा सारी संगत मिलके गज के बुला दियो, एक जयकारा क्योंकि वड़ियाई ही नाम दी। इस परपंच में सच्चे नाम की वड़ियाई। कबीर नू किसने पुछना सी विचारे गंगा दियां लहरां विच ही किते विलुप्त हो जाना सी, पर नाम नाल हिरदा जुड़ गया तो हर के नाम कबीर उजागर, जन्म जन्म के फाटे कागर। गुरबत दे जन्मा जन्मा दे कागज वहीं फट गई, लिखे मुक गए, अपमान दे सारे कागज फट गए। भगत भगत व जग वजिया चौ चक्का दे विच चमरेटा। भाई गुरदास जी महाराज किसने पूछना सी, महान पूजनीक आत्मा रविदास जी महाराज ने अज उन्हां दी

ਸਾਸਰ ਕੇ ਨਾਲ ਹੀ ਹੈ। ਗੁਰੂ ਰਾਮਦਾਸ ਮਹਾਰਾਜ ਪੰਜਾਬ ਹੀ ਹੈ, ਲਾਹੌਰ। ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਨਾਲ ਹੀ ਤੇ ਹੈ, ਦੂਰ ਥੋੜੀ। ਸਵੇਂ ਪਾਤਸ਼ਾਹ ਆ ਨਾਲ ਹੀ ਸਿਹਰਟਾ ਸਾਹਿਬ। ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇੱਥੇ ਹੀ ਸਾਰਿਆਂ ਦਾ ਜਨਮ ਹੋਇਆ। ਤੇ ਮਹਾਰਾਜ ਤੁਸੀਂ ਪਟਨਾ ਸਾਹਿਬ ਜਾ ਕੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਉਸਦੇ ਦੱਖਣ ਚ ਦੇਖੀਏ ਤਾਂ ਮਹਾਤਮਾ ਬੁੱਧ ਨੂੰ ਬ੍ਰਹਮ ਗਿਆਨ ਉੱਥੇ ਪ੍ਰਾਪਤ, ਦੱਖਣ ਦਿਸ਼ਾ ਨਾਲ ਹੀ ਪਟਨਾ ਸਾਹਿਬ ਦੇ ਗਿਆ। ਫਾਲਗੁਣੀ ਨਦੀ ਹੈ। ਪੂਰਬ ਚ ਦੇਖੀਏ ਤੇ ਸ੍ਰੀ ਕ੍ਰਿਸ਼ਨ ਜਰਾਸੰਧ ਦਾ ਉੱਥੇ ਉਧਾਰ ਕਰਦੇ ਪਏ। ਪੱਛਮ ਚ ਦੇਖੀਏ ਤੇ ਤਾੜਕਾ ਦਾ ਉਧਾਰ ਸ੍ਰੀ ਰਾਮ ਬਕਸਰ ਕਰਦੇ ਪਏ ਨੇ। ਰਾਜਗੀਰ ਗੁਰੂ ਨਾਨਕ ਜੀ ਦੇ ਵੀ ਚਰਨ ਪਏ ਨੇ। ਮਹਾਰਾਜ ਦਾ ਚਰਨਾਮ੍ਰਿਤ ਕੁੰਡ ਉੱਥੇ ਮੌਜੂਦ ਹੈ। 22 ਕੁੰਡ ਤਪਦੇ ਹੋਇਆ ਚੋਂ ਸਾਰੇ ਇੱਕ ਹੀ ਤਪ ਰਹੇ ਨੇ, ਪਰ ਜਿਸ ਤੇ ਗੁਰੂ ਨਾਨਕ ਦੇ ਚਰਨ ਸੋਏ ਨੇ ਉਹ ਠੰਡਾ ਹੋ ਗਿਆ, ਸੀਤਲ ਕੁੰਡ ਹੋ ਗਿਆ। ਚਰਨਾਮ੍ਰਿਤ ਤੇ ਇਹਨਾਂ ਮਹਾਂਤੀਰਥਾਂ ਦੇ ਵਿਚਕਾਰ, ਇਹਨਾਂ ਤੀਰਥਾਂ ਨੂੰ ਹੋਰ ਬਲ ਦੇਣ ਵਾਸਤੇ, ਇਹਨਾਂ ਦੀ ਬਰਕਤ ਵਧਾਉਣ ਵਾਸਤੇ ਮਹਾਰਾਜ ਨੇ ਪਟਨਾ ਸਾਹਿਬ ਜਨਮ ਲਿਆ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜ ਗਰਾ ਤੇ ਛੁੱਟਾ ਮਹਿਮਾ ਨਾਮ, ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੁੱਟਾ। ਫਿਰ ਅਜਾ ਮਲ ਪਾਪੀ ਜਗ ਜਾਣ, ਚਲੋ ਤੁਹਾਡੇ ਸਾਡੇ ਪਾਪ ਹੋਣਗੇ, ਪਰ ਸਾਰਾ ਬ੍ਰਹਿਮੰਡ ਤੇ ਨਹੀਂ ਜਾਣਦਾ, ਥੋੜੇ ਲੋਕ ਹੀ ਜਾਣਦੇ ਨੇ, ਕੋਲ ਰਹਿਣ ਵਾਲੇ। ਇਹ ਅਸੀਂ ਖੁਦ ਜਾਣਦੇ, ਵਾਹਿਗੁਰੂ ਜੀ ਨੇ ਪਰਦਾ ਪਾਇਆ ਹੋਇਆ। ਇਹ ਪ੍ਰਸਾਦ ਤੇਰੇ ਸਗਲ ਸਿੱਧਰ ਢਾਕੇ, ਗੁਰੂ ਅਰਜਨ ਦੇਵ ਮਹਾਰਾਜ ਉਸ ਨੂੰ ਤੇ ਸਾਰਾ ਜੱਗ ਜਾਣਦਾ। ਬਦਤ ਅਜਾ ਮਲ ਪਾਪ ਕਰ, ਜਾਏ ਕਲਾ ਵਤਣੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਹਿਆ। ਦੁਰਮਤ ਦੀ ਅੱਗ ਵਿੱਚ ਸੜਦਾ ਪਿਆ, ਗਿਆਨਵਾਨ ਹੋ ਕੇ ਵੀ ਪਤਿਤ ਹੋ ਗਿਆ ਸੀ, ਗਿਰ ਗਿਆ ਸੀ। ਗਿਆਨ ਸ਼ੈਲੀ ਨਾ ਰਹੀ, ਵਾਸਨਾ ਸ਼ੈਲੀ ਜੀਵਨ ਬਣ ਗਿਆ। ਤੇ ਮਹਾਰਾਜ ਉਹਦਾ ਜ਼ਿਕਰ ਕਰਦੇ ਨੇ, ਕਹਿੰਦੇ ਅਜਾ ਮਲ ਪਾਪੀ ਜਗ ਜਾਣੇ। ਕਨੌਜ ਸ਼ਹਿਰ ਹੈ ਉੱਤਰ ਪ੍ਰਦੇਸ਼ ਦਾ, ਜਿੱਥੋਂ ਦਾ ਇਹ ਰਹਿਣ ਵਾਲਾ ਸੀ। ਅਤ ਦੁਰਾਚਾਰੀ, ਪਰ ਫਿਰ ਨਾਮ ਜਪਣ ਨਾਲ ਅੰਤ ਕਾਲ ਜਮ ਦੂਤ ਦੇਖ ਪੁੱਤ ਨਾਰਾਇਣ ਬੋਲੇ ਸਹਿਆ। ਪੁੱਤਰ ਦਾ ਨਾਮ ਨਾਰਾਇਣ ਰੱਖਿਆ ਗਿਆ। ਪੁੱਤ ਉਪੰਨਾ ਸਤਵਾਂ, ਨਾ ਧਰਮ ਨੂੰ ਚਿੱਤ ਉਮਾਇਆ, ਗੁਰੂ ਦੁਆਰੇ ਜਾਇ ਕੇ ਗੁਰਮੁਖ ਨਾਉ ਨਾਰਾਇਣ ਕਹਿਆ। ਗਿਆ ਸੁਰਗ ਜਮ ਡੰਡ ਨਾ ਸਹਿਆ। ਮੁਕਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਂ ਹੈ ਨਿਸਤਾਰਾ, ਨਾਨਕ ਕਹਿ ਤੇ ਚੇਤ ਚਿੰਤਾ ਮਨ, ਤੈ ਵੀ ਉਤਰ ਸਪਾਰਾ। ਬਸ ਇਹੀ ਕਰਨਾ, ਬੋਲ ਹੋ ਭਈਆ ਰਾਮ ਨਾਮ, ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ, ਹਰ ਭਰਪੁਰੇ ਰਹਿਆ ਜਲ ਥੱਲੇ ਰਾਮ ਨਾਮ, ਨਿਤ ਗਾਈਐ ਹਰ ਦੁੱਖ ਵਿਸਾਰਨ। ਦੁੱਖ ਮੁਕਾਉਂਦਾ ਹੀ ਨਹੀਂ ਹੈ, ਦੁੱਖ ਨੂੰ ਭੁਲਾ ਹੀ ਦਿੰਦਾ ਹੈ। ਕਦੀ ਦੁੱਖ ਹੋਇਆ ਸੀ ਇਹ ਅਹਿਸਾਸ ਵੀ ਨਹੀਂ ਰਹਿੰਦਾ। ਆ ਕਿਸੇ ਦੇ ਚੋਟ ਲੱਗ ਜਾਏ ਤੇ ਜ਼ਖਮ ਰਹਿੰਦਾ ਹੈ ਨਾ, ਪੀੜਾ ਦਿੰਦਾ ਹੈ, ਤੇ ਫਿਰ ਜ਼ਖਮ ਕਾਰੀ ਹੋ ਜਾਏ ਤੇ ਦਾਗ ਰਹਿੰਦਾ, ਨਿਸ਼ਾਨ ਰਹਿੰਦਾ, ਯਾਦਾਂ ਵਿੱਚ ਰਹਿੰਦਾ। ਮਹਾਰਾਜ ਕਹਿੰਦੇ ਦੁੱਖਾਂ ਤੋਂ ਤੈਨੂੰ ਇੰਨਾ ਉੱਚਾ ਨਾਮ ਕਰ ਦਿੰਦਾ ਹੈ ਕਿ ਫਿਰ ਤੈਨੂੰ ਦੁੱਖ ਭੁੱਲ ਹੀ ਜਾਂਦਾ ਕਿ ਕਦੀ ਆਇਆ ਸੀ। ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ। ਪੇਸ਼ਤਰ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਧਾਰਿਆ,
सिखी अतै संगति पार ब्रह्म कर नमस्कार आ। इसलिए एक बारी फिर गुरु रामदास महाराज नूं नमस्कार करदे हुए गज के आखो धन गुरु रामदास जी महाराज। एक बारी फिर पूरे बल नाल आखो जी धन। हां जी सतनाम।

0: ਪਾਵਨ ਬਚਨਾਂ ਦੀ ਲੜੀ ਆਰੰਭ ਕਰਨ ਲੱਗਿਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲੇ ਮੂਲ ਮੰਤਰ ਰੱਖਿਆ, ਪਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ, ਪ੍ਰਸਾਦ ਦੁਆਰਾ, ਮਿਹਰ ਦੁਆਰਾ ਪ੍ਰਾਪਤ ਹੁੰਦਾ ਹੈ।
1: ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾਂ।
0: ਮਹਾਰਾਜ ਨੇ ਇੱਥੇ ਬਿਲਾਵਲ ਰਾਗ ਵਰਤਿਆ ਔਰ ਪੜਤਾਲ ਇਹਦਾ ਸੰਬੰਧ ਤਾਲ ਨਾਲ ਹੈ। ਇਹ ਤਾਲ ਪਟਤਾ ਤਾਲ ਚਾਰ ਦਫਾ ਤਾਲ ਬਦਲ ਜਾਂਦਾ। ਇਹ ਪੜਤਾਲ ਗਾਇਨ ਸ਼ੈਲੀ ਹੋਰ ਕਿਸੇ ਧਰਮ ਗ੍ਰੰਥ ਚ ਨਹੀਂ ਹੈ ਸਾਧ ਸੰਗਤ, ਇੱਥੇ ਹੀ ਹੈ। ਜਿਵੇਂ ਕਾਨੜਾ ਰਾਗ ਹੈ, ਇਸੇ ਤਰ੍ਹਾਂ ਬਿਲਾਵਲ ਹੈ, ਕਲਿਆਣ ਹੈ, ਪ੍ਰਭਾਤੀ ਰਾਗ ਹੈ, ਪੜਤਾਲਾਂ ਇਹਦੇ ਚ ਮੌਜੂਦ ਹੈ। ਦੁਨੀਆਂ ਦੇ ਕਿਸੇ ਧਰਮ ਗ੍ਰੰਥ ਵਿੱਚ ਪੜਤਾਲ ਗਾਇਨ ਸ਼ੈਲੀ ਨਹੀਂ, ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੜਤਾਲ ਦੀ ਗਾਇਨ ਸ਼ੈਲੀ, ਵਾਦ ਸ਼ੈਲੀ, ਸੰਗੀਤਕਾਰ ਇਸ ਨੂੰ ਸਮਝਦੇ। ਪੁਰਾਤਨ ਸਮੇਂ ਗੁਰਸਿੱਖ ਇਹ ਪੜਤਾਲਾਂ ਗਾਉਂਦੇ ਸਨ, ਅੱਜ ਕਾਫੀ ਹੱਦ ਤੱਕ ਇਹ ਗਾਇਨ ਸ਼ੈਲੀ ਵਿਲਪੁਤ ਹੁੰਦੀ ਜਾ ਰਹੀ ਹੈ। ਜੇ ਹੈ ਤੇ ਥੋੜੀ ਬਹੁਤ ਹੈ। ਇਸ ਲਈ ਵੀ ਅਰਦਾਸ ਕਰਨਾ ਵੀ ਮਹਾਰਾਜ ਐਸੇ ਕੀਰਤਨੀਏ ਤੇਰੇ ਦਰ ਤੇ, ਤੂੰ ਪ੍ਰਗਟ ਕਰ ਜਿਹੜੇ ਇਹ ਗੁਰਬਾਣੀ ਗਾਇਨ ਸ਼ੈਲੀ ਨੂੰ ਅੱਗੇ ਸੰਗਤਾਂ ਤੱਕ ਪਹੁੰਚਾ ਸਕਣ। ਅਸੀਂ ਅਵੇਸਲੇ ਹਾਂ ਇਸ ਕੰਮ ਵਿੱਚ। ਮਹਾਰਾਜ ਜੀ ਨੇ ਇੱਥੇ ਘਰ ਤੇਰਵਾਂ, ਇਹ ਵੀ ਇਸ਼ਾਰਾ ਹੈ, ਗਾਇਨ ਸ਼ੈਲੀ ਹੈ ਮਹਾਰਾਜ ਨੇ ਕੀਤਾ ਹੈ। ਘਰ ਪਹਿਲਾਂ ਤੋਂ ਲੈ ਕੇ ਸਤਾਰਾਂ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨੇ। ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਸ ਤਰ੍ਹਾਂ ਘਰ ਸਤਾਰਾਂ, ਘਰ ਤੇਰਵਾਂ, ਇੱਥੇ ਤੇਰਵਾਂ ਮਹਾਰਾਜ ਨੇ ਵਰਤਿਆ ਹੈ। ਇਹ ਤਾਲ ਨਾਲ ਤੇ ਰਾਗ ਦੇ ਸਵਰ ਪ੍ਰਸਤਾਰ ਨਾਲ ਜਿਹੜਾ ਸੰਬੰਧ ਰੱਖਦਾ ਹੈ, ਗਾਇਨ ਸ਼ੈਲੀ ਹੈ। ਇਸ ਪਾਸੇ ਮੈਂ ਜ਼ਿਆਦਾ ਨਾ ਜਾਵਾਂ। ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਨਿਵਾਜੇ ਹੋਏ ਕੀਰਤਨੀਏ ਤੁਹਾਨੂੰ ਇਹ ਸ਼ੈਲੀਆਂ ਸੁਣਾਉਂਦੇ, ਪਰ ਸਾਨੂੰ ਸਮਝ ਵੀ ਆਉਣ। ਕਈ ਦਫ਼ਾ ਅਸੀਂ ਆਮ ਜਿਹੜੀਆਂ ਚਲ ਚਿੱਤਰ ਧੁਨੀਆਂ ਨੇ ਇਹਨਾਂ ਨੂੰ ਅਪਣਾ ਲੈਂਦੇ ਹਾਂ, ਗਾਉਣ ਲੱਗ ਪੈਂਦੇ ਹਾਂ, ਤੇ ਜੇ ਆਖੀਏ ਤੇ ਫਿਰ ਨਾਰਾਜ਼ਗੀ ਮਿਲਦੀ ਹੈ, ਕਹਿੰਦੇ ਜੀ ਕੋਈ ਸੁਣਨ ਵਾਲਾ ਨਹੀਂ। ਤੇ ਮੈਂ ਅਰਜ਼ ਕਰਾਂ, ਹੀਰਿਆਂ ਦਾ ਸ਼ੋਰੂਮ ਹੋਵੇ ਤੇ ਉੱਥੇ ਪੱਥਰ ਰੱਖੇ ਜਾ ਸਕਦੇ, ਨਾ ਕੋਈ ਖਰੀਦਦਾਰ ਹੋਵੇ। ਹੀਰਿਆਂ ਦਾ ਮੁੱਲ ਤਾਂ ਹੁੰਦਾ। ਸੋਨੇ ਦਾ ਬਾਜ਼ਾਰ ਹੋਵੇ, ਜੌਹਰੀ ਬਾਜ਼ਾਰ ਹੋਵੇ ਤੇ ਉੱਥੇ ਪਿੱਤਲ, ਤਾਂਬਾ, ਐਲੂਮੀਨੀਅਮ ਰੱਖ ਦਈਏ ਤੇ ਉਸ ਬਾਜ਼ਾਰ ਦਾ ਹੀ ਸਤਿਕਾਰ ਘੱਟ ਜਾਂਦਾ। ਲੋਕੀ ਕਹਿਣਗੇ ਨਾਮ ਦਾ ਹੀ ਬਾਜ਼ਾਰ ਹੈ, ਅਸਲੀਅਤ ਕੋਈ। ਔਰ ਇਸ ਢੰਗ ਨਾਲ ਜੇ ਸੰਗਤਾਂ ਵਿੱਚ ਸਰੋਤ ਘੱਟ ਗਈ ਹੈ ਤਾਂ ਅਸੀਂ ਗੁਰਬਾਣੀ ਗਾਵਣ ਹਾਰਿਆਂ ਨਹੀਂ, ਇਹ ਸਰੋਤ ਪੈਦਾ ਵੀ ਕਰਨੀ। ਇਸ ਵਾਸਤੇ ਸਾਨੂੰ ਉਚੇਚੇ ਪ੍ਰਬੰਧ ਕਰਨੇ ਚਾਹੀਦੇ ਨੇ। ਸਾਡੀ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਮੁਕਾਉਣ ਲਈ, ਹਜ਼ਮ ਕਰਨ ਲਈ, ਨਿਸਤੋ ਨਾਬੂਦ ਕਰਨ ਲਈ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ, ਗੁਰੂ ਪੰਥ ਨੂੰ ਨੀਵਾਂ ਦਿਖਾਉਣ ਲਈ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਸਿੱਖ ਸਾਵਧਾਨ ਰਹੇ, ਉਹ ਭੀਮ ਚੰਦ ਦਾ ਹਾਥੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਲਾ ਨਹੀਂ ਤੋੜ ਸਕਿਆ ਸੀ। ਇਹ ਕਿੰਨੀਆਂ ਕੁਚਾਲਾਂ ਕੁਚਾਲ ਲੋਕ ਚੱਲ ਲੈਣ, ਪਰ ਗੁਰੂ ਨਾਨਕ ਦੇ ਘਰ ਦੀ ਸੰਸਥਾ ਦਾ ਅੱਜ ਤੱਕ ਨਾ ਕੁਛ ਵਿਗੜਿਆ ਹੈ ਤੇ ਨਾ ਕੋਈ ਵਿਗਾੜ ਹੀ ਸਕਦਾ। ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ। ਜੋ ਮਰਜ਼ੀ ਕੋਈ ਕਰ ਲਓ, ਕਿਹੜਾ ਜੰਮਿਆ ਇਸ ਦਾ ਲਾਲ ਬਿੰਦਾ ਕਰ ਲੈਣ ਵਾਲਾ। ਇੱਥੇ ਟੈਂਕਾਂ, ਤੋਪ ਕੀ ਨਹੀਂ ਆਏ, ਤੇ ਉਹ ਟੈਂਕਾਂ ਤੋਪਾਂ ਵਾਲੇ ਕਿਤੇ ਦਿਖਦੇ? ਹਾਂ, ਤੁਸੀਂ ਖਾਲਸਾ ਸੱਜ ਧੱਜ ਕੇ ਬੈਠਾ ਹੋਇਆ ਦਿਖਾਈ ਪੈ ਰਿਹਾ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਇਹ ਗਾਇਨ ਸ਼ੈਲੀਆਂ ਵੀ ਸਾਨੂੰ ਸੰਭਾਲਣ ਦੀ ਲੋੜ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਕੁਝ ਮਹਾਂਪੁਰਖ ਸਾਡੀ ਕੌਮ ਦੇ ਨੁਮਾਇੰਦਾ ਜਮਾਤ ਇਹ ਗਾਹੇ ਬਗਾਹੇ ਇਹ ਸਮਾਗਮ ਰੱਖਦੀ ਰਹਿੰਦੀ, ਇਹ ਪ੍ਰੇਰਨਾ ਕਰਦੀ ਰਹਿੰਦੀ। ਜ਼ਰੂਰੀ ਵੀ ਹੈ ਜਾਗਰੂਕਤੀ ਆਵੇ ਔਰ ਇਹ ਸਾਡੀ ਗਾਇਨ ਸ਼ੈਲੀ ਜੋ ਗੁਰਮਤਿ ਸੰਗੀਤ ਹੈ ਇਸ ਨੂੰ ਅਸੀਂ ਸੰਭਾਲ ਸਕੀਏ। ਹਾਂਜੀ,
1: ਮੁੱਲ ਹੋ ਭਈਆ ਰਾਮ ਨਾਮ ਪਤਤ ਪਾਵਨ, ਬਸ ਹੋਰ ਕੋਈ ਨਹੀਂ ਜਪਣਾ ਹੈ ਰਸਨਾ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਵੇਰੇ ਕੁਝ ਸਮਾਂ ਸੂਰਜ ਚੜ੍ਹਨ ਤੋਂ ਪਹਿਲੇ ਜਪਣਾ, ਫਿਰ ਸਾਰਾ ਦਿਨ ਵੀ ਇਸ ਨੂੰ ਧਿਆਨ ਚ ਰੱਖਣਾ। ਇਹੀ ਸਾਨੂੰ ਗਿਰਿਆ ਹੋਇਆਂ ਨੂੰ ਉੱਚਾ ਪਤਿਤਾਂ ਨੂੰ ਪਾਵਨ ਕਰ ਸਕਦਾ ਹੈ।
2: ਹਰ ਸੰਤ ਭਗਤ ਤਾਰਨੋ,
0: ਗੁਰਮੁਖਾਂ ਨੂੰ ਸ਼ਰਧਾਲੂਆਂ ਨੂੰ ਸੰਤ ਜਨਾਂ ਨੂੰ ਇਹ ਨਾਮ ਹੀ ਪਾਰ ਉਤਾਰ ਰਿਹਾ ਹੈ।
1: ਹਰ ਭਰ ਪੁਰ ਰਹਿਆ,
0: ਪਰ ਬ੍ਰਹਮ ਪਰਮੇਸ਼ਰ ਭਰਿਆ ਪੂਰਾ ਹੈ, ਪੂਰੇ ਬਲ ਨਾਲ ਪੂਰੇ ਸ਼ਕਤੀ ਨਾਲ ਤੇ ਪੂਰਾ ਹਰ ਜਗ੍ਹਾ ਮੌਜੂਦ ਹੈ।
1: ਜਲ ਥਲੇ ਰਾਮ ਨਾਮ,
0: ਜਲ ਹੈ ਤੇ ਭਾਵੇਂ ਧਰਤੀ ਹੈ, ਸਮੁੰਦਰਾਂ ਵਿੱਚ ਵੀ ਟਾਪੂਆਂ ਵਿੱਚ ਵੀ ਹਰ ਜਗ੍ਹਾ ਜਲ ਥਲ ਮਈਅਲ ਸਾਰੀ ਜਗ੍ਹਾ ਪਰਮਾਤਮਾ ਰਾਮ ਨਾਮ ਨਾਮ ਰੂਪ ਵਿੱਚ ਸਮਾਇਆ ਹੋਇਆ ਹੈ।
1: ਨਿਤ ਗਾਈਏ ਹਰ ਦੁੱਖ ਬਿਸਾਰਨ,
0: ਹਰ ਰੋਜ਼ ਗਾਉਣਾ ਚਾਹੀਦਾ, ਦੁੱਖ ਭੁਲਾ ਹੀ ਦਿੰਦਾ, ਫਿਰ ਦੁੱਖ ਆਉਂਦਾ ਨਹੀਂ ਹੈ, ਪਛਾਣ ਹੀ ਨਹੀਂ ਰਹਿੰਦੀ ਕਿ ਦੁੱਖ ਕੀ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ, ਐਸੀ ਅਵਸਥਾ ਬਣ ਜਾਂਦੀ ਹੈ।
1: ਰਹਾਉ
0: ਇਹ ਮਰਕਜ਼ੀ ਬੋਲ ਹਨ,
1: ਹਰ ਗਿਆ ਹੈ ਸਫਲ ਜਨਮ ਹਮਾਰਾ।
0: ਸਤਿਗੁਰੂ ਕਹਿੰਦੇ ਨੇ ਸਾਡਾ ਨਾਮ ਨਾਲ ਹੀ ਜਨਮ ਸਫਲਾ ਹੋ ਗਿਆ, ਅੱਜ ਤੱਕ ਜਿਸਦਾ ਵੀ ਜਨਮ ਸਫਲ ਹੋਇਆ

ਦੇ ਲਾਮ ਨੂੰ ਮਹਾਰਾਜ ਕਦਨੇ ਨੇ ਉਸਦੇ ਚਰਨਾਂ ਨਾਲ ਆਪਣਾ ਸੀਸ ਲਾਉਂਦਾ ਉਹਦੇ ਚਰਨ ਪਰਸਦਾ ਕਿੰਨੇ ਵੱਡੇ ਬਚਨ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਹਨ ਆਓ ਲੜੀਵਾਰ ਬਚਨਾਂ ਦੇ ਵੀ

0: ਚ ਫੁਰਮਾਨ ਕਰਦੇ। ਆਪਣੇ ਆਪ ਨੂੰ ਮਾਰ ਕੇ ਜਿਹੜਾ ਅਪਰਮ ਅਪਾਰ ਪਰਮਾਤਮਾ ਨਾਲ ਜੁੜਿਆ ਰਹਿੰਦਾ, ਗੁਰੂ ਦੇ ਦੱਸੇ ਹੋਏ ਪਦ ਚਿੰਨ੍ਹਾਂ ਤੇ ਚੱਲਦਾ, ਉਸ ਬਾਰੇ ਮਹਾਰਾਜ ਫੁਰਮਾਨ ਕਰਦੇ ਨੇ। ਕਹਿੰਦੇ ਨੇ ਉਹ ਸਾਨੂੰ ਚੰਗਾ ਲੱਗਦਾ, ਸਾਨੂੰ ਪਿਆਰਾ ਲੱਗਦਾ ਹੈ। ਗੁਰ ਕੇ ਸੰਗ ਰਹੇ ਦਿਨ ਰਾਤੀ, ਜਿਹੜਾ ਦਿਨ ਰਾਤ ਗੁਰੂ ਦੀ ਸੰਗਤ ਵਿੱਚ ਭਾਵ ਨਾਮ ਨਾਲ ਯਾਦ ਨਾਲ ਜੁੜਿਆ ਰਹਿੰਦਾ ਹੈ। ਰਾਮ ਰਸਨ ਰੰਗ ਰਾਤਾ ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੇ ਪ੍ਰੇਮ ਵਿੱਚ ਜਿਹਦੀ ਰਸਨਾ ਰੰਗੀ ਰਹਿੰਦੀ ਹੈ, ਜਪਦਾ ਰਹਿੰਦਾ ਹੈ। ਔਰ ਨਾ ਜਾਣਸ ਸ਼ਬਦ ਪਛਾਣਸ, ਹੋਰ ਕਿਸੇ ਬਾਰੇ ਜਾਣੇਗਾ ਹੀ ਨਹੀਂ, ਕਿਸੇ ਨੂੰ ਪਛਾਣੇਗਾ ਹੀ ਨਹੀਂ। ਹਾਂਜੀ, ਅੰਤਰ ਜਾਣ ਪਛਾਤਾ, ਔਰ ਆਪਣੇ ਅੰਦਰ ਵਸਦੇ ਹੋਏ ਪ੍ਰਭੂ ਨੂੰ ਪਛਾਣ ਲੈਂਦਾ ਹੈ, ਉਸ ਨਾਲ ਜੁੜ ਜਾਂਦਾ ਹੈ। ਸੋ ਜਨ ਐਸਾ ਮੈਂ ਮਨ ਭਾਵਾ, ਗੁਰੂ ਸਾਹਿਬ ਫੁਰਮਾਨ ਕਰਦੇ ਨੇ ਇਸ ਤਰ੍ਹਾਂ ਦਾ ਸੇਵਕ ਸਾਡੇ ਮਨ ਚ ਚੰਗਾ ਲੱਗ, ਬੈਠ ਕੇ ਸਾਹ ਸੰਗਤ ਸੁਣ ਕੇ ਜਾਣਾ ਹੈ। ਬੜੇ ਅੰਮ੍ਰਿਤ ਬਚਨ, ਇਹ ਕੋਈ ਸਮਾਪਤੀ ਦੇ ਬਚਨ ਨਹੀਂ ਹੈਗੇ, ਸਤਿਕਾਰ ਨਾਲ ਸੁਣ ਕੇ ਫਿਰ ਜਾਣਾ, ਥੋੜਾ ਹੀ ਸਮਾਂ ਬਾਕੀ ਹੈ।
1: ਹਾਂਜੀ, ਆਪ ਮਾਰ ਅਪਰੰਪਰ ਰਾਤਾ,
0: ਆਪਣੇ ਆਪ ਨੂੰ ਹਉਮੈ ਨੂੰ ਆਪਣੀ ਹੋਂਦ ਹਸਤੀ ਨੂੰ ਮਾਰ ਕੇ ਜਿਹੜਾ ਸੇਵਕ ਅਪਰੰਪਰ ਪਾਰ ਬ੍ਰਹਮ ਪਰਮੇਸ਼ਵਰ ਜਿਹਦਾ ਪਾਰਾਵਾਰ ਕੋਈ ਨਹੀਂ, ਉਸ ਨਾਲ ਜਿਹੜਾ ਜੁੜ ਜਾਂਦਾ ਹੈ, ਉਸ ਦੇ ਰੰਗ ਚ ਰੰਗਿਆ ਜਾਂਦਾ ਹੈ।
1: ਗੁਰ ਕੀ ਕਾਰ ਕਮਾਵਾ,
0: ਗੁਰੂ ਦੇ ਦੱਸੇ ਹੋਏ ਅਨੁਸਾਰ ਆਪਣਾ ਜੀਵਨ ਵਤੀਤ ਕਰਦਾ ਹੈ। ਇਹ ਮਰਕਜ਼ੀ ਬੋਲ ਹਨ, ਵਿਸਰਾਮ ਦੇ ਕੇ ਸਾਹਿਬ ਫਰਮਾਨ ਕਰਦੇ ਹਨ।
1: ਅੰਤਰ ਬਾਹਰ ਪੁਰਖ ਨਿਰੰਜਨ,
0: ਸਭ ਅੰਦਰ ਵੀ ਤੇ ਬਾਹਰ ਵੀ ਪੂਰਾ

0: ਕਾਲ ਤੋਂ ਪਰਿਪੂਰਨ ਪੁਰਖ ਮੌਜੂਦ ਪਰਮਾਤਮਾ ਨੂੰ ਆਦੇਸ਼ ਨਮਸਕਾਰ ਕਰਦਾ ਹੈ।
1: ਘੱਟ ਘੱਟ ਅੰਤਰ ਸਰਬ ਨਿਰੰਤਰ,
0: ਹਰ ਸਰੀਰ ਵਿੱਚ ਤੇ ਬਿਨਾਂ ਅੰਤਰਾਲ ਨਿਰੰਤਰ ਕੰਟੀਨਿਊਸਲੀ ਵਿਦਆਊਟ ਐਨੀ ਬ੍ਰੇਕ, ਕਿਤੇ ਵਿੱਚ ਭੰਗ ਨਹੀਂ ਹੁੰਦਾ, ਅਪੰਗ ਰੂਪ ਜੋ ਮੌਜੂਦ ਹੈ।
1: ਰਵ ਰਹਿਆ ਸੱਚ ਵੇਸੋ,
0: ਉਸਦਾ ਸਰੂਪ ਸੱਚ ਹੈ। ਵੇਸ ਮਤਲਬ ਸਰੂਪ, ਸੱਚ ਸਦੀਵੀ ਹੈ।
1: ਸੱਚ ਰਤੇ ਸੱਚ ਅੰਮ੍ਰਿਤ ਯਹਿਵਾ,
0: ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ, ਨਾਮ ਤੋਂ ਬਿਨਾਂ ਹੋਰ ਕੋਈ ਸੱਚ ਨਹੀਂ ਹੈ, ਨਾਮ ਬਿਨਾਂ ਸਭ ਕੂੜ, ਗੱਲ ਹੀ ਦੱਸੀਆਂ, ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਨਾਮ ਅੰਮ੍ਰਿਤ ਜਿਨ੍ਹਾਂ ਦੀ ਰਸਨਾ ਤੇ ਵਸਦਾ ਹੈ।
1: ਹਾਂਜੀ, ਮਿਥਿਆ ਮੈਲ ਨਾਰਾਈ,
0: ਉਹਨਾਂ ਨੂੰ ਜ਼ਰਾ ਮਾਤਰ ਵੀ ਝੂਠ ਦੀ ਮੈਲ ਨਹੀਂ ਲੱਗਦੀ।
1: ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ,
0: ਉਹਨਾਂ ਨੇ ਸਾਰੇ ਮਲੀਨਤਾ ਭਰੇ ਪਾਪ ਭਰੇ ਹਿਰਦਿਆਂ ਨੂੰ ਵੀ ਜਿਹੜਾ ਨਾਮ ਪਵਿੱਤਰ ਕਰ ਦਿੰਦਾ, ਉਹ ਅਕਾਰ ਰਸ

ਤੇ ਨਾਮ ਦੀ ਵਡਿਆਈ ਲਾਹ ਪ੍ਰਾਪਤ ਕਰਦੇ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਰਿਸ਼ਤੇਦਾਰਾਂ ਨੂੰ ਮਿਲਦੇ ਹੋ, ਕਾਰੋਬਾਰ, ਫਸਲ, ਹੋਰ ਬੜਾ ਕੁਝ, ਸਿਹਤਯਾਬੀ ਬਾਰੇ ਪੁੱਛਦੇ ਹੋ, ਪਰਿਵਾਰ ਬਾਰੇ, ਥੋੜਾ ਜਿਹਾ ਇੱਕ ਦੂਜੇ ਨੂੰ ਨਿਤਨੇਮ ਬਾਰੇ ਵੀ ਪੁੱਛਣਾ ਚਾਹੀਦਾ ਵੀ ਅੱਜ ਨਿਤਨੇਮ ਹੋਇਆ ਸੀ, ਇੰਨਾ ਕੁ ਪੁੱਛ ਲਿਆ ਕਰੋ। ਜੇ ਕਿਸੇ ਨੇ ਨਹੀਂ ਕੀਤਾ ਤਾਂ ਉਹ ਕਹੇਗਾ ਮੈਂ ਨਹੀਂ ਕਰ ਸਕਿਆ, ਉਹਨੂੰ ਕੋਈ ਚੰਗਾ ਫਿਰ ਕੱਲ ਤੋਂ ਕਰ ਲੈ। ਇੰਨਾ ਕੁ ਪ੍ਰਚਾਰ ਆਪਾਂ ਖੁਦ ਵੀ ਕਰ ਸਕਦੇ ਹਾਂ। ਗੁਣੀ ਗੁਣੀ ਮਿਲ ਲਾਹ ਪਾਵ, ਲਾਹ ਪ੍ਰਾਪਤ ਕਰਨਾ ਹੈ। ਗੁਰਮੁਖ ਨਾਮ ਵਡਾਈ, ਤੇ ਨਾਮ ਦੀ ਵਡਿਆਈ ਗੁਰੂ ਦੇ ਰਾਹੀਂ ਪ੍ਰਾਪਤ ਕਰਨੀ ਹੈ ਗੁਰਮੁਖਾਂ ਨਾਲ ਮਿਲ ਕੇ। ਹਾਂਜੀ, ਸਗਲ ਦੁੱਖ ਮਿਟਹਿ ਗੁਰ ਸੇਵਾ, ਗੁਰੂ ਦੀ ਸੇਵਾ ਨਾਲ ਫਿਰ ਸਾਰੇ ਦੁੱਖ ਮੁੱਕ ਜਾਂਦੇ ਹਨ। ਨਾਨਕ ਨਾਮ ਸਿਖਾਈ, ਨਾਨਕ ਮਹਾਰਾਜ ਜੀ ਦੇ ਨਾਮ ਦੀ ਮੋਹਰ ਸਾਪ ਹੈ। ਤੇ ਸਿਖਾਈ ਦਾ ਮਤਲਬ ਹੈ ਨਾਮ ਫਿਰ ਮਿੱਤਰ ਬਣ ਕੇ ਸਹਾਇਤਾ ਕਰਨ ਲੱਗ ਪੈਂਦਾ ਹੈ। ਬੜੀਆਂ ਗਹਿਰੀਆਂ ਪੰਗਤੀਆਂ ਹਨ, ਬੜੇ ਪ੍ਰੇਮ ਨਾਲ ਆਪਨੇ ਸਰਵਣ ਕੀਤਾ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਸਾਰੇ ਪ੍ਰਬੰਧ ਦਾ। ਔਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀਆਂ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ, ਪ੍ਰਤੱਖ ਮੌਜੂਦ ਬਿਰਾਜਮਾਨ ਗੁਰੂ ਰਾਮਦਾਸ ਮਹਾਰਾਜ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਆਓ ਸਾਰੇ ਰਲ ਕੇ ਇਹਨਾਂ ਦੋ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਜਿਹੜੀ ਵੀ ਘੜੀ 'ਚ ਹੋ, ਆਓ ਸ਼ੁਕਰਾਨਾ ਕਰੀਏ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਮਿਲੇ ਇਸ ਦਿਨ ਦੇ ਲਈ ਸ਼ੁਕਰਾਨਾ ਕਰੀਏ। ਅਰਦਾਸ ਕਰਦੇ ਹਾਂ ਕਿ ਜੋ ਕੁਛ ਵੀ ਅੱਜ ਦੇ ਦਿਨ ਲਈ ਤੁਸੀਂ ਮਨ ਦੇ ਵਿੱਚ ਧਾਰਿਆ, ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ, ਉਹ ਸਭ ਸਾਂਝੇ ਤਰੀਕੇ ਦੇ ਨਾਲ ਪੂਰੇ ਹੋਣ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਕਰੋ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਗੇ ਸੜਕਾਂ ਦੇ ਉੱਤੇ, ਉਹ ਅਤੇ ਪੇਸ਼ੈਂਸ ਬਣਾਈ ਰੱਖਿਓ। ਸ਼ੁਰੂਆਤ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਂ ਨਾਲ, ਸ਼ਬਦ ਕੀਰਤਨ ਦੇ ਨਾਲ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਏਕਰੀ ਫੇਰ ਤੋਂ ਹਾਜ਼ਰ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ। ਅੱਜ 13 ਤਰੀਕ ਆ, ਅਕਤੂਬਰ ਦਾ ਮਹੀਨਾ 2026, 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਆਸ ਕਰਦਾ ਕਿ ਦਿਨ ਸੋਹਣਾ ਰੇੜੇ ਪਾ ਲਿਆ ਹੋਊਗਾ। ਸੋ ਅੱਜ ਦਾ ਇਹ ਦਿਨ ਤੁਹਾਨੂੰ ਮੁਬਾਰਕ, ਜੋ ਵੀ ਮਨ ਦੇ ਉੱਤੇ ਬੋਝ ਚੱਲ ਰਿਹਾ, ਜੋ ਵੀ ਮਨ ਦੇ ਉੱਤੇ ਪਰੇਸ਼ਾਨੀ ਚੱਲ ਰਹੀ ਆ, ਜੋ ਵੀ ਮਨ ਦੇ ਵਿੱਚ ਤੁਹਾਡੇ ਵਿਚਾਰ ਚੱਲ ਰਹੇ ਨੇ, ਉਹ ਸਭ ਇੱਕ ਪਾਸੇ ਰੱਖ ਕੇ ਆਓ, ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਇੱਕ ਵਾਰੀ ਫਿਰ ਤੋਂ ਮੇਲ ਕਰਾਏ ਨੇ ਅਤੇ ਮੇਲ ਯਾਦਗਾਰੀ ਹੋਰ ਨਿਭਣ, ਇੱਕ ਦੂਸਰੇ ਦਾ ਸਾਥ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ, ਮਨ ਦੇ ਵਿੱਚ ਪਿਆਰ ਬਣਿਆ ਰਹੇ, ਚੜ੍ਹਦੀ ਕਲਾ ਬਣੀ ਰਹੇ, ਉਸ ਰੱਬ ਦੇ ਲਈ ਸ਼ੁਕਰਾਨਾ ਬਣਿਆ ਰਹੇ। ਸੋ ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਮੌਸਮ ਬਾਰੇ ਜਾਣਦੇ ਹਾਂ, ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਦੇ ਬਾਰੇ ਜਾਣਦੇ ਹਾਂ, ਪ੍ਰੋਗਰਾਮ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ, ਤਾਂ ਕਿ ਆਪਾਂ ਵੀ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ। ਇਸ ਹਿੱਸੇ ਦੇ ਵਿੱਚ ਹੁੰਦੇ ਹੋਏ ਅਗਲੇ ਹਿੱਸੇ ਦੇ ਵਿੱਚ ਕਹਾਣੀ ਪੜ੍ਹਾਂਗੇ, ਉਸ ਤੋਂ ਬਾਅਦ ਆਪਾਂ ਵਧਾਂਗੇ ਲਾਫਟਰ ਥੈਰੇਪੀ ਵੱਲ ਨੂੰ, ਅਤੇ ਬੱਚੇ ਵੀ ਤਿਆਰੀ ਖਿੱਚ ਕੇ ਰੱਖਿਓ। ਅਤੇ ਜੇਕਰ ਤੁਸੀਂ ਟ੍ਰੈਫਿਕ ਦੇ ਬਾਰੇ ਕੋਈ ਜਾਣਕਾਰੀ ਭੇਜਣੀ ਹੋਵੇ ਜਾਂ ਕੋਈ ਹੋਰ ਕੋਈ ਆਸ ਪਾਸ ਦੀ ਖਬਰ ਸੁਰਤ, ਤਾਂ 044-747-1674 044-7171674 ਸਾਡਾ ਨੰਬਰ। ਅਤੇ ਜੇਕਰ ਕੋਈ ਟ੍ਰੈਫਿਕ ਦੀ ਅਪਡੇਟ ਤੁਸੀਂ ਡਿਪਾਰਟਮੈਂਟ ਤੱਕ ਰਿਪੋਰਟ ਕਰਨੀ ਹੋਵੇ ਤਾਂ 13-11-70 ਦੇ ਉੱਤੇ ਕਾਲ ਕਰਿਓ, ਕੋਈ ਐਮਰਜੈਂਸੀ ਹੋਵੇ ਤਾਂ ਹੀ 000 ਡਾਇਲ ਕਰਿਓ। ਅਤੇ ਆਓ ਆਪਾਂ ਵੇਖਦੇ ਹਾਂ ਕਿ ਵਿਕ ਰੋਡ ਦੇ ਉੱਤੇ ਕੀ ਕੀ ਅਪਡੇਟਸ ਨੇ ਹੁਣ ਦੇ ਹਾਲ ਹੀ ਦੇ ਸਮੇਂ। ਅਤੇ ਇੱਕ ਅਪਡੇਟ ਕਹਿੰਦੀ ਆ ਕਿ ਵੈਸਟਬਾਊਂਡ ਲੇਨ ਬਲੋਕ ਆ ਵੈਸਟਰਨ ਫਰੀਵੇ ਦੇ ਉੱਤੇ, ਇਹ ਮਿਡਲੈਂਡ ਹਾਈਵੇ ਤੋਂ ਥੋੜ੍ਹਾ ਜਿਹਾ ਪਹਿਲਾਂ। ਸੋ ਇੱਥੇ ਐਕਸੀਡੈਂਟ ਹੋਇਆ ਵਾ ਅਤੇ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਇੱਕ 1.25 ਘੰਟਾ ਪਹਿਲਾਂ ਦੀ ਅਪਡੇਟ ਆ ਵੈਸਟਗੇਟ ਬ੍ਰਿਜ ਤੋਂ, ਇੱਥੇ ਵੀ ਐਕਸੀਡੈਂਟ ਹੋਇਆ ਸੀ, ਆਸ ਕਰਦੇ ਹੁਣ ਕਲੀਅਰ ਹੋ ਚੁੱਕਾ ਹੋਊਗਾ। ਵੈਸੇ ਸਪੀਡ ਹਾਲੇ ਵੀ 40 ਦੀ ਸ਼ੋ ਹੋ ਰਹੀ ਹੈ, ਹੁਣੇ ਪਤਾ ਨਹੀਂ ਪੁਰਾਣੀ ਫੋਟੋ ਆ ਕਿ ਹਾਲ ਹੀ ਦੇ ਵਿੱਚ ਹੈ। ਜੇਕਰ ਤੁਸੀਂ ਉੱਧਰਲੇ ਪਾਸਿਓ ਤਾਂ ਜ਼ਰੂਰ ਕਰੀ ਅਪਡੇਟ ਕਰਿਓ ਭਾਈ, ਇਸ ਵਜ੍ਹਾ ਦੇ ਕਰਕੇ ਟ੍ਰੈਫਿਕ ਜਿਹੜੀ ਆ ਉਹ ਕਾਫੀ ਜ਼ਿਆਦਾ ਕੰਜੈਸਟਿਡ ਆ, ਖਾਸ ਤੌਰ ਦੇ ਉੱਤੇ ਮੋਂਟੀਗੂ ਸਟਰੀਟ ਦਾ ਇਲਾਕਾ ਲੱਗ ਰਿਹਾ ਜਿੱਥੇ 20 ਮਿੰਟ ਦਾ ਡਿਲੇ ਆ। ਪੇਸ਼ੈਂਸ ਬਣਾਈ ਰੱਖਿਓ ਭਾਈ, ਕੋਈ ਕਾਲ ਨਾ ਕਰਿਓ ਸਵੇਰੇ ਸਵੇਰੇ ਦੇ ਸਮੇਂ। ਅਤੇ ਬਾਕੀ ਜਿਹੜੀਆਂ ਅਪਡੇਟ ਨੇ ਉਹ ਘੰਟਾ ਕੁ ਪਹਿਲਾਂ ਦੀਆਂ ਨੇ, ਇਸ ਕਰਕੇ ਮੈਂ ਇਹਨਾਂ ਨੂੰ ਸਕਿੱਪ ਕਰਕੇ ਅੱਗੇ ਵੱਧਦਾ ਅਤੇ ਆਪਾਂ ਚੱਲਦੇ ਹਾਂ ਸਿਡਨੀ ਵਾਲੇ ਪਾਸੇ ਨੂੰ। ਹਸਟਵਾਈਲ ਕਿੰਗ ਜੋਰਜ ਰੋਡ ਜਿਹੜੀ ਆ ਬੈਲਮਟ ਐਵੀਨਿਊ ਦੇ ਉੱਤੇ, ਸੋ ਇੱਥੇ ਇੱਕ ਟਰੱਕ ਖਰਾਬ ਹੋਇਆ, ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਇਸ ਵਜ੍ਹਾ ਕਰਕੇ ਪ੍ਰਭਾਵਿਤ ਹੈ। ਸਿਡਨੀ ਦੇ ਵਿੱਚ ਬੈਵਰਲੀ ਹਿੱਲ ਦਾ ਇਲਾਕਾ ਕਿੰਗ ਜੋਰਜ ਰੋਡ, ਜਿੱਦਾਂ ਹੀ ਤੁਸੀਂ M5 ਮੋਟਰਵੇ 'ਤੇ ਪਹੁੰਚਦੇ ਹੋ, ਅਤੇ ਇੱਕ ਕਾਰ ਖਰਾਬ ਹੋਈ ਹੈ, ਇਸ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਕਾਫੀ ਡਿਲੇ ਚੱਲ ਰਹੀ ਹੈ। ਸੋ ਇਹਦਾ ਥੋੜ੍ਹਾ ਜਿਹਾ ਤੁਸੀਂ ਖਿਆਲ ਕਰ ਲਿਓ, ਇਹ 2 ਅਪਡੇਟ ਨੇ। ਬਾਕੀ ਕੋਈ ਸੜਕੀ ਕੰਮ ਕਾਰ ਜਿਹੜੇ ਨੇ ਉਹ ਚੱਲ ਰਹੇ ਨੇ ਕਾਫੀ ਥਾਵਾਂ ਦੇ ਉੱਤੇ, ਉਹ ਜਿਹੜੇ ਰੋਜ਼ਾਨਾ ਜਾਣ ਵਾਲੇ ਨੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਆ ਹੋਊਗਾ ਤੁਸੀਂ, ਅਤੇ ਨਹੀਂ ਤਾਂ ਫਿਰ ਬੇਨਤੀ ਇਹੋ ਹੀ ਆ ਕਿ ਸੜਕਾਂ ਦੇ ਉੱਤੇ ਹੋ ਅਤੇ ਆਸ ਪਾਸ ਤੁਸੀਂ ਜ਼ਰੂਰ ਖਿਆਲ ਰੱਖਿਓ। ਜੋ ਵੀ ਸੜਕਾਂ ਦੇ ਉੱਤੇ ਲੱਗੇ ਬੋਰਡ ਨੇ, ਜੋ ਰੂਲ ਰੈਗੂਲੇਸ਼ਨ ਨੇ, ਉੱਥੋਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜ਼ਰੂਰ ਫੋਲੋ ਕਰਦੇ ਰਹੋ, ਨਹੀਂ ਤਾਂ ਫਿਰ ਅੱਜ ਕੱਲ੍ਹ ਕੈਮਰੇ ਬੜੇ ਸਮਾਰਟ ਲੱਗੇ ਨੇ, ਮਹਿੰਗਾ ਪੈ ਜਾਂਦਾ ਕੰਮ ਭਾਈ। ਬੈਲਟ ਜ਼ਰੂਰ ਲਾ ਕੇ ਗੱਡੀ ਚਲਾਇਆ ਕਰੋ, ਫੋਨ ਇੱਕ ਪਾਸੇ ਰੱਖਦਿਆ ਕਰੋ ਗੱਡੀ ਚਲਾਉਂਦੇ ਸਮੇਂ, ਅਤੇ ਰਫਤਾਰ ਦੇ ਉੱਤੇ ਵੀ ਜ਼ਰੂਰ ਕਾਬੂ ਰੱਖਿਆ ਕਰੋ, ਅਤੇ ਇੱਕ ਦੂਸਰੇ ਦੇ ਅੱਗੇ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਵਾਜਬ ਹੋਣੀ ਚਾਹੀਦੀ ਆ। ਐਵੇਂ ਅਜਾਈਂ ਭਜਾ ਭਜਾ ਕੇ ਕਿਸੇ ਦੇ ਅੱਗੇ ਵੜਨ ਦੀ ਗੱਡੀ ਲੋੜ ਨਹੀਂ ਆ, ਆਪ ਵੀ ਸਵੇਰੇ ਰਹੋ ਠੰਡੇ ਮੱਥੇ ਅਤੇ ਅਗਲੇ ਨੂੰ ਵੀ ਰਹਿਣ ਦਿਓ ਤੁਸੀਂ ਸਕੂਨ ਦੇ ਵਿੱਚ, ਅਤੇ ਐਂ ਆਰਾਮ ਦੇ ਨਾਲ ਰੱਬ ਰੱਬ ਕਰਦਿਆਂ ਤੁਸੀਂ ਚਲੋ ਕੰਮਾਂ ਕਾਰਾਂ ਦੇ ਉੱਤੇ ਵਾਪਸ ਘਰਾਂ ਨੂੰ, ਅਤੇ ਇੰਜੋਏ ਕਰੋ ਅੱਜ ਦੇ ਦਿਨ ਨੂੰ। ਅਤੇ ਆਪਾਂ ਇੰਜੋਏ ਤਾਂ ਕਰ ਸਕਦੇ ਜੇ ਮੌਸਮ ਵਧੀਆ ਹੋਵੇ, ਅਤੇ ਅੱਜ ਮੌਸਮ ਵੇਖ ਲੈਂਦੇ ਕਿਵੇਂ ਦਾ। ਸਿਡਨੀ ਤੋਂ ਸ਼ੁਰੂਆਤ ਕਰ ਲੈਂਦੇ, ਸਿਡਨੀ 'ਚ ਅੱਜ 90% ਚਾਂਸ ਨੇ 5-10 ਮਿਲੀਮੀਟਰ ਤੱਕ ਮੀਂਹ ਪੈਣ ਦੇ, ਤਾਪਮਾਨ ਇਸ ਟਾਈਮ 19 ਦੇ ਆਸ ਪਾਸ ਹੈ, 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਕਾਫੀ ਹਾਈ ਚਾਂਸ ਅੱਜ ਮੀਂਹ ਪੈਣ ਦੇ, ਥੰਡਰਸਟੋਰਮ ਦੇ ਵੀ ਚਾਂਸ ਨੇ, ਤੇਜ਼ ਹਵਾਵਾਂ ਸਾਊਥ ਸਾਊਥ ਈਸਟ ਵਾਲੇ ਪਾਸਿਓ 25 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਵਿੱਚ ਦਿਖਾਈ ਦੇ ਰਹੀਆਂ ਨੇ। ਸਵੇਰ ਤੋਂ ਹੀ ਲੈ ਕੇ ਮੀਂਹ, ਹੋ ਸਕਦਾ ਕਿ ਹੁਣ ਵੀ ਮੀਂਹ ਪੈ ਰਿਹਾ ਹੋਵੇ, ਅਤੇ ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ਕਿਤੇ ਵੱਧ ਅਤੇ ਕਿਤੇ ਘੱਟ ਸਾਰਾ ਦਿਨ ਹੀ ਰਹਿਣ ਦੇ ਚਾਂਸ ਨੇ। ਸੋ ਉਸ ਹਿਸਾਬ ਦੇ ਨਾਲ ਪਲੈਨ ਕਰਿਓ। ਅਤੇ ਮੈਲਬਨ ਦੇ ਵਿੱਚ ਅੱਜ ਮੀਂਹ ਦੇ ਚਾਂਸ ਨਾ ਮਾਤਰ ਜਿਹੇ ਨੇ, 11 ਤਾਪਮਾਨ ਇਸ ਟਾਈਮ, ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਧੁੱਪ ਅਤੇ ਬੱਦਲਵਾਈ ਦਾ ਜਿਹੜਾ ਵਾ ਉਹ 70-30 ਦਾ ਮਿਸ਼ਰਣ ਜਿਹਾ ਲੱਗ ਰਿਹਾ, ਜ਼ਿਆਦਾਤਰ ਧੁੱਪ ਹਾਵੀ ਰਹੂਗੀ ਅੱਜ ਦੇ ਦਿਨ। ਸਾਊਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਸਵੇਰੇ ਸਵੇਰੇ ਦੇ ਸਮੇਂ ਹਵਾਵਾਂ ਦੀ ਦਿਖਾਈ ਦੇ ਰਹੀ ਹੈ। 50% ਚਾਂਸ ਬਣ ਰਹੇ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਜੇ ਪਿਆ ਵੀ ਤਾਂ ਫਿਰ ਇਹ 10 ਤੋਂ 1 ਵਜੇ ਦੇ ਦਰਮਿਆਨ, ਪਰ ਚਾਂਸ ਇੰਨਿਆਂ ਕੁ ਦੇ ਉੱਤੇ ਘੱਟ ਹੀ ਮੀਂਹ ਪੈਂਦਾ ਹੈ ਭਾਈ। ਬ੍ਰਿਸਬੇਨ ਦੇ ਵਿੱਚ ਅੱਜ 31 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। 70% ਆਸਾਰ ਨੇ ਕਿ 5 ਤੋਂ 10 ਮਿਲੀਮੀਟਰ ਤੱਕ ਮੀਂਹ ਪਊਗਾ। 21-22 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਇੱਧਰ ਪਰਥ ਦੇ ਵਿੱਚ ਅੱਜ ਤਿੱਖੀ ਧੁੱਪ ਲੱਗੂਗੀ, ਚਿੱਟੀ ਧੁੱਪ ਲੱਗੂਗੀ, ਚਿੱਟਾ ਦਿਨ ਚੜ੍ਹੂਗਾ ਅਤੇ ਚੜ੍ਹ ਗਿਆ ਹੋਊਗਾ, ਅਤੇ 12 ਕੁ ਦੇ ਆਸ ਪਾਸ ਤਾਪਮਾਨ ਹੈ, ਅਤੇ 29 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਅੱਜ ਧੁੱਪ ਅਤੇ ਗਰਮੀ। ਐਡੀਲੇਡ ਦੇ ਵਿੱਚ ਵੀ ਅੱਜ ਧੁੱਪ ਹੀ ਰਹੂਗੀ, 11 ਤਾਪਮਾਨ ਇਸ ਟਾਈਮ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਇੱਥੇ ਵੀ ਹਲਕੀ ਜਿਹੀ ਬਦਲਵਾਈ ਦੇ ਨਾਲ ਧੁੱਪ ਵਾਲਾ ਦਿਨ ਹੋ ਨਿਬੜੂਗਾ। ਹਬਾੜ ਦੇ ਵਿੱਚ ਅੱਜ ਮੌਸਮ ਦੇ ਵਿੱਚ ਖਰਾਬੀ ਹੈ, ਸਵੇਰੇ ਸਵੇਰੇ ਦੇ ਸਮੇਂ ਠੰਡ ਤੁਸੀਂ ਮਹਿਸੂਸ ਕਰ ਰਹੇ ਹੋਗੇ, 0.4 ਡਿਗਰੀ ਤਾਪਮਾਨ ਇਸ ਟਾਈਮ ਤੁਸੀਂ ਮਹਿਸੂਸ ਕਰ ਰਹੇ ਹੋ। ਵੈਸੇ ਕਹਿਣ ਨੂੰ 6.6 ਚਲਾ ਗਿਆ, ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਮੀਂਹ, ਹਨੇਰੀਆਂ, ਝੱਖੜ ਅੱਜ ਸਾਰਾ ਹੀ ਦਿਨ ਪਰੇਸ਼ਾਨ ਕਰਨਗੇ ਤੁਹਾਨੂੰ। ਸੋ ਇਹ ਆ ਹੋਬਾਰਟ ਅਤੇ ਕੈਨਬਰਾ ਨੂੰ ਵੱਧਦੇ ਹਾਂ, ਅਤੇ ਕੈਨਬਰਾ ਦੇ ਵਿੱਚ ਅੱਜ 15 ਕੁ ਦੇ ਆਸ ਪਾਸ ਤਾਪਮਾਨ ਹੈ, ਜਿਹੜਾ ਕਿ 20 ਤੱਕ ਜ਼ਿਆਦਾ ਤੋਂ ਜ਼ਿਆਦਾ ਜਾਊਗਾ। ਅੱਜ ਬੱਦਲਵਾਈ ਅਤੇ ਧੁੱਪ ਜਿਹੜੀ ਆ 50-50 ਦਿਨ ਹਥਿਆ ਕੇ ਬੈਠੀਆਂ ਨੇ, ਅਤੇ ਅੱਜ ਦਾ ਦਿਨ ਜਿਹੜਾ ਉਹ ਤੁਸੀਂ ਇਸ ਹਿਸਾਬ ਦੇ ਨਾਲ ਆਨੰਦ ਮਾਣੋ। ਅਤੇ ਡਾਰਵਿਨ ਦੇ ਵਿੱਚ 34 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਹੀਟ ਵੇਵ ਦੀਆਂ ਚੇਤਾਵਨੀਆਂ ਨੇ, ਅਤੇ 26 ਕੁ ਦੇ ਆਸ ਪਾਸ ਤਾਪਮਾਨ ਇਸ ਟਾਈਮ ਸਵੇਰੇ ਸਵੇਰੇ ਦੇ ਸਮੇਂ ਚਲੇ ਗਿਆ। ਅਤੇ ਇਹ ਸੀ ਸਾਡਾ ਮੌਸਮ, ਅਤੇ ਇਹ ਸੀ ਟ੍ਰੈਫਿਕ ਦੀਆਂ ਜਾਣਕਾਰੀਆਂ, ਅਤੇ ਹੁਣ ਜੋ ਤੁਹਾਡੇ ਵੱਲੋਂ ਆਈਆਂ ਨੇ ਉਹਨਾਂ ਦੇ ਉੱਤੇ ਵੀ ਇੱਕ ਵਾਰੀ ਝਾਤ ਮਾਰ ਲੈਂਦੇ ਹਾਂ। ਸੋ ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ ਦੇਸੀ ਮਹੀਨਿਆਂ ਦੇ ਵਿੱਚ 27 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ, ਅਤੇ ਇੱਦਾਂ ਮੰਗਲਵਾਰ ਆ, ਅਤੇ 13 ਅਕਤੂਬਰ ਅੱਜ, ਅਤੇ ਆਨੰਦ ਮਾਣੋ ਅੱਜ ਦੇ ਦਿਨ ਦਾ। ਬਹੁਤ ਸ਼ੁਕਰੀਆ ਤੁਹਾਡਾ ਸੰਧੂ ਸਾਹਿਬ। ਮਾਨ ਸਾਹਿਬ ਮੈਲਬਨ ਤੋਂ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਮੰਗਲਵਾਰ ਦਾ ਦਿਨ, ਅਤੇ ਆਲੋ ਪੀਓ ਚਾਹ ਕੌਫੀ, ਅਤੇ ਨਾਲ ਭੇਜਦੇ ਨੇ ਖਾਣ ਦੇ ਲਈ ਸਮਾਨ, ਬਹੁਤ ਬਹੁਤ ਧੰਨਵਾਦ। ਸੇਖੋ ਸਿੰਘ ਜੀ ਗੁੱਡ ਮੋਰਨਿੰਗ ਭੇਜਦੇ ਨੇ ਸਾਰਿਆਂ ਦੇ ਲਈ, ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਗੁਰਦੀਪ ਸਿੰਘ ਜੀ ਬਲਗੂਲਕਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਗੁਰਵਿੰਦਰ ਖਿੰਡਾ ਜੀ ਪਰਿਵਾਰ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਸਾਰਿਆਂ ਦੇ ਲਈ, ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਹਾਂ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੇ ਸਾਰੇ ਪਰਿਵਾਰ ਦੇ ਲਈ, ਅਤੇ ਕਰਨ ਜੀ ਕਹਿੰਦੇ ਕਿ ਸ਼ੁਕਰੀਆ ਵੀਰੇ, ਬਿਊਟੀਫੁੱਲ ਸੀ ਅੱਜ ਦਾ ਸ਼ਬਦ ਕੀਰਤਨ, ਅਤੇ ਲਵਜੋਤ ਧੁਨਾ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਡੇ ਸਾਰਿਆਂ ਦੇ ਲਈ, ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਭਾਈ, ਅਤੇ ਇਹਦੇ ਲਈ ਤੁਹਾਡਾ ਤਹਿ ਦਿਲ ਨੂੰ ਸ਼ੁਕਰਾਨਾ, ਬਹੁਤ ਬਹੁਤ ਮਿਹਰਬਾਨੀ ਜੀ, ਰੱਬ ਇਸੇ ਤਰ੍ਹਾਂ ਜੁੜਤ ਬਣਾਈ ਰੱਖੇ। ਰੁਪਿੰਦਰ ਸਿੰਘ ਜੀ ਕ੍ਰੇਗੀਬੰਦ ਤੋਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਮਿੱਠੀ ਮਿੱਠੀ ਠੰਡ, ਸਿਮਰਨ ਜੀ ਦੱਸਦੇ ਨੇ, ਅਤੇ ਪੈਕਰਮ ਤੋਂ ਪਾਉਂਦੇ ਨੇ ਸਾਂਝਾ, ਅੱਜ ਬਾਕੀ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ ਇੱਦਾਂ ਦੀ ਠੰਡ ਆ ਵੀ ਬੰਦਾ ਇੱਕ ਵਾਰੀ ਸੋਚਦਾ ਵੀ ਮੋਟੀ ਜੈਕਟ ਪਾਵਾਂ, ਫਿਰ ਸੋਚਦਾ ਵੀ ਨਹੀਂ ਮੈਂ ਪਤਲੀ ਪਾਵਾਂ, ਇੱਦਾਂ ਦੀ ਠੰਡ ਜੀ ਆ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜ ਚੁੱਕੇ ਨੇ, ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ ਅੱਜ ਦੇ ਦਿਨ ਦੇ ਲਈ। ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬੈਰਿਕ ਅਤੇ ਪਾਣੀਆਂ ਤੋਂ ਪੂਰੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਅੰਮ੍ਰਿਤਪਾਲ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭਨਾਂ 'ਤੇ ਮਿਹਰ ਭਰੇ, ਹੱਥ ਰੱਖਣ, ਸਭ ਦਾ ਦਿਨ ਵਧੀਆ ਗੁਜਰੇ, ਅਤੇ ਸ਼ੁਭ ਸਵੇਰ ਸਾਰੇ ਹਾਂਜੀ ਪਰਿਵਾਰ ਦੇ ਲਈ। ਅਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਜਸਵਾਲ ਸਾਹਿਬ ਕਹਿੰਦੇ ਕਿ ਜ਼ਿੰਦਗੀ ਦੀਆਂ ਸਭ ਤੋਂ ਮੁਸ਼ਕਿਲ ਜੰਗਾਂ ਸਭ ਤੋਂ ਮਜ਼ਬੂਤ ਸੈਨਿਕਾਂ ਨੂੰ ਹੀ ਮਿਲਦੀਆਂ ਨੇ। ਸ਼ੁਭ ਸਵੇਰ ਜੀ, ਸਵੇਰੇ ਸਵੇਰੇ ਦੇ ਸਮੇਂ ਪਿਆਰੇ ਪਿਆਰੇ ਮੈਸੇਜ ਭੇਜਣ ਦੇ ਲਈ ਤੁਹਾਡਾ ਧੰਨਵਾਦ ਜੀ। ਕਵਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਮਿਹਰਬਾਨੀ। ਅਵਤਾਰ ਜੀ ਬਹੁਤ ਬਹੁਤ ਧੰਨਵਾਦ, ਅੱਜ ਦੇ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਤੁਸੀਂ ਭੇਜੀਆਂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਪਰਮਜੋਤਨ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਹੁਣ ਸਮਾਂ ਆ ਗਿਆ ਕਿ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਕਹਾਣੀ ਦੇ ਵਿੱਚ ਮਿਲੀਏ। ਆਓ ਇੱਕ ਬ੍ਰੇਕ ਤੋਂ ਬਾਅਦ ਪੈਂਦੀਆਂ ਨੇ ਸਾਂਝਾਂ, ਅਤੇ ਆ ਕੇ ਆਪਾਂ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ, ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਉਸ ਰੱਬ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਇੱਕ ਵਾਰੀ ਜ਼ਰੂਰ ਆਪਣੇ ਆਪ ਨੂੰ ਇਹ ਅਲਾਰਮ ਦੇ ਲਿਆ ਕਰੀਏ ਕਿ ਆਪਾਂ ਖੁਸ਼ ਰਹਿਣਾ, ਆਪਾਂ ਹੱਸਣਾ, ਅਤੇ ਫਿਰ ਬਾਕੀ ਸਾਰਾ ਦਿਨ ਆਪਾਂ ਆਸ ਲਾ ਸਕਦੇ ਹਾਂ ਕਿ ਆਪਾਂ ਖੁਸ਼ ਰਹਾਂਗੇ। ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਰੱਖਿਓ ਸਜਾ ਕੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਯੂਰਪ ਦੀ ਯਾਤਰਾ ਦੇ ਉੱਤੇ ਸੀ, ਐਮਸਟਰਡਮ ਦੇ ਇੱਕ ਵੱਡੇ ਸਟੋਰ ਦੇ ਬਾਹਰ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹੜੀ ਦੱਸੇ ਬਿਨਾਂ ਲਿਖੇ ਬਿਨਾਂ ਰਹਿ ਨਹੀਂ ਸਕੇ। ਇੱਕ ਐਸੀ ਘਟਨਾ ਜਿਸ ਬਾਰੇ ਹਰ ਮਾਂ ਬਾਪ ਇੱਕ ਵਾਰੀ ਜ਼ਰੂਰ ਸੋਚਣ। ਆਪਣੇ ਬੱਚੇ ਦੀ ਪਰਵਰਿਸ਼ ਦੇ ਸਮੇਂ ਜ਼ਰੂਰ ਇਹਨੂੰ ਯਾਦ ਰੱਖਣ। ਬਾਹਰ ਹਲਕੀ ਹਲਕੀ ਜਿਹੀ ਠੰਡ ਸੀ, ਲੋਕ ਕਾਹਲੀ ਕਾਹਲੀ ਦੇ ਵਿੱਚ ਸਟੋਰ ਦੇ ਅੰਦਰ ਜਾ ਰਹੇ ਸੀ ਅਤੇ ਜਿਹੜੇ ਖਰੀਦ ਚੁੱਕੇ ਉਹ ਬਾਹਰ ਆ ਰਹੇ ਸੀ। ਆਵਾਜਾਈ ਉਸੇ ਤਰ੍ਹਾਂ ਚੱਲੀ ਜਾਂਦੀ, ਬਹੁਤਿਆਂ ਨੂੰ ਪਤਾ ਵੀ ਨਹੀਂ ਕੀ ਆਸ ਪਾਸ ਵਾਪਰ ਰਿਹਾ। ਪਰ ਗੇਟ ਦੇ ਕੋਲ ਇੱਕ 5-1 ਸਾਲਾਂ ਦਾ ਨਿੱਕਾ ਜਿਹਾ ਬੱਚਾ ਖੜ੍ਹਾ ਸੀ, ਹੱਥ ਦੇ ਵਿੱਚ ਉਹਨੇ ਚਿਪਸ ਦੇ ਕੁਛ ਕੁ ਪੈਕੇਟ ਫੜੇ, ਗਲ ਦੇ ਵਿੱਚ ਇੱਕ ਛੋਟਾ ਜਿਹਾ ਬੋਰਡ ਲਟਕਾਇਆ ਅਤੇ ਬੋਰਡ ਦੇ ਉੱਤੇ ਪਤਾ ਕੀ ਲਿਖਿਆ ਸੀ? ਸਕਾਊਟ ਚੈਰਿਟੀ ਦੇ ਲਈ ਸਿਰਫ 2 ਯੂਰੋ। ਅਤੇ ਸ਼ਾਇਦ ਕੁਛ ਕੁ ਕਦਮ ਪਿੱਛੇ ਉਹਦੀ ਅਧਿਆਪਕਾ ਵੀ ਖੜ੍ਹੀ ਸੀ, ਜਿਹੜੀ ਚੁੱਪ ਚਾਪ ਉਹ ਸਾਰਾ ਕੁਛ ਵੇਖ ਰਹੀ ਸੀ, ਬੱਚਾ ਕੀ ਕਰਦਾ, ਕਿੱਦਾਂ ਕਰਦਾ, ਕਿਹਦੇ ਕੋਲ ਜਾਂਦਾ, ਕਿਵੇਂ ਮੰਗਦਾ। ਲੋਕ ਬੱਚੇ ਦੇ ਕੋਲੋਂ ਆਈ ਜਾਂਦੇ, ਲੰਘੀ ਜਾਂਦੇ, ਕਈ ਕਾਹਲੀ ਦੇ ਵਿੱਚ ਨੇ, ਕਈਆਂ ਨੇ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ, ਕਈ ਥੋੜ੍ਹਾ ਜਿਹਾ ਵੇਖਦੇ ਨੇ, ਮੁਸਕਰਾਉਂਦੇ ਨੇ, ਲੰਘ ਜਾਂਦੇ ਨੇ, ਕਈ ਬੱਚੇ ਦੇ ਨਾਲ ਹੈਲੋ ਹਾਏ ਕਰਦੇ ਨੇ, ਕਈ ਵਿਰਲੇ ਵਿਰਲੇ ਉਹਦੇ ਕੋਲੋਂ ਸ਼ਾਇਦ ਖਰੀਦ ਵੀ ਲੈਂਦੇ, ਬਹੁਤੇ ਤਾਂ ਕਾਹਲੀ ਦੇ ਵਿੱਚ ਹੀ ਨੇ ਅਤੇ ਜ਼ਿਆਦਾਤਰ ਫੋਨ ਦੇ ਉੱਤੇ। ਪਰ ਉਹ ਨਿੱਕਾ ਜਿਹਾ ਬੱਚਾ, ਉਹਨੂੰ ਕੋਈ ਪਰਵਾਹ ਨਹੀਂ ਕੋਈ ਕੀ ਕਰ ਰਿਹਾ, ਉਹਨੂੰ ਵੇਖ ਰਿਹਾ ਨਹੀਂ ਵੇਖ ਰਿਹਾ, ਉਹ ਹਾਰ ਮੰਨਣ ਨੂੰ ਬਿਲਕੁਲ ਤਿਆਰ ਨਹੀਂ। ਹਾਰ ਆਉਣ ਜਾਣ ਵਾਲੇ ਦੇ ਕੋਲ ਉਹ ਜਾਂਦਾ, ਜੇਕਰ ਉਹਦੇ ਕੋਲ ਕੋਈ ਨਹੀਂ ਆਉਂਦਾ ਤਾਂ ਉਹਨੂੰ ਫਰਕ ਨਹੀਂ ਪੈਂਦਾ, ਉਹ ਆਪ ਚਲਿਆ ਜਾਂਦਾ। ਛੋਟਾ ਬੱਚਾ ਸੀ, ਹਾਈਟ ਦੇ ਵਿੱਚ ਛੋਟਾ, ਇਸ ਕਰਕੇ ਉਹ ਹਰ ਇੱਕ ਦੇ ਵੱਲ ਉੱਪਰ ਨੂੰ ਵੇਂਦਾ, ਬੜੀ ਮਾਸੂਮੀਅਤ ਦੇ ਨਾਲ ਪੁੱਛਦਾ ਕਿ ਤੁਸੀਂ ਇਹ ਚਿਪਸ ਖਰੀਦੋਗੇ। ਆਪਣੇ ਇੱਕ ਹੱਥ ਦੇ ਵਿੱਚ ਉਹ ਪੈਕੇਟ ਫੜਦਾ ਤਾਂ ਉਹ ਉੱਪਰ ਨੂੰ ਉਲਾਰਦਾ ਅਤੇ ਕਹਿੰਦਾ ਕਿ ਤੁਸੀਂ ਇਹ ਖਰੀਦ ਸਕਦੇ ਹੋ। ਕੋਈ ਹੱਸ ਕੇ ਗਾਂਹ ਚਲਿਆ ਜਾਂਦਾ ਅਤੇ ਕੋਈ ਉਹਦੇ ਕੋਲ ਪੈਕੇਟ ਖਰੀਦ ਵੀ ਲੈਂਦਾ, ਕੋਈ ਕੋਈ ਮੁਸਕਰਾ ਕੇ ਕਹਿ ਦਿੰਦਾ ਨਹੀਂ ਬੇਟਾ ਜੀ ਧੰਨਵਾਦ। ਇਹ ਸਭ ਕੁਛ ਵੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਇੰਨਾ ਛੋਟਾ ਬੱਚਾ ਇਹ ਵਾਰ ਵਾਰ ਨਾ ਸੁਣ ਕੇ ਰੋਂਦਾ ਵੀ ਨਹੀਂ ਹੈ, ਇਹ ਉਦਾਸ ਵੀ ਨਹੀਂ ਹੁੰਦਾ, ਫਿਰ ਉਸੇ ਉਤਸ਼ਾਹ ਦੇ ਨਾਲ ਅੱਗੇ ਦੂਸਰੇ ਗਾਹਕ ਕੋਲ ਚਲੇ ਜਾਂਦਾ। ਹੋਰ ਕੋਈ ਹੁੰਦਾ ਤਾਂ ਸ਼ਾਇਦ ਉਦਾਸ ਹੋ ਜਾਂਦਾ, ਭੱਜ ਕੇ ਆਪਣੀ ਮਾਂ ਦੇ ਕਲਾਵੇ ਦੇ ਵਿੱਚ ਲੁਕ ਜਾਂਦਾ, ਜਾਂ ਫਿਰ ਜਿਹੜੀ ਨਾਲ ਖੜ੍ਹੀ ਅਧਿਆਪਕਾ ਉਹਦੇ ਪਿੱਛੇ ਜਾ ਕੇ ਲੁਕ ਜੂ। ਪਰ ਨਹੀਂ, ਉਹਨੇ ਇੱਦਾਂ ਦਾ ਕੁਛ ਨਹੀਂ ਕੀਤਾ। ਹਰ ਨਾਂ ਤੋਂ ਬਾਅਦ ਉਹ ਮੁਸਕਰਾਉਂਦਾ, ਸਿਰ ਹਿਲਾਉਂਦਾ ਅਤੇ ਅਗਲੇ ਵਿਅਕਤੀ ਕੋਲ ਚਲਾ ਜਾਂਦਾ। ਨਾ ਉਹਦੇ ਚਿਹਰੇ ਦੇ ਉੱਤੇ ਕੋਈ ਸ਼ਰਮ, ਨਾ ਕੋਈ ਡਰ, ਨਾ ਕੋਈ ਨਿਰਾਸ਼ਾ, ਨਾ ਕੋਈ ਹਾਰ, ਬਸ ਇੱਕੋ ਚੀਜ਼ ਸੀ, ਉਹ ਸੀ ਆਤਮ ਵਿਸ਼ਵਾਸ, ਇੱਕ ਅਜੀਬ ਜਿਹਾ ਆਤਮ ਵਿਸ਼ਵਾਸ। ਆਖਿਰਕਾਰ ਮੇਰੇ ਨੇੜੇ ਖੜ੍ਹੀ ਇੱਕ ਔਰਤ ਸ਼ਾਇਦ ਰਹਿ ਨਹੀਂ ਸਕੀ, ਉਹਦੇ ਕੋਲ ਜਾ ਕੇ ਇੱਕ ਪੈਕੇਟ ਉਹਨੇ ਖਰੀਦ ਲਿਆ।
ਬੱਚੇ ਦੀਆਂ ਅੱਖਾਂ 'ਚ ਜਿੱਦਾਂ ਚਮਕ ਆ ਗਈ ਹੋਵੇ। ਉਹ ਖੁਸ਼ੀ ਦੇ ਨਾਲ ਉਛਲਿਆ ਅਤੇ ਬੋਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਧੰਨਵਾਦ ਦੇ ਨਾਲੋਂ ਕਿਤੇ ਵੱਡੀ ਉਹਦੀ ਮੁਸਕਰਾਹਟ। ਅਸਲ ਦੇ ਵਿੱਚ ਉਹ ਪੈਕਟ ਦੀ ਉਨੀ ਮਤਲਬ ਨਹੀਂ ਸੀ, ਉਸ ਪੈਕਟ ਦੀ ਉਨਾ ਮੁੱਲ ਨਹੀਂ ਸੀ ਜਿੰਨਾ ਉਹਦੀ ਮੁਸਕਰਾਹਟ ਦਾ। ਉਸ ਔਰਤ ਨੇ ਪਿਆਰ ਦੇ ਨਾਲ ਪੁੱਛਿਆ, ਬੇਟਾ ਤੂੰ ਇੱਥੇ ਕਦੋਂ ਤੱਕ ਖੜ੍ਹਾ ਰਹੇਗਾ? ਬੱਚੇ ਦਾ ਜਵਾਬ ਸੁਣ ਕੇ ਇਕੱਲੀ ਉਹ ਨਹੀਂ, ਮੈਂ ਵੀ ਹੈਰਾਨ ਹੋ ਗਿਆ। ਬੱਚੇ ਨੇ ਪਤਾ ਕੀ ਕਿਹਾ, ਜਦੋਂ ਤੱਕ ਮੈਨੂੰ 100 ਲੋਕ ਨਾ ਨਹੀਂ ਕਰ ਦਿੰਦੇ ਉਦੋਂ ਤੱਕ ਮੈਂ ਇੱਥੇ ਖੜ੍ਹਾ ਰਹੂੰਗਾ। ਔਰਤ ਨੇ ਉਹਦੀ ਅਧਿਆਪਕ ਵੱਲ ਵੇਖਿਆ ਅਤੇ ਅਧਿਆਪਕਾ ਮੁਸਕਰਾਈ। ਉਸ ਔਰਤ ਦੇ ਅੱਖਾਂ ਦੇ ਵਿੱਚ ਉਹਦੇ ਚਿਹਰੇ ਦੇ ਉੱਤੇ ਸਵਾਲ ਸੀ, ਜਿਹਦਾ ਜਵਾਬ ਅਧਿਆਪਕਾ ਨੇ ਦਿੱਤਾ। ਕਹਿਣ ਲੱਗੀ, ਸਾਡਾ ਮਕਸਦ ਆ ਆਪਾਂ ਬੱਚਿਆਂ ਦੀ ਟ੍ਰੇਨਿੰਗ, ਬੱਚਿਆਂ ਦੀ ਪੜ੍ਹਾਈ ਇਸ ਹਿਸਾਬ ਦੇ ਨਾਲ ਕਰਾਈਏ। ਸਾਡਾ ਮਕਸਦ ਪੈਕਟ ਵੇਚਣਾ ਨਹੀਂ ਆ, ਸਾਡਾ ਮਕਸਦ ਪੈਸੇ ਇਕੱਠੇ ਕਰਨਾ ਨਹੀਂ ਆ,

ਫਿਰ ਵੀ ਅਗਲੇ ਇਨਸਾਨ ਕੋਲ ਚਲੇ ਜਾਣਾ ਪੁੱਛਣ ਦੇ ਲਈ ਜਦੋਂ ਪਹਿਲਾਂ ਨਾ ਕਰ ਚੁੱਕਾ ਹੋਵੇ। ਹਿੰਮਤ ਰੱਖਣਾ, ਡੋਲਣਾ ਨਾ, ਵਾਰ ਵਾਰ ਨਾ ਸੁਣ ਕੇ ਫਿਰ ਦੁਬਾਰਾ ਡਿੱਗਣਾ ਨਹੀਂ, ਉੱਠ ਕੇ ਖੜ੍ਹੇ ਹੋ ਜਾਣਾ। ਇਹ ਚੀਜ਼ ਹੀ ਤਾਂ ਸ਼ਾਇਦ ਜ਼ਿੰਦਗੀ ਦੇ ਵਿੱਚ ਆਉਣੀ ਚਾਹੀਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਜਿੱਤਣਾ ਤਾਂ ਸਿਖਾਉਂਦੇ ਹਾਂ ਪਰ ਨਾ ਸੁਣਨਾ ਨਹੀਂ ਸਿਖਾਉਂਦੇ। ਬੱਚਾ ਜ਼ਬਾਨੋਂ ਕੋਈ ਬੋਲ ਕੱਢਦਾ, ਝੱਟ ਆਪਾਂ ਪੂਰਾ ਕਰਦੇ ਹਾਂ, ਪਰ ਜ਼ਿੰਦਗੀ ਦੇ ਵਿੱਚ, ਇਸ ਦੁਨੀਆਦਾਰੀ ਦੇ ਵਿੱਚ ਇੱਦਾਂ ਤਾਂ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਬਹੁਤੇ ਇਨਸਾਨ ਮਾਰ ਖਾ ਜਾਂਦੇ ਨੇ। ਜ਼ਿੰਦਗੀ ਤਾਂ ਤੁਹਾਡਾ ਵਾਰ ਵਾਰ ਇਮਤਿਹਾਨ ਲੈਂਦੀ ਹੈ। ਤੁਸੀਂ ਚਾਹੇ ਨੌਕਰੀ ਲੈਣ ਚਲੇ ਜਾਓ, ਚਾਹੇ ਤੁਸੀਂ ਕੋਈ ਕਾਰੋਬਾਰ ਕਰਨੇ ਚਲੇ ਜਾਓ, ਚਾਹੇ ਕੋਈ ਰਿਸ਼ਤਾ ਨਿਭਾਉਣ ਚਲੇ ਜਾਓ, ਹੜ ਮੋੜ ਦੇ ਉੱਤੇ ਤੁਹਾਨੂੰ ਨਾ ਸੁਣਨੀ ਪੈਂਦੀ ਹੈ। ਅਤੇ ਜੇ ਉਸ ਨਾਂ ਦੀ ਆਪਾਂ ਸਿਖਲਾਈ ਨਾ ਦਿੱਤੀ ਹੋਵੇ ਫਿਰ ਭਲਾ ਇਹ ਬੱਚੇ ਕੀ ਕਰਨਗੇ। ਅਸੀਂ ਸੋਚਦੇ ਹਾਂ ਕਿ ਬੱਚੇ ਨੂੰ ਇਹ ਸਿਖਾਉਣਾ ਚਾਹੀਦਾ ਕਿ ਇੱਕ ਨਾ ਉਹਦੀ ਕਾਬਲੀਅਤ ਜਾਂ ਨਾ ਕਾਬਲੀਅਤ ਨੂੰ ਤੈਅ ਨਹੀਂ ਕਰ ਸਕਦੀ। ਵਾਰ ਵਾਰ ਨਾ ਹੋਣ ਦੇ ਬਾਵਜੂਦ ਵੀ, 100 ਵਾਰ ਨਾ ਹੋਣ ਦੇ ਬਾਵਜੂਦ ਵੀ, ਜੇਕਰ ਇੱਕ ਵਾਰ 101 ਵਾਰ ਵੀ ਉਹਨੂੰ ਹਾਂ ਹੁੰਦੀ ਹੈ ਤਾਂ ਉਹਦੀ ਖੁਸ਼ੀ ਪਹਿਲੀ ਹਾਂ ਨਾਲੋਂ ਵੀ ਕਿਤੇ ਵਧੇਰੇ ਹੋ ਗਈ। ਪਰ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਕਿ ਉਹ 101 ਵਾਰ ਇੰਤਜ਼ਾਰ ਤਾਂ ਕਰਨ, ਉਸ ਤੋਂ ਪਹਿਲਾਂ ਟੁੱਟਣ ਨਾ, ਹੌਸਲਾ ਨਾ ਛੱਡਣ। ਵੈਸੇ ਸਾਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਕਿ 100 ਨਾ ਸੁਣ ਕੇ ਵੀ ਜੇਕਰ ਆਪਾਂ ਮੁਸਕਰਾਉਣਾ ਸਿੱਖ ਲਿਆ ਤਾਂ ਜ਼ਿੰਦਗੀ ਦੇ ਵਿੱਚ ਕੁਛ ਵੀ ਨਹੀਂ ਐਸਾ ਜਿਹੜਾ ਆਪਾਂ ਕਾਮਯਾਬ ਜਾਂ ਫਿਰ ਪ੍ਰਾਪਤ ਨਾ ਕਰ ਸਕੀ। ਕਿਉਂਕਿ ਹਾਂ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਮਿਲਦੀ ਹੈ ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ। ਕਦੀ ਇੱਦਾਂ ਹੁੰਦਾ ਹੀ ਨਹੀਂ ਆ ਕਿ ਵਾਰ ਵਾਰ ਨਾ ਹੋਈ ਜਾਵੇ। ਤੁਹਾਡਾ ਸਿਰੜ ਵੇਖ ਕੇ, ਤੁਹਾਡੀ ਹਿੰਮਤ ਵੇਖ ਕੇ ਕੋਈ ਨਾ ਕੋਈ ਤਾਂ ਜ਼ਰੂਰ ਹੁੰਦਾ ਜਿਹੜਾ ਤੁਹਾਡੀ ਕਾਬਲੀਅਤ ਪਛਾਣ ਲੈਂਦਾ। ਸ਼ਾਇਦ ਇੱਦਾਂ ਦੀ ਪ੍ਰੈਪਰੇਸ਼ਨ ਬਚਪਨ ਦੇ ਵਿੱਚ ਜੇਕਰ ਇਨਸਾਨ ਦੀ ਹੋ ਜਾਵੇ ਤਾਂ ਫਿਰ ਉਹ ਬਾਕੀਆਂ ਦੇ ਨਾਲੋਂ ਵਧੇਰੇ ਕਾਮਯਾਬ ਹੋਊਗਾ। ਇਹ ਕਹਾਣੀ ਹਰਜੋਤ ਸਿੰਘ ਹੋਰਾਂ ਨੇ ਲਿਖੀ ਸੀ ਅਤੇ ਸਾਡੇ ਤੱਕ ਕਿੰਨੇ ਪਹੁੰਚਾਈ ਉਹ ਮੈਂ ਮਿਸ ਕਰ ਗਿਆ, ਪਰ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇੰਨੀਆਂ ਸੋਹਣੀਆਂ ਪਿਆਰੀਆਂ ਚੀਜ਼ਾਂ ਤੁਸੀਂ ਪੜ੍ਹਦੇ ਹੋ, ਚੰਗੀਆਂ ਲੱਗਦੀਆਂ, ਤੁਸੀਂ ਅੱਗੇ ਸ਼ੇਅਰ ਕਰਦੇ ਹੋ। ਆਸ ਕਰਦਾ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਪਸੰਦ ਆਈ ਹੋਵੇਗੀ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਇਹ ਸਮੱਸਿਆ ਆਪਾਂ ਘਰੋਂ ਘਰ ਹੀ ਮਹਿਸੂਸ ਕਰ ਰਹੇ ਹਾਂ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਰੋਂਦੇ ਵੇਖ ਕੇ ਤੁਸੀਂ ਇਹ ਪੁੱਛਦੇ ਹੋ, ਅਸੀਂ ਤਾਂ ਕੁਛ ਨਹੀਂ ਕਿਹਾ, ਤੁਹਾਡਾ ਬੱਚਾ ਕਿਉਂ ਰੋਇਆ? ਤਾਂ ਅੱਗੋਂ ਮਾਂ ਪਿਓ ਕਹਿੰਦੇ ਨੇ ਇਹਨੂੰ ਜੇ ਨੋ ਕਹਿ ਦਈਏ ਤਾਂ ਰੋ ਪੈਂਦਾ। ਅਤੇ ਬਹੁਤ ਵਾਰੀ ਤੁਹਾਡੇ ਕੁਛ ਕਹਿਣ ਤੋਂ ਪਹਿਲਾਂ ਵੀ ਕਈ ਮਾਂ ਪਿਓ ਕਹਿ ਦਿੰਦੇ ਆ ਤੁਸੀਂ ਇਹਨੂੰ ਨੋ ਨਾ ਕਿਓ। ਪਤਾ ਨਹੀਂ ਕਿਉਂ ਜਦੋਂ ਇਹਨੂੰ ਨੋ ਕਹੀਦਾ ਤਾਂ ਉਸ ਵੇਲੇ ਰੋਣ ਲੱਗ ਪੈਂਦਾ, ਚੀਕ ਝਾੜਾ ਪਾਉਣ ਲੱਗ ਪੈਂਦਾ। ਤਾਂ ਕਈ ਤਾਂ ਤੁਹਾਡਾ ਵੀ ਸ਼ਾਇਦ ਤਜਰਬਾ ਹੋਇਆ ਹੋਊਗਾ, ਕਈ ਤਾਂ ਬੱਚੇ ਇੱਦਾਂ ਦੇ ਵੀ ਮਿਲ ਜਾਂਦੇ ਨੇ ਜਿਹੜੇ ਇਕੱਲਾ ਸਿਰਫ ਰੋਂਦੇ ਹੀ ਨਹੀਂ, ਚੀਕ ਝਾੜਾ ਹੀ ਨਹੀਂ ਪਾਉਂਦੇ। ਆਪਣੇ ਹੱਥ ਕੋਈ ਵੀ ਚੀਜ਼ ਆ ਉਹ ਚੁੱਕ ਕੇ ਕਿਸੇ ਨਾ ਕਿਸੇ ਦੇ ਜਾਂ ਭੁੰਜੇ ਵਗਾਹ ਮਾਰਦੇ ਨੇ। ਅਤੇ ਕਈ ਵਾਰੀ ਜਦੋਂ ਮਾਂ ਪਿਓ ਨੇ ਚੁੱਕਿਆ ਹੁੰਦਾ, ਕੋਈ ਬਾਹਰੋਂ ਐਵੇਂ ਉੱਦਾਂ ਹੀ ਕਿਤੇ ਨਾ ਕਹਿ ਦੇ ਅਤੇ ਨੋ ਸ਼ਬਦ ਸੁਣ ਕੇ ਉਹ ਮਾਂ ਪਿਓ ਦੇ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਹੀ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੰਦੇ, ਵਾਲ ਪੁੱਟਣੇ ਸ਼ੁਰੂ ਕਰ ਦਿੰਦੇ ਆ। ਸ਼ਾਇਦ ਇਹ ਨੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਦਰਜ ਹੋ ਚੁੱਕੀ ਹੈ। ਪਰ ਨਾ ਸੁਣਨਾ ਕੋਈ ਗਲਤ ਗੱਲ ਨਹੀਂ ਆ, ਇਹ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਪਊਗਾ। ਕਿਸੇ ਨੂੰ ਲੱਗ ਰਿਹਾ ਹੋਊਗਾ ਕਿ ਇਹ ਕਿੱਡੀ ਕੁ ਗੱਲ ਆ, ਪਰ ਜੇ ਹਾਲੇ ਤੱਕ ਤੁਹਾਡਾ ਤਜਰਬਾ ਨਹੀਂ ਹੋਇਆ ਇਹਦਾ ਮਤਲਬ ਕਿ ਤੁਸੀਂ ਜਾਂ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਕਰ ਰਹੇ ਹੋ ਜਾਂ ਫਿਰ ਹਾਲੇ

ਪਰਿਵਾਰ ਦੇ ਵਿੱਚ ਬੱਚਾ ਆਇਆ ਨਹੀਂ, ਅਤੇ ਜਿਹੜੇ ਬੱਚਿਆਂ ਵਾਲੇ ਨੇ ਉਹ ਭਲੀ ਭਾਂਤ ਜਾਣਦੇ ਆ। ਇਹ ਵਾਕਈ ਸਾਡੇ ਸਮਾਜ ਦੇ ਵਿੱਚ ਅਜੋਕੇ ਸਮੇਂ 'ਚ ਸਮੱਸਿਆ ਚੱਲ ਰਹੀ ਹੈ। ਨਿੱਕੇ ਨਿੱਕੇ ਬੱਚੇ ਨਾ ਸੁਣਨ ਨੂੰ ਇਸ ਕਰਕੇ ਨਹੀਂ ਤਿਆਰ ਕਿਉਂਕਿ ਆਪਾਂ ਨਾ ਉਹਨਾਂ ਨੂੰ ਕਦੀ ਕਹੀ ਨਹੀਂ। ਬਾਹਰ ਤਾਂ ਕੀ ਉਹਨਾਂ ਨੇ ਨਾ ਸੁਣਨੀ ਆ, ਆਪਾਂ ਘਰੋਂ ਹੀ ਜਦੋਂ ਵੀ ਕੋਈ ਉਹ ਮਨ ਦੇ ਵਿੱਚੋਂ ਜ਼ਬਾਨ ਦੇ ਵਿੱਚੋਂ ਕੋਈ ਫਰਮਾਇਸ਼ ਪਾਉਂਦੇ ਨੇ ਤਾਂ ਆਪਾਂ ਉਹਨਾਂ ਨੂੰ ਅਗਲੇ ਪਲ ਅਵੇਲੇਬਲ ਕਰਵਾ ਦਿੰਦੇ, ਚਾਹੇ ਉਹ ਚੀਜ਼ ਤੁਹਾਡੀ ਵਿੱਤ ਦੇ ਵਿੱਚ ਹੋਵੇ ਚਾਹੇ ਵਿੱਤੋਂ ਬਾਹਰ ਹੋਵੇ। ਸੱਤ ਵਾਲ ਭੰਨ ਕੇ ਵੀ ਆਪਾਂ ਉਹ ਚੀਜ਼ ਬੱਚੇ ਨੂੰ ਉਪਲਬਧ ਕਰਵਾਉਂਦੇ ਹਾਂ। ਸ਼ਾਇਦ ਉਹਦਾ ਕਾਰਨ ਇਹ ਵੀ ਆ ਕਿ ਇਕੱਲਾ ਇਕੱਲਾ ਥੋੜ੍ਹੇ ਥੋੜ੍ਹੇ ਜਿਹੇ ਬੱਚੇ ਨੇ ਅਤੇ ਰੱਬ ਦੀ ਮਿਹਰ ਆ ਅਫੋਰਡੇਬਿਲਟੀ ਬਣੀ ਆ। ਆਪਾਂ ਕਹਿੰਦੇ ਬੱਚੇ ਨੂੰ ਰਵਾਉਣਾ ਨਹੀਂ, ਉਹ ਇੱਕ ਚੰਗੀ ਗੱਲ, ਪਰ ਇਹ ਸਭ ਕੁਝ ਦੇ ਦਰਮਿਆਨ ਜੇਕਰ ਆਪਾਂ ਉਹਨੂੰ ਨਾ ਸੁਣਨ ਦੀ ਆਦਤ ਹੀ ਨਾ ਪਾਈ ਤਾਂ ਗੱਲ ਸੱਚ ਆ, ਉਹ ਫਿਰ ਕੱਲ੍ਹ ਨੂੰ ਸਮਾਜ ਦੇ ਵਿੱਚ ਕਿੱਦਾਂ ਵਿਚਰੂਗਾ। ਬਹੁਤ ਸਾਰੇ ਬੱਚੇ ਉਹ ਜੇਕਰ ਦੂਸਰੇ ਬੱਚਿਆਂ ਦੇ ਨਾਲ ਖੇਡਦੇ ਆ, ਹਾਰ ਜਾਂਦੇ ਆ, ਤਾਂ ਉਹਨੂੰ ਸਵੀਕਾਰ ਨਹੀਂ ਕਰਦੇ। ਵੇਖਿਆ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੀ ਨਾ ਆ, ਤੁਸੀਂ ਜਿੱਤੇ ਨਹੀਂ, ਉਹ ਨਹੀਂ ਚਾਹੁੰਦੇ ਕਿ ਸਾਡੇ ਬਰਾਬਰ ਕੋਈ ਹੋਰ ਜਿੱਤੇ। ਸ਼ਾਇਦ ਇਹੀ ਵੱਡੀਆਂ ਸਮੱਸਿਆਵਾਂ ਨੇ ਸਾਡੇ ਅਜੋਕੇ ਸਮੇਂ ਦੀਆਂ, ਸਾਡੇ ਆਉਣ ਵਾਲੇ ਸਮੇਂ ਦੀਆਂ, ਜਿਹੜੀਆਂ ਸਾਨੂੰ ਧਿਆਨ ਦੇ ਨਾਲ ਵਿਚਾਰਨੀਆਂ ਪੈਣਗੀਆਂ, ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਸ਼ਾਮਿਲ ਕਰਨੀਆਂ ਪੈਣਗੀਆਂ। ਇਹ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਕਰਨੀ ਪਊਗੀ। ਹੋ ਸਕਦਾ ਬਾਕੀ ਕਿਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਟੀਚਰ ਕੋਈ ਸਕੂਲ ਇੱਦਾਂ ਦੀ ਪੜ੍ਹਾਈ ਕਰਵਾਉਂਦਾ ਹੋਵੇ, ਜੇ ਕਰਵਾਉਂਦਾ ਤਾਂ ਬਹੁਤ ਵਧੀਆ ਗੱਲ ਹੈ। ਵੈਸੇ ਵੇਖਿਆ ਜਾਵੇ ਤਾਂ ਤੁਹਾਨੂੰ ਆਪਣੇ ਘਰਾਂ ਤੋਂ ਹੀ ਇਹ ਸ਼ੁਰੂਆਤ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਆ ਕਿ ਬੱਚਾ ਵਾਰ ਵਾਰ ਚੋਕਲੇਟ ਮੰਗਦਾ ਤਾਂ ਤੁਸੀਂ ਦੇਣੀ ਹੈ। ਜ਼ਰੂਰੀ ਨਹੀਂ ਆ ਕਿ ਕਿਸੇ ਦੇ ਘਰ ਜਾ ਕੇ ਕੋਈ ਵੱਡਾ ਖਿਡੌਣਾ ਮੰਗਦਾ ਤਾਂ ਤੁਸੀਂ ਅੱਜ ਹੀ ਲੈ ਕੇ ਦੇਣਾ। ਸਿਆਣੇ ਮਾਂ ਬਾਪ ਚਾਹੇ ਲੈਣ ਜੋਗੇ ਹੋਣ ਵੀ, ਚਾਹੇ ਉਹ ਲੈ ਕੇ ਦੇਣਾ ਵੀ ਚਾਹੁੰਦੇ ਹੋਣ, ਪਰ ਫਿਰ ਵੀ ਉਹ ਥੋੜ੍ਹਾ ਇੰਤਜ਼ਾਰ ਕਰਵਾ ਲੈਂਦੇ। ਉਹ ਇੰਤਜ਼ਾਰ ਬੱਚੇ ਦੇ ਵਿੱਚ ਪੇਸ਼ੈਂਸ ਭਰਦਾ, ਹਲੀਮੀ ਭਰਦਾ, ਉਹਦੇ ਵਿੱਚ ਨਾ ਸੁਣਨ ਦੀ ਤਾਕਤ ਭਰਦਾ। ਅਤੇ ਵੈਸੇ ਵੀ ਜਿਹੜੀ ਚੀਜ਼ ਜ਼ਬਾਨੋਂ ਕੱਢਿਆ ਉਸ ਵੇਲੇ ਮਿਲ ਜਾਂਦੀ ਹੈ, ਆਪਾਂ ਵੱਡੇ ਵੀ ਜਾਣਦੇ ਹਾਂ ਉਹਦੀ ਕਿੰਨੀ ਕੁ ਕਦਰ ਹੁੰਦੀ ਹੈ। ਥੋੜ੍ਹਾ ਜਿਹਾ ਤਾਂ ਬੰਦਾ ਤਰਸਿਆ ਹੋਵੇ, ਥੋੜ੍ਹੀ ਜਿਹੀ ਤਾਂ ਮਿਹਨਤ ਕੀਤੀ ਹੋਵੇ, ਥੋੜ੍ਹੇ ਜਿਹੇ ਤਾਂ ਹਾੜੇ ਕੱਢੇ ਹੋਣ, ਉਸ ਤੋਂ ਬਾਅਦ ਜਿਹੜੀ ਉਹ ਤੁਹਾਨੂੰ ਸ਼ੈ ਮਿਲਦੀ ਹੈ ਉਹਦੀ ਖੁਸ਼ੀ ਕੁਛ ਵੱਖਰੀ ਹੁੰਦੀ ਹੈ। ਵੈਸੇ ਵੀ ਸੱਚ ਹੈ ਕਿ ਹਰ ਇੱਕ ਚੀਜ਼ ਦੇ ਉੱਤੇ ਝੱਟ ਦੇਣੀ ਨਾ ਵੀ ਨਹੀਂ ਕਰਨੀ ਚੰਗੀ, ਸਾਨੂੰ ਇਹ ਚੀਜ਼ ਵੇਖਣੀ ਪਊਗੀ ਕਿ ਕਿਹੜੀ ਚੀਜ਼ ਪੈਂਦੇ ਲੈ ਦੇਣੀ ਅਤੇ ਕਿਹੜੀ ਕਿਹੜੀ ਚੀਜ਼ ਦੇ ਉੱਤੇ ਆਪਾਂ ਨਾ ਕਰਨੀ ਆ। ਸੋ ਆਪਾਂ ਵੇਖਣਾ ਕਿ ਆਪਾਂ ਆਪਣੇ ਬੱਚੇ ਨੂੰ ਕਿੱਦਾਂ ਦਾ ਬਣਾਉਣਾ, ਕਿੱਦਾਂ ਦੀ ਪਰਵਰਿਸ਼ ਦੇਣੀ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਤੁਸੀਂ ਪਸੰਦ ਕੀਤੀ ਆ ਤਾਂ ਫਿਰ ਤੁਸੀਂ ਜ਼ਰੂਰ ਪੱਲੇ ਬੰਨਿਓ। ਸ਼ੁਰੂਆਤ ਕਿਤੇ ਹੋਈ ਕਿਸੇ ਵੀ ਸਮੇਂ ਹੋ ਸਕਦੀ ਹੈ। ਅਤੇ ਹੋਰ ਵੀ ਇੱਦਾਂ ਦੀਆਂ ਕਹਾਣੀਆਂ ਜੇਕਰ ਤੁਸੀਂ ਸੁਣਨੀਆਂ ਤਾਂ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ 24 ਘੰਟੇ ਹੁਣ ਇੱਦਾਂ ਕਹਾਣੀਆਂ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇਕਰ ਵਧੀਆ ਲੱਗਦੀਆਂ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਬਹੁਤ ਸਾਰੇ ਸਾਡੇ ਪ੍ਰੋਗਰਾਮ, ਬੜੀਆਂ ਸਾਰੀਆਂ ਸਾਡੀਆਂ ਪਲੈਨਿੰਗ ਮਨਸੂਬੇ ਉਹ ਤੁਹਾਡੀ ਫੀਡਬੈਕ ਦੇ ਉੱਤੇ ਨਿਰਭਰ ਕਰਦੇ ਨੇ। ਤੁਹਾਡਾ ਦਿਨ ਵਧੀਆ ਜਾਵੇ। ਧੰਨਵਾਦ।

0: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है। तो चाहे वो उस बहन के लिए हो जो चुनने में थोड़ा वक्त लगाती है, या उस बहन के लिए जो पहले से अपना मन बना चुकी है। रिमिटली के जरिए पैसे भेजना सिर्फ एक मनी ट्रांसफर नहीं, उससे कहीं बढ़कर है, क्योंकि जब पैसा आगे बढ़ता है तो जिंदगी भी आगे बढ़ती है। रिमिटली, दुनिया भर में पैसे भेजे।
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Abhi ek border chal rahi hai.
1: Nahi ji, ye to Urda Teer chal raha hai. From October 9th at cinemas near you.
6: Kitchen the style dull lagda, bathroom vanity simple jya. Hun tension khatam karo. Aa gaya ZJ Stone Mason. Party karne banaye ekdam classy. Assi banone ya designer stone bench Tops for kitchen, stylish vanity, ate modern laundry, OV porcelain ate marble nal, jithe elegance mildi hai, durability nal. Hun na sirf kar, par tuhadi personality bhi shine karegi stone de style nal. Call karo 0410-045-555 ya aaj hi visit karo 104 Collins Road, Melton.
7: Opa ji, ek paase mortgage utte grocery, te hun electricity bills bhi rocket ban gaye ne.
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616 quicksignage.com।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਸਮਾਂ ਸਾਡਾ ਹੱਸਣ ਦਾ ਰਲ ਮਿਲ ਕੇ ਹੱਸਣ ਦਾ ਮੌਕਾ ਮਿਲ ਜੇ ਤਾਂ ਫਿਰ ਬੰਦਾ ਇਕੱਲਾ ਬੁਰਾ ਨਹੀਂ ਲੱਗਦਾ ਅਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਹੱਸਦੇ ਹਾਂ ਅਤੇ ਮੇਰੇ ਨਾਲ ਅੱਜ ਆ ਚੁੱਕੇ ਨੇ ਸੁੱਖ ਪਰਮਾਰ
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਅਤੇ ਧੁੱਪ ਬੱਦਲ ਠੰਡ ਗਰਮੀ ਵਾਲੀ ਸਾਰੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਆਨੰਦ ਮਨਾਉਣ ਦੇ ਲਈ ਮੈਨੂੰ ਫੋਨ ਦਿਸ ਰਿਹਾ ਆ ਐਡੀ ਵੱਡੀ ਲਾਈਨ ਲੱਗੀ ਹੋ ਮੈਂ ਮੇਰੇ ਕੋਲ ਬਹੁਤ ਗੱਲਾਂ ਆ ਕੋਈ ਚੱਕਰ ਨਹੀਂ ਮੈਂ ਬਾਅਦ ਚੋਂ ਕਰ ਲੈਣੀ ਆ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ ਲੈਂਦੇ ਹਾਂ ਦੇਖਦੇ ਹਾਂ ਸਾਨੂੰ ਕੌਣ ਹਸਾਉਣ ਦੇ ਲਈ ਪਹਿਲਾਂ ਆਇਆ ਆ
0: ਬਿਲਕੁਲ ਜੀ ਆਓ ਫਿਰ ਆਪਾਂ ਪਹਿਲਾਂ ਬੱਚਿਆਂ ਤੋਂ ਸੁਣਦੇ ਹਾਂ ਕੀ ਲੈ ਕੇ ਆਏ ਨੇ ਅਤੇ ਤੁਹਾਡਾ ਧੰਨਵਾਦ ਵਾਪਸ ਤੁਹਾਡਾ ਕੀ ਕਹਿੰਦੇ ਹੁੰਦੇ ਵੈਲਕਮ ਬੈਕ
1: ਥੈਂਕ ਯੂ
0: ਵੈਲਕਮ ਬੈਕ ਸ਼ੁਗਨੋਸ਼ੀ ਸਮਥਿੰਗ ਸਮਥਿੰਗ ਜੋ ਵੀ ਅਤੇ ਇੱਧਰ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮੰਨਤ ਅਤੇ ਫਤਿਹ ਅਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਮੈਂ ਵੀ ਮੰਨਤ ਹੈ ਹੋਈ ਕਹਿਣਾ ਚਾਹ ਰਿਹਾ ਹਾਂ ਮੈਨੂੰ ਚੇਤਾ ਭੁੱਲ ਗਿਆ ਹੈ
1: ਥੈਂਕ ਯੂ ਮੰਨਤ ਥੈਂਕ ਯੂ ਮੈਂ ਤਾਂ ਬਾਏ ਬਾਏ ਕਰ ਆਈ ਹਾਂ ਸਾਰੇ ਅੱਖਰਾਂ ਨੂੰ ਮੰਨਤ
0: ਹੈ
1: ਮੇਰੇ ਤੋਂ ਤਾਂ ਆਹ ਸਿੱਖਿਆ ਹੀ ਨਹੀਂ ਹੋਇਆ ਪਤਾ ਥੈਂਕ ਯੂ ਵੈਲਕਮ ਮੈਂ ਵਿੱਚ ਹਰੇਕ ਗੱਲ ਦੇ ਸਾਈ ਲਾਉਂਦੀ ਰਹੀ ਫਿਰ ਮੇਰੇ ਕੁੱਟ ਪੈਣੀ ਸ਼ੁਰੂ ਹੋਈ ਵੀ ਸਾਹ ਨਹੀਂ ਲਾਉਣਾ ਇਹਦੇ ਵਿੱਚ ਐਸ ਹੈ ਨਹੀਂ ਉਹ ਕਹਿੰਦੇ
0: ਵੇਲੋ ਮੰਨਤ ਨੂੰ ਆਉਂਦੀ ਆ ਜਪਾਨੀ ਤੇ ਮੰਨਤ ਹਲੇ ਗਈ ਨਹੀਂ ਆ ਤੁਹਾਨੂੰ ਇਹਨਾਂ ਨੂੰ ਵੇਲਾ ਮੰਨਤ ਆਉਂਦਾ ਵੀ ਕੁਛ ਨਹੀਂ ਤਾਂ ਵੀ ਉਹ ਆਏ ਐਵੇਂ
1: ਸੌਖਾ ਹੀ ਆ ਮੰਨਤ ਕੋਈ ਔਖਾ ਨੀ ਹੈਗਾ ਫੋਨ ਦੇ ਵਿੱਚ ਬੋਲ ਕੇ ਦੱਸ ਦੋ ਆਹ ਦਿਸ ਬਸ ਉੱਥੇ ਦਿਸ ਕਹਿਣਾ ਤੁਸੀਂ
0: ਮੰਨਤ ਆਪਾਂ ਵੀ ਚੱਲੀਏ ਨੀ ਜਪਾਨ ਕਿਤੇ ਵੇਖ ਕੇ ਆਈਏ ਆਪਾਂ ਵੀ ਇਸ ਤੋਂ ਪਹਿਲਾਂ ਵੀ ਤੂੰ ਲੰਮੀ ਹੋ ਜਾਵੇ ਪਹਿਲਾਂ ਹੋ ਆਈਏ
1: ਟਿਕਟ ਵੱਡੀ ਲੱਗਣ ਲੱਗ ਜਾਵੇ
0: ਟਿਕਟ ਦੀ ਕੋਈ ਗੱਲ ਨੀ
1: ਮੰਨਤ ਹਾਂ
0: ਰਲਿਆ ਚਾਹੀਦਾ
1: ਨਹੀਂ ਨਹੀਂ ਵੈਸੇ ਵੀ ਉੱਥੇ ਦਰਵਾਜੇ ਛੋਟੇ ਆ ਲੰਬੇ ਬੰਦੇ ਦਾ ਔਖਾ
0: ਤਾਂਹੀਓ ਕਹਿਣ ਡਿਆ ਪਹਿਲਾਂ ਮੰਨਤ ਹੋ ਆਈਏ ਬਾਅਦ ਚ ਤੂੰ ਲੰਮੀ ਹੋ ਜਾਣੀ
1: ਲੰਬਾ ਬੰਦਾ ਤਾਂ ਟੱਕਰਾ ਹੀ ਮਾਰਦਾ ਉੱਥੇ ਮੰਨਤ
0: ਹੈਂ ਹੈਂ ਫੇਰ ਐਵੇਂ ਬੈੱਡ ਤੋਂ ਲੱਤਾਂ ਥਾਲੇ ਡਿੱਗਦੀਆਂ ਰਹਿੰਦੀਆਂ
1: ਹਾਂ ਮੈਨੂੰ ਵੀ ਲੈ ਜਿਓ ਮੈਂ ਵੀ ਤੁਹਾਡੇ ਕਜਿੱਡੀ ਆ
0: ਹੈਂ
1: ਪਰ ਉੱਥੇ ਤਾਂ ਮੈਂ ਦੁਬਾਰਾ ਵੀ ਚਲ ਜੂ
0: ਇਹ ਫੇਰ ਦੱਸਣਗੇ ਨਾ ਸਾਨੂੰ ਵੀ ਰਾਹ ਰੂਹ ਤੇ ਦੱਸ ਦੇਣਗੇ
1: ਟ੍ਰੇਨ ਚ ਕੌਣ ਬਿਠਾਊਗਾ ਤੁਹਾਨੂੰ
0: ਮੰਨਤ ਤੂੰ ਭਾਨ ਆਪਣਾ ਪਿੱਗੀ ਬੈਂਕ ਵੇਖੀ ਜਾਊਗੀ ਵੇਖ ਬੈਂਕ ਬੁੰਕ ਚ ਕੀ ਪਿਆ
1: ਦਸੰਬਰ ਦੀਆਂ ਛੁੱਟੀਆਂ ਉਹ ਤਾਂ ਮਹਿੰਗੀਆਂ ਹੋਣੀਆਂ ਸਸਤੀਆਂ ਜਿਹੀਆਂ ਛੁੱਟੀਆਂ ਦੇਖਦੇ ਆ
2: ਮੇਰੇ ਕੋਲ ਤਾਂ ਇੱਕ ਆਣੇ ਦੀ ਟਿਕਟ ਜੋਗਾ ਵੀ ਨਹੀਂ ਹੈਗਾ ਪੈਸਾ ਅਰਾਊਂਡ 600 ਹੀ ਆ
0: ਅੱਛਾ 600
1: ਫੰਡ ਇਕੱਠਾ ਕਰ ਲਈ
0: ਆਪਾਂ ਮੰਨਤ ਫਿਰ ਫੰਡਿੰਗ ਕਰਨੀ ਸ਼ੁਰੂ ਕਰੀਏ ਆਪਾਂ ਇਕੱਠੇ ਕਰਨੇ ਸ਼ੁਰੂ ਕਰੀਏ
2: 2000 ਡਾਲਰ ਦੀ ਆਉਣੀ ਆ ਟਿਕਟ ਕੀ ਆਣੇ ਦੀ
0: ਆਪਾਂ ਇਕੱਠੇ ਕਰਨੇ ਸ਼ੁਰੂ ਕਰੀਏ
1: ਮੰਨਤ ਨੇ ਸਾਰਾ ਬਜਟ ਲਾਇਆ
0: ਆ ਮੰਨਤ ਤੁਸੀਂ ਨਾ ਬਜਟਿੰਗ ਬਣਾਓ ਪਹਿਲਾਂ ਪਤਾ ਲੱਗੇ ਵੀ ਪੈਸੇ ਲੱਗਦੇ ਕਿੰਨੇ
1: ਹਾਂ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਦੇ ਮੰਨਤ ਫਿਰ ਚੱਲੀਏ ਦੁਬਾਰਾ
0: ਠੀਕ ਆ ਫਤਿਹ ਕੋ ਵੀ ਲੈ ਲਾਂਗੇ ਆਪਾਂ ਫਤਿਹ ਕੋ ਧਾਰੇ ਮੰਗ ਲਾਂਗੇ
1: ਸਪਾਂਸਰ ਕਰਾ ਲਾਂਗੇ ਕਿਸੇ ਤੋਂ ਆਪਣਾ ਟ੍ਰਿਪ
2: ਹਾਂਜੀ
0: ਠੀਕ ਆ ਕੀ ਸੁਣਾਏਗੀ ਫਿਰ ਅੱਜ
2: ਹਾਂਜੀ ਪਰ ਪੰਜਾਬੀ ਐਕਸਪ੍ਰੈਸ ਤੋਂ ਨਹੀਂ
0: ਹਾਂ
2: ਪੰਜਾਬੀ ਐਕਸਪ੍ਰੈਸ ਤੋਂ
0: ਨਹੀਂ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ ਅੱਜ
2: ਚੂਹੇ ਤੇ ਸ਼ੇਰ ਦੇ ਉੱਤੇ
0: ਅੱਛਾ
2: ਇੱਕ ਵਾਰੀ ਦੋ ਚੂਹੇ ਮੋਟਰਸਾਈਕਲ ਦੇ ਉੱਤੇ ਆਂਦੇ ਸੀ ਤੇ ਸ਼ੇਰ ਦਾ ਬੱਚਾ ਆ ਕੇ ਉਹਨਾਂ ਨੂੰ ਇੱਕ ਲਿਫਟ ਦੇ ਲਈ ਮੰਗਦਾ ਤੇ ਫਿਰ ਸ਼ੇਰ ਇੱਕ ਸ਼ੇਰ ਮੀਨ ਇੱਕ ਚੂਹਾ ਉਹਨਾਂ ਚੋਂ ਫਿਰ ਇਹ ਦੇਖ ਕੇ ਕਹਿੰਦਾ ਦੇਖ ਲਾ ਤੂੰ ਹੋਰ ਨਾ ਤੇਰੀ ਬਾਅਦ ਚੋਂ ਮੰਮੀ ਕਵੇ ਵੀ ਗੁੰਡਿਆਂ ਨਾਲ ਫਿਰਦਾ ਤੂੰ
1: ਇਕਦਮ ਮੰਮੀਆਂ ਬੜੀਆਂ ਤੰਗ ਕਰਦੀਆਂ
0: ਚੂਹਿਆਂ ਦੀਆਂ ਮੰਮੀਆਂ ਤੇ ਸ਼ੇਰਾਂ ਦੀਆਂ ਮੰਮੀਆਂ ਹੈ
1: ਮੈਂ ਵੀ ਤੰਗ ਕਰਕੇ ਆਈ ਆ ਤਾਂ ਹੀ ਤਾਂ ਮੈਨੂੰ ਪਤਾ
0: ਵੇਖਿਆ ਮੰਨਤ ਕਿੰਨੀ ਸਮਾਰਟ ਹੋ ਗਈ
1: ਇੰਨੀ ਇਹਦੀ ਚੀਂਜੀ ਕਰਨੀ ਪੈਣੀ ਹੁਣ ਸਾਨੂੰ ਛੇਤੀ ਮਿਲਣਾ ਪੈਣਾ ਮੰਨਤ ਨੂੰ
0: ਥੈਂਕ ਯੂ ਮੰਨਤ
2: ਹੁਣ
0: ਏਦਾਂ ਕਰੋ ਨਾ ਹੁਣ ਫਾਈਨ ਕਰਨੇ ਬੰਦ ਕਰੋ ਹੁਣ ਗ੍ਰਾਹੀ ਸ਼ੁਰੂ ਕਰੋ ਤੁਸੀਂ
1: ਨਵੇਂ ਸਾਲ ਕੋਈ ਨਵੀਂ ਚੀਜ਼ ਕਰਨੀ ਸ਼ੁਰੂ
0: ਹੁਣ ਆਪਾਂ ਕਲੈਕਸ਼ਨ ਸ਼ੁਰੂ ਕਰੀਏ
2: ਮੰਮਾ ਨੇ ਆਪਦਾ ਨਾਮ
0: ਰੱਖਿਆ ਓਕੇ ਗੁੱਡ ਗੁੱਡ ਆਪਣੀ ਮਠਿਆਈ ਦਾ
2: ਨਹੀਂ ਹਾਂ ਅਜੇ ਬਿਜ਼ਨਸ ਦਾ
1: ਉਹੀ ਬਿਜ਼ਨਸ ਦਾ
0: ਬਿਜ਼ਨਸ ਦਾ ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਫੇਰ ਤਾਂ ਲਓ ਜੀ ਸਪਾਂਸਰ
0: ਮੈਨੂੰ ਤਾਂ ਲੱਗਾ ਸੀ ਮੰਨਤ ਸਵੀਟਸ ਆ ਸ਼ਾਇਦ
2: ਨਹੀਂ
0: ਪਰ ਫਿਰ ਫਤਿਹ ਨੇ ਲੜ ਪੈਣਾ ਸੀ
1: ਮੰਮਾ
0: ਨੇ ਸਮਾਰਟਨੈਸ ਹੀ ਕੀਤੀ ਹੈ ਪੰਜਾਬ ਐਕਸਪ੍ਰੈਸ ਐ ਲੱਗਦਾ ਜਿਦਾ ਵੇਸਣ ਤੇ ਚੜ ਕੇ ਕ੍ਰਿਗੀ ਬੰਦ ਜਾਣਾ ਹੁੰਦਾ ਬੰਦਾ
1: ਜਿੱਦਾਂ ਮਟਰੀ ਫਲਾਈ ਕਰ ਲੈਂਦੀ ਹੈ ਪਤਾ ਮਟਰੀ ਕੀ ਕਹਿੰਦੀ ਮੈਂ ਕਰਕੇ ਫਲਾਈ ਆਵਾਂ
0: ਹੈ ਐ ਲੱਗਦਾ ਜੇ ਲੱਡੂ ਨਹੀਂ ਥ੍ਰੀ ਵੀਲਰ ਵੇਚਦੇ ਹੁਣ
1: ਜੇ ਤੈਨੂੰ ਲੱਗੇ ਭੁੱਖ ਮੈਂ ਕਰਕੇ ਫਲਾਈ ਆਵਾਂ
0: ਇਹ ਨਾ ਪਤਾ ਯਾਰ ਇਦਾਂ ਦਾ ਭਾਈ ਜਿੱਦਾਂ ਲੈਂਦਾ ਨਾ ਮੰਮਾ ਮਟਰੀ ਕਿਰਾਏ ਤੇ ਦਿੰਦੇ ਹੁੰਦੇ ਜਿੱਦਾਂ ਉਬਰ ਚਲਾਉਣ ਲਈ
1: ਤੁਸੀਂ ਫਾਈਨ ਕਰਾਉਣਾ ਮੈਂ
0: ਓਕੇ ਓਕੇ ਓਕੇ ਨਹੀਂ ਫਾਈਨ ਬੰਦ ਕਰਾਤੇ ਆਪਾਂ ਹੁਣ ਅਸੀਂ ਗ੍ਰਾਹੀ ਕਰਨੀ ਹਾਂਜੀ ਹਾਂਜੀ
2: ਖਬਰ ਦੇਵੇ
1: ਫੋਨ
0: ਮੋਬਾਈਲ
2: ਗਲਤ
1: ਮੈਸੇਜ
0: ਰੇਡੀਓ
2: ਰੇਡੀਓ
0: ਫਤਿਹ ਤਾਂ ਮੂੰਹ ਵੀ ਹੈਗਾ
1: ਜੀਵ ਹੈਗੀ
0: ਹੋਰ ਕੀ ਲੱਡੂ
2: ਗਲਤ
0: ਕੈਂਡਲ
2: ਗਲਤ
0: ਯਾਰ ਸੂਈ ਧਾਗਾ
1: ਅੰਗਰੇਜ਼ੀ ਪੰਜਾਬੀ ਚ ਦੱਸੀਏ
0: ਚਲ ਹਾਰ ਗਏ
1: ਟੈਲੀਫੋਨ
2: ਗਲਤ ਮੈਂ ਦੱਸਦਾ ਆਨਸਰ ਹੈ ਕੋ ਚਿੱਠੀ
0: ਓ ਚਿੱਠੀ
1: ਅਸੀਂ ਚਿੱਠੀਆਂ ਦੇ ਜ਼ਮਾਨੇ ਤੇ ਨਹੀਂ ਨਾ ਦੋਨੋਂ ਤਾਂ ਸਾਨੂੰ ਨਹੀਂ ਪਤਾ
0: ਚਿੱਠੀ
1: ਫੀਅਰ ਜੈਂਜੀ
0: ਐਂ ਤੇ ਜਾਂਦਾ ਜਾਂਦਾ ਉਹ ਵੇਖਿਆ ਵਾ
1: ਹਾਂ
0: ਗਸੀਸੀ ਬੜੀ ਗੁਲਾਬ ਦੀ
1: ਬਾਏ ਥੈਂਕ ਯੂ
0: ਫਤਿਹ
1: ਸ਼ੀਸ਼ੀ ਬੜੀ ਗੁਲਾਬ ਕੀ
0: ਥੈਂਕ ਯੂ ਥੈਂਕ ਯੂ ਸਨ ਜੀ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਨੈਕਸਟ ਵਾਰੀ ਆ ਸਾਡੇ ਨਾਲ ਤੇਗ ਦੀ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ
2: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
1: ਸਤਿ ਸ਼੍ਰੀ ਅਕਾਲ ਤੇਗ ਜੀ
0: ਤੁਸੀਂ ਤੇ ਦੋਵੇਂ ਲੱਕੀ ਲੱਕੀ ਫੈਲੇ ਹੋ ਇਹ ਵੀ ਇਟਲੀ ਤੋਂ ਆਏ ਹੈ ਤੁਸੀਂ ਤੇ ਦੋਵੇਂ ਜਾਣੇ ਬੜੀ ਘੁੰਮੀ ਘੁੰਮੀ ਕਰਕੇ ਆਏ ਹੋ
1: ਫਿਰ ਇਟਾਲੀਅਨ ਸਿੱਖ ਕੇ ਆਏ ਹੋ ਤੁਸੀਂ ਤੇਗ ਕਜ਼ਨ ਕੋਲ ਥੋੜੀ ਨਾ
0: ਥੋੜੀ
2: ਤੇ ਕੱਲ ਆਪਾਂ ਸਵਿਮਿੰਗ ਗਏ ਸੀ, ਮੈਂ ਮੇਰੀ ਸਵਿਮਿੰਗ ਟੀਚਰ ਨੂੰ ਦੱਸਿਆ ਸੀ ਕਿ ਮੈਨੂੰ ਟਾਲੀ ਤੋਰੀ ਆਉਂਦੀ ਆ, ਫਿਰ ਉਹ ਕਹਿੰਦੀ ਸੀ
0: ਕਹਿੰਦੇ ਸੀ
2: ਕਹਿੰਦੇ ਸੀ ਕਹਿੰਦੀ ਸੀ ਕਹਿੰਦੀ ਸੀ ਤੈਨੂੰ ਇਹ ਆਉਂਦੀ ਆ ਟੋਇਲੇਟ ਕਿੱਥੇ ਆ, ਮੈਂ ਟੋਇਲੇਟ ਵਿੱਚ ਗੁੰਮ ਹੋ ਗਈ, ਟੋਇਲੇਟ ਰੋਲ ਕਿੱਥੇ ਪਿਆ, ਐਵੇਂ ਦੀ ਚੀਜ਼ਾਂ ਮੈਂ ਬੂ ਬੂ ਕਰਨੀ ਆ, ਐਵੇਂ ਦੀ ਚੀਜ਼ਾਂ ਪੁੱਛਦੀ ਸੀ
3: ਟੀਚਰ ਇਟਾਲੀਅਨ ਸੀ,
2: ਹਾਂਜੀ ਉਹ ਐਵੇਂ ਦੀ ਚੀਜ਼ਾਂ ਪੁੱਛਦੀ ਸੀ।
0: ਤੇ ਫਿਰ ਤੁਹਾਨੂੰ ਆਉਂਦੀਆਂ ਸੀ ਕਿ ਨਹੀਂ?
2: ਮੈਨੂੰ ਪੂਪੂ ਕਹਿੰਦੀ ਆਉਂਦੀ ਆ।
0: ਅੱਛਾ ਪੂਪੂ ਕਹਿੰਦੀ ਆਉਂਦੀ ਆ। ਕੀ ਕਹਿੰਦੇ, ਕੀ ਕਹਿੰਦੇ ਇਟਾਲੀਅਨ ਚ?
2: ਕਾਕਾ।
0: ਹੈ
2: ਕਾਕਾ?
3: ਟਾਕਾ।
0: ਕਾਕਾ
3: ਟਾਕਾ,
2: ਹਾਂਜੀ
3: ਕਾਕਾ ਕੀ ਟਾਕਾ?
2: ਟਾਕਾ
0: ਕੇ ਕੇ ਏ ਕੇ ਏ,
2: ਹਾਂਜੀ
0: ਕਾਕਾ। ਓਕੇ ਆਹ ਤਾਂ ਕਾਕਾ ਹੀ, ਉਹ
3: ਤਾਂ ਸਾਊਥ, ਉਹ ਵੀ ਸਾਊਥ ਵਾਲੇ ਵੀ ਕਾਕਾ ਹੀ ਕਹਿੰਦੇ ਨਾ।
2: ਮੈਨੂੰ ਕਿ ਮੈਨੂੰ ਪੂਪੂ ਆਉਂਦੀ ਆ ਤੇ ਹੋਰ ਚੀਜ਼ਾਂ ਆਉਂਦੇ ਨੇ, ਪਰ ਉਹ ਬੜੀ ਸਿੱਲੀਆਂ ਚੀਜ਼ਾਂ ਪੁੱਛਦੀ ਸੀ।
0: ਉਹਨੂੰ ਪਤਾ ਸੀ ਚੀਜ਼ਾਂ।
2: ਹੈਲੋ ਕਹਿੰਦਾ ਉਹ ਨਾ, ਹਾਊ ਆਰ ਯੂ, ਆਈ ਐਮ ਗੁੱਡ, ਦਾ 1 ਟੂ 10 ਕਾਊਂਟਿੰਗ ਆਉਂਦੀ ਹੈ ਇਟਾਲੀਅਨ ਵਿੱਚ।
3: ਤੁਹਾਨੂੰ ਪਤਾ ਮੈਨੂੰ ਇਟਾਲੀਅਨ ਵਿੱਚ ਆਈ ਲਵ ਯੂ ਕਹਿਣਾ ਆਉਂਦਾ ਆ।
0: ਵੈਰੀ ਗੁੱਡ। ਤੇ ਟੁੱਟੇ ਦੰਦ ਨੂੰ ਕੀ ਕਹਿੰਦੇ ਇਟਾਲੀਅਨ ਚ?
3: ਮੈਨੂੰ
0: ਲੱਗਦਾ ਆ ਮੈਨੂੰ
3: ਕੀ ਹੋਇਆ, ਹਵਾ ਨਿਕਲੀ ਜਾਂਦੀ ਆ।
0: ਤੇ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਬਜ਼ਾਰ ਤੋਂ ਪਹਿਲਾਂ ਸੱਚ ਤੇਗ ਤੇ ਕਹਿ, ਤੁਸੀਂ ਤੇ ਕਹਿ ਕੇ ਗਏ ਤੁਸੀਂ ਮੇਰੇ ਲਈ ਕੁਛ ਲੈ ਕੇ ਆਉਣਾ ਵਾ ਉੱਥੋਂ।
3: ਮੈਂ ਕੁਛ ਮੰਗਾ ਸਹੀ, ਤੁਸੀਂ ਨਾਲ ਆ ਜਾ ਕਰੋ।
0: ਹੈ ਤੇਗ
2: ਮਿਲਿਆ ਨਹੀਂ ਪਰਸ।
3: ਓਹੋ ਅੱਛਾ, ਉੱਥੇ ਤਾਂ ਬਣਦੇ ਆ, ਇੱਦਾਂ ਕਿੱਦਾਂ ਨਹੀਂ ਮਿਲਿਆ?
0: ਇਹ ਉਧਰਲੀ ਸਾਈਡ ਤੇ ਨਹੀਂ ਗਏ ਜਿੱਥੋਂ ਪਰਸ ਮਿਲਦੇ ਆ, ਉਹਦੇ ਮੰਮਾ ਨੂੰ ਨਹੀਂ ਮਿਲਿਆ, ਤੁਹਾਨੂੰ ਕਿੱਥੋਂ ਮਿਲ ਜਾਣਾ ਹੈ ਨਾ ਤੇਗ?
2: ਇਟਲੀ ਦੇ ਲੋਕ ਨੇ ਉਹ ਪਰਸ ਬੜੇ ਪਾਉਂਦੇ ਨੇ।
0: ਪਰਸਾਂ ਬੜੇ ਪਾਉਂਦੇ ਆ?
2: ਹਾਂਜੀ, ਮੇਰੀ ਕਜ਼ਨ ਨੂੰ ਵੀ ਪਰਸ ਪਾਉਂਦੀ ਆ, ਤੇ ਫਿਰ ਮੰਮੀ ਦੀ ਸਿਸਟਰ ਵੀ ਪਾਉਂਦੀ ਆ, ਤੇ ਹੋਰ ਵੀ ਬਹੁਤ ਲੋਕ
3: ਪੈਸੇ ਬਹੁਤ
2: ਪਾਉਂਦੇ ਨੇ।
0: ਹਾਂ, ਜਿਹੜੀ ਮੰਮੀ ਦੀ ਸਿਸਟਰ ਹੁੰਦੇ ਨਾ, ਉਹ ਮਾਸੀ ਹੁੰਦੇ, ਮਾਸੀ ਜੀ। ਹਾਂ, ਕਈ ਤਾਂ ਮਾਸੀ ਜੀ ਵੀ ਪਾਉਂਦੇ ਆ। ਓਕੇ, ਕੱਲ ਨੂੰ ਡੈਡੀ ਨੂੰ ਨਾ ਕਿਹੋ ਜਿਹੜੇ ਮੰਮੀ ਦੇ ਹਸਬੈਂਡ ਨੇ,
3: ਜਿਹੜੇ ਮੰਮੀ ਦੇ ਬੱਚੇ
2: ਪਾਉਂਦੀ ਆ ਸਾਰੇ ਕਿਸੇ ਪਾਸ।
0: ਅੱਛਾ, ਗੁੱਡ ਗੁੱਡ।
3: ਫਿਰ ਉਹਨਾਂ ਦੇ ਕੋਲ ਪੈਸੇ ਜ਼ਿਆਦਾ ਹੈ ਨਾ, ਇਟਾਲੀਅਨ ਜਿਹੜੇ ਆ ਔਜ਼ੀਆਂ ਨਾਲੋਂ ਜ਼ਿਆਦਾ ਪੈਸੇ ਆ ਉਹਨਾਂ ਦੇ ਕੋਲ, ਤਾਂ ਆ ਪੈਸੇ ਹੋਗੇ ਤਾਂ ਅਸੀਂ ਪਰਸ ਚੱਕਾਂਗੇ, ਸਾਡੇ ਕੋਲ ਤਾਂ ਕਾਰਡ ਆ ਪੁੱਤ, ਉਹ ਤਾਂ ਫੋਨ 'ਚ ਵੀ ਆ ਜਾਂਦੇ ਆ।
0: ਤੇ ਤੇਗ ਵੀ ਲੈ ਕੇ ਆਈ ਪਰਸ?
2: ਨਹੀਂ
0: ਲੈ ਕੇ ਆਈ। ਓਕੇ ਓਕੇ, ਚਲੋ ਕੀ ਸੁਣਾਓਗੇ?
2: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
0: ਹਾਂਜੀ
3: ਓਕੇ।
2: ਆ ਟਾਂਗਾ ਪਾ ਟਾਂਗਾ ਵਿੱਚ ਟਲਮ ਟੱਲੀ ਆ, ਓਨ ਕੁੰਜੇ ਦੇਨ ਬੱਚੇ ਨਦੀ ਨੋਨ ਚੱਲੀ ਆ।
3: ਇਹ ਕਾਹੀ ਦੋ ਚਾਰ ਬੁਝਾਰਤਾ ਜਿਹੜੀਆਂ ਸਾਨੂੰ,
0: ਇੰਨਾ ਔਖਾ ਯਾਦ ਕਿੱਦਾਂ ਕੀਤਾ ਤੂੰ?
2: ਮੈਂ ਪਹਿਲਾਂ ਸੁਣਾਈ ਹੋਈ ਸੀ।
0: ਓਕੇ ਓਕੇ, ਫਿਰ ਤੇ ਮੈਨੂੰ ਆਉਂਦੀ ਸ਼ਾਇਦ।
3: ਮੈਨੂੰ ਵੀ ਆਉਂਦੀ ਆ,
0: ਤੇ ਖੂਹ ਆ ਲੱਗਦਾ ਮੈਨੂੰ। ਖੂਹ ਹੀ ਆ?
3: ਜਿਹੜੇ
0: ਡੱਡੂ ਦਾ ਸਿਰ ਭੰਨੇ। ਹੈ ਇਹ ਫਿਰ ਟਿੰਡਾ ਹੀ ਆ। ਸ਼੍ਰਿਆ ਤੇ ਉਸ ਤੋਂ ਬਾਅਦ ਫਿਰ ਅਨਾਹਤ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਸ਼੍ਰਿਆ, ਕੀ ਹਾਲ ਚਾਲ ਨੇ?
4: ਸਤਿ ਸ਼੍ਰੀ ਅਕਾਲ ਆਂਟੀ ਜੀ ਐਂਡ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
3: ਕਿੱਦਾਂ ਹਾਲ ਚਾਲ?
2: ਠੀਕ ਹੈ ਤੁਹਾਡਾ ਹਾਲ ਕੀ ਹੈ?
0: ਸਾਡਾ ਵੀ ਹਾਲ ਠੀਕ ਹੈ। ਤੁਸੀਂ ਕੀ ਕਰਦੇ ਸੀ?
2: ਰਸ਼ਮੀ ਆਪਾਂ ਨੇ ਬ੍ਰੇਕਫਾਸਟ ਖਾ ਲਿਆ।
0: ਓਏ ਕੀ ਖਾਦਾ?
3: ਵਾਓ,
2: ਨੂਟੀ ਗੇਮ, ਦੁੱਧ, ਬਦਾਮ, ਕਰੋਟ।
3: ਪਹਿਲੀ ਕਿਹੜੀ ਚੀਜ਼ ਸੀ?
0: ਨਿਊਟਰੀ ਗ੍ਰੇਨ।
3: ਅੱਛਾ, ਮੈਂ ਕਿਹਾ ਨਿਊਟਰੀ ਬੁਲਟ ਖਾ ਲਿਆ।
0: ਉਹ ਤਾਂ ਗੁੱਸੇ ਚ ਆ ਕੇ ਮੰਮੀਆਂ ਖਾ ਸਕਦੀਆਂ, ਡੈਡੀ ਰਿੜਕ ਸਕਦੀਆਂ। ਅਸੀਂ ਚਾਹ ਪੀ ਲਈ। ਹਾਂਜੀ, ਮੈਂ ਤੇ ਪੀ ਲਈ।
2: ਕਿੰਨੇ ਨਾਲ ਪੀਤੀ ਸੀ ਚਾਹ?
0: ਮੈਂ ਅੱਜ ਬਿਸਕਿਟ ਨਾਲ।
3: ਹਾਂ,
0: ਬਿਸਕਟ। ਓ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਐਨਜੈਕ ਬਿਸਕਟ।
3: ਤੁਹਾਨੂੰ ਪਤਾ ਜਦੋਂ ਅਸੀਂ ਛੋਟੇ ਹੁੰਦੇ ਸੀ, ਅਸੀਂ ਕਹਿੰਦੇ ਹੁੰਦੇ ਸੀ ਬਿਸਕੁਟ ਡੰਡਾ ਲੈ ਕੇ ਢਿੱਡ ਘੁੱਟ।
0: ਹੈਂ?
2: ਫੁਲਕਾਨੇ ਬਣਾਏ ਸੀ ਗੋਡ ਨਾਲ।
0: ਕੀ ਬਣਾਏ ਸੀ?
2: ਫੁਕਾਨੇ।
0: ਫੁਕਾਨੇ
3: ਫੁਲਕੇ? ਫੁਲਕੇ
0: ਫੁੱਲ ਮਖਾਣੇ, ਫੁੱਲ ਮਖਾਣੇ, ਫੁੱਲ ਮਖਾਣੇ ਕਰ ਗੁੜ ਦੇ ਨਾਲ। ਮੈਂ ਵੀ ਕੱਲ ਚਾਹ ਨਾਲ ਖਾਊਂਗਾ ਜਿਹੜੇ ਤੁਸੀਂ ਫਿਰ ਭੇਜ ਦਿਓ ਮੈਨੂੰ। ਥੈਂਕ ਯੂ ਬਹੁਤ, ਥੈਂਕ ਯੂ, ਥੈਂਕ ਯੂ। ਆਹ ਤਾਂ ਬੜੀ ਬੀਬੀ ਧੀ ਆ। ਕੀ ਸੁਣਾਓਗੇ ਸ਼੍ਰੇਆ?
3: ਬੁਝਾਲਤ ਸੁਣਾ ਲਓ।
2: ਲਾਲ ਕਬੂਤਰ ਆਸਰ ਕੀ ਆ?
3: ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ,
0: ਲਾਲ
2: ਕਬੂਤਰ।
0: ਹਾਂ,
3: ਮੈਂ ਤਾਂ ਮੂਵੀ ਵਿੱਚ ਸਾਰੇ ਕਬੂਤਰ ਚਿੱਟੇ ਹੀ ਦੇਖੇ ਸੀ, ਲਾਲ ਤਾਂ ਮੈਨੂੰ ਕੋਈ ਦਿਸਿਆ ਨਹੀਂ ਉਹਦੇ ਵਿੱਚ।
0: ਪਰ ਇਹ ਬੁਝਾਰ ਤੇ ਆ ਨਾ। ਇਹ ਲਾਲ ਤੇ ਉਹ ਵੀ ਹੁੰਦਾ, ਪੋਸਟ ਬਾਕਸ ਵੀ ਹੁੰਦਾ ਲਾਲ।
3: ਹਾਂ,
2: ਨਹੀਂ
0: ਨਹੀਂ ਹੁੰਦਾ। ਓਕੇ, ਹੋਰ ਕੀ ਹੁੰਦਾ ਵਾ ਲਾਲ? ਰੈਡ ਹੋਰ ਕੀ ਹੁੰਦਾ? ਕ੍ਰਿਸਮਿਸ,
3: ਕ੍ਰਿਸਮਿਸ ਟ੍ਰੀ। ਨਹੀਂ, ਉਹ ਤਾਂ ਗ੍ਰੀਨ ਹੁੰਦਾ।
0: ਕ੍ਰਿਸਮਿਸ ਯਾਰ,
3: ਕ੍ਰਿਸਮਿਸ
2: ਨਹੀਂ,
0: ਉਹ ਵੀ ਨਹੀਂ ਆ।
3: ਹਾਂ,
0: ਹੋਰ ਕੀ ਹੁੰਦਾ? ਰੈਡ ਰੈਡ ਰੈਡ ਰੈਡ ਕੀ ਹੁੰਦਾ ਵਾ?
3: ਫਲੈਗ ਹੁੰਦਾ ਕੋਈ?
0: ਨਾ, ਇਹ ਦੀਵਾ ਹੁੰਦਾ ਮੈਨੂੰ ਜਾਪਦਾ।
2: ਫਾਇਰਸ, ਹਾਂਜੀ, ਬਲਬਲੇ।
0: ਓਏ ਓ ਬਲਬਲੇ, ਚਾ ਚਾ। ਤੇ ਵੀਰ ਜੀ,
2: ਅਸੀਸ ਨਾਲ ਗੱਲ ਕਰ ਲੋ।
0: ਹਾਂਜੀ, ਕਰਾਓ। ਹੈਲੋ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ।
3: ਕਿੱਦਾਂ ਹਾਲ ਚਾਲ ਆ? ਉੱਠ ਗਏ ਹੋ?
2: ਠੀਕ ਹੈ, ਹਾਂਜੀ।
3: ਕੀ ਰਿਪੋਰਟ ਆ ਫਿਰ ਅੱਜ ਦੀ?
0: ਹਾਂਜੀ, ਅਸੀਂ ਠੀਕ। ਹਾਂਜੀ,
2: ਚਾਹ ਪੀ ਕੇ ਆਏ।
0: ਹਾਂਜੀ, ਚਾਹ ਪੀ ਲਈ।
3: ਚਾਹ ਚੂ ਪੀ ਕੇ ਆ ਗਏ। ਹਾਂ,
0: ਤੁਸੀਂ ਪੀ ਲਈ? ਜੂੜਾ ਕਿੱਡਾ ਵੱਡਾ ਹੋ ਗਿਆ ਵੀਰ ਜੀ ਦਾ। ਬਿਗ ਜੂੜਾ ਹੋ ਗਿਆ
3: ਸੱਚੀ।
0: ਹੋਰ ਕੀ?
2: ਹਾਂਜੀ,
3: ਫਿੱਟ ਹੁੰਦਾ ਹਲੇ ਰੁਮਾਲ ਚ ਕੇ ਨਵੇਂ ਰੁਮਾਲ ਲੈਣੇ ਪੈਣੇ ਹੁਣ?
0: ਪਟਕਾ ਬੰਦਾ
2: ਪਟਕਾ
0: ਨਿਊ ਨਿਊ ਵੱਡੇ ਵੱਡੇ ਪਟਕੇ ਲਏ, ਵੱਡੇ ਪਟਕੇ। ਵੈਰੀ ਗੁੱਡ ਵੀਰ ਜੀ, ਕੀ ਸੁਣਾਓਗੇ ਫਿਰ?
2: ਮਛਲੀ ਜਲਕੀ।
0: ਓ ਮਛਲੀ ਜਲਕੀ,
3: ਮਛਲੀ ਜਲਕੀ,
2: ਮਛਲੀ ਜਲਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਲਾਓ ਜਾ ਜਾਗੀ, ਪਾਣੀ ਮੇ ਮਾਓ ਜਾ ਜਾਗੀ।
0: ਵੀਰ ਜੀ, ਤੁਹਾਨੂੰ ਤੇ ਆ ਵੀ ਗਿਆ ਯਾਰ,
3: ਹੋਰ ਕੀ, ਇੰਨੀ ਜਲਦੀ ਸਿੱਖ ਲਿਆ ਹੈ।
0: ਵੈਰੀ ਨਾਈਸ,
3: ਵੈਲ ਡਨ।
0: ਹੁਣ ਪਤਾ ਲੱਗਦਾ ਵੀ ਵੀਰ ਜੀ ਵੱਡਾ ਹੋ ਗਿਆ ਵਾ।
2: ਹਾਂਜੀ
0: ਵੀਰ ਜੀ, ਕਿੰਨੇ ਈਅਰ ਦੇ ਹੋ ਗਏ?
2: ਹਾਂਜੀ, ਦੇ ਦੋ ਡਾਕਟਰ ਫਤਿਹ। ਹਾਂਜੀ, ਰੇਡ ਬਾਬਾ ਮਾਨੂ ਬਿੱਲੀ।
0: ਓ ਥੈਂਕ ਯੂ ਮਾਨੂ ਬਿੱਲੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਅਸੀਸ ਸਿੰਘ ਵੀਰ ਜੀ। ਤੇ ਹੁਣ ਨੈਕਸਟ ਆਪਾਂ ਕੱਲ ਪਲ ਪਲ ਵਾਲਾ ਕਿਹਨੂੰ ਕਿਹਾ ਸੀ? ਨੈਕਸਟ ਆਪਾਂ ਅਨਾਹਤ ਸੀ, ਉਸ ਤੋਂ ਬਾਅਦ ਫਿਰ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਨਾਹਤ, ਕੀ ਹਾਲ ਹੈ?
2: ਹਾਂ,
0: ਟਰਾਈ ਕਰਕੇ ਵੇਖਿਆ ਕਿ ਨਹੀਂ?
2: ਹਲੇ
0: ਟਰਾਈ ਨੀ ਕੀਤਾ। ਅੱਜ ਟਰਾਈ ਕਰ ਲਿਓ ਸ਼ਾਮਾਂ ਤੱਕ, ਹੈਨਾ? ਫਿਰ ਡਾਕਟਰ ਨੂੰ ਕਹਿਣ ਵਾਲੇ ਬਣਾਂਗੇ
3: ਵੀ ਕੁੜੀ ਸਾਡੀ ਠੀਕ ਆ।
0: ਹਾਂ
2: ਹਾਂਜੀ
0: ਕੀ ਸੁਣਾਓਗੇ ਫਿਰ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
3: ਓਕੇ।
2: ਇੱਕ ਵਾਰੀ ਪੱਪੂ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੇਰੇ ਸਾਰੇ ਖਿਡੌਣੇ ਬਿਸਤਰ ਦੇ ਥੱਲੇ ਲੁਕੋ ਦੋ ਕਿਉਂਕਿ ਮੇਰਾ ਦੋਸਤ ਗੋਲੂ ਆਉਣ ਵਾਲਾ ਆ। ਤੇ ਮਾਂ ਕਹਿੰਦੀ ਆ ਕਿਉਂ ਪੁੱਤਰ, ਉਹ ਤੇਰੇ ਸਾਰੇ ਖਿਡੌਣੇ ਚੋਰੀ ਕਰ ਲੂਗਾ। ਪੱਪੂ ਕਹਿੰਦਾ ਨਹੀਂ ਮਾਂ, ਉਹ ਆਪਣੇ ਸਾਰੇ ਖਿਡੌਣੇ ਪਹਿਚਾਣ ਲੂਗਾ।
3: ਤੇ ਮਾਂ ਬੇਹੋਸ਼।
0: ਮਾਂ ਨੂੰ ਭਲਾ ਪਤਾ ਸੀ ਵੀ ਕਿੱਥੋਂ ਆਏ ਆ? ਮਾਂ ਏਡੀ ਭੋਲੀ ਪੈਂਦੀ ਭਲਾ।
2: ਵੈਲਕਮ ਬੈਕ ਸੁਖੰਤੀ।
3: ਓ ਥੈਂਕ ਯੂ ਨਾਹਤ।
0: ਥੈਂਕ ਯੂ ਨਾਹਤ।
3: ਥੈਂਕ ਯੂ ਸੋ ਮਚ।
0: ਤੇ ਅਰਗੁਨ ਹੈ ਕਿ
2: ਜਪਾਨ ਕਿਵੇਂ ਸੀਗਾ?
3: ਬਹੁਤ ਵਧੀਆ ਸੀ ਜਪਾਨ।
0: ਤੁਸੀਂ ਜਾਣਾ?
3: ਆਪਾਂ ਇਕੱਠੇ ਜਾਵਾਂਗੇ ਹੁਣ, ਅਸੀਂ ਮੰਨਤ ਨੂੰ ਮਨਾ ਰਹੇ ਹਾਂ।
0: ਤੁਸੀਂ ਜਾਣਾ ਮੰਗਦੇ?
2: ਹਾਂਜੀ।
0: ਓਏ ਆ ਪਿੱਛੋਂ ਵੇਖ। ਹਾਂਜੀ ਇਹ ਹੈ
2: ਕਿਉਂਕਿ ਦੀਦੀ ਨੂੰ ਜਾਪਨੀ ਜਾਂਦੀ ਹੈ ਨਾ।
0: ਅੱਛਾ,
3: ਸਹੀ ਆ ਫਿਰ ਤੇ।
0: ਓਕੇ,
3: ਫਿਰ ਤੇ ਅਸੀਂ ਗਲਤੀ ਕਰ ਲਈ ਸੀ, ਵੀਰ ਜੀ ਨੂੰ ਨਾਲ ਲੈ ਕੇ ਜਾਣਾ ਸੀ।
0: ਨਹੀਂ ਨਹੀਂ ਭੈਣ ਜੀ, ਕਰਾਉ ਹਾਂ ਗੱਲ ਭਲਾ।
3: ਮੇਰੀ
0: ਲਾਡੋ ਭੈਣ ਆ।
3: ਕਹਿੰਦੇ ਹੁੰਦੇ ਨਾ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜ ਹੀ ਲੈਂਦਾ। ਤੁਸੀਂ ਫੜ ਹੀ ਲਿਆ ਵੀ ਸਾਡੇ ਵਾਲਾ ਰੰਗ ਰਣਜੋਤ ਜੀ?
0: ਇਹਨੂੰ ਇਹਨੂੰ ਤੇ ਇਹਨੂੰ ਤੇ ਮੈਂ ਸੁਮੋ ਫਾਈਟ ਵਿਖਾਉਣੀ ਹੈ ਜਦੋਂ ਗਏ ਜਪਾਨ।
3: ਜਪਾਨ ਗਏ? ਓਕੇ।
2: ਮੈਂ ਟ੍ਰੇਨਿੰਗ ਦੇਣ ਲਈ।
0: ਹੈਂ?
3: ਟ੍ਰੇਨਿੰਗ ਦੇਣੀ ਉਹਨੂੰ
0: ਕਿਦਾਂ?
2: ਅਨਾਹਤ ਦੇ ਨਾਲ।
0: ਹੂੰ,
2: ਤੇ ਉਹਦੇ ਨਾਲ ਫਿਰ ਮੈਨੂੰ ਟ੍ਰੇਨਿੰਗ ਮਿਲ ਜੇਗੀ।
0: ਅੱਛਾ ਅੱਛਾ, ਅੱਛਾ ਤੁਹਾਨੂੰ ਫਿਰ ਆਉਂਦੀ ਆ ਜਪਾਨੀ? ਹਾਂ
3: ਜਪਾਨੀ ਜੁੱਤਿਆਂ ਦੀ ਗੱਲ ਨਾ ਕਰੋ।
0: ਚੁੱਕ ਲੈਂਦੀਆਂ ਨੇ, ਚੁੱਕ ਲੈਂਦੀਆਂ ਨੇ। ਸੁਣਾਓ ਕੁਛ ਜਪਾਨੀ।
3: ਆਂਟੀ ਨੂੰ, ਆਂਟੀ ਨੂੰ ਤੁਸੀਂ ਜਪਾਨ ਜਾਣਾ ਚਾਹੁੰਦੇ
0: ਹੋ? ਆਂਟੀ ਨੂੰ ਕੋਈ ਲਾਮਾ ਲੂਮਾ ਦਿਓ ਜਪਾਨੀ ਭਾਸ਼ਾ ਚ ਕੁਛ।
3: ਕੀ ਕਰਨਾ ਚਾਹੁੰਦੇ ਜੇ ਤੁਸੀਂ, ਮਤਲਬ ਤੁਹਾਨੂੰ, ਤੁਸੀਂ ਜਪਾਨ ਜਾਓ, ਤੁਹਾਨੂੰ ਕੀ ਲੱਗਦਾ ਵੀ ਕਦੇ ਲਈ ਜਾਣਾ ਚਾਹੀਦਾ?
2: ਉੱਥੇ ਟੈਕਨੋਲੋਜੀ ਵਧੀਆ, ਉਹ ਕਾਫੀ ਐਡਵਾਂਸ ਨੇ ਤੇ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ।
3: ਓਕੇ, ਐਦਾਂ ਦਾ ਕੁਛ ਨਹੀਂ ਹੈਗਾ।
0: ਤੁਸੀਂ ਕੀ ਸਿੱਖ ਆਏ ਹੋ?
3: ਮੈਂ ਕਿਹਾ ਇਹਦੀ ਮੰਮੀ ਹੋਰ ਕੱਲ ਨੂੰ ਮੈਨੂੰਗਾ ਝਿੜਕੇ ਮਾਰਨ ਵੀ ਹੈ ਨਿਆਣੇ ਸਾਡੇ ਮਗਰ ਲਾਤੇ।
0: ਨਹੀਂ ਉਹ ਤੇ ਫਿਰ ਐਜੂਕੇਸ਼ਨਲ ਟੂਰ ਤੇ ਜਾਉਣਗੇ ਨਾ।
3: ਨਹੀਂ ਬਹੁਤ ਵਧੀਆ, ਜਾਣਾ ਚਾਹੀਦਾ, ਜਾਣਾ ਚਾਹੀਦਾ।
0: ਕੀ ਸੁਣਾਓਗੇ ਅਰਗੁਨ?
2: ਅੱਜ ਚੁਟਕਲਾ।
0: ਹਾਂਜੀ।
3: ਓਕੇ।
0: ਜਾ ਨੀ ਕੁੜੀਏ, ਭੁੱਲੀ ਗਈ ਹੈ
3: ਉਹ ਗੱਲਾਂ ਵਿੱਚ। ਉਹ ਫਿਰ ਜਦੋਂ ਜਪਾਨ ਦਾ ਨਾਂ ਆ ਜਾਵੇ ਤੇ ਫਿਰ ਭੁੱਲ ਜੀਦਾ।
0: ਐਸੇ ਉਮਰੇ ਚੇਤੇ ਭੁੱਲਣ ਲੱਗ ਪਏ ਤੈਨੂੰ ਕੁੜੀਏ?
2: ਮੰਮਾ ਵੀ ਆਈ ਕੇ ਹੁੰਦੇ ਆ।
3: ਸਾਨੂੰ ਇੱਦਾਂ ਨਹੀਂ ਕਹਿੰਦੇ ਹੁਣ ਮੰਮਾ ਇਕੱਲੇ, ਅਸੀਂ ਤਾਂ ਹੁਣ ਇੱਦਾਂ ਦੀਆਂ ਹੋਈਆਂ, ਤੁਹਾਨੂੰ ਹੁਣੇ ਨਹੀਂ ਯਾਦ ਰਹਿੰਦਾ ਕੁਛ, ਇੱਦਾਂ ਕਹਿੰਦੇ ਨਾ।
0: ਹਾਂਜੀ।
2: ਇੱਕ ਵਾਰੀ ਅਮ ਪਤਨੀ ਪਤੀ ਨੂੰ ਕਹਿੰਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ 24 ਘੰਟੇ ਬੋਲਣ ਵਾਲਾ ਰੇਡੀਓ ਮੇਰੇ ਪਾਪਾ ਲੈ ਕੇ ਆਏ ਸੀਗੇ। ਤੇ ਪਤੀ ਕਹਿੰਦਾ ਕਿ
4: ਚੁੱਪ ਕਰ ਪਾਗਲ, ਆਪਣੀ ਮਾਂ ਬਾਰੇ ਐਂ ਥੋੜੀ ਨਾ ਬੋਲੀ।
0: ਮੰਮੀ ਹੈ
3: ਮੰਮੀ ਜੀ,
0: ਉਹਦੇ ਮੰਮੀ ਜੀ ਸੀ ਨਾ, ਉਹਨੂੰ ਤਾਂ ਦੁੱਖ ਲੱਗਾ। ਥੈਂਕ ਯੂ ਅਰਗਨ,
4: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਂ

0: ਸਕੋਰ, ਸਤਿ ਸ੍ਰੀ ਅਕਾਲ ਅਸੀਂ ਸਕੋਰ, ਕੀ ਹਾਲ ਹੈ ਤੁਹਾਡਾ?
1: ਸਤਿ ਸ੍ਰੀ ਅਕਾਲ ਮਨਜੋਤ ਅੰਕਲ ਜੀ ਤੇ ਸਟੂਡੈਂਟ ਜੀ,
0: ਸਤਿ
1: ਸਤਿ
0: ਸ੍ਰੀ
1: ਸ੍ਰੀ
0: ਅਕਾਲ।
1: ਅਕਾਲ ਪਾਈਨਐਪਲ ਜੀ।
0: ਕਿਸਮਿਸ ਯਾਰ ਜੀ,
1: ਓ ਬਈ ਮੈਂ ਪਾਈਨਐਪਲ ਕਿਸ ਮੇਰਾ
0: ਹੈ ਪਤਾ
1: ਕਿਸਮਿਸ
0: ਨਹੀਂ
1: ਯਾਰ
0: ਹੈ,
1: ਸਾਨੂੰ ਪਤਾ ਨਹੀਂ ਮੇਰਾ ਨਾਂ
0: ਹਾਂ
1: ਨਹੀਂ ਤਾਂ ਕਿਹਾ ਸੀ
0: ਕੀ
1: ਮੇਰਾ ਨਾਂ ਨਹੀਂ ਹੁੰਦਾ
2: ਪਾਈਨਐਪਲ। ਉਹ ਨਹੀਂ ਕੱਲਾ ਐਪਲ ਸੀ ਨਾ,
0: ਸਾਰਾ ਕੁਛ ਪਤਾ ਲੱਗ ਜਾਂਦਾ ਹੁਣ। ਐਡੀ ਵੱਡੀ ਹੋ ਗਈ ਹੈ ਤੂੰ, ਕਿੰਨੇ ਕਿਲੋ ਦੀ ਹੋ ਗਈ?
1: ਮੈਨੂੰ ਲੱਗਦਾ ਮੈਂ 6.5 ਕਿਉਂਕਿ ਇੱਕ ਮੈਨੂੰ ਲੱਗਦਾ 3 ਕੀ ਮੰਥ ਰਹਿ ਗਏ ਮੇਰੇ ਬਰਥਡੇ।
2: ਹਾਏ 3 ਕੀ ਮੰਥ ਰਹਿ ਗਏ,
0: 3 ਮੰਥ ਆ। ਓਕੇ, ਫਿਰ ਸਾਨੂੰ ਸਦੋਗੇ ਪਾਰਟੀ ਤੇ?
1: 5 ਦਾ 4 ਮੰਥ ਰਹਿ ਗਏ
0: ਫਿਰ ਪਾਰਟੀ ਤੇ ਹੈ ਅਸੀਸ
1: ਸੋਚ ਸੱਚੀ
0: ਪਾਰਟੀ ਤੇ ਸਦੋਗੇ? ਮੈਂ ਕਿਹਾ
1: ਹੈ
0: ਪਾਰਟੀ ਤੇ ਸਦੋਗੇ ਫਿਰ?
1: ਯੈਸ।
0: ਕਿਹੜੇ ਰੰਗ ਦੀ ਪਾਰਟੀ ਕਰਨੀ?
2: ਤੈਨੂੰ ਨਾ ਅੱਜ ਕੱਲ ਏਦਾਂ ਕਰਨਾ ਪੈਣਾ ਜਿੱਦਾਂ ਅੱਜ ਕੱਲ ਮੰਮੀ ਆਂਟੀਆਂ ਨੀ ਕਰਦੀਆਂ ਵੀ 2-3 ਮੈਂ ਤਾਂ ਆਪਣੇ 40 ਤੋਂ ਵੱਡੇ ਤੇ 3 ਪਾਰਟੀਜ਼ ਥਰੋ ਕਰੂੰਗੀ। ਤੂੰ ਵੀ ਇੱਦਾਂ ਕਿਉਂ ਕਿ ਮੈਂ ਵੀ ਆਪਣੇ ਵੱਡੇ ਤੇ 3 ਪਾਰਟੀਜ਼ ਥਰੋ ਕਰੂੰਗੀ।
0: ਪਰ 3 ਕਿਉਂ?
2: 3 ਡਿਫਰੈਂਟ ਬੰਦੇ ਹੁਣ ਜਾਣਦੇ ਤਾਂ ਉਦਾਂ ਦੇ ਸਟਾਈਲ ਦੀਆਂ ਪਾਰਟੀਆਂ ਹੋ ਗਈਆਂ ਨਾ।
0: ਅੱਛਾ, ਅਲੱਗ ਅਲੱਗ ਲੋਕਾਂ ਨਾਲ ਅਲੱਗ
2: ਅਲੱਗ ਅਲੱਗ ਲੋਕਾਂ ਦੀਆਂ।
0: ਧਾਰਮਿਕ ਬੰਦਿਆਂ ਦਾ ਧਾਰਮਿਕ?
2: ਹਾਂ ਬਿਲਕੁਲ।
0: ਯੂ ਨੋਟੀ ਮਮਾ,
2: ਮੈਂ ਇਨਵਾਈਟਿਡ ਕਿਹਦੀ ਪਾਰਟੀ ਤੇ? ਤੁਹਾਡੀ
1: ਬਰਥਡੇ ਪਾਰਟੀ?
2: ਮੈਂ ਨੀ ਪਾਰਟੀ ਕਰਦੀ।
0: ਇਹ ਨਾ ਹਲੇ ਥੋੜੀ ਹੋਏ 40 ਦੇ,
2: ਮੈਂ ਤਾਂ ਨਾ ਕਦੀ 40 ਹੋਣਾ ਤੇ ਨਾ ਮੈਂ ਕਦੀ ਪਾਰਟੀ ਕਰਾਂ।
0: ਇਹਨਾਂ ਨੂੰ ਤਾਂ ਪਿਆ ਵਾਲੇ ਉਹਨੇ ਜਿਹਨੂੰ ਤੇ ਸੀਸ ਤੂੰ ਬਹੁਤ ਵੱਡੀ ਹੋ ਜਾਣਾ
2: ਉਹਦੇ ਉਹਦੇ ਜਦ ਤੱਕ ਮੈਂ 40 ਹੋਣਾ ਤਾਂ ਸੀਸ ਤੂੰ 50 ਹੋ ਜਾਣਾ।
0: ਓ ਇਹ ਕਿੱਦਾਂ ਸੀ, ਇਹ ਕਿੱਦਾਂ, ਇਹ ਕਿੱਦਾਂ, ਇਹ ਕੀ ਸਾਇੰਸ ਆ? ਇਹ ਟੈਕਨੋਲੋਜੀ ਲੈ ਕੇ ਆਏ ਜਪਾਨ ਤੋਂ ਇਦਾਂ ਦੀ?
1: ਓ ਬਈਓ ਦੋਨੇ
2: ਬਈਓ
1: ਅਸੀਂ ਸਾਰੇ ਵੱਡੇ ਹੋ ਸਕਦੇ ਹਾਂ।
0: ਹਾਂ
2: ਹਾਂ ਸਾਰੇ ਵੱਡੇ ਹੋ ਸਕਦੇ ਪਰ ਸੋਖਾ ਆਂਟੀ ਨਹੀਂ ਹੋ ਸਕਦੇ।
0: ਹੈ ਇਦਾਂ ਹੀ ਆ?
1: ਹਾਂਜੀ।
0: ਓਕੇ ਚਲੋ ਮੰਨ ਲੈਨੇ ਭਾਈ, ਕੀ ਸੁਣਾਓਗੇ ਫਿਰ ਅੱਜ?
1: ਤੁਸੀਂ ਤੁਹਾਡੀ ਛੁੱਟੀ ਕਿਵੇਂ ਸੀ?
2: ਛੁੱਟੀਆਂ ਮੇਰੀਆਂ ਬਹੁਤ ਵਧੀਆ ਸੀ ਅਸੀਸ
1: ਤੇ ਬਲੇਟਡ ਹੈਪੀ ਬਰਥਡੇ।
2: ਓ ਥੈਂਕ ਯੂ
0: ਅਸੀਸ, ਬਲੇ
1: ਚੱਡੇ ਕਰਾਟੇ ਰੱਖਣ।
0: ਹਾਏ ਹਾਏ ਹਾਏ ਹਾਏ,
2: ਥੈਂਕ ਯੂ ਅਸੀਸ, ਇਹ ਨਾ ਸਭ ਤੋਂ ਬੈਸਟ ਵਿਸ਼ੇਸ ਆ ਮੇਰੇ ਲਈ।
0: ਐਡੀ ਸਿਆਣੀ ਕੁੜੀ, ਨਾਲੇ ਵੇਖਿਆ ਦੀ ਯਾਦਾਸ਼ਤ ਕਿੰਨੀ
2: ਹਾਂ,
0: ਚੇਤਾ ਕਿੱਡਾ ਰੱਖਦੀ ਹੈ।
1: ਹਾਂਜੀ,
0: ਪਰ ਆਪਣੀ ਰੋਟੀ ਖਾਣੀ ਭੁੱਲ ਜਾਂਦੀ ਹੈ ਕਈ ਵਾਰੀ।
2: ਸੱਚੀ? ਟਿਫਨ ਸਕੂਲੇ ਕੋਈ ਹੋਰ ਖਾ ਜਾਂਦਾ ਇਹਦਾ?
0: ਹਾਂ ਕਦੀ ਕਦੀ ਕਦੀ ਕਦੀ ਐਪਲ ਉਦਾਂ ਹੀ
2: ਲੈ ਆਉਂਦੀ। ਬੋਲੋ ਬੋਲੋ ਸੀਸ,
0: ਐਪਲ ਹਾਂ ਲੰਚ ਉਦਾਂ ਹੀ ਲੈ ਆਉਂਦੀ ਵਾਪਸ, ਚੇਤਾ ਭੁੱਲ ਜਾਂਦਾ।
2: ਸੀਸ ਆ ਮੈਨੂੰ ਨਾ ਸਾਊਂਡ ਕੁਛ ਹੋਰ ਕਰਦਾ।
1: ਆ ਕੱਲ ਮੈਨੂੰ ਸੈਂਡਵਿਚ ਮਿਲੇ, ਚਿਕਨ ਨਗੇਟਸ ਮਿਲੇ, ਹੈਸ਼ ਬ੍ਰਾਊਨ ਮਿਲੇ ਤੇ
2: ਇੰਨਾ ਕੁਛ
1: ਲੱਡੀ
0: ਮੇਕਅਪ ਥੱਪ ਥੱਪ ਕੇ
2: ਮੇਕਅਪ ਮੇਕਅਪ

0: शाबा शाबा शाबा शाबा शाबा ओके ओके बाय बाय बाय
1: असीस असीस असीस बाय बाय बाय
0: थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू
2: Oh
1: my god.
0: Oh, awesome, blossom, brilliant, shining day.
1: Sari rajis kha ke jaau ajj.
0: Inna de nazare, Tamani sat sri kal tusi aunero.
3: Sashi kal vi ji te kanni chua aunty ji.
0: Oh, kanni chua.
1: ਸਾਸਰੀਕਾਲ ਤਵਨੀਤ
0: ਹੈ ਇਹ ਕਿਹੜੀ ਭੂਆ ਹੋ ਗਈ ਕੰਨੀ
3: ਚੂਆ
0: ਇਹ ਕਿਹੜੀ ਕੰਨੀ ਚੂਆ ਭੂਆ ਹੋ ਗਈ ਹੈ
3: ਮੈਂ ਹਲੇ ਪੁਆਰੀ ਬਣੀ
0: ਕੰਨੀ ਕੰਨੀ ਚੂਆ ਚੂਆ ਤੇ ਨੱਕ ਚ ਹੁੰਦਾ ਵਾ ਕੰਨੀ ਚੂਆ ਕਿਹੜੀ ਭੂਆ ਹੋ ਗਈ ਭਲਾ ਹੈ
3: ਕੰਨੀ ਚੂਆ ਮੀਨਸ ਹੈਲੋ
0: ਅੱਛਾ ਅੱਛਾ ਅੱਛਾ ਅੱਛਾ ਓਕੇ ਮੈਂ ਕਿਹਾ ਕਰੇ ਕਹਿੰਦੇ ਤੁਹਾਡੇ ਕੰਨ ਚ ਚੂਆ
1: ਹਾਂ ਉੱਥੇ ਸਾਰਾ ਕੁਝ ਇੱਦਾਂ ਹੈ ਨਾ ਕੁਣੀ ਜਵਾ ਕੁਣੀ ਮਾਰ ਹਲਾ ਤਵਨੀਤ
0: ਤਵਨੀਤ
3: ਜੀ ਕੋਈ ਵਰਡ ਸੈਂਸ ਨਹੀਂ ਬਣਦੀ
1: ਨਹੀਂ ਬਣਦੀ ਆ ਸੈਂਸ ਉਹਨਾਂ ਦੀ ਉਹ ਸਾਡੇ ਲਈ ਸੈਂਸ ਨਹੀਂ ਬਣਦੀ ਪੁੱਤ
3: ਸਾਡੇ ਲਈ ਨਹੀਂ
0: ਸਾਡੀ ਉਹਨਾਂ ਲਈ ਨਹੀਂ ਬਣਦੀ ਆ ਤੁਹਾਨੂੰ ਆਉਂਦੀ ਆ ਬਾਬਾ
3: ਜੀ
0: ਤੁਹਾਨੂੰ ਆਉਂਦੀ ਬਾਬਾ ਜੀ
3: ਮੈਂ ਥੋੜਾ ਜਿਹਾ ਭੁੱਲ ਗਈ ਬਿਕੋਜ਼ ਇਹ ਜੋ ਮੈਂ ਇਹ ਟ੍ਰੀਟ ਸੀ ਉਦੋਂ ਮੈਨੂੰ ਆਉਂਦੀ ਸੀ
0: ਉਹ ਪਾਪਾ ਕਹਿ ਰਹੇ ਸੀ ਮੈਨੂੰ ਇੱਕ ਦਿਨ ਕਹਿੰਦੇ ਸੀ ਵੀ ਲੈ ਕੇ ਜਾਣਾ ਤਵਨੀਤ ਨੂੰ ਜਾਪਾਨ ਘੁਮਾਉਣ
3: ਨਹੀਂ ਡੈਡਾ ਡੈਡਾ ਸਾਨੂੰ ਕਹਿੰਦਾ ਸੀ ਅਸੀਂ ਚਾਈਨਾ ਜਾਣਾ
0: ਅੱਛਾ ਉਹ ਪਤਾ ਫਿਰ ਮੈਨੂੰ ਭੁਲੇਖਾ ਲੱਗਾ ਹੋਣਾ ਨਾ ਉਹ ਲੱਗ ਹੀ ਆ ਨਾ
3: ਤੇ ਮੈਨੂੰ ਚਾਈਨੀਜ਼ ਆਉਂਦੀ ਵੀ ਨਹੀਂ
1: ਤੁਸੀਂ ਕਹੋ ਪਾਪਾ ਮੈਨੂੰ ਜਾਪਨੀਜ਼ ਆਉਂਦੀ ਆ ਤੇ ਮੈਂ ਜਾਪਾਨ ਜਾਣਾ ਆ ਜਾਪਾਨ ਨਹੀਂ ਸੱਚ ਜਪੈਨ ਹੈਲੋ ਤਵਨੀਤ
0: ਤੁਹਾਡਾ ਮਨ ਕਿੱਥੇ ਉਦਾਂ ਜਾਣ ਦਾ ਜਪਾਨ ਜਾਣਾ ਚਾਹੁੰਦੇ ਹੋ ਤੁਸੀਂ ਕਿ ਚੀਨ ਜਾਣਾ ਚਾਹੁੰਦੇ ਹੋ
1: ਜਾਂ ਹੋਰ ਕੋਈ ਕੰਟਰੀ
3: ਹੋਰ ਕੋਈ ਕੰਟਰੀ
1: ਕਿੱਥੇ ਕਿੱਥੇ ਕਿੱਥੇ
3: ਬਤਾ ਲੇ
0: ਅੱਛਾ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ
1: ਓ ਵਾਹ ਉੱਥੇ ਤਾਂ ਸੌਖਾ ਜਾਣਾ ਤਾਂ ਮੰਮੀ ਡੈਡੀ ਨੇ ਭੱਜ ਕੇ ਜਾਣਾ
0: ਕਸ਼ਮੀਰ ਵਾਹ
1: ਓ ਨਾਈਸ
0: ਇਹ ਕਿੱਥੋਂ ਸੁਣਿਆ ਤੁਸੀਂ
3: ਮੂਵੀ ਤੇ
0: ਅੱਛਾ ਮੂਵੀ ਤੁਹਾਨੂੰ ਵਧੀਆ ਲੱਗਾ ਮੂਵੀ ਚ ਤੇ ਤੁਸੀਂ ਤਾਂ ਜਾਣਾ
3: ਹਾਂਜੀ
0: ਗੁੱਡ ਗੁੱਡ ਗੁੱਡ ਗੁੱਡ
3: ਤੇ ਚੰਡੀਗੜ੍ਹ
0: ਜੀ ਚੰਡੀਗੜ੍ਹ ਓਕੇ ਬੱਲੇ ਚੰਡੀਗੜ੍ਹ ਤੁਹਾਨੂੰ ਪੜਨੇ ਨਾ ਪਾ ਦਈਏ
1: ਆਪਾਂ ਨਾ ਲੈ ਜੀ ਇਹਨੂੰ ਇੰਡੀਆ
0: ਤੇ ਰਾਜਸਥਾਨ ਵੀ ਬੱਲੇ
1: ਇਹ ਤਾਂ ਵਰਲਡ ਟੂਰ ਤੇ ਤੁਰੀ ਨਹੀਂ ਇਧਰ ਇਧਰ ਇਹ ਤਾਂ ਇੰਡੀਆ ਦੇ ਵਰਲਡ ਟੂਰ ਤੇ ਆ
3: ਤੇ ਜੁਗਾਵਾ
0: ਚਗਾਵਾ
3: ਜੁਗਾਵਾ
0: ਚਗਾਵਾ
3: ਹਾਂਜੀ
0: ਕਿ ਜਗਰਾਵਾ ਉੱਥੇ ਕੌਣ ਆ
1: ਨਾਨਕੇ ਕਿੱਥੇ ਤੁਹਾਡੇ
0: ਨਾਨਕੇ ਤੇ ਬਟਾਲੇ ਆ
3: ਓ ਸੌਰੀ ਮੰਮਾ ਦੇ ਮਾਮੀ ਜੀ ਰਹਿੰਦੇ ਉੱਥੇ
0: ਅੱਛਾ ਮੰਮਾ ਦੇ ਮਾਮੀ ਜੀ ਓਕੇ ਫਿਰ ਚਗਾਵਾ ਹੀ ਹੋਣਾ ਇਧਰ ਇਲਾਕੇ ਦੀਆਂ ਰਿਸ਼ਤੇਦਾਰੀਆਂ ਲੱਗੇ ਲੱਗੀ ਹੁੰਦੀ
1: ਅੱਛਾ ਉਹ ਕੋਈ ਪਿੰਡ
0: ਚਗਾਵਾ ਆ ਪਿੰਡ ਨਹੀਂ ਮਤਲਬ ਕਸਬਾ ਆ
1: ਓਕੇ ਓਕੇ
0: ਪਿੰਡ ਨਾਲੋਂ ਬਹੁਤ ਵੱਡਾ ਵਾ
1: ਮੈਨੂੰ ਲੱਗਿਆ ਜਗਰਾਵਾ ਕਹਿੰਦੀ ਹੈ ਤੇ ਉਹਨੂੰ ਚਗਾਵਾ ਕਹੀ ਜਾਂਦੀ ਹੈ ਹਾਂਜੀ
3: ਜੇ ਦੋ ਤੁਸੀਂ ਜਪਾਨ ਗਏ ਸੀ ਤੁਹਾਨੂੰ ਹੁਣ ਸਾਰੀ ਜਾਪਨੀਜ਼ ਆ ਗਈ ਹੋਣੀ ਫਿਰ ਇਹਦਾ ਮਤਲਬ ਦੱਸੋ ਜਾਪਨੀਜ਼ ਵਰਡ ਦਾ ਕੀ ਹੈ
1: ਕਿਹੜੇ ਵਰਡ ਦਾ
3: ਅਰੀਗਾਟੋ
1: ਅਰੀਗਾਟੋ ਦਾ ਮਤਲਬ ਹੁੰਦਾ ਆ ਥੈਂਕ ਯੂ ਤੇ ਮੈਂ ਪਤਾ ਮੈਂ ਹਮੇਸ਼ਾ ਕੁੱਟ ਖਾਧੀ ਆ ਬੱਚਿਆਂ ਆਪਣਿਆਂ ਤੋਂ ਮੈਂ ਆਰੀਗਾਸ ਤੋਂ ਕਹੀ ਜਾਂਦੀ ਸੀ ਉਹ ਕਹਿੰਦੇ ਸੀ ਸੱਸਾ ਨਹੀਂ ਲਾਉਣਾ ਮੈਂ ਕਿਹਾ ਸੀ ਕਿੱਦਾਂ ਨੀ ਲਾਉਣਾ ਮੇਰੇ ਨਾਂ ਦਾ ਅੱਖਰ ਆ ਇਹ
0: ਨਿਆਣਿਆਂ ਦੀ ਬੇਇੱਜ਼ਤੀ ਹੁੰਦੀ ਏਦਾਂ
1: ਤੇ ਸੋ ਮੱਚ ਦਾ ਮਤਲਬ ਕੀ ਹੁੰਦਾ ਆ ਉਹ ਮੈਨੂੰ ਅੱਜ ਤੱਕ ਨੀ ਯਾਦ ਹੋਇਆ
0: ਚਲੋ ਕੋਈ ਨੀ ਆਪਾਂ ਲਾ ਲਾਂਗੇ ਪਤਾ ਕੀ ਲਿਆਇਓ ਫਿਰ ਅੱਜ
3: ਇੱਕ ਬੁਜਾਰਤ
1: ਓਕੇ
3: ਕਿਹੜੀ ਕੁੜੀ ਹੈ ਜਿਹਦੇ ਕੋਲ ਪਹਿਲਾਂ ਅੱਖ ਚ ਪ੍ਰੋਬਲਮ ਸੀ, ਇਸ ਦਿਨ ਉਹ ਘੁੰਮਣ ਜਾਂਦੀ? ਬੁੱਝੋ ਬੁੱਝੋ
1: ਨਹੀਂ ਮੈਨੂੰ
0: ਵੱਡੀ ਕੁੜੀ ਆ,
1: ਮੈਂ ਤਾਂ ਨੀ ਹੈਗੀ।
3: ਹਾਂਜੀ
1: ਫਿਰ ਮੈਂ ਤਾਂ ਨੀ ਹੈਗੀ।
0: ਕਿੰਨੀ ਕੁ ਵੱਡੀ ਹੈਗੀ? 50 ਸਾਲਾਂ ਦੀ।
1: ਨਿੱਕੀ ਜੀ
0: ਇਹ ਤਾਂ ਤੁਸੀਂ ਇਹ ਤਾਂ ਦੂਜੀ ਵੀ ਬਣ ਜਾਣੀ ਹੈ ਨਿੱਕੀ ਜੀ ਕੁੜੀ, ਲੈ ਇਨਫੈਕਸ਼ਨ ਤੁਰੀ।
1: ਅੰਕਲ
0: ਨੂੰ ਅੱਖਾਂ ਨਹੀਂ ਵਿਖਾਉਣੀ ਚਾਹੀਦੀ, ਹੈਨਾ? ਡਾਕਟਰ ਨੂੰ ਵਿਖਾਉਣੀ ਚਾਹੀਦੀ।
3: ਕੋਈ ਮੰਮੀ ਸੁਣਦੀ ਨਾ, ਕੋਈ ਡੈਡੀ ਸੁਣਦਾ ਨਾ, ਕੋਈ ਬੱਚੇ ਸੁਣਦਾ।
0: ਕੋਈ ਨੀ ਸੁਣਦਾ ਇਸ ਦੁਨੀਆਂ ਤੇ, ਕੋਈ ਨੀ ਸੁਣਦਾ,
1: ਕੋਈ ਨੀ ਕਿਸੇ ਦੀ ਸੁਣਦਾ।
0: ਥੈਂਕ ਯੂ ਤਵਨੀਤ।
3: ਤੇ ਆਪਾਂ ਵੀ ਨਹੀਂ ਕਿਸੇ ਦੀ ਸੁਣਦੇ।
0: ਹਾਂ ਇੱਕ ਤਵਨੀਤ ਸਿਰਫ ਸਿਆਣੀ ਆ,
3: ਕਿਸੇ ਦੀ ਸੁਣਦੇ?
0: ਹਾਂ ਐਸ਼ਲਿਨ ਕੀ ਖਵਾਉਂਦੇ ਜੇ ਇਹਨੂੰ ਇੰਨੀਆਂ ਗੱਲਾਂ, ਕਿੱਥੋਂ ਕਰਦੀ ਹੈ ਕੁੜੀ? ਹੈ
1: ਐਸ਼ਲਿਨ ਨੇ ਇਸ ਗੱਲਾਂ ਸੁਣਾ ਕੇ ਕਹਿਣਾ ਮੈਂ ਵੀ ਉਹੀ ਖਾਣੀ ਆ।
0: ਹੈ ਐਸ਼ਲਿਨ, ਦੀਦੀ ਕੀ ਖਾਂਦੀ ਹੈ ਇੰਨੀਆਂ ਗੱਲਾਂ ਕਰਦੀ ਹੈ?
3: ਗੱਲਾਂ ਵਾਲੇ ਪਰੌਂਠੇ,
0: ਗੱਲਾਂ ਵਾਲੇ ਪਰੌਂਠੇ। ਚਪੇੜਾਂ ਵਾਲੇ ਪਰੌਂਠੇ ਨਾ ਖਵਾਈਏ,
3: ਗੱਲਾਂ
0: ਵਾਲੇ। ਹੈਂ ਮੰਮਾ ਦੋਗੇ? ਹਾਂ ਅੱਛਾ ਤੁਸੀਂ ਵੀ?
3: ਡੈਡਾ
0: ਨੂੰ ਮਾਰ ਲੈਂਦੇ ਸਾ ਨਾ, ਡੈਡਾ ਇਜ਼ੀ ਟਾਰਗੇਟ ਹੈ ਸਗੋਂ।
1: ਡੈਡਾ ਨੂੰ ਮਾਰਦੇ ਕਿ ਡੈਡਾ ਮਾਰਦੇ ਗਿੱਚੀ ਚ?
0: ਨਹੀਂ ਡੈਡਾ ਨੂੰ ਮਾਰ ਮੂਰ ਲੈਂਦਾ। ਡੈਡਾ ਨੂੰ ਢਾ ਢੂ ਲਈਦਾ ਨਾ,
1: ਲੜਾਈ ਮੰਮੀ ਨਾਲ, ਕੁੱਟਣਾ ਦੀਦੀ ਨੂੰ, ਮਾਰਨਾ ਡੈਡੀ ਜੀ ਨੂੰ, ਇਹ ਕੀ ਗੱਲ ਬਣੀ?
0: ਇਦਾਂ ਹੀ ਹੁੰਦਾ ਵਾ ਕਿ
1: ਡੈਡੀ ਜੀ ਵਿਚਾਰਿਆਂ ਦਾ ਕੀ ਕਸੂਰ ਆ?
0: ਕੀ ਸੁਣਾਓਗੇ ਫਿਰ?
3: ਜ਼ਿਆਦਾ ਸਾਡੇ ਨਾਲ ਖੇਡਦੇ ਨਹੀਂ,
0: ਹਾਂ
1: ਟਾਇਰਡ ਹੋ ਜਾਂਦੇ ਆ ਨਾ, ਫਿਰ
3: ਬੰਜਰ ਛੁੱਟੀ ਹੁੰਦੀ ਉਦੋਂ ਵੀ ਨਹੀਂ ਖੇਡਦੇ।
0: ਹਾਂ ਚਲੋ ਕੋਈ ਗੱਲ ਨਹੀਂ, ਕੁੱਤਕਧਾਰੀਆਂ ਕੱਢਿਆ ਕਰੋ ਡੈਡਾ ਨੂੰ। ਕੀ ਸੁਣਾਓਗੇ?
3: ਇੱਕ ਬੁਝਾਲਤ।
0: ਹਾਂਜੀ।
3: ਕਿਹੜੀ ਚੀਜ਼ ਹੈ ਜਿਹਦੀ ਲਾਲ ਔਰੇਂਜ ਹੈਗੀ ਬਟ ਪੈਰਟ ਵਰਗੀ ਬੋਲਦੀ?
1: ਆ
0: ਅੱਛਾ ਹੈਗੀ
3: ਆ ਲਾਈਕ ਅ ਪੈਰਟ
1: ਰੇਡੀਓ। ਹਾਂਜੀ ਦਾ ਲੋਗੋ ਔਰੇਂਜ ਹੈਗਾ ਪਰ ਬੋਲਦਾ ਪੈਰਟ
3: ਵਾਂਗੂ? ਨਹੀਂ।
0: ਅੱਛਾ ਹੈਗੀ ਔਰੇਂਜ ਆ, ਹੈ
3: ਖਰਗੋਸ਼ ਖਾਂਦਾ
0: ਗਾਜਰ ਕੈਰਟ ਓਕੇ ਓਕੇ ਵਾਹ
1: ਅੱਛਾ ਪੈਰਟ ਵਾਂਗ ਪੈਰਟ ਕੈਰਟ ਬੋਲਦੀ ਮੈਂ ਕਿਹਾ ਸ਼ਾਇਦ ਬੋਲਦੀ ਬੋਲਦੀ ਮੈਂ ਕਿਹਾ ਸ਼ਾਇਦ ਬੋਲਦੀ ਬੋਲਦੀ ਹੁੰਦੇ ਐਸ਼ਲਿਨ ਇਹ ਤਾਂ ਸਾਊਂਡ ਕਰਦੇ ਹੁੰਦੇ

0: ਤਾਂ
1: ਕਿਆ
0: ਬਾਲੀ
1: ਹਾਲ?
0: ਠੀਕ ਆ?
1: ਬਹੁਤ ਵਧੀਆ। ਉਹ ਬੱਸ ਠੀਕ ਹੋਈ ਕਿ ਨਹੀਂ?
2: ਬਾਬਾ
1: ਹਮ
2: ਹਾਂਜੀ
1: ਹੋ ਗਏ ਉੱਤੋਂ ਚੁੱਕ ਲਏ ਉਹਨਾਂ ਨੇ ਸੜਕ ਤੋਂ ਬੱਸ ਉਹ ਵਾਲੀ ਜਿਹੜੀ ਖਰਾਬ ਹੋਈ ਸੀ ਉਦਣ।
2: ਹਾਂਜੀ, ਤੇ ਛੋਟੀ ਦੀਦੀ ਦਾ ਨਾਮ ਹੈਗਾ ਚਾਮਲੀ ਛੋਟੀ ਦੀਦੀ।
0: ਚਾਮਲੀ ਛੋਟੀ ਦੀਦੀ? ਅੱਛਾ,
1: ਸਾਰੇ ਜਿਹੜੇ ਸਟੈਪ ਬਾਈ ਸਟੈਪ ਸ਼ਿਕਾਇਤਾਂ ਲਾਉਂਦੇ ਆ।
0: ਉਹ ਕਿਉਂ?
2: ਲੇਕਿਨ ਛੋਟੀ ਦੀਦੀ ਮੈਨੂੰ ਕਿਹਾ ਕੁਛ?
0: ਅੱਛਾ, ਨਹੀਂ ਨਹੀਂ ਤੁਹਾਨੂੰ ਤੇ ਕੁਛ ਨਹੀਂ ਕਿਹਾ ਉਹਨੇ।
2: ਕਿਆ?
0: ਨਹੀਂ ਯਾਰ,
1: ਸਾਨੂੰ ਤਾਂ ਕੁਛ ਨਹੀਂ ਕਿਹਾ।
2: ਛੋਟੀ ਜਦੋਂ ਛੋਟੀ ਦੀ ਕਹਿ ਲੋ ਅੰਬ, ਜਦੋਂ ਛੋਟੀ ਕਿਆ ਬਾਏ, ਉਹਦੇ ਛੋਟੀ ਕਿਆ ਅੰਬ ਅੰਬ ਚਾ
1: ਚੰਗਾ ਹੋਇਆ ਹੁਣ ਸਾਰਿਆਂ ਨੂੰ ਦੁਬਾਰਾ ਦੱਸ ਦਿੱਤਾ ਵੀ ਤੁਸੀਂ ਵੀ ਚਾਵਲ ਲਿਓ ਆ।
0: ਓਕੇ, ਕੀ ਸੁਣਾਓਗੇ ਵੀਰ ਜੀ?
1: ਲੈ ਕੇ ਆਓ ਥੋੜੀ ਥੋੜੀ ਹਾਰਡ ਵਨ ਆ।
2: ਹੱਡੀਆਂ ਅੰਦਰੋਂ ਚੰਮ।
0: ਅੱਛਾ,
2: ਓਸ਼ਨ ਚ ਦੇ ਅੰਦਰ ਹੁੰਦਾ?
0: ਓਸ਼ਨ ਚ ਵਿੱਚ ਅੰਦਰ ਹੁੰਦਾ ਵਾ?
2: ਸ਼ਾਬਾਸ਼
0: ਸ਼ਾਬਾਸ਼ ਵੀਰ ਜੀ, ਥੈਂਕ ਯੂ। ਥੱਲੇ ਥੱਲੇ ਵੀਰ ਜੀ, ਬੱਲੇ ਬੱਲੇ, ਥੈਂਕ ਯੂ ਵੀਰ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਵੀਰ ਜੀ। ਓਏ ਹੋਏ ਓਏ ਹੋਏ ਵੀਰ ਜੀ, ਸਮਾਰਟ ਸਮਾਰਟ ਵੀਰ ਜੀ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ। ਸਤਿ ਸ਼੍ਰੀ ਅਕਾਲ
1: ਜੀ,
0: ਕੀ ਹਾਲ ਚਾਲ ਨੇ? ਹਾਂਜੀ,
1: ਆਵਾਜ਼ ਕੱਟਦੀ ਆ।
2: ਠੀਕ ਠਾਕ?
0: ਠੀਕ ਠਾਕ ਆ। ਓਏ, ਕੀ ਖਾ ਲਿਆ ਸਵੇਰੇ ਸਵੇਰੇ?
2: ਕੁਛ ਵੀ ਨਹੀਂ।
0: ਉਹ ਚਾਹ ਪਾਣੀ ਪੀਤਾ ਨਹੀਂ ਹਲੇ? ਖਾਦਾ ਨਹੀਂ ਕੁਛ? ਚਾਹ ਪੀ ਲੈਂਦਾ ਵਾ। ਓਏ ਓਏ ਓਏ
1: ਓਏ, ਚਾਹ ਪੀ ਲੈਂਦੇ ਵੱਡੇ ਹੋ ਗਏ ਜੀ ਤੁਸੀਂ? ਤੇ ਚਾਹ ਪੀਤੀ
2: ਹੁੰਦੀ?
0: ਹੋ ਗਿਆ 1 2 3 4 5।
1: ਇੰਨਾ ਟਾਈਮ ਲੱਗਦਾ 5 ਕਾਊਂਟਰ ਕਰਨ ਨੂੰ?
0: ਹੋਰ
2: ਦੁੱਧ
0: ਪੀਤਾ
1: ਕੋਈ ਦੂਰ ਪਏ ਆ?
0: ਭੰਗੜਾ ਵੀ ਪਾਉਣਾ ਆ। ਬੱਲੇ ਬੱਲੇ ਬੱਲੇ ਬੱਲੇ, ਡੰਗ ਲੰਗ ਲੰਗ ਲੰਗ ਲੰਗ ਲੰਗ ਲੰਗ, ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ।
1: ਓਕੇ ਓਕੇ, ਹਾਰਡ ਵਨ ਕੇ ਸੋਫਟ ਵਨ?
0: ਮਟਰ ਹਰੀਆਂ ਮਿਰਚਾਂ? ਉਹ ਸਾਰੀ ਲਾਚੀ ਮਟਰ, ਮਟਰ ਪਨੀਰ, ਮਟਰ ਪਨੀਰ,
1: ਆਲੂ ਮਟਰ ਪਨੀਰ।
0: ਤੁਸੀਂ ਲਾਈਕ ਕਰਦੇ ਹੋ
2: ਮਟਰ?
0: ਹਾਂ,
2: ਅਨੀ
1: ਨਹੀਂ

0: ग्रीन
1: रोटी मटर वाली, वेरी नाइस, थैंक यू डटवाल साहब,
0: थैंक यू, बाय बाय।
1: ओ हंस के तो खा दो, थैंक यू डटवाल साहब, थैंक यू, बाय बाय। ते हुण ने साडे नाल बसंत लाल, लाल जी तुसी आउने रहो, की हाल चाल है?
2: हां जी सत श्री अकाल जी,
1: सत श्री अकाल जी,
2: सत श्री अकाल जी, जापानी गुड़िया।
3: हां सत श्री अकाल लाल जी, एडी गल नहीं हैगी, मैं रिपीट सुन लिया सी,
1: ना भी सुनना, इन्हां दे मुकबर हैगी आ
3: जापान जाके ज्यादा खोल गई।
2: बड़ा कुछ पार्टी पुटी करके आयो, खा हो गया, आयो है,
3: कोई गल नहीं, आयो कदी, बाला चो कट के चॉप स्टिक ना तानू खिलाऊ मैं रामन। फिकर ना करो, भावे मैं जिथे मर्जी बैठी हो, हाँ, एक एक अखर पता मेनू की क्या
1: इन बहाने ना रोटी ते सद लिया जे तानू
3: ते होर की नहीं, रामन ते रामन
2: रामन सारा कुछ सुनया ही ते भाई ने एक गल होर की कही
1: की
3: बाला चो कड के चॉप स्टिक रामन खिलाऊंगी, इन्होंने क्या सी ना पता लगे चॉप स्टिक ले आउण।
2: आप खाना सीख लो फिर भाई आवांगे।
3: हाँ, देख लिया ना मेरा हाल। मैं तो अपना नाल लेके गई सी समान, मेनू पता सी उत्थे ही होना।
2: भाई ए होए ना अपना जो गेस्ट ना घर एक कोली चोला रखना, नंद चोप सिक रखना, सारे लगे होंगे।
3: ਤੁਹਾਨੂੰ ਪਤਾ ਲਾਲ ਜੀ, ਮੈਂ ਇੱਥੋਂ ਸੋਚ ਕੇ ਇਹੀ ਗਈ ਸੀ, ਮੈਨੂੰ ਸਾਰਿਆਂ ਨੇ ਬੜਾ ਡਰਾਇਆ ਵੀ ਖਾਣ ਨੂੰ ਉੱਥੇ ਨਾ ਵੀ ਹਿਸਾਬ ਦਾ ਆਪਣਾ ਦੇਖ ਕੇ ਜਾਈਏ ਨਾ ਕਿ ਵੈਜੀਟੇਰੀਅਨ ਘੱਟੇ ਹੁੰਦਾ। ਮੈਂ ਕਿਹਾ ਕੋਈ ਗੱਲ ਨੀ, ਚੌਲ ਤਾਂ ਹੋਣੇ ਹੀ ਆ। ਜਦੋਂ ਮੈਂ ਉੱਥੇ ਜਾ ਕੇ ਚੌਲ ਖਾਣ ਦੀ ਕੋਸ਼ਿਸ਼ ਕੀਤੀ ਨਾ, ਮੈਨੂੰ ਐਂ ਲੱਗਿਆ ਵੀ ਜੋੜ ਦਿੱਤੇ ਇਹਨਾਂ ਨੇ ਸਾਰੇ ਚੌਲ। ਮੈਂ ਉੱਥੇ ਇਹੀ ਸੋਚੀ ਗਈ 12-13 ਦਿਨ ਕਿ ਇਹਨਾਂ ਨੂੰ ਕਿਸੇ ਨੇ ਬਾਸਮਤੀ ਬਾਰੇ ਕਿਉਂ ਨੀ ਦੱਸਿਆ ਵੀ ਉਹ ਵੀ ਕੋਈ ਚੌਲ ਹੁੰਦੇ ਆ। ਤੇ ਫਿਰ ਮੈਂ ਹਿਸਾਬ ਲਾਇਆ, ਮੈਂ ਕਿਹਾ ਮਨਾ ਕਿੱਥੇ ਇੱਕ ਇੱਕ ਵਿਚਾਰੇ ਕੱਢ ਕੇ ਖਾਂਦੇ, ਸਾਨੂੰ ਤਾਂ ਹਜਮ ਹੋ ਜਾਣੇ ਸੀ।
1: ਸਟਿੱਕੀ ਸਟਿੱਕੀ ਰਾਈਸ
2: ਬੀਬੀਆਂ ਵਾਲੇ ਨਾ, ਇੱਕ ਬੀਬੀ ਨਾ ਆਪਣਾ ਦੁਖੀ ਜ਼ਹਿਰ ਲੈਣ ਦੀ ਦੁਕਾਨ ਤੇ ਨਾ,
1: ਜ਼ਹਿਰ
2: ਕਰ 100 ਰੁਪਿਆ ਤੇ 80 ਜ਼ਹਿਰ ਦੇ 20 ਗੋਲਗੱਪੇ ਕਰਦੇ।
3: ਆਹੋ ਫਿਰ ਪਹਿਲਾਂ ਅਗਲੀ ਨੇ ਮੂੰਹ ਦਾ ਸਵਾਦ ਤਾਂ ਠੀਕ ਕਰ ਦਿੱਤਾ, ਮਰਨ ਤੋਂ ਪਹਿਲਾਂ ਕੌੜਾ ਮੂੰਹ ਲੈ ਕੇ ਥੋੜੀ ਮਰਨਾ।
2: ਉਹਦੇ ਆਪਣਾ ਸੈਮੀ ਸਾਹਿਬ ਮੋਟਰਸਾਈਕਲ ਜਾ ਰਹੇ ਹੁੰਦੇ ਆ ਪੁਲਿਸ ਵਾਲੇ, ਹਾਂ, ਤੇ ਹੁਣ ਇਹਨਾਂ ਨੂੰ ਪੁੱਛਿਆ ਵੀ ਸੈਮੀ ਸਾਹਿਬ ਨੇ ਮੋਟਰਸਾਈਕਲ ਕਿੱਦਾਂ ਸਟਾਰਟ ਕੀਤਾ ਜੀ।
3: ਹੁਣ ਇਹ ਨਾ ਪੁੱਛੋ ਮੋਟਰਸਾਈਕਲ ਕਿਹੜਾ ਸੀ,
1: ਮੈਂ ਤਾਂ ਇਹ ਪੁੱਛਣ ਲੱਗਾ ਵੀ ਉਹ ਗਾਣਾ ਵੀ ਬੋਲਣ ਡੇ ਭਲਾ,
2: ਅੱਛਾ
1: ਮੋਟਰਸਾਈਕਲ ਜਾਣ ਡੇ ਸੀ,
2: ਫਿਰ ਉਸ ਦਿਨ ਪੁਲਿਸ ਨੇ ਰੋਕ ਲਿਆ, ਤੇ ਪੁਲਿਸ ਕਹਿੰਦੀ ਵੀ ਆਪਣਾ ਵੀ ਲਾਇਸੈਂਸ ਕਰਾ ਲਓ, ਕਾਗਜ਼ ਕਰਾ ਲਓ, ਪੁਲਿਸ ਵੀ ਸਭ ਕੁਛ ਦੇਖੋ ਹੈ ਨਾ, ਪੁਲਿਸ ਕਹਿੰਦੀ ਆਪਣਾ ਵੀ ਆਪਣਾ ਕਹਿੰਦੇ ਲਾਈਟ ਕਿਵੇਂ ਜਗਾਈ, ਫਰੰਟ ਲਾਈਟ ਮਹਾਰਾਜ ਜਿੰਨਾ ਦਿਨ ਆ ਸਾਰੀ ਸਾਰਾ ਦਿਨ ਚੜਿਆ ਹਨਾ ਲਾਈਟ ਨੀ ਜੁੜਦੀ ਤੇ ਪੁਲਿਸ ਨਾਲੇ ਹਵਾ ਕੱਢ ਦਿੰਦੀ ਸਟੈਂਡ ਦੀ ਹਵਾ ਕਿਉਂ ਕੱਢੀ ਬਾਹਰ ਇੰਨੀ ਹਵਾ ਇਹਦੇ ਕੀ ਜ਼ਰੂਰਤ

0: ਥੈਂਕ ਯੂ ਲਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ. ਇਹ ਸਨ ਸਾਡੇ ਨਾਲ ਲਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਆਪਾਂ ਲੈਂਦੇ ਹਾਂ ਵੀ ਇਜਾਜ਼ਤ. ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ. ਹਾਂਜੀ, 1674 AM.
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ. ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ. ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596. ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ. ਆਓ ਤੁਹਾਡਾ ਕੋਈ ਹੱਲ ਕਰੀਏ.

0: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है। तो चाहे वो उस बहन के लिए हो जो चुनने में थोड़ा वक्त लगाती है, या उस बहन के लिए जो पहले से अपना मन बना चुकी है। रिमिटली के जरिए पैसे भेजना सिर्फ एक मनी ट्रांसफर नहीं, उससे कहीं बढ़कर है। क्योंकि जब पैसा आगे बढ़ता है तो जिंदगी भी आगे बढ़ती है। रिमिटली, दुनिया भर में पैसे भेजें।
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Woh yaar border chal rahi hai.
1: Nahi ji, ye to Urda Teer chal raha hai. From October 9th at cinemas near you.
6: Kitchen the style dull lagda? Bathroom vanity simple jya. Hun tension khatam karo. Aa gaya ZJ Stone Mason. Party karne banaye ekdam classy. Assi banone ya designer stone bench tops for kitchen, stylish vanity ate modern laundry, OV porcelain ate marble nal, jithe elegance mildi hai durability nal, aur na sirf kar par tuhadi personality bhi shine karegi stone de style nal. Call karo 0410 045 555 ya aaj hi visit karo 104 Collins Road, Melton.
7: Opaji, ek passe mortgage utte grocery te hun electricity bills bhi rocket ban gaye ne.
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
12: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਸੋ ਅੱਜ 13 ਤਰੀਕ ਹੈ ਅਕਤੂਬਰ ਦੇ ਮਹੀਨੇ ਦੀ ਅਤੇ ਅੱਜ ਦਿਨ ਮੰਗਲਵਾਰ ਦਾ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਖਬਰਾਂ ਦੇ ਵਿੱਚ ਵੈਸੇ ਤਾਂ ਜ਼ਿਕਰ ਕਰਨਾ ਕੌਮਾਂਤਰੀ ਖਬਰਾਂ ਦਾ, ਆਸਟ੍ਰੇਲੀਆ ਦੀਆਂ ਕਾਫੀ ਖਬਰਾਂ ਨੇ, ਪਰ ਜਿਵੇਂ ਅੰਗਰੇਜ਼ੀ ਦੇ ਵਿੱਚ ਇੱਕ ਕਿਹਾ ਜਾਂਦਾ ਹੁੰਦਾ ਹੈ ਕਿ ਲੋਕਤੰਤਰ ਰਾਜ ਕਰਨ ਦੀ, ਸ਼ਾਸਨ ਕਰਨ ਦੀ ਸਭ ਤੋਂ ਸਹੀ ਵਿਧਾ, ਪਰ ਜਿਹੜੇ ਪੋਲੀਟੀਕਲ ਸਾਇੰਟਿਸਟ ਹੁੰਦੇ ਨੇ, ਜਿਹੜੇ ਸਿਆਸਤ ਦੇ ਨਾਲ ਜੁੜੀਆਂ ਥਿਊਰੀਆਂ ਘੜਦੇ ਨੇ, ਦੁਨੀਆਂ ਭਰ ਨੂੰ ਦਿੰਦੇ ਨੇ, ਹੁਣ ਜੋ ਦੁਨੀਆਂ ਭਰ ਦੇ ਵਿੱਚ ਹਾਲਾਤ ਬਣ ਰਹੇ ਨੇ, ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਲੋਕਤੰਤਰ ਜਾਂ ਜਿਹਨੂੰ ਪ੍ਰਜਾਤੰਤਰ ਕਿਹਾ ਜਾਂਦਾ ਸੀ ਉਹ ਰਿਹਾ। ਹੁਣ ਅੱਜ ਕੱਲ ਮੌਬ ਤੰਤਰ, ਮੌਬ ਅੰਗਰੇਜ਼ੀ ਦਾ ਅੱਖਰ ਹੈਗਾ। ਅੰਗਰੇਜ਼ੀ ਦੇ ਇਸ ਅੱਖਰ ਨੂੰ ਪਹਿਲਾਂ ਇੱਕ ਗ੍ਰੀਕ ਅੱਖਰ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੁੰਦਾ ਸੀ, ਤੇ ਓਕਲੋਕ੍ਰੇਸੀ ਜਿਹੜਾ ਇੱਕ ਅੱਖਰ ਗ੍ਰੀਕ ਭਾਸ਼ਾ ਤੋਂ ਆਇਆ ਸੀ ਕਿ ਜਦੋਂ ਭੀੜ ਜਦੋਂ ਹੈ ਉਹ ਤੈਅ ਕਰਨ ਲੱਗ ਜਾਵੇ। ਪਰ ਭੀੜ ਕਦੋਂ ਤੈਅ ਕਰਦੀ ਹੈ ਕਿ ਕਿਸੇ ਦੇਸ਼ ਦੀ ਦਿਸ਼ਾ ਕੀ ਹੋਵੇ? ਉਹ ਉਦੋਂ ਹੁੰਦਾ ਜਦੋਂ ਸਰਕਾਰਾਂ ਤੋਂ ਭਰੋਸਾ ਉੱਠਣ ਲੱਗ ਪੈਂਦਾ, ਤੇ ਉਹੀ ਭਰੋਸਾ ਜਿਹੜਾ ਹੁਣ ਦੁਨੀਆ ਭਰ ਦੀਆਂ ਡੈਮੋਕ੍ਰੇਸੀਜ਼ ਦੇ ਵਿੱਚ ਉੱਠ ਰਿਹਾ ਹੈ। ਭਾਵੇਂ ਤਾਂ ਇਸ ਨੂੰ ਰਜੀਮ ਤਬਦੀਲੀ, ਯਾਨੀ ਕਿ ਨਿਜ਼ਾਮ ਦੇ ਵਿੱਚ ਤਬਦੀਲੀ ਦੇ ਸੰਕੇਤ ਕਹਿ ਲਵੋ, ਪਰ ਇਕੱਠਿਆਂ ਹੀ ਪੂਰੀ ਦੁਨੀਆ ਦੇ ਵਿੱਚ ਫਰਾਂਸ ਤੋਂ ਲੈ ਕੇ ਪਾਕਿਸਤਾਨ ਤੱਕ ਤੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਇਸ ਕਿਸਮ ਦੇ ਕਿਉਂ ਹੋ ਰਹੇ ਨੇ ਇਹ ਇਸ ਕਿਸਮ ਦੇ ਪ੍ਰਦਰਸ਼ਨ? ਟੋਟੈਲੀਟੇਰੀਅਨ ਡੈਮੋਕ੍ਰੇਸੀ, ਹੈਂਡਵਰਕ ਡੈਮੋਕ੍ਰੇਸੀ, ਅਲੱਗ ਅਲੱਗ ਕਿਸਮ ਦੀਆਂ ਡੈਮੋਕ੍ਰੇਸੀਜ਼ ਦੀਆਂ ਪਰਿਭਾਸ਼ਾਵਾਂ, ਇਹ ਲਿਬਰਲ ਡੈਮੋਕ੍ਰੇਸੀ, ਲਿਬਰਲ ਡੈਮੋਕ੍ਰੇਸੀ, ਬੜੀਆਂ ਪਰਿਭਾਸ਼ਾਵਾਂ ਹੈਗੀਆਂ ਨੇ। ਪਰ ਖੈਰ ਉਹ ਅਸੀਂ ਦੇਖਦੇ ਹਾਂ ਕਿ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਾਂਗੇ। ਇਨਸਾਈਟ ਰਿਪੋਰਟ ਦੇ ਵਿੱਚ ਹਾਲ ਫਿਲਹਾਲ ਇਹ ਖਬਰਾਂ ਕਿਉਂ ਕਹਿ ਰਹੇ ਹਾਂ ਇਹਨਾਂ ਦਾ ਤੁਹਾਨੂੰ ਅੰਦਾਜ਼ਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਇਸ ਨਿਊਜ਼ ਬੁਲੇਟਿਨ ਦੇ ਵਿੱਚ ਅਗਲੇ 30-35-40 ਮਿੰਟ ਦੇ ਵਿੱਚ ਪਤਾ ਲੱਗ ਹੀ ਜਾਣਾ ਇਸ ਕਿਸਮ ਦੀਆਂ ਕੁਝ ਖਬਰਾਂ ਨੇ। ਨੋਬਲ ਪੁਰਸਕਾਰਾਂ ਦੇ ਐਲਾਨ ਪਿਛਲੇ ਪੂਰੇ ਹਫਤੇ ਦੇ ਦਰਮਿਆਨ ਤੁਹਾਡੇ ਨਾਲ ਕੀਤੇ, ਮੈਡੀਸਨ ਤੋਂ ਲੈ ਕੇ ਫਿਜ਼ਿਕਸ, ਕੈਮਿਸਟਰੀ, ਇੱਥੋਂ ਤੱਕ ਕਿ ਪੀਸ ਅਵਾਰਡ, ਜਿਸ ਦੀ ਕਿ ਡੋਨਾਲਡ ਟਰੰਪ ਨੂੰ ਤਵੱਕੋ ਸੀ ਨਹੀਂ ਮਿਲ ਸਕਿਆ, ਬਾਅਦ ਦੇ ਵਿੱਚ ਵਿਰੋਧਤਾ ਕੀਤੀ ਆਪਣੇ ਅੰਦਾਜ਼ ਦੇ ਵਿੱਚ। ਖੈਰ ਹੁਣ ਆਖਰੀ ਪੁਰਸਕਾਰ ਜਿਹੜਾ ਨੋਬਲ ਦਾ ਹੁੰਦਾ ਅਰਥ ਸ਼ਾਸਤਰ ਦਾ, ਉਹ ਵੀ ਐਲਾਨ ਦਿੱਤਾ ਗਿਆ। ਅਰਥਸ਼ਾਸਤਰੀ ਰੋਬਰਟ ਈ ਹਾਲ ਤੇ ਮਾਈਕਲ ਵੁੱਡਫੋਰਡ ਨੂੰ ਇਕਨੋਮਿਕਸ ਦੇ ਨੋਬਲ ਪੁਰਸਕਾਰ ਦੇ ਲਈ ਚੁਣਿਆ ਗਿਆ। ਉਹਨਾਂ ਨੇ ਅਰਥਸ਼ਾਸਤਰ ਦੇ ਇੱਕ ਐਸੇ ਸਾਇੰਟਿਫਿਕ ਮਾਡਲ ਤਿਆਰ ਕੀਤੇ ਨੇ ਜਿਸ ਦੀ ਮਦਦ ਦੇ ਨਾਲ ਸਰਕਾਰਾਂ ਜਾਂ ਕੇਂਦਰੀ ਬੈਂਕ, ਜਿਨ੍ਹਾਂ ਨੂੰ ਰਿਜ਼ਰਵ ਬੈਂਕ ਕਹਿ ਲਿਆ ਜਾਂਦਾ, ਉਹਨਾਂ ਨੂੰ ਅਚਾਨਕ ਜਿਹੜੇ ਆਰਥਿਕ ਉਤਾਰ ਚੜਾਅ ਆਉਂਦੇ ਨੇ ਕਿਸੇ ਦੇਸ਼ ਦੇ ਵਿੱਚ, ਜਾਂ ਫਿਰ ਅਚਾਨਕ ਕਹਿ ਦਿੱਤਾ ਜਾਂਦਾ ਹੈ ਕਿ ਮਹਿੰਗਾਈ ਵੱਧ ਗਈ, ਇਨਫਲੇਸ਼ਨ ਰੇਟ ਵੱਧ ਗਈ, ਜਾਂ ਫਿਰ ਊਰਜਾ ਦਾ ਸੰਕਟ ਪੈਦਾ ਹੋ ਗਿਆ ਜਿਵੇਂ ਅੱਜ ਕੱਲ ਪੈਦਾ ਹੋ ਰਿਹਾ ਹੈ, ਐਸੀਆਂ ਵਿੱਤੀ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਕਿਹੜੇ ਨਿਯਮ ਬਣਾਏ ਜਾਣ? ਤੁਸੀਂ ਸੋਚੋਗੇ ਤੇ ਕਹੋਗੇ ਕਿ ਇਹ ਕੀ ਗੱਲ ਹੋਈ, 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਕਿ ਹਾਲੇ ਤੱਕ ਸਾਡੇ ਕੋਲ ਕੋਈ ਆਰਥਿਕ ਨਿਯਮ ਨਹੀਂ ਸੀ, ਪਰ ਇਹ ਉਹਨਾਂ ਤੋਂ ਬਿਹਤਰ ਨਿਯਮ ਦਾ ਇੱਕ ਦਾਅਵਾ ਕੀਤਾ ਜਾ ਰਿਹਾ। ਖੈਰ ਖਬਰ ਏਜੰਸੀ ਏਪੀ ਦੀ ਰਿਪੋਰਟ ਦੇ ਮੁਤਾਬਕ ਰਾਇਲ ਸਵੀਡਿਸ਼ ਅਕੈਡਮੀ ਨੇ ਸੋਮਵਾਰ ਦੇ ਦਿਨ ਇਸ ਲੜੀ ਦੇ ਆਖਰੀ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਬਰਟ ਤੇ ਮਾਈਕਲ ਨੂੰ ਉਹਨਾਂ ਦੀ ਰਿਸਰਚ ਦੀ ਬਦੌਲਤ ਆਰਥਿਕ ਸੰਕਟ ਸੰਭਾਲਣ ਔਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਤਰੀਕੇ ਲੱਭਣ ਦੇ ਲਈ ਜਿਹੜਾ ਉਤਸ਼ਾਹਿਤ ਕੀਤਾ ਗਿਆ ਤੇ ਇਹ ਪੁਰਸਕਾਰ ਦਿੱਤਾ ਜਾ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ ਆਏ ਸੰਕਟ ਦੇ ਦੌਰਾਨ ਇਹਨਾਂ ਦੀ ਰਿਸਰਚ ਕਾਫੀ ਜ਼ਿਆਦਾ ਉਪਯੋਗੀ ਵੀ ਸਾਬਤ ਹੋਈ ਹੈ। ਇਸ ਖਬਰ ਦੇ ਵਿੱਚ ਤੁਹਾਨੂੰ ਦੱਸਦੇ ਚੱਲਦੇ ਹਾਂ ਪਹਿਲਾਂ ਕੀ ਫਾਰਮੂਲਾ ਚੱਲਦਾ ਸੀ ਹੁਣ ਤੱਕ, ਉਹ ਵੀ ਸਮਝ ਲਓ। ਅਰਥ ਵਿਵਸਥਾ ਦੇ ਵਿੱਚ ਜਦੋਂ ਜਿਵੇਂ ਹੀ ਸੁਸਤੀ ਆਉਂਦੀ ਹੈ, ਜਦੋਂ ਐਸੇ ਹਾਲਾਤਾਂ ਦਾ ਸਾਹਮਣਾ ਕਰਨਾ ਹੁੰਦਾ, ਤਾਂ ਸਰਕਾਰਾਂ ਪਹਿਲਾਂ ਦਹਾਕੇ ਪੁਰਾਣੇ ਜਿਹੜੇ ਨਿਯਮ ਸੀਗੇ ਅਰਥ ਸ਼ਾਸਤਰ ਦੇ, ਇਕਨੋਮਿਕ ਰੂਲਸ, ਰੈਗੂਲੇਸ਼ਨ, ਨਿਯਮ ਕੀ ਸੀ ਕਿ ਜਦੋਂ ਵੀ ਮੰਦੀ ਆਵੇ ਤਾਂ ਸਰਕਾਰ ਆਪਣਾ ਖਰਚ ਵਧਾ ਦੇਵੇ, ਟੈਕਸ ਘਟਾ ਦੇਵੇ। ਇਹਦੇ ਨਾਲ ਲੋਕ ਤੇ ਵਪਾਰੀ ਜ਼ਿਆਦਾ ਸਮਾਨ ਖਰੀਦਣਗੇ, ਜ਼ਿਆਦਾ ਨਿਵੇਸ਼ ਕਰਨ ਲੱਗਣਗੇ, ਗਰੋਥ ਵਧੇਗੀ, ਇਕਨੋਮੀ ਫੇਰ ਤੋਂ ਪਟੜੀ ਤੇ ਆ ਜਾਊਗੀ। ਪਰ ਇਹ ਕੈਲਕੂਲੇਸ਼ਨ ਦੇ ਪਿੱਛੇ ਸੋਚ ਸੀ ਕਿ ਆਰਥਿਕ ਵਿਵਸਥਾ ਦੀ ਜਿਹੜੀ ਨਿਯਮਾਵਲੀ ਹੈ, ਜਿਹੜੀ ਇੱਕ ਰੈਗੂਲੇਸ਼ਨ ਦੀ ਬੁੱਕ ਹੁੰਦੀ ਹੈ, ਉਹ ਇੱਕ ਤੈਅਸ਼ੁਦਾ ਨਿਯਮਾਂ ਤੇ ਚੱਲਦੀ ਸੀ ਕਿ ਜਿਵੇਂ ਹੀ ਮਹਿੰਗਾਈ ਵਧੇਗੀ ਤਾਂ ਨੌਕਰੀਆਂ ਘੱਟ ਹੋ ਜਾਣਗੀਆਂ, ਤੇ ਮਹਿੰਗਾਈ ਘਟੇਗੀ ਤਾਂ ਨੌਕਰੀਆਂ ਵੱਧ ਜਾਣਗੀਆਂ। ਪਰ ਫਿਰ ਸਮੱਸਿਆ ਆਉਣ ਲੱਗੀ 70ਵਿਆਂ ਦਾ ਦਹਾਕਾ, ਖਾਸ ਤੌਰ ਦੇ ਉੱਤੇ ਵਿਸ਼ਵ ਅਰਥ ਵਿਵਸਥਾ ਸਟੈਫਗਲੇਸ਼ਨ ਦੇ ਨਾਲ ਜੂਝਣ ਲੱਗੀ। ਸਟੈਫਗਲੇਸ਼ਨ ਕੀ ਹੈ? ਮਤਲਬ ਐਸਾ ਸਮਾਂ ਜਦੋਂ ਮਹਿੰਗਾਈ ਆਸਮਾਨ ਛੂ ਰਹੀ ਹੋਵੇ, ਬੇਰੁਜ਼ਗਾਰੀ ਵੀ ਬਹੁਤ ਜ਼ਿਆਦਾ ਹੋਵੇ, ਤੇ ਸਰਕਾਰ ਦਾ ਪੁਰਾਣਾ ਫਾਰਮੂਲਾ ਵੀ ਫੇਲ ਹੋ ਜਾਵੇ। ਆਹੀ ਕਿ ਮਹਿੰਗਾਈ ਵਧਦੀ ਹੈ ਤੇ ਸਮਾਨ ਜਿਹੜਾ ਉਸ ਦੇ ਉੱਤੇ ਟੈਕਸ ਘਟਾ ਦੋ ਤੇ ਖਰਚਾ ਆਪਣਾ ਵਧਾ ਦੋ। ਹੁਣ ਇਹਦੇ ਚ ਸਰਕਾਰ ਨੁਕਸਾਨ ਝੱਲਣ ਲੱਗ ਪਈ ਇਸ ਫਾਰਮੂਲੇ ਚ। ਕਈ ਅਰਥ ਸ਼ਾਸਤਰੀ ਕਹਿੰਦੇ ਰਹੇ ਕਿ ਸਰਕਾਰ ਜਿਹੜੀਆਂ ਨੇ ਉਹ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਕਰ ਰਹੀਆਂ ਨੇ, ਸ਼ਾਇਦ ਇਸ ਕਰਕੇ ਫੇਲ ਹੋ ਰਿਹਾ। ਰਿਜ਼ਰਵ ਬੈਂਕ ਦੇ ਫੈਸਲਿਆਂ ਦੇ ਉੱਤੇ ਸਰਕਾਰਾਂ ਆ ਕੇ ਵਿੱਚ ਆਪਣਾ ਜਿਹੜਾ ਮਸਾਲਾ ਫੂਕ ਰਹੀਆਂ ਨੇ। ਪਰ ਇਹ ਜਿਹੜੇ ਦੋਵੇਂ ਵਿਗਿਆਨੀ ਸੀ, ਰੋਬਰਟ ਈ ਹਾਲ, ਵਿਗਿਆਨੀ ਨਹੀਂ ਕਹਿ ਸਕਦੇ, ਅਰਥ ਸ਼ਾਸਤਰ ਵਿਗਿਆਨੀ ਕਹਿ ਲਓ, ਇਕਨੋਮਿਕ ਸਾਇੰਟਿਸਟ ਕਹਿ ਲਓ, ਜਾਂ ਅਰਥ ਸ਼ਾਸਤਰੀ ਇਕੋਨੋਮਿਸਟ ਵੀ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਲਫ਼ਜ਼ ਹੈਗਾ। ਰੋਬਰਟ ਈ ਹਾਲ, ਇਹਨਾਂ ਦਾ ਜਨਮ 1943 ਚ ਹੋਇਆ ਸੀ। ਹੈਗੇ ਅਮਰੀਕਾ ਦੇ ਹੀ ਨੇ, ਦੋਨੋਂ ਪੈਦਾ ਹੋਏ, ਪਲੇ ਵਧੇ, ਉੱਥੋਂ ਹੀ ਪੜ੍ਹਾਈ ਕੀਤੀ। ਰੋਬਰਟ ਈ ਹਾਲ ਨੇ MIT ਤੋਂ, ਮੈਸਾਚੁਸੈਟਸ ਜਿਹੜਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਤੇ ਫਿਰ ਕੈਂਬਰਿਜ ਤੋਂ PhD ਕੀਤੀ, ਤੇ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਚ ਅੱਜ ਵੀ ਬਤੌਰ ਪ੍ਰੋਫੈਸਰ ਇਹ ਪੜ੍ਹਾਉਂਦੇ ਨੇ। ਜਿਹੜੇ ਮਾਈਕਲ ਵੁਡਫਰਡ ਨੇ, ਉਹਨਾਂ ਦਾ ਮੈਸਾਚੁਸੈਟਸ ਦੇ ਵਿੱਚ ਜਨਮ ਹੋਇਆ ਸੀ ਤੇ ਉਹਨਾਂ ਨੇ ਵੀ MIT ਕੈਂਬਰਿਜ ਤੋਂ 83 ਦੇ ਵਿੱਚ PhD ਦੀ ਡਿਗਰੀ ਹਾਸਲ ਕੀਤੀ ਸੀ, ਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਚ ਉਹ ਵੀ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਨੇ ਅੱਜ ਕੱਲ। ਹੁਣ ਰੋਬਰਟ ਹਾਲ ਤੇ ਵੁਡਫਰਡ, ਇਹਨਾਂ ਦੋਹਾਂ ਨੇ ਇਸ ਪੁਰਾਣਾ ਜਿਹੜਾ ਫਾਰਮੂਲਾ ਸੀ, ਇਹਨੂੰ ਕੀਨਸ ਫਾਰਮੂਲਾ ਹੁਣ ਤੱਕ ਕਹਿੰਦੇ ਸੀਗੇ, ਜਿਹੜਾ ਸਰਕਾਰਾਂ ਬਣਾਉਂਦੀਆਂ ਸੀ, ਇਹਨਾਂ ਨੇ ਇਹਦੇ ਚ ਸੁਧਾਰ ਕੀਤਾ ਔਰ ਇਹਨਾਂ ਨੇ ਇਸ ਚ ਖਾਸ ਗੱਲ ਜੋੜੀ ਕਿ ਆਮ ਉਪਭੋਗਤਾ ਤੇ ਕੰਪਨੀ ਆਪਣਾ ਖਰਚ ਜਾਂ ਨਿਵੇਸ਼ ਦਾ ਆਖਰੀ ਫੈਸਲਾ ਕਿਵੇਂ ਲੈਣ। ਉਹਨਾਂ ਨੇ ਸਮਝਾਇਆ ਕਿ ਅਰਥ ਵਿਵਸਥਾ ਕੋਈ ਮਸ਼ੀਨ ਨਹੀਂ ਹੈ ਕਿ ਇੱਕ ਤਰੀਕੇ ਦੇ ਨਾਲ ਹੀ ਕੰਮ ਕਰਦੀ ਰਹੂਗੀ ਹਮੇਸ਼ਾ, ਬਲਕਿ ਇਹ ਕਰੋੜਾਂ ਆਮ ਲੋਕਾਂ ਤੇ ਛੋਟੀਆਂ ਵੱਡੀਆਂ ਕੰਪਨੀਆਂ ਦੇ ਰੋਜ਼ਮਰਾ ਦੇ ਫੈਸਲਿਆਂ ਦੇ ਨਾਲ ਅਰਥ ਵਿਵਸਥਾਵਾਂ ਪ੍ਰਭਾਵਿਤ ਹੁੰਦੀਆਂ, ਔਰ ਇੱਕੋ ਹੀ ਫਾਰਮੂਲਾ ਪੂਰੀ ਦੁਨੀਆਂ ਦੀ ਸਾਰੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਇੱਕੋ ਹੀ ਤਰੀਕੇ ਦੇ ਨਾਲ ਲਾਗੂ ਹੋ ਵੀ ਨਹੀਂ ਸਕਦਾ। ਅਰਥ ਵਿਵਸਥਾ ਨੂੰ ਸਿਰਫ ਉੱਪਰੋਂ ਉੱਪਰੋਂ ਸਰਸਰੀ ਨਜ਼ਰ ਦੇ ਨਾਲ ਦੇਖ ਕੇ ਕੰਮ ਨਹੀਂ ਚੱਲਣ ਲੱਗਿਆ, ਜ਼ਮੀਨੀ ਹਕੀਕਤ ਨੂੰ ਸਮਝਣਾ ਹੋਏਗਾ। ਸੋ ਇਹਨਾਂ ਨੇ ਰਿਸਰਚ ਕੀਤੀ, ਰੋਬਰਟ ਨੇ ਅੱਡ ਰਿਸਰਚ ਕੀਤੀ, ਮਾਈਕਲ ਵੁਡਫਰਡ ਦੀ ਅੱਡ ਰਿਸਰਚ ਸੀ। ਰੋਬਰਟ ਹਾਲ ਦੀ ਰਿਸਰਚ ਇਹ ਸੀ ਕਿ ਉਹਨਾਂ ਨੇ ਦੇਖਿਆ ਕਿ ਲੋਕਾਂ ਦੇ ਖਰਚ ਕਰਨ ਦੇ ਫੈਸਲੇ ਕਿਵੇਂ ਪ੍ਰਭਾਵਿਤ ਹੁੰਦੇ ਨੇ, ਲੋਕ ਕਿਵੇਂ ਸੋਚਦੇ ਨੇ ਕਿ ਉਹਨਾਂ ਨੇ ਕਿੰਨਾ ਖਰਚ ਕਦੋਂ ਕਰਨਾ ਹੈ। ਮਹਿੰਗਾਈ ਵੱਧਦੀ ਹੈ ਤਾਂ ਖਰਚ ਘਟਾ ਦਿੰਦੇ ਨੇ, ਏਦਾਂ ਨਹੀਂ ਹੈ। ਉਹਨਾਂ ਦੇ ਮੁਤਾਬਕ ਲੋਕ ਕਿੰਨਾ ਪੈਸਾ ਖਰਚ ਕਰਨਗੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੇ ਕੋਲ ਸੇਵਿੰਗ ਕਿੰਨੀ ਹੈ, ਉਹਨਾਂ ਦੀ ਭਵਿੱਖ ਦੇ ਵਿੱਚ ਕਮਾਈ ਕਿੰਨੀ ਹੋਏਗੀ। 1982 ਦੇ ਵਿੱਚ ਅਰਥ ਸ਼ਾਸਤਰੀ ਫਰੈਡਰਿਕ ਮਿਸ਼ਕਨ ਦੇ ਨਾਲ ਰਲ ਕੇ ਉਹਨਾਂ ਨੇ ਇੱਕ ਰਿਸਰਚ ਕੀਤੀ ਸੀ, ਰੋਬਰਟ ਹਾਲ ਨੇ, ਜਿਸ 'ਚ ਇਹ ਗੱਲ ਕਹੀ ਸੀ ਕਿ 80% ਪਰਿਵਾਰ ਉਦੋਂ ਖੁੱਲ ਕੇ ਖਰਚ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਨੇੜਲੇ ਭਵਿੱਖ ਦੇ ਵਿੱਚ ਉਹਨਾਂ ਦੀ ਕਮਾਈ ਚੰਗੀ ਹੋਣ ਵਾਲੀ ਹੈ। ਬਾਕੀ 20% ਲੋਕ ਰੋਜ਼ਾਨਾ ਦਾ ਕਮਾਉਂਦੇ ਨੇ, ਖਾਂਦੇ ਨੇ, ਇੰਨਾ ਕੇ ਖਰਚ ਕਰਦੇ ਨੇ, ਔਰ ਇਸੇ ਹਿਸਾਬ ਦੇ ਨਾਲ ਉਹ ਫੈਸਲੇ ਲੈਂਦੇ ਨੇ। ਜਿਹੜੇ ਮਾਈਕਲ ਵੁਡਫਰਡ ਦੀ ਰਿਸਰਚ ਸੀ, ਉਹਨਾਂ ਨੇ ਦੱਸਿਆ ਕਿ ਕੰਪਨੀਆਂ ਆਪਣੀਆਂ ਕੀਮਤਾਂ ਵਸਤਾਵਾਂ ਜਿਹੜੀਆਂ ਵੇਚਦੀਆਂ ਨੇ, ਆਪਣੇ ਪ੍ਰੋਡਕਟ ਜਿਹੜੇ ਵੇਚਦੇ ਨੇ, ਉਹਨਾਂ ਦੀ ਕੀਮਤਾਂ ਕਿਵੇਂ ਤੈਅ ਕਰਦੇ ਨੇ। ਉਹਨਾਂ ਨੇ ਦੱਸਿਆ ਕਿ ਜੇ ਕਾਰੋਬਾਰੀਆਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਲਾਗਤ ਵੱਧ ਰਹੀ ਹੈ, ਤਾਂ ਜਿਵੇਂ ਵਪਾਰ ਜਿਵੇਂ ਦੂਜੇ ਵਪਾਰੀ ਹੁੰਦੇ ਨੇ, ਤਾਂ ਉਹ ਉਹਨਾਂ ਦੇ ਬਰਾਬਰ ਦੀ ਕੀਮਤਾਂ ਰੱਖ ਦਿੰਦੇ ਨੇ ਤਾਂ ਕਿ ਉਹਨਾਂ ਦਾ ਕੰਪੀਟੀਸ਼ਨ ਬਣਿਆ ਰਹੇ, ਤੇ ਜਿਵੇਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੰਪੀਟੀਸ਼ਨ ਘੱਟ ਰਿਹਾ ਤੇ ਉਹ ਕੀਮਤਾਂ ਵਧਾ ਦਿੰਦੇ ਨੇ। ਪਰ ਵਪਾਰੀਆਂ ਦੇ ਫੈਸਲਿਆਂ ਦੇ ਵਿੱਚ ਵੀ ਬੈਂਕਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ, ਉਹ ਬੜੀਆਂ ਅਹਿਮ ਭੂਮਿਕਾਵਾਂ ਨਿਭਾਉਂਦੀਆਂ ਨੇ। ਅਜਿਹੇ ਦੇ ਵਿੱਚ ਜਿਹੜੇ ਕੇਂਦਰੀ ਬੈਂਕ ਇਹ ਸੋਚੇ ਕਿ ਵਿਆਜ ਦਰਾਂ 'ਚ ਕਈ ਬਦਲਾਅ ਕਰਨੇ ਪੈਣਗੇ, ਤਾਂ ਫਿਰ ਇਹਦੇ ਨਾਲ ਰੇਟ ਅਚਾਨਕ ਬਾਜ਼ਾਰ ਦੇ ਵਿੱਚ ਘਟਣ ਵਧਣ ਲੱਗ ਪੈਂਦੇ ਨੇ। ਸੋ ਇਸੇ ਕਰਕੇ ਇਹਨਾਂ ਨੇ ਇਹ ਹੁਣ ਨਵੇਂ ਨਿਯਮ ਲਿਆਂਦੇ ਸੀਗੇ, ਔਰ ਹੁਣ ਇਹਨਾਂ ਨੂੰ ਇਹ ਅਵਾਰਡ ਦਿੱਤਾ ਜਾਏਗਾ। ਵੈਸੇ ਦੱਸ ਦਈਏ ਕਿ ਇਕਨੋਮਿਕਸ ਦਾ ਜਿਹੜਾ ਅਰਥ ਸ਼ਾਸਤਰ ਦਾ ਇਹ ਅਵਾਰਡ ਹੈ, ਇਹ ਐਲਫਰਡ ਨੋਬਲ ਦੀ ਅਸਲ ਵਸੀਅਤ ਐਲਾਨ ਦਿੱਤੇ ਗਏ ਨੇ। ਹੁਣ ਜਿੰਨੇ ਵੀ ਜੇਤੂ ਨੇ ਉਹਨਾਂ ਨੂੰ 10 December ਨੂੰ ਇਹ ਇੱਕ ਪੁਰਸਕਾਰ ਵੰਡ ਸਮਾਗਮ ਹੋਏਗਾ, ਉੱਥੇ ਇਹ ਪੁਰਸਕਾਰ ਦਿੱਤੇ ਜਾਣਗੇ, ਔਰ ਸਾਰਿਆਂ ਜੇਤੂਆਂ ਨੂੰ 12 lakh ਸਵੀਡਿਸ਼ ਕਰੋਨਰ, ਕਰੋਨਰ ਉੱਥੋਂ ਦੀ ਕਰੰਸੀ ਨੂੰ ਕਹਿ ਲਿਆ ਜਾਂਦਾ ਹੈ, ਸਵੀਡਨ ਦੀ, ਜਿੱਥੋਂ ਨੋਬਲ ਪੁਰਸਕਾਰ ਦਿੱਤੇ ਜਾਂਦੇ ਨੇ, ਤੇ ਲਗਭਗ 12 lakh ਸਵੀਡਿਸ਼ ਕਰੋਨਰ ਦਾ ਜਿਹੜਾ ਇਹ ਅਵਾਰਡ ਹੈ, ਇਹ ਸਾਰੇ ਹੀ ਜੇਤੂਆਂ ਨੂੰ ਦਿੱਤਾ ਜਾਣਾ। ਖੈਰ ਆਓ ਹੁਣ ਲੜਾਈ ਝਗੜਿਆਂ ਦੀਆਂ ਖਬਰਾਂ ਦੀ ਗੱਲ ਕਰੀਏ। ਸ਼ੁਰੂਆਤ ਇਸੇ ਕਰਕੇ ਨੋਬਲ ਪੁਰਸਕਾਰ ਦੇ ਨਾਲ ਕੀਤੀ ਸੀ। ਲੜਾਈ ਝਗੜੇ ਤੋਂ ਪਹਿਲਾਂ ਲੜਾਈ ਝਗੜੇ ਕਰਵਾਉਣ ਵਾਲੇ ਦੀ ਖਬਰ ਗੱਲ ਕਰ ਲਈਏ। SpaceX ਨਹੀਂ, ਇਹਨਾਂ ਦੇ ਮੁਖੀ ਨਹੀਂ ਹੈਗੇ ਐਲਨ ਮਸਕ ਜਿਹੜੇ ਝਗੜੇ ਕਰਵਾਉਂਦੇ ਨੇ, ਪਰ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਡੋਨਲਡ ਟਰੰਪ ਨੂੰ ਜਾਂ ਉਹਨਾਂ ਦੀ ਰਿਪਬਲਿਕਨ ਪਾਰਟੀ ਨੂੰ ਇੱਕ ਵੱਡਾ ਸਿਆਸੀ ਚੰਦਾ ਦੇਣ ਦਾ ਐਲਾਨ ਕੀਤਾ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਐਲਨ ਮਸਕ ਨੇ ਰਿਪਬਲਿਕਨ ਪਾਰਟੀ ਨੂੰ ਹੁਣ ਜਦੋਂ ਮਿਡ ਟਰਮ ਇਲੈਕਸ਼ਨ ਹੋਣ ਵਾਲੇ ਨੇ ਉਹ ਤੋਂ ਠੀਕ ਪਹਿਲਾਂ 276 ਮਿਲੀਅਨ ਅਮਰੀਕੀ ਡਾਲਰ ਦੀ ਭਾਰੀ ਭਰਕਮ ਰਕਮ ਡੋਨੇਟ ਕੀਤੀ ਹੈ। 276 ਮਿਲੀਅਨ US ਡਾਲਰ 3 ਨਵੰਬਰ ਨੂੰ ਹੋਣ ਵਾਲੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਨੇ ਤੇ ਉਹਦੇ ਚ ਇਹ ਕਿਸੇ ਵੀ ਪਾਰਟੀ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਚੰਦਾ ਦੇਣ ਵਾਲਾ ਕੋਈ ਸ਼ਖਸ ਜਾਂ ਕੋਈ ਕੰਪਨੀ ਜਿਹੜੀ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਮਸਕ ਨੇ ਇਹ ਡੋਨੇਸ਼ਨ ਜੁਲਾਈ ਮਹੀਨੇ ਤੋਂ ਦੇਣੀ ਸ਼ੁਰੂ ਕੀਤੀ ਸੀ, ਏਦਾਂ ਨਹੀਂ ਇਕੱਠੀ ਨਹੀਂ ਦਿੱਤੀ, ਤਾਂ ਜੋ ਜਿਹੜੇ ਬੈਟਲ ਗਰਾਊਂਡ ਸੂਬੇ ਨੇ ਜਿੱਥੇ ਰਿਪਬਲਿਕਨ ਪਾਰਟੀ ਜ਼ਿਆਦਾ ਜੂਝ ਰਹੀ ਹੈ ਉੱਥੇ ਉਹਨਾਂ ਨੂੰ ਮੁਕਾਬਲਾ ਕਰਨ ਦੇ ਵਿੱਚ ਆਸਾਨੀ ਮਿਲ ਸਕੇ, ਉੱਥੇ ਉਹਨਾਂ ਨੂੰ ਇਹ ਪੈਸਾ ਖਰਚ ਕਰਨ ਦੀ ਖੁੱਲ ਮਿਲ ਸਕੇ। ਵੈਸੇ 2025-26 ਦੇ ਜਿਹੜਾ ਫਾਈਨੈਂਸ਼ੀਅਲ ਈਅਰ ਸੀ ਉਸ ਦਰਮਿਆਨ ਵੀ ਮਸਕ ਨੇ ਰਿਪਬਲਿਕਨ ਪਾਰਟੀ ਨੂੰ 366 ਮਿਲੀਅਨ US ਡਾਲਰ ਦੇ ਦਿੱਤੇ ਸੀ, ਜੋ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਚ ਡੋਨਾਲਡ ਟਰੰਪ ਦੇ ਇਲੈਕਸ਼ਨ ਕੈਂਪੇਨ ਨੂੰ ਦਿੱਤੇ 290 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਸੀ। ਸੋ ਹੁਣ ਤੱਕ ਅਰਬਾਂ ਖਰਬਾਂ ਮਿਲੀਅਨ ਡਾਲਰ ਜਿਹੜੇ ਨੇ ਉਹ ਐਲਨ ਮਸਕ ਦੀ ਕੰਪਨੀ ਰਿਪਬਲਿਕਨ ਪਾਰਟੀ ਨੂੰ ਦੇ ਚੁੱਕੀ ਹੈ। ਔਰ ਅਮਰੀਕੀ ਇਤਿਹਾਸ ਦੇ ਵਿੱਚ ਕਿਸੇ ਵੀ ਇੱਕ ਵਿਅਕਤੀ ਦੀ ਤਰਫ ਤੋਂ, ਇਹ ਤਾਂ ਮਸਕ ਦੀ ਕੰਪਨੀਆਂ ਦੀ ਤਰਫ ਤੋਂ ਦਿੱਤੇ ਜਾ ਰਹੇ ਨੇ, ਪਰ ਕਿਸੇ ਇੱਕ ਵਿਅਕਤੀ ਦੀ ਤਰਫ ਤੋਂ ਦਿੱਤਾ ਗਿਆ ਸਭ ਤੋਂ ਵੱਡਾ ਚੰਦਾ ਵੀ ਮਸਕ ਦੇ ਨਾਮ ਹੀ ਹੈ। ਉਹ ਵੀ 158 ਮਿਲੀਅਨ US ਡਾਲਰ ਜਿਹੜਾ ਸੀਗਾ ਸੈਨੇਟ ਲੀਡਰਸ਼ਿਪ ਫੰਡ ਦੇ ਰਾਹੀਂ ਦਿੱਤਾ ਗਿਆ ਸੀ। ਔਰ ਹੁਣ ਜ਼ਿਕਰ ਹੋ ਗਿਆ ਕਿ ਐਲਨ ਮਸਕ ਜਿਹੜਾ ਕਿ ਇੱਕ ਵੱਡਾ ਕਾਰੋਬਾਰ ਤਾਂ ਕਾਹਦਾ ਸਾਮਰਾਜ ਚਲਾਉਂਦੇ ਨੇ, ਉਹਨਾਂ ਨੂੰ ਬਹੁਤ ਸਾਰੇ ਸਰਕਾਰੀ ਕੰਟਰੈਕਟ ਤੋਂ ਫਾਇਦਾ ਹੋਇਆ ਸੀ। ਪਹਿਲਾਂ ਉਹਨਾਂ ਨੇ ਟਰੰਪ ਜਦੋਂ ਬਣੇ ਹੀ ਬਣੇ ਸੀ ਰਾਸ਼ਟਰਪਤੀ ਦੂਸਰੀ ਟਰਮ ਦੇ ਵਿੱਚ, ਉਦੋਂ ਟਰੰਪ ਨੇ ਉਹਨਾਂ ਨੂੰ ਡੌਜ ਦਾ ਇੰਚਾਰਜ ਵੀ ਬਣਾ ਦਿੱਤਾ ਸੀ। ਡੌਜ ਯਾਨੀ DOGE ਡਿਪਾਰਟਮੈਂਟ ਆਫ ਗਵਰਨਰ ਡੈਫੀਸ਼ੀਐਂਸੀ, ਇੱਕ ਤਰ੍ਹਾਂ ਦਾ ਮੰਤਰੀ ਬਣਾਤਾ ਸੀ। ਫਿਰ ਦੋਹਾਂ 'ਚ ਮਤਭੇਦ ਹੋਏ, ਫਿਰ ਕੁਛ ਮਹੀਨਿਆਂ ਬਾਅਦ ਮਸਕ ਤੇ ਟਰੰਪ ਦੇ ਵਿੱਚ ਆੜੀ ਫੇਰ ਤੋਂ ਪੈ ਗਈ, ਫਿਰ ਉਹਨਾਂ ਦੀ ਹਮਾਇਤ 'ਚ ਆ ਗਏ। ਪਿੱਛੇ ਜੇ ਉਹਨਾਂ ਨੂੰ ਨੈਸ਼ਨਲ ਮੈਡਲ ਆਫ ਸਾਇੰਸ ਦੇ ਨਾਲ ਵੀ ਟਰੰਪ ਨੇ ਸਨਮਾਨਿਤ ਕਰ ਦਿੱਤਾ ਤੇ ਕਿਹਾ ਕਿ ਆਧੁਨਿਕ ਯੁੱਗ ਦੇ ਐਡੀਸਨ ਨੇ ਮਸਕ, ਐਡੀਸਨ ਯਾਨੀ ਥੋਮਸ ਅਲਵਾ ਐਡੀਸਨ, ਜਿਹੜੇ ਕਿ ਸ਼ਾਨਦਾਰ ਖੋਜਾਂ ਜਿਹਨਾਂ ਨੇ ਕੀਤੀਆਂ ਨੇ, ਇੱਕ ਨਹੀਂ ਦੋ ਨਹੀਂ ਦਰਜਨਾਂ ਖੋਜਾਂ ਕੀਤੀਆਂ ਨੇ। ਸੋ ਐਲਨ ਮਸਕ ਨੂੰ ਉਹਨਾਂ ਦੇ ਬਰਾਬਰ ਟਰੰਪ ਨੇ ਰੱਖ ਦਿੱਤਾ। ਖੈਰ, ਤੁਹਾਨੂੰ ਕੱਲ੍ਹ ਦੇ ਦਿਨ ਹੀ ਇੱਕ ਖ਼ਬਰ ਦੱਸੀ ਸੀ ਜਦੋਂ ਟਰੰਪ ਨੇ ਇਹ ਗੱਲ ਕਹੀ ਸੀ ਕਿ ਇੱਕ ਐਨਰਜੀ ਸੀਜ਼ ਫਾਇਰ ਹੋ ਗਿਆ। ਸੀਜ਼ ਫਾਇਰ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਦੋਹਾਂ ਮੁਲਕਾਂ ਨੇ ਹਥਿਆਰ ਛੱਡ ਦਿੱਤੇ ਨੇ, ਪਰ ਹਥਿਆਰ ਨਹੀਂ ਛੱਡੇ। ਰੂਸ ਤੇ ਯੂਕਰੇਨ ਦੀ ਜੰਗ ਦੇ ਨਾਲ ਜੁੜੀ ਖ਼ਬਰ ਤੁਹਾਨੂੰ ਦੱਸ ਰਹੇ ਹਾਂ। ਟਰੰਪ ਨੇ ਕਿਹਾ ਸੀ ਕਿ ਐਨਰਜੀ ਸੀਜ਼ ਫਾਇਰ ਹੋਇਆ ਗਿਆ, ਇਹਦਾ ਮਤਲਬ ਇਹ ਹੈ ਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਊਰਜਾ ਟਿਕਾਣਿਆਂ ਦੇ ਉੱਤੇ, ਜਿੱਥੋਂ ਬਿਜਲੀ ਪੈਦਾ ਹੁੰਦੀ ਹੈ, ਜਿੱਥੋਂ ਗੈਸ ਦੀ ਸਪਲਾਈ ਹੁੰਦੀ ਹੈ, ਜਿੱਥੋਂ ਪੈਟਰੋਲ ਦੀ ਸਪਲਾਈ ਹੁੰਦੀ ਹੈ, ਇੱਥੇ ਹਮਲੇ ਨਹੀਂ ਕਰਨਗੇ। ਬਾਕੀ ਜਿੱਥੇ ਮਰਜ਼ੀ ਕਰੀ ਜਾਣ, ਜਿਹੜਾ ਬੰਦਾ ਮਾਰਨਾ ਮਾਰਨ, ਜੋ ਹਮਲਾ ਕਰਨਾ ਕਰਨ, ਪਰ ਐਨਰਜੀ ਸੀਜ਼ ਫਾਇਰ ਨਹੀਂ ਹੋਊਗਾ। ਹੁਣ ਟਰੰਪ ਨੇ ਇਹ ਬਿਆਨ ਇੱਕ ਦਿਨ ਪਹਿਲਾਂ ਦਿੱਤਾ ਸੀ ਤੇ ਤੁਹਾਨੂੰ ਉਹਨਾਂ ਖ਼ਬਰਾਂ ਦੇ ਵਿੱਚ ਹੀ ਦੱਸਿਆ ਸੀ ਕਿ ਟਰੰਪ ਦੀ ਗੱਲਾਂ ਦੇ ਉੱਤੇ ਖੁਦ ਟਰੰਪ ਵੀ ਕਦੇ ਕਦੇ ਯਕੀਨ ਨਹੀਂ ਕਰਦੇ, ਤੇ ਇਹ ਸੀਜ਼ ਫਾਇਰ ਹੋਇਆ ਸੀ ਤੇ ਉਸ ਬਾਅਦ ਨਾਲ ਦੀ ਨਾਲ ਹਮਲਾ ਹੋ ਗਿਆ। ਸੀਜ਼ ਫਾਇਰ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਹਮਲਾ ਰੋਕ ਦਿੱਤਾ ਜਾਏਗਾ। 24 ਘੰਟੇ ਵੀ ਨਹੀਂ ਬੀਤੇ ਔਰ ਪਿਛਲੇ 4.5 ਸਾਲ ਤੋਂ ਚੱਲ ਰਹੀ ਇਸ ਜੰਗ ਦੇ ਵਿੱਚ ਡੋਨਾਲਡ ਟਰੰਪ ਨੇ ਟਵੀਟ ਆਪਣਾ, ਜਿਹੜਾ ਟਵੀਟ ਤਾਂ ਨਹੀਂ, ਜਿਹੜਾ ਆਪਣਾ ਸੋਸ਼ਲ ਮੀਡੀਆ ਖਾਤਾ ਹੈ ਟਰੁੱਥ ਸੋਸ਼ਲ, ਉੱਥੋਂ ਹੀ ਇਹ ਗੱਲ ਲਿਖੀ ਸੀ ਕਿ ਬੜੀ ਵੱਡੀ ਖ਼ਬਰ ਹੈ ਕਿ ਦੋਹਾਂ ਦੇਸ਼ਾਂ ਨੇ ਐਨਰਜੀ ਸੀਜ਼ ਫਾਇਰ ਦੇ ਲਈ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਬਾਅਦ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਕਹਿ ਵੀ ਦਿੱਤਾ ਕਿ ਮੈਨੂੰ ਤਾਂ ਪਤਾ ਹੀ ਟਰੰਪ ਦੀ ਖ਼ਬਰਾਂ ਤੋਂ ਲੱਗਿਆ ਕਿ ਅਸੀਂ ਸੀਜ਼ ਫਾਇਰ ਕਰ ਲਿਆ, ਅਸੀਂ ਉਹ ਸਮਝੌਤਾ ਕੀਤਾ ਤੇ ਸਾਨੂੰ ਹੀ ਨਹੀਂ ਪਤਾ। ਪਰ ਖੈਰ, ਯੂਕਰੇਨ ਦੇ ਅਧਿਕਾਰੀਆਂ ਨੇ ਬਾਅਦ ਦੇ ਵਿੱਚ ਇਸ ਦੇ ਬਾਰੇ ਇੱਕ ਸਪਸ਼ਟੀਕਰਨ ਵੀ ਦਿੱਤਾ ਤੇ ਬਾਅਦ ਨਾਲ ਦੀ ਨਾਲ ਥੋੜੇ ਕੁ ਘੰਟਿਆਂ ਬਾਅਦ ਉਹਨਾਂ ਦਾ ਇੱਕ ਹੋਰ ਬਿਆਨ ਸਾਹਮਣੇ ਆ ਗਿਆ ਸੋਮਵਾਰ ਦੀ ਸ਼ਾਮ ਹੁੰਦਿਆਂ ਕਿ ਖਾਰਕੀਵ ਦਾ ਜਿਹੜਾ ਇੱਕ ਇਲਾਕਾ ਹੈ ਉੱਥੇ ਰੂਸੀ ਫੌਜਾਂ ਨੇ ਇੱਕ ਹਮਲਾ ਕੀਤਾ, ਔਰ ਇਹ ਹਮਲਾ ਜਿਹੜਾ ਖਾਰਕੀਵ ਦੇ ਵਿੱਚ ਕਿਸੇ ਫੌਜੀ ਟਿਕਾਣੇ ਤੇ ਨਹੀਂ ਕੀਤਾ ਗਿਆ, ਐਨਰਜੀ ਯਾਨੀ ਊਰਜਾ ਪੈਦਾ ਕਰਨ ਵਾਲੇ ਸਰੋਤਾਂ ਦੇ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੇ 2-3 ਹਫ਼ਤਿਆਂ ਦੇ ਵਿੱਚ ਲਗਾਤਾਰ ਦੋਵੇਂ ਦੇਸ਼ ਇੱਕ ਦੂਸਰੇ ਦੇ ਉੱਤੇ ਊਰਜਾ ਢਾਂਚਿਆਂ ਦੇ ਉੱਤੇ ਨਿਸ਼ਾਨਾ ਬਣਾਉਂਦੇ ਰਹੇ ਨੇ। ਸਰਦੀਆਂ ਦਾ ਮੌਸਮ ਹੈ, ਸਰਦੀਆਂ ਦੇ ਆਉਂਦੇ ਮੌਸਮ ਦੇ ਵਿੱਚ ਵਧੇਰੇ ਊਰਜਾ ਦੀ ਜਿਹੜੀ ਜਾਂ ਜਿਸ ਤਰੀਕੇ ਦੀ ਲੋੜ ਪੈਂਦੀ ਹੈ ਲੋਕਾਂ ਨੂੰ, ਘਰਾਂ ਦੇ ਵਿੱਚ ਗੈਸ ਦੀ ਲੋੜ ਪੈਂਦੀ ਹੈ ਜਾਂ ਹੀਟਰ ਚਲਾਉਣ ਦੀ ਲੋੜ ਪੈਂਦੀ ਹੈ, ਇਸ ਕਰਕੇ ਉੱਥੇ ਇਨਫਰਾਸਟ੍ਰਕਚਰ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਤਾਂ ਕਿ ਲੋਕ ਜਿਹੜੇ ਨੇ ਖੱਜਲ ਖੁਆਰ ਹੋ ਸਕਣ। ਉਧਰ ਅਮਰੀਕਾ ਨੇ ਤਾਂ ਕੁਝ ਨਹੀਂ ਕਰਨਾ, ਪਰ ਯੂਰਪੀ ਯੂਨੀਅਨ ਅਮਰੀਕਾ ਦੇ ਆਸਰੇ ਨਹੀਂ ਬੈਠਣ ਲੱਗੀ। ਈਯੂ ਨੇ ਸੋਮਵਾਰ ਦੇ ਦਿਨ ਰੂਸੀ ਹਥਿਆਰਾਂ ਦੇ ਨਾਲ ਜੁੜੇ ਉਦਯੋਗਾਂ ਦੇ ਲਗਭਗ 1600 ਰਸ਼ੀਅਨ ਵਿਅਕਤੀਆਂ ਤੇ ਅਲੱਗ ਅਲੱਗ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ, ਜਿਹੜੇ ਡਰੋਨਸ ਜਾਂ ਮਿਜ਼ਾਇਲਸ ਜਾਂ ਦੂਸਰੇ ਜਿੰਨੇ ਵੀ ਹਥਿਆਰ ਨੇ ਉਹਨਾਂ ਦੇ ਉਤਪਾਦਨ ਦੇ ਨਾਲ ਜੁੜੇ ਹੋਏ ਸੀ। ਸਿੱਧੇ ਤੌਰ ਤੇ ਤਾਂ ਨਹੀਂ ਇਹ ਰਸ਼ੀਅਨ ਲੋਕ, ਪਰ ਉਹਨਾਂ ਕੰਪਨੀਆਂ ਦੇ ਨਾਲ ਜੁੜੇ ਹੋਏ ਸੀ ਜਾਂ ਉਹਨਾਂ ਨੂੰ ਮਦਦ ਦਿੰਦੇ ਸੀ ਜਾਂ ਉਹਨਾਂ ਦੇ ਵਿੱਚ ਸਟਾਕ ਲੈ ਕੇ ਰੱਖੇ ਸੀ। ਲਗਭਗ 5 ਸਾਲ, 4.5 ਸਾਲ ਪਹਿਲਾਂ ਰੂਸ ਨੇ ਯੂਕਰੇਨ ਤੇ ਹਮਲਾ ਕਰਨਾ ਸ਼ੁਰੂ ਕੀਤਾ ਸੀ ਔਰ ਉਦੋਂ ਤੋਂ ਹੀ ਰੂਸ ਯੂਕਰੇਨ ਦੇ ਦਰਮਿਆਨ ਇਸ ਜੰਗ ਦੇ ਵਿੱਚ ਯੂਰਪ ਸਭ ਤੋਂ ਵੱਡਾ ਫੈਕਟਰ ਹੈ। ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਹਥਿਆਰ ਦੇ ਰਹੇ ਨੇ, ਪੈਸਾ ਦੇ ਰਹੇ ਨੇ, ਸਭ ਕੁਝ ਦੇ ਰਹੇ ਨੇ ਔਰ ਇਸੇ ਕਰਕੇ ਯੂਕਰੇਨ ਟਿਕ ਸਕਿਆ 4.5 ਸਾਲ ਤੋਂ ਰੂਸ ਦੇ ਖਿਲਾਫ ਇਸ ਜੰਗ ਦੇ ਵਿੱਚ। ਪਰ ਖੈਰ ਹੁਣ ਯੂਰਪੀ ਯੂਨੀਅਨ ਨੇ ਯੂਕਰੇਨੀ ਖੇਤਰਾਂ ਦੇ ਵਿੱਚ ਜਿਹੜੀਆਂ ਝੂਠੀਆਂ ਮੁੱਠੀਆਂ ਚੋਣਾਂ ਕਰਵਾਉਣ ਦਾ ਦੋਸ਼ ਲਗਾ ਕੇ 70 ਵਿਅਕਤੀਆਂ ਨੂੰ ਨਿਸ਼ਾਨਾ ਵੀ ਬਣਾਇਆ, ਪਾਬੰਦੀਆਂ ਦਾ ਐਲਾਨ ਕੀਤਾ। ਈਯੂ ਨੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਕਿਸੇ ਵੀ ਕਿਸਮ ਦੇ ਨਾਲ ਈਯੂ ਯਾਨੀ ਯੂਰਪੀ ਯੂਨੀਅਨ ਦੇ ਕਿਸੇ ਵੀ ਦੇਸ਼ ਦੇ ਵਿੱਚ ਵਿੱਤੀ ਲੈਣ ਦੇਣ ਦੀ ਮਨਾਹੀ ਹੋਏਗੀ। ਲੋਕਤੰਤਰ ਦੀ ਗੱਲ ਕੀਤੀ ਹੋ ਸੀ ਤੇ ਆਹ ਖਬਰ ਵੀ ਸੁਣਨੀ ਬਣਦੀ ਹੈ। ਗੁਆਂਢੀ ਮੁਲਕ ਭਾਰਤ ਦੇ ਪਾਕਿਸਤਾਨ ਤੋਂ ਖਬਰ ਹੈ। ਪਾਕਿਸਤਾਨ ਦੇ ਉੱਤਰ ਪੱਛਮ ਦੇ ਵਿੱਚ ਸੂਬਾ ਹੈ ਖੈਬਰ ਪਖਤੂਨਵਾ। ਬਾਕੀ ਪੂਰੇ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਹੈ ਔਰ ਉਹਨਾਂ ਦੇ ਭਰਾ ਜਿਹੜੇ ਨੇ ਸ਼ਾਬਾਜ਼ ਸ਼ਰੀਫ ਉਹ ਰਾਜ ਕਰ ਰਹੇ ਨੇ, ਉਹਨਾਂ ਦੀ PMLN ਪਾਰਟੀ ਜਿਹੜੀ ਹੈ ਰਾਜ ਕਰ ਰਹੀ ਹੈ। ਪਰ ਖੈਬਰ ਪਖਤੂਨਵਾ ਸੂਬਾ ਹੈ ਜਿੱਥੇ ਇਕਲੌਤਾ ਸੂਬਾ ਹੈ ਜਿੱਥੇ ਪਾਕਿਸਤਾਨ ਤਹਿਰੀਕੇ ਇਨਸਾਫ਼ ਯਾਨੀ ਇਮਰਾਨ ਖਾਨ ਜਿਹੜੇ ਇਸ ਵਕਤ ਜੇਲ੍ਹ ਚ ਬੰਦ ਨੇ ਉਹਨਾਂ ਦੀ ਪਾਰਟੀ PTI ਪਾਰਟੀ ਉਹ ਰਾਜ ਕਰ ਰਹੀ ਹੈ। ਹੁਣ ਸੱਤਾਧਾਰੀ ਧਿਰ ਨੇ ਯਾਨੀ ਦੇਸ਼ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਾਬਾਜ਼ ਸ਼ਰੀਫ ਉਹਨਾਂ ਨੇ ਅਚਾਨਕ ਐਮਰਜੈਂਸੀ ਲਗਾ ਦਿੱਤੀ, ਕਹਿੰਦੇ ਕਿ ਖੈਬਰ ਪਖਤੂਨਵਾ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੈ। ਅਸਲ ਦੇ ਵਿੱਚ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਦਿਨੀ ਜਿਹੜਾ ਇਸਲਾਮਾਬਾਦ ਮਾਰਚ ਹੋਇਆ ਸੀ ਉਸ ਦਾ ਸਭ ਤੋਂ ਵੱਡਾ ਕੇਂਦਰ ਇਸਲਾਮਾਬਾਦ ਨਾਲ ਰਹਿ ਕੇ ਖੈਬਰ ਪਖਤੂਨਵਾ ਬਣਿਆ ਸੀ। ਇੱਥੋਂ ਸਾਰੇ ਲੋਕ ਨਿਕਲ ਕੇ ਆ ਰਹੇ ਸੀ, PTI ਦੇ ਹਮਾਇਤੀ ਇਮਰਾਨ ਖਾਨ ਦੇ ਹਮਾਇਤੀ ਇੱਥੇ ਪ੍ਰਦਰਸ਼ਨ ਹੋ ਰਹੇ ਸੀ ਔਰ ਕੇਂਦਰ ਸਰਕਾਰ ਇੱਥੇ ਅਸਫਲ ਜੀ ਨਜ਼ਰ ਆ ਰਹੀ ਸੀ। ਇਸੇ ਕਰਕੇ ਇਸ ਸੂਬੇ ਦੇ ਵਿੱਚ ਹੁਣ ਸੱਤਾ ਨੂੰ ਬਦਲਣਾ ਚਾਹੁੰਦੀ ਸੀ। ਇਸ ਖੈਬਰ ਪਖਤੂਨਵਾ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ, ਗਵਰਨਰੀ ਸ਼ਾਸਨ ਲਾਗੂ ਕਰ ਦਿੱਤਾ ਗਿਆ, ਪਰ ਉਹਦੇ 24 ਘੰਟਿਆਂ ਦੇ ਅੰਦਰ ਅੰਦਰ ਬੜਾ ਕੁਝ ਹੋਇਆ ਬਦਲਿਆ। ਪੇਸ਼ਾਵਰ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਵੀ ਦਾਇਰ ਕਰ ਦਿੱਤੀ ਗਈ ਬਾਅਦ ਦੇ ਵਿੱਚ। ਇਹ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਆਸਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਤੇ ਖੈਬਰ ਪਖਤੂਨਵਾ ਦੇ ਗਵਰਨਰ ਫੈਜ਼ਲ ਕਰੀਮ ਕੁੰਡੀ ਨੂੰ ਪ੍ਰਤੀਵਾਦੀ ਬਣਾਇਆ ਜਾਵੇ। ਪਟੀਸ਼ਨਰ ਨੇ ਦਲੀਲ ਦਿੱਤੀ ਕਿ ਸੂਬੇ ਦੇ ਵਿੱਚ ਐਮਰਜੈਂਸੀ ਤੇ ਗਵਰਨਰ ਸ਼ਾਸਨ ਲਗਾਉਣਾ ਅਚਾਨਕ ਜਦੋਂ ਸਰਕਾਰ ਚੱਲ ਰਹੀ ਹੋਵੇ, ਕੁਝ ਵੀ ਗੜਬੜ ਨਾ ਹੋਵੇ, ਤਾਂ ਗੈਰ ਸੰਵਿਧਾਨਕ ਹੈ, ਗੈਰ ਕਾਨੂੰਨੀ ਹੈ ਔਰ ਇੱਕ ਬਦਨੀਤੀ ਵਾਲਾ ਫੈਸਲਾ। ਪਟੀਸ਼ਨ ਚ ਇਹ ਵੀ ਕਿਹਾ ਗਿਆ ਸੀ ਕਿ ਇਹ ਕਦਮ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਰਾਸ਼ਟਰਪਤੀ ਦੇ ਐਲਾਨਨਾਮੇ ਦੇ ਮੁਤਾਬਕ ਰਾਸ਼ਟਰਪਤੀ ਜ਼ਰਦਾਰੀ ਐਤਵਾਰ ਦੇ ਦਿਨ ਸੰਵਿਧਾਨ ਦੀ ਧਾਰਾ 232/1, 234/1 ਦੇ ਤਹਿਤ ਇੱਕ ਹੁਕਮ ਜਾਰੀ ਕਰ ਗਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਖੈਬਰ ਪਖਤੂਨਵਾ 'ਚ ਹਮਲੇ ਵੱਧ ਰਹੇ ਨੇ, ਸੰਵਿਧਾਨ ਜਿਹੜਾ ਉਹ ਠੱਪ ਹੋ ਰਿਹਾ। ਇਸ ਤੋਂ ਇਲਾਵਾ ਵਿਰੋਧੀ ਨੇਤਾਵਾਂ ਨੇ ਖੈਬਰ ਪਖਤੂਨਵਾ ਦੇ ਵਿੱਚ ਗਵਰਨਰ ਸ਼ਾਸਨ ਲਗਾਉਣ ਤੇ ਐਮਰਜੈਂਸੀ ਲਗਾਉਣ ਦਾ ਫੈਸਲਾ ਜਿਹੜਾ ਸੀ ਉਹਨੂੰ ਚੁਣੌਤੀ ਦੇ ਕੇ ਅਦਾਲਤ ਦੇ ਵਿੱਚ ਲੈ ਗਏ। ਸੋ ਹੁਣ ਫਿਲਹਾਲ ਜਿਹੜਾ ਮਾਹੌਲ ਉੱਥੇ ਕੋਈ ਬਹੁਤਾ ਸੁਖਾਵਾਂ ਨਹੀਂ ਹੈ। ਖੈਬਰ ਪਖਤੂਨਵਾ 'ਚ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਪੁਲਿਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੁਹੇਲ ਅਫਰੀਦੀ ਤੇ PTI ਦੇ 7 ਹੋਰਨਾਂ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਐਤਵਾਰ ਦੇ ਦਿਨ ਉੱਤਰ ਪੱਛਮੀ ਸੂਬੇ ਦੇ ਵਿੱਚ ਐਮਰਜੈਂਸੀ ਲਾਗੂ ਕਰਦਿਆਂ ਅਫਰੀਦੀ ਤੇ ਹੋਰਨਾਂ ਨੂੰ ਹਿਰਾਸਤ 'ਚ ਲੈਂਦਿਆਂ ਜੇਲ੍ਹ ਦੇ ਵਿੱਚ ਪਾ ਦਿੱਤਾ, ਜਿੱਥੇ ਪਹਿਲਾਂ ਹੀ ਇਮਰਾਨ ਖਾਨ ਜੇਲ੍ਹ ਦੇ ਵਿੱਚ ਬੰਦ ਪਏ ਨੇ। ਸੋ ਇਸ ਦੇ ਨਾਲ ਹੁਣ PTI ਦਾ ਜਾਇੰਜ ਕਹਿ ਲਈਏ ਕਿ ਪੂਰੇ ਸੂਬੇ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸੱਤਾ ਦਾ ਅੰਤ ਹੋ ਗਿਆ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਵੈਸੇ ਤਾਂ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਨੇ, ਪਰ ਉਹਨਾਂ ਦੇ ਵਿੱਚ ਕਿਤੇ ਖਬਰ ਖੋ ਕੇ ਨਾ ਰਹਿ ਜਾਵੇ, ਜਿੱਥੇ ਪ੍ਰਧਾਨ ਮੰਤਰੀ ਆਪਣੀ ਪਿੱਠ ਤਾਪੜਦੇ ਨੇ ਕਿ GDP ਉਹਨਾਂ ਨੇ ਵਧਾ ਦਿੱਤੀ ਹੈ। ਵੈਸੇ ਮਹਿੰਗਾਈ ਵਧੀ ਹੈ, ਮਹਿੰਗਾਈ 5.54 ਲਗਭਗ 6% ਨੂੰ ਛੂ ਰਹੀ ਹੈ ਭਾਰਤ ਦੇ ਵਿੱਚ ਮਹਿੰਗਾਈ। ਇਹ ਖੁਰਾਕੀ ਵਸਤਾਂ ਮਹਿੰਗੀਆਂ ਹੋਈਆਂ ਨੇ, ਖਾਸ ਤੌਰ ਦੇ ਉੱਤੇ ਪ੍ਰਚੂਨ ਮਹਿੰਗਾਈ ਵਧੀ ਹੈ। ਖਪਤਕਾਰ ਕੀਮਤ ਸੂਚਕ ਅੰਕ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਆਪਾਂ CPI ਵੀ ਕਹਿ ਲੈਂਦੇ, ਕੰਜ਼ਿਊਮਰ ਪ੍ਰਾਈਸ ਇੰਡੈਕਸ, ਇਹਦੇ ਆਧਾਰ ਦੇ ਉੱਤੇ ਮਹਿੰਗਾਈ ਦਰ ਅਗਸਤ ਮਹੀਨੇ 'ਚ 4.83% ਸੀ ਤੇ ਹੁਣ ਜਿਹੜੀ ਉਹ 5.54% ਹੋ ਰਹੀ ਹੈ, ਤੇ ਜਿਹੜੀ ਪਿਛਲੇ ਮਹੀਨੇ ਮਹਿੰਗਾਈ ਦਰ ਵੈਸੇ ਅਗਸਤ ਮਹੀਨੇ ਦੇ ਵਿੱਚ 5.97% ਸੀ ਉਹ ਹੁਣ 7.74% ਹੋ ਗਈ। ਵੈਸੇ ਰਿਜ਼ਰਵ ਬੈਂਕ ਨੇ ਰੈਪੋ ਦਰ ਦੇ ਵਿੱਚ ਵਾਧਾ ਵੀ ਕੀਤਾ ਸੀ ਪਿਛਲੇ ਹਫ਼ਤਿਆਂ ਦੇ ਦਰਮਿਆਨ, ਜਦੋਂ ਵਿਆਜ ਦਰਾਂ ਵਧਾਈਆਂ ਸੀ 5.50% ਭਾਰਤ ਦੇ ਵਿੱਚ ਵਿਆਜ ਦਰਾਂ ਕਰ ਦਿੱਤੀਆਂ ਗਈਆਂ ਨੇ, 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਵੈਸੇ ਭਾਰਤ ਦੀ ਵਿਆਜ ਦਰਾਂ ਦੀਆਂ ਖ਼ਬਰਾਂ ਦੇ ਵਿੱਚ ਆਸਟ੍ਰੇਲੀਆ ਦੀਆਂ ਵਿਆਜ ਦਰਾਂ ਕਿਤੇ ਭੁੱਲ ਨਾ ਜਾਈਏ, ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਈਏ। ਪਰ ਪਹਿਲਾਂ ਭਾਰਤ 'ਚ ਸਭ ਤੋਂ ਅਹਿਮ ਖ਼ਬਰਾਂ ਜਿਹੜੀਆਂ ਇੰਡੀਆ ਬਲਾਕ ਦੀ ਤਰਫ ਤੋਂ ਕੱਲ ਦੇ ਦਿਨ ਪ੍ਰਦਰਸ਼ਨ ਚੱਲਦੇ ਰਹੇ। ਭਾਰਤ ਦੇ ਵਿੱਚ ਵੀ ਲੋਕਤੰਤਰ ਨੂੰ ਬਚਾਉਣ ਦਾ ਦਾਅਵਾ ਕਰਦਿਆਂ ਹੋਇਆਂ ਵਿਰੋਧੀ ਧਿਰਾਂ ਨੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਨੇ, ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਨੇ। ਔਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 12 ਖੰਭਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨਵੀਂ ਦਿੱਲੀ ਦੇ ਵਿੱਚ ਇਹ ਮਾਰਚ ਕੱਢਿਆ ਗਿਆ। ਕੱਢਿਆ ਤਾਂ ਕੀ ਗਿਆ ਪਰ ਪਹਿਲਾਂ ਹੀ ਰੋਕ ਦਿੱਤਾ ਗਿਆ। ਖੈਰ ਇਸ ਤੋਂ ਪਹਿਲਾਂ ਇਸ ਮਾਰਚ ਦੀ ਤਿਆਰੀ ਦੇ ਲਈ ਰਾਹੁਲ ਗਾਂਧੀ, ਮਲਕਾਰਜਨ ਖੜਗੇ ਨੇ CGI ਤੋਂ ਮਿਲਣ ਦਾ ਵਕਤ ਵੀ ਮੰਗਿਆ ਸੀ। CGI ਯਾਨੀ ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਨੇ, ਜਿਹੜੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਸਭ ਤੋਂ ਸਿਖਰਲੇ ਜੱਜ, ਉਹਨਾਂ ਨੇ ਮਨਾ ਵੀ ਕਰ ਦਿੱਤਾ ਔਰ ਇਸ ਦਰਮਿਆਨ ਪ੍ਰਦਰਸ਼ਨ ਜਿਹੜੇ ਉਹ ਚੱਲਦੇ ਰਹੇ। ਅਸਲ 'ਚ CGI ਨੇ 11 ਅਕਤੂਬਰ ਨੂੰ ਜਿਹੜਾ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ, ਉਹਨਾਂ ਨੇ ਜਿਹੜੀ ਚਿੱਠੀ ਲਿਖੀ ਸੀ ਉਸ ਤੇ ਉਸ ਮਾਮਲੇ ਦੇ ਵਿੱਚ ਆਪਣਾ ਜਵਾਬ ਦਿੱਤਾ। CGI ਨੇ ਐਕਸ ਦੇ ਉੱਤੇ ਵੀ, ਕਾਂਗਰਸ ਨੇ ਜਿਹੜਾ ਸੀਗਾ ਉਹ CGI ਦੇ ਜਵਾਬ ਨੂੰ ਐਕਸ ਦੇ ਉੱਤੇ ਪੋਸਟ ਕਰ ਦਿੱਤਾ। ਇਸ ਦੇ ਮੁਤਾਬਕ CGI ਨੇ ਕਿਹਾ ਕਿ ਸੁਪਰੀਮ ਕੋਰਟ ਦੇ ਲਈ ਐਸਾ ਕਦਮ ਨਿਆਇਕ ਮਰਿਆਦਾ ਤੇ ਇਸ ਸੰਸਥਾ ਦੇ ਪਰੰਪਰਾਵਾਂ ਦੇ ਮੁਤਾਬਕ ਨਹੀਂ ਹੈ। CGI ਨੇ ਸਪਸ਼ਟ ਕੀਤਾ ਕਿ ਸੰਵਿਧਾਨ ਦੇ ਤਹਿਤ ਸੁਪਰੀਮ ਕੋਰਟ ਉਹਨਾਂ ਮੁੱਦਿਆਂ ਦੇ ਉੱਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕਾਰਵਾਈ ਦਾ ਅਧਿਕਾਰ ਨਹੀਂ ਦਿੰਦੀ, ਜਿਸ ਦਾ ਜ਼ਿਕਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਚਿੱਠੀ ਦੇ ਵਿੱਚ ਕੀਤਾ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 32 ਦੇ ਤਹਿਤ ਕਿਸੇ ਵੀ ਇਸ ਫੈਸਲੇ ਦੀ ਜਿਹੜੀ ਸਮੀਖਿਆ ਉਹ ਸੁਪਰੀਮ ਕੋਰਟ ਕਰ ਸਕਦੀ ਹੈ ਜੇਕਰ ਨਾਗਰਿਕਾਂ ਦੇ ਅਧਿਕਾਰਾਂ ਦੇ ਉੱਤੇ ਕੋਈ ਸੱਟ ਵੱਜ ਰਹੀ ਹੋਵੇ। ਸੋ ਇਸ ਤੋਂ ਵੱਡਾ ਨਾਗਰਿਕਾਂ ਦਾ ਅਧਿਕਾਰ ਕੀ ਹੋਏਗਾ? ਕਿਸੇ ਵੀ ਲੋਕਤੰਤਰ ਦੇ ਵਿੱਚ ਕਿਸੇ ਵੀ ਨਾਗਰਿਕ ਦਾ ਸਭ ਤੋਂ ਵੱਡਾ ਹੱਕ, ਸਭ ਤੋਂ ਵੱਡਾ ਅਧਿਕਾਰ ਇਹੀ ਹੁੰਦਾ ਕਿ ਉਹ ਵੋਟ ਪਾਵੇ। ਪਰ ਵੋਟ ਪਾਉਣ ਦੇ ਫੈਸਲੇ ਜੇਕਰ ਪ੍ਰਭਾਵਿਤ ਹੋ ਰਹੇ ਨੇ ਤੇ ਇਸ ਸੰਸਥਾ ਦੇ ਵਿੱਚ ਕਿਤੇ ਗੜਬੜਾਂ ਸਾਹਮਣੇ ਆ ਰਹੀਆਂ ਨੇ, ਤਾਂ ਵੀ CGI ਜਿਹੜੇ ਨੇ ਉਹ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਨਹੀਂ ਕਰ ਰਹੇ? ਇਹ ਵੀ ਇੱਕ ਲੋਕਤੰਤਰ ਦਾ ਸਵਾਲ ਹੈ। ਇਸ ਤੋਂ ਪਹਿਲਾਂ ਸੀਨੀਅਰ ਵਕੀਲ ਤੇ ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਤੁਸੀਂ ਦੇਖ ਰਹੇ ਹੋਵੋਗੇ ਕਿ ਅਸੀਂ ਸਿਰਫ ਇੱਕ ਸ਼ਾਂਤੀਪੂਰਨ ਮਾਰਚ ਕੱਢਣਾ ਚਾਹੁੰਦੇ ਹਾਂ, ਪਰ ਇਸ ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਮੈਟਰੋ, ਟ੍ਰੇਨ, ਇੰਟਰਨੈਟ, ਆਮ ਲੋਕਾਂ ਨੂੰ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਹ ਇੱਕ ਕਿਸਮ ਦੀਆਂ ਅਣਐਲਾਨੀਆਂ ਐਮਰਜੈਂਸੀਆਂ ਨੇ ਜਿਹੜੀਆਂ ਇਸ ਵਕਤ ਸਰਕਾਰ ਜਿਹੜੀ ਉਹ ਆਮ ਲੋਕਾਂ ਦੇ ਉੱਤੇ ਥੋਪ ਰਹੀ ਹੈ। ਇੰਡੀਆ ਬਲਾਕ ਦੇ ਨੇਤਾ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਅੰਦੋਲਨ ਤੇ ਧਰਨਾ ਪ੍ਰਦਰਸ਼ਨ ਤਾਂ ਜਾਰੀ ਰਹੇਗਾ ਕਿਉਂਕਿ ਲੋਕਤੰਤਰ ਨੂੰ ਬਚਾਉਣਾ ਸਾਡੀ ਜ਼ਿੰਮੇਦਾਰੀ। ਉਹਨਾਂ ਦੋਸ਼ ਮੜਿਆ ਕਿ ਜਿਹੜੀਆਂ ਫਰਜ਼ੀ ਵੋਟਰ ਸੂਚੀਆਂ ਬਣਾਈਆਂ ਜਾਂਦੀਆਂ ਨੇ, ਫਰਜ਼ੀ ਵੋਟ ਪਾਏ ਜਾਂਦੇ ਨੇ, ਚੋਣ ਨਤੀਜਿਆਂ ਦੇ ਵਿੱਚ ਗੜਬੜਾਂ ਕੀਤੀਆਂ ਜਾਂਦੀਆਂ, ਆਪਣੀ ਮਰਜ਼ੀ ਦੇ ਨਾਲ ਚੋਣ ਨਤੀਜੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ, ਇਹਨਾਂ ਦਾ ਕਾਨੂੰਨੀ ਤੇ ਲੋਕਤੰਤਰੀ ਤਰੀਕੇ ਦੇ ਨਾਲ ਵਿਰੋਧ ਹੋਣਾ ਚਾਹੀਦਾ ਤੇ ਉਹੀ ਅਸੀਂ ਕਰ ਰਹੇ ਹਾਂ। ਔਰ ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ। ਚੋਣ ਕਮਿਸ਼ਨਰ ਨੂੰ ਹਟਾ ਦੇਣਾ ਕੋਈ ਬਹੁਤ ਵੱਡਾ ਗੱਲ ਨਹੀਂ ਹੈ, ਬਹੁਤ ਵੱਡਾ ਕੰਮ ਨਹੀਂ ਹੈ। ਭਾਜਪਾ ਆਪਣੀ ਗਲਤੀ ਮੰਨ ਲਵੇ, ਉਹਨਾਂ ਨੂੰ ਹਟਾ ਦੇਵੇ, ਪ੍ਰਦਰਸ਼ਨ ਵੀ ਖਤਮ ਹੋ ਜਾਣਗੇ। ਅਖਿਲੇਸ਼ ਯਾਦਵ ਨੇ ਕਿਹਾ ਕਿ ਸਿਰਫ ਵਿਰੋਧ ਪ੍ਰਦਰਸ਼ਨ ਦੀ ਥਾਂ ਬਦਲ ਦੇਣ ਦੇ ਨਾਲ ਉਹਦਾ ਹੱਲ ਨਹੀਂ ਹੋ ਜਾਂਦਾ। ਅਸਲ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਕਿ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਨਹੀਂ ਕੀਤੇ ਜਾ ਸਕਦੇ, ਉੱਥੇ ਧਾਰਾ 142 ਲਗਾਈ ਹੋਈ ਹੈ। ਉੱਥੇ ਵਿਰੋਧੀ ਧਿਰਾਂ ਨੇ 12 ਖੰਭਾਂ ਤੋਂ ਸੁਪਰੀਮ ਕੋਰਟ ਦੇ ਤੱਕ ਜਿਹੜਾ ਮਾਰਚ ਕੱਢਣ ਦਾ ਜਦੋਂ ਐਲਾਨ ਕੀਤਾ ਤੇ ਇਸ ਦੇ ਵਿੱਚ ਬਹੁਤ ਸਾਰੇ ਨੇਤਾ ਜਿਹੜੇ ਸ਼ਾਮਿਲ ਹੋਏ। ਇਸ ਦਰਮਿਆਨ ਜਿਹੜੀ ਵਿਦਿਆਰਥੀ ਅੰਦੋਲਨ ਦਾ ਚਿਹਰਾ ਬਣੀ ਸੀ ਨੇਹਾ ਬੋਰਾ, ਉਹ ਵੀ ਪਹੁੰਚੀ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਕਾਂਗਰਸ ਉਸ ਦੀ ਖ਼ਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਸ਼ਸ਼ੀ ਥਰੂਰ ਵੀ ਸ਼ਾਮਿਲ ਹੋਏ ਔਰ ਸ਼ਸ਼ੀ ਥਰੂਰ ਦੀਆਂ ਤਸਵੀਰਾਂ ਮੀਡੀਆ ਬੜੀ ਸ਼ਿੱਦਤ ਦੇ ਨਾਲ ਦਿਖਾਉਂਦਾ ਰਿਹਾ। ਉਹੀ ਸ਼ਸ਼ੀ ਥਰੂਰ ਨੇ ਜਿਹੜੀ ਸਰਕਾਰ ਦੀ ਗੱਲ ਰੱਖਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੌਰੇ ਕਰਨ ਗਏ ਸੀ, ਸਰਕਾਰ ਦੇ ਹੀ ਮੰਤਰੀਆਂ ਦੇ ਨਾਲ, ਭਾਜਪਾ ਦੇ ਮੰਤਰੀਆਂ ਦੇ ਨਾਲ ਦੱਸਣ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਔਰ ਇਹ ਕਿੰਨਾ ਵਾਜਬ ਸੀ। ਇਸ ਤੋਂ ਇਲਾਵਾ ਜਿਹੜੀ ਹਾਰਵਰਡ ਯੂਨੀਵਰਸਿਟੀ ਦੇ 100 ਸਾਬਕਾ ਵਿਦਿਆਰਥੀਆਂ ਨੇ ਵੀ ਇਸ ਘਟਨਾਕ੍ਰਮ ਦੇ ਉੱਤੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਇਸ ਦਰਮਿਆਨ ਬਿਆਨ ਦੇ ਵਿੱਚ ਕਿਹਾ ਗਿਆ ਕਿ ਦਿੱਲੀ ਪੁਲਿਸ ਨੇ ਵਿਦਿਆਰਥੀਆਂ ਦੇ ਨਾਲ ਕਿਵੇਂ ਧੱਕਾ ਕੀਤਾ, ਕਿਵੇਂ ਤਾਨਾਸ਼ਾਹੀ ਵਰਤੀ ਹੈ, ਸਰਕਾਰ ਤੇ ਕਾਨੂੰਨ ਦੀਆਂ ਕਾਨੂੰਨ ਦੇ ਨਾਲ ਜੁੜੀਆਂ ਉਹਨਾਂ ਸਾਰੀਆਂ ਏਜੰਸੀਆਂ ਤੋਂ ਇਸ ਬਿਆਨ ਦੇ ਵਿੱਚ ਹਾਰਵਰਡ ਦੇ ਸਾਬਕਾ 100 ਵਿਦਿਆਰਥੀਆਂ ਨੇ ਇਹ ਅਪੀਲ ਕੀਤੀ ਕਿ ਸੰਵਿਧਾਨ ਦੇ ਵਿੱਚ ਅੜਿੱਕੇ ਨਾ ਪਾਏ ਜਾਣ, ਸ਼ਾਂਤੀਪੂਰਨ ਤਰੀਕੇ ਦੇ ਨਾਲ ਜੇਕਰ ਕੋਈ ਵਿਰੋਧ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਕਾਨੂੰਨੀ ਸਹਾਇਤਾ ਦੇਣੀ ਚਾਹੀਦੀ ਹੈ, ਉਸ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ, ਨਾ ਕਿ ਇਸ ਤਰੀਕੇ ਦੇ ਨਾਲ ਖਿੱਚ ਧੂ ਕੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਪੁਲਿਸ ਵੈਨਾਂ ਦੇ ਵਿੱਚ ਬਿਠਾਵੇ। ਉਧਰ ਬੈਂਗਲੁਰੂ ਦੇ ਵਿੱਚ ਵੀ ਵੋਟਰ ਲਿਸਟ ਦੀ ਖਿਲਾਫ SIR ਦੇ ਖਿਲਾਫ ਜਿਹੜਾ ਅਲੱਗ ਅਲੱਗ ਸੰਗਠਨਾਂ ਦਾ ਪ੍ਰਦਰਸ਼ਨ ਚੱਲ ਰਿਹਾ, ਇਸ ਦਰਮਿਆਨ ਇੱਥੇ ਵੀ ਕਾਫੀ ਬੈਂਗਲੁਰੂ ਦੇ ਵਿੱਚ ਪ੍ਰਦਰਸ਼ਨ ਹੁੰਦੇ ਰਹੇ। ਅਸੀਂ ਲੋਕਾਂ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਸੂਬਾਈ ਇਲੈਕਸ਼ਨ ਕਮਿਸ਼ਨਰ, ਉਹਨਾਂ ਦੇ ਦਫ਼ਤਰ ਦੇ ਬਾਹਰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਹ ਸੰਗਠਨ ਮਾਏ ਵੋਟ ਮਾਏ ਰਾਈਟ ਨਾਮ ਦਾ ਇੱਕ ਜਿਹੜਾ ਇੱਕ ਮੰਚ ਸੀ ਉਸ ਦੇ ਸੱਦੇ ਦੇ ਉੱਤੇ ਇਕੱਠੇ ਹੋਏ ਸੀ, ਸੋਸ਼ਲ ਮੀਡੀਆ ਤੋਂ ਇਹ ਸੱਦਾ ਦਿੱਤਾ ਗਿਆ ਸੀ। ਪੁਲਿਸ ਦੇ ਮੁਤਾਬਕ ਇਹ ਲੋਕ ਅਚਾਨਕ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਸੜਕ ਦੇ ਉੱਤੇ ਇਕੱਠੇ ਹੋ ਗਏ, ਉੱਥੇ ਧੱਕਾ ਮੁੱਕੀ ਵੀ ਹੋਣ ਲੱਗੀ। ਬੈਂਗਲੁਰੂ ਪੁਲਿਸ ਦੀ ਤਰਫ ਤੋਂ ਕਿਹਾ ਗਿਆ ਕਿ ਉਹਨਾਂ ਨੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਕੋਈ ਇਜਾਜ਼ਤ ਨਹੀਂ ਸੀ ਲਈ, ਇਸ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਨੂੰ ਬਾਅਦ ਦੇ ਵਿੱਚ ਮੰਚ ਦੀ ਤਰਫ ਤੋਂ ਇੱਕ ਮੈਮੋਰੈਂਡਮ ਵੀ ਸੌਂਪਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ 1 ਕਰੋੜ ਵੋਟਰਾਂ ਦੇ ਨਾਂ ਸੂਚੀਆਂ ਦੇ ਵਿੱਚੋਂ ਹਟਾਏ ਗਏ ਨੇ, ਜਿਸ ਦੇ ਵਿੱਚ ਵੱਡੀ ਗਿਣਤੀ 'ਚ ਰੇਹੜੀ ਫੜੀ ਵਾਲੇ, ਪ੍ਰਵਾਸੀ ਮਜ਼ਦੂਰ, ਸਿੰਗਲ ਵੁਮੈਨ, ਟਰਾਂਸਜੈਂਡਰ ਭਾਈਚਾਰੇ ਦੇ ਲੋਕ, ਦਲਿਤ ਲੋਕ, ਧਾਰਮਿਕ ਘੱਟ ਗਿਣਤੀ ਦੇ ਨਾਲ ਜੁੜੇ ਹੋਏ ਲੋਕ ਸ਼ਾਮਲ ਨੇ। ਉਹਨਾਂ ਕਿਹਾ ਕਿ ਇਸ ਦੇ ਵਿੱਚ ਸਪਸ਼ਟ ਹੋ ਰਿਹਾ ਕਿ ਜਿਹਨਾਂ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਹਟਾਏ ਗਏ ਨੇ ਉਹ ਫਾਰਮ 6 ਦੇ ਜ਼ਰੀਏ ਆਪਣੇ ਨਾਮ ਦੁਬਾਰਾ ਜੋੜਨ ਦੇ ਵਿੱਚ ਸਫਲ ਵੀ ਨਹੀਂ ਹੋ ਸਕੇ ਨੇ। ਇਹਦਾ ਮਤਲਬ ਇਹ ਹੈ ਕਿ ਫਾਰਮ 6 ਵੀ ਕੰਮ ਨਹੀਂ ਕਰ ਪਾ ਰਿਹਾ। ਮੰਚ ਨੇ ਇਹ ਵੀ ਦੋਸ਼ ਮੜਿਆ ਕਿ ਫਾਰਮ 7 ਜਿਹੜਾ ਹੁੰਦਾ ਭਾਰਤ ਦੇ ਵਿੱਚ ਵੋਟਰ ਸੂਚੀ ਦੇ ਵਿੱਚੋਂ ਨਾਮ ਹਟਾਉਣ ਦੇ ਲਈ ਇਸਤੇਮਾਲ ਹੋਣ ਵਾਲਾ ਫਾਰਮ ਹੁੰਦਾ, ਫਾਰਮ 7 ਦਾ ਦੁਰਉਪਯੋਗ ਕੀਤਾ ਗਿਆ। ਉਹਨਾਂ ਦੇ ਮੁਤਾਬਕ ਸਿਆਸੀ ਕਾਰਨਾਂ ਦੇ ਚੱਲਦਿਆਂ ਇਹ ਸਾਜਿਸ਼ਾਂ ਜਿਹੜੀਆਂ ਨੇ ਕਰਨਾਟਕ ਸੂਬੇ ਦੇ ਵਿੱਚ ਕੀਤੀਆਂ ਗਈਆਂ ਨੇ। ਉਧਰ ਕੇਰਲ ਕਾਂਗਰਸ ਨੇ ਚੀਫ ਜਸਟਿਸ ਸੂਰਿਆ ਕਾਂਤ ਦਾ ਹੀ ਅਸਤੀਫਾ ਮੰਗ ਲਿਆ, ਹਾਲਾਂਕਿ ਬਾਅਦ ਦੇ ਵਿੱਚ ਇਹ ਸੋਸ਼ਲ ਮੀਡੀਆ ਪੋਸਟ ਜਿਹੜੀ ਐਕਸ ਦੇ ਉੱਤੇ ਪਾਈ ਗਈ ਸੀ ਇਹਨੂੰ ਹਟਾ ਵੀ ਦਿੱਤਾ ਗਿਆ। ਔਰ ਤੁਰੰਤ ਇਹਦੇ ਤੇ ਕਾਂਗਰਸ ਦੇ ਸੰਸਦ ਮੈਂਬਰ ਪਵਨ ਖੇੜਾ ਨੇ ਆਪਣੀ ਪਾਰਟੀ ਦਾ ਰੁੱਖ ਵੀ ਸਪਸ਼ਟ ਕੀਤਾ। ਉਹਨਾਂ ਕਿਹਾ ਕਿ ਕਿਸਨੇ ਕੀ ਕਿਹਾ ਇਹ ਤੋਂ ਫਰਕ ਨਹੀਂ ਪੈਂਦਾ, ਅਸੀਂ ਪੂਰੀ ਤਰ੍ਹਾਂ ਦੇ ਨਾਲ ਇਹ ਤੋਂ ਅਸਹਿਮਤ ਹਾਂ, ਇਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ, ਦੇਸ਼ ਦੀ ਨਿਆਂਪਾਲਿਕਾ ਦੇ ਵਿੱਚ ਸਾਨੂੰ ਭਰੋਸਾ ਹੈ, ਸੁਪਰੀਮ ਕੋਰਟ ਦੀ ਅਸੀਂ ਇੱਜ਼ਤ ਕਰਦੇ ਹਾਂ, ਔਰ ਇਸੇ ਵਜ੍ਹਾ ਦੇ ਚੱਲਦਿਆਂ ਅਸੀਂ ਸੁਪਰੀਮ ਕੋਰਟ ਤੱਕ ਗਏ ਸੀ, ਉਹਨਾਂ ਦਾ ਦਰਵਾਜ਼ਾ ਖੜਕਾਇਆ ਸੀ ਕਿਉਂਕਿ ਸਾਨੂੰ ਜਸਟਿਸ ਦੇ ਵਿੱਚ ਯਕੀਨ ਹੈ। ਪਵਨ ਖੇੜਾ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ, ਉਸ ਦੀ ਰੱਖਿਆ ਕਰਨ ਦੇ ਲਈ ਅਸੀਂ ਹਰ ਇੱਕ ਲੋਕਤੰਤਰੀ ਰਾਹ ਅਪਣਾਵਾਂਗੇ, ਔਰ ਕੇਰਲ ਕਾਂਗਰਸ ਦੇ ਲਈ ਇਸ ਨੂੰ ਫਟਕਾਰ ਵੀ ਲਗਾਈ ਗਈ। ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਦੇ ਦਿਨ ਕੇਰਲ, ਤਮਿਲਨਾਡੂ ਸਣੇ 6 ਅਲੱਗ ਅਲੱਗ ਸੂਬਿਆਂ ਨੂੰ ਨਵੇਂ ਰਾਜਪਾਲ ਦੇਣ ਦਾ ਐਲਾਨ ਕੀਤਾ। ਸਿੱਕਿਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੂੰ ਕੇਰਲ ਦਾ ਨਵਾਂ ਰਾਜਪਾਲ ਬਣਾਇਆ ਗਿਆ, ਉੱਥੇ ਕੇਰਲ ਦੇ ਮੌਜੂਦਾ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਲੇਕਰ ਨੂੰ ਤਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ। ਰਾਸ਼ਟਰਪਤੀ ਦੀ ਤਰਫ ਤੋਂ ਜਾਰੀ ਪ੍ਰੈਸ ਬਿਆਨ ਦੇ ਵਿੱਚ ਬ੍ਰਿਜ ਮੋਹਨ ਰਾਮ ਨੂੰ ਉੜੀਸਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ, ਇਸ ਤੋਂ ਇਲਾਵਾ ਡਾਕਟਰ ਸੁਧਾ ਯਾਦਵ ਕਰਨਾਟਕ ਦੀ ਤੇ ਡਾਕਟਰ ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਦਾ ਗਵਰਨਰ ਨਿਯੁਕਤ ਕੀਤਾ ਗਿਆ, ਦੁਸ਼ਯੰਤ ਗੌਤਮ ਨੂੰ ਸਿੱਕਿਮ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਭਾਰਤ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਵਾਪਰ ਰਿਹਾ, ਪ੍ਰੀਤਮ ਸਿੰਘ ਰੁਪਾਲ ਹੋਰੀ ਉਹਨਾਂ ਖ਼ਬਰਾਂ ਦੀ ਸਾਂਝ ਪਾਣਗੇ। ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ, ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਤਾਂ ਖ਼ਬਰ ਉਸ ਵਿਸ਼ੇ ਦੇ ਨਾਲ ਜੁੜੀ ਹੋਈ। ਵੈਸੇ ਆਸਟ੍ਰੇਲੀਆ ਦੇ ਵਿੱਚ ਵੱਡੀਆਂ ਖ਼ਬਰਾਂ ਆਸਟ੍ਰੇਲੀਆ ਤੋਂ ਇਲਾਵਾ ਹੀ ਹੁੰਦੀਆਂ ਨੇ, ਕਦੇ ਇਜ਼ਰਾਈਲ ਹਮਾਸ ਜੰਗ ਨੂੰ ਲੈ ਕੇ ਪ੍ਰਦਰਸ਼ਨ ਇੱਥੇ ਚਿੰਤਾ ਦਾ ਵਿਸ਼ਾ ਬਣ ਜਾਂਦੇ ਨੇ, ਤੇ ਹੁਣ ਅਮਰੀਕਾ ਦੇ ਵਿੱਚ ਸ਼ਰੇਆਮ ਗੋਲੀ ਮਾਰਨ ਦੀ ਜਿਹੜੀ ਇੱਕ ਵੀਡੀਓ ਲਾਈਵ ਸਟ੍ਰੀਮ ਕਰਨੀ ਹੈ ਉਹ ਵੀ ਅਮਰੀਕੀ ਸਰਕਾਰ ਨੇ, ਉਸ ਦੇ ਉੱਤੇ ਹੁਣ ਚਰਚਾ ਹੋ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਬੱਚੇ ਕੀ ਦੇਖਣਗੇ, ਉਹਨਾਂ ਤੇ ਕੀ ਅਸਰ ਪਏਗਾ, ਲਾਈਵ ਮੀਡੀਆ ਸਟ੍ਰੀਮ ਕੀ ਦਿਖਾ ਰਿਹਾ ਹੈ। ਵੈਸੇ ਤਾਂ ਅਮਰੀਕੀ ਸਰਕਾਰ ਨੂੰ ਹੀ ਸੋਚਣਾ ਚਾਹੀਦਾ ਹੈ ਅਮਰੀਕਾ ਦੇ ਜਿਹੜੇ ਇਸ ਵਿਵਾਦਤ ਫੈਸਲੇ ਨੂੰ, ਉੱਥੋਂ ਦੇ ਡਿਫੈਂਸ ਸਕੱਤਰ ਪੀਟ ਹੈਗਸੇਥ ਨੇ, ਰੱਖਿਆ ਮੰਤਰੀ ਦਾ ਅਹੁਦਾ ਹੁੰਦਾ, ਉਹਨਾਂ ਨੇ ਐਲਾਨ ਕੀਤਾ ਸੀ, ਦੱਸਿਆ ਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਹੀ ਨਿਦਾਲ ਮਲਿਕ ਹਸਨ ਨੂੰ ਆਉਂਦੀ 3 ਦਸੰਬਰ ਨੂੰ ਜਿਹੜੀ ਫੌਜ ਦੀ ਤਰਫ ਤੋਂ ਸ਼ਰੇਆਮ ਬਿਠਾ ਕੇ ਖੁੱਲੇ ਮੈਦਾਨ ਦੇ ਵਿੱਚ ਗੋਲੀ ਮਾਰੀ ਜਾਣੀ ਹੈ ਉਸਦੀ ਲਾਈਵ ਸਟ੍ਰੀਮ ਦਿਖਾਈ ਜਾਏਗੀ। ਦੱਸ ਦਈਏ ਵੈਸੇ ਤਾਂ ਨਿਦਾਲ ਮਲਿਕ ਹਸਨ ਦੇ ਉੱਤੇ ਇਲਜ਼ਾਮ ਇਹ ਸੀ ਕਿ ਸਾਲ 2009 ਦੇ ਵਿੱਚ ਜਿਹੜਾ ਫੋਰਟਹੁੱਡ ਦਾ ਮਿਲਟਰੀ ਬੇਸ ਸੀ ਉੱਥੇ ਅਮਰੀਕਾ ਦੇ ਵਿੱਚ, ਉੱਥੇ 12 ਫੌਜੀਆਂ ਨੂੰ ਤੇ ਆਮ ਲੋਕਾਂ ਨੂੰ ਇਸਨੇ ਗੋਲੀ ਮਾਰੀ ਸੀ, 12 ਲੋਕ ਜਿਸ ਦੇ ਵਿੱਚ ਇੱਕ ਅਣਜਨਮਿਆ ਬੱਚਾ ਵੀ ਸ਼ਾਮਲ ਸੀ ਉਹਨੂੰ ਵੀ ਕਤਲ ਕਰ ਦਿੱਤਾ ਸੀ, 32 ਹੋਰ ਲੋਕ ਜ਼ਖਮੀ ਹੋਏ ਸੀ, ਤੇ ਇਸੇ ਮਾਮਲੇ ਦੇ ਵਿੱਚ ਇਹ ਦੋਸ਼ੀ ਹੈ ਨਿਦਾਲ ਮਲਿਕ। ਔਰ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਨੇ ਜਿਹੜੇ ਰਹੇ ਆਸਟ੍ਰੇਲੀਆ ਦੇ, ਤੇ ਹੁਣ ਅੱਜ ਕੱਲ੍ਹ ਵਨ ਨੇਸ਼ਨ ਦੇ ਨੇਤਾ ਵੀ ਨੇ ਬਾਨਬੀ ਜੋਇਸ, ਉਹਨਾਂ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ। ਹਾਲਾਂਕਿ ਪੌਲਿਨ ਹੈਨਸਨ ਦਾ ਖੁੱਲ ਕੇ, ਪੌਲਿਨ ਹੈਨਸਨ ਵੈਸੇ ਵੀ ਟਰੰਪ ਸਰਕਾਰ ਦੇ ਖਿਲਾਫ ਖੁੱਲ ਕੇ ਨਹੀਂ ਬੋਲਦੇ, ਪਰ ਬਾਨਬੀ ਜੋਇਸ ਝਿਜਕੇ ਨਹੀਂ ਨੇ। ਉਹਨਾਂ ਨੇ ਨਿਊਜ਼ 24 ਦੇ ਉੱਤੇ ਇਸ ਜਿਹੜਾ ਇਹ ਐਗਜੀਕਿਊਸ਼ਨ ਕੀਤਾ ਜਾਣਾ, ਇਹ ਸਜ਼ਾ ਦਿੱਤੀ ਜਾਣੀ ਹੈ, ਇਸ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਡੈਥ ਪੈਨਲਟੀਜ਼ ਆਸਟ੍ਰੇਲੀਆ ਵਾਸਤੇ ਨਹੀਂ ਦਿੱਤੀਆਂ ਜਾਂਦੀਆਂ। ਸੋ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੱਚਾ ਵੀ ਇਸ ਕਿਸਮ ਦੀ ਵੀਡੀਓ ਦੇਖੇ। ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਹੈਨਸਨ ਯੰਗ ਨੇ ਵੀ ਕਿਹਾ ਕਿ ਈ ਸੇਫਟੀ ਕਮਿਸ਼ਨਰ ਨੂੰ ਹੀ ਥੋੜਾ ਜਿਹਾ ਕੈੜਾ ਹੋਣਾ ਪਏਗਾ, ਉਹਨਾਂ ਨੂੰ ਹੀ ਐਸੇ ਫੈਸਲੇ ਲੈਣੇ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੱਕ ਨੇ ਇਸ ਦੇ ਵਿੱਚ ਦਖਲ ਅੰਦਾਜ਼ੀ ਦਿੱਤੀ ਹੈ, ਪਰ ਹੁਣ ਇਸ ਨੂੰ ਆਖਿਰਕਾਰ ਜਦੋਂ ਸਾਰੀਆਂ ਸੱਤਾਧਾਰੀ ਧਿਰ, ਵਿਰੋਧੀ ਧਿਰ, ਹਰ ਇੱਕ ਵਿਰੋਧੀ ਧਿਰ ਦਾ ਨੇਤਾ ਜਿਹੜਾ ਇਸ ਦੀ ਆਲੋਚਨਾ ਕਰ ਰਿਹਾ, ਸਰਕਾਰ ਇਸ ਦੀ ਆਲੋਚਨਾ ਕਰ ਰਹੀ ਹੈ, ਕਿਤੇ ਆਖਿਰਕਾਰ ਇੰਨਾ ਕਿੰਨਾ ਕੁ ਮੁਸ਼ਕਲ ਹੋ ਸਕਦਾ ਆਸਟ੍ਰੇਲੀਆ ਸਰਕਾਰ ਦੇ ਲਈ ਲਾਈਵ ਸਟ੍ਰੀਮਿੰਗ ਤੋਂ ਇਸ ਨੂੰ ਹਟਾਉਣਾ। ਹਾਂ, ਇਹ ਚਿੰਤਾ ਜ਼ਰੂਰ ਹੈ ਕਿ ਜੇਕਰ ਆਸਟ੍ਰੇਲੀਆ ਦੇ ਵਿੱਚ ਲਾਈਵ ਸਟ੍ਰੀਮਿੰਗ ਤੋਂ ਹਟਾ ਦਿੱਤਾ ਗਿਆ ਜਾਂ ਇੰਟਰਨੈਟ ਦੇ ਉੱਤੇ ਉਸ ਦਿਨ ਰੋਕ ਲਗਾਈ ਗਈ, ਜੋ ਕਿ ਲੋਕਤੰਤਰੀ ਫੈਸਲਾ ਨਹੀਂ ਹੈ, ਸਿਰਫ ਇਸ ਕਰਕੇ ਵੀ ਅਮਰੀਕਾ 'ਚ ਕੀ ਹੋ ਰਿਹਾ, ਪਰ ਉਹਦੀਆਂ ਵੀਡੀਓਜ਼ ਕਿਵੇਂ ਨਾ ਕਿਵੇਂ ਅਗਲੇ ਦਿਨ ਜਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਆ ਹੀ ਜਾਣਗੀਆਂ। ਬਲਕਿ ਕੁਝ ਲੋਕ ਤਾਂ ਉਸੇ ਵਕਤ ਉਸ ਨੂੰ ਲਾਈਵ ਵੀ ਦੇਖ ਸਕਦੇ ਨੇ VPN ਦੀ ਵਰਤੋਂ ਕਰਕੇ। VPN ਕੀ ਸ਼ਾਇ? ਤਕਨੀਕ ਦੇ ਨਾਲ ਜਾਣੂ ਲੋਕ ਸਮਝਦੇ ਹੀ ਨੇ ਕਿ VPN ਜਿਹੜਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਇੰਟਰਨੈਟ ਨੂੰ ਇਹ ਭੁਲੇਖਾ ਦੇ ਕੇ ਕਿ ਤੁਸੀਂ ਅਮਰੀਕਾ 'ਚ ਬੈਠੇ ਹੋ, ਉੱਥੋਂ ਦੇ ਸਾਰੇ ਪਲੇਟਫਾਰਮ ਜਿਹੜੇ ਨੇ ਆਪਣੇ ਗੈਜਟ ਦੇ ਉੱਤੇ ਫਿਰ ਵੀ ਤੁਸੀਂ ਸਕਰੋਲ ਕਰ ਸਕਦੇ ਹੋ। ਹੁਣ ਖੈਰ, ਤਕਨੀਕ ਦੇ ਨਾਲ ਜੁੜੀ ਖਬਰ ਸਾਂਝੀ ਕੀਤੀ ਉਹ ਹੈ, ਤਾਂ ਅਗਲੀ ਖਬਰ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਪਾਬੰਦੀਆਂ ਦੇ ਨਾਲ ਜੁੜੀ। ਤੁਹਾਨੂੰ ਪਤਾ ਹੈ, ਸਾਨੂੰ ਪਤਾ ਹੈ, ਸਾਰੇ ਆਸਟ੍ਰੇਲੀਆ ਨੂੰ ਪਤਾ ਹੈ, ਸਰਕਾਰ ਨੂੰ ਪਤਾ ਹੈ, ਵਿਰੋਧੀ ਧਿਰ ਨੂੰ ਪਤਾ ਹੈ, ਇੱਥੋਂ ਤੱਕ ਕਿ ਤਕਨੀਕ ਕੰਪਨੀਆਂ ਨੂੰ ਵੀ ਪਤਾ ਹੈ, ਫੇਸਬੁੱਕ ਨੂੰ, ਇੰਸਟਾਗ੍ਰਾਮ ਜਿਹੜਾ ਉਹਨਾਂ ਦਾ ਹੈ, ਜਾਂ ਮੇਟਾ ਕੰਪਨੀ ਹੈ ਜਿਹੜੀ ਮਲਕੀਅਤ ਵਾਲੀ, ਸਨੈਪਚੈਟ ਨੂੰ, ਟਿਕਟੋਕ ਨੂੰ, ਸਭ ਨੂੰ ਪਤਾ ਹੈ ਕਿ ਆਸਟ੍ਰੇਲੀਆ 'ਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਆਪਣੇ ਖਾਤੇ ਨਹੀਂ ਬਣਾ ਸਕਦੇ। ਪਿਛਲੇ ਸਾਲ ਦਸੰਬਰ ਮਹੀਨੇ ਤੋਂ ਇਹ ਰੋਕ ਲਗਾ ਦਿੱਤੀ ਗਈ ਸੀ, ਪਰ ਇਹਨਾਂ ਸੋਸ਼ਲ ਮੀਡੀਆ ਕੰਪਨੀਆਂ ਦੇ ਹੁਣ ਆਪਣੇ ਆਪਣੇ AI ਬੋਟਸ ਵੀ ਨੇ, ਪਰ ਉਹ ਤਾਂ ਨਹੀਂ ਇਹ ਮੰਨਦੇ। ਉਦਾਹਰਣ ਦੇ ਤੌਰ ਦੇ ਉੱਤੇ ਸਨੈਪਚੈਟ ਦਾ ਜਿਹੜਾ AI ਬੋਟ ਹੈ MyAI, ਉਹਦੇ ਤੋਂ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਵਰਤਣ ਦੇ ਉੱਤੇ ਜਾਂ ਖਾਤੇ ਬਣਾਉਣ ਦੇ ਉੱਤੇ ਆਸਟ੍ਰੇਲੀਆ 'ਚ ਕਿਸੇ ਕਿਸਮ ਦੀ ਕੋਈ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਤੇ ਪਾਬੰਦੀ ਹੈ, ਜਵਾਬ ਆਉਂਦਾ ਨਹੀਂ। ਐਸਾ ਨੈਸ਼ਨਲ ਬੈਨ ਟੀਨੇਜਰ ਦੇ ਲਈ ਨਹੀਂ ਹੈ, ਹਾਲਾਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਗੱਲ ਨੂੰ ਉਤਸ਼ਾਹਿਤ ਕਰਦੇ ਨੇ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਖਾਤੇ ਨਾ ਬਣਾਉਣ, ਪਰ ਏਦਾਂ ਦੀ ਕੋਈ ਪਾਬੰਦੀ ਨਹੀਂ ਹੈ, ਕਰੋ ਮੌਜਾਂ। ਸਨੈਪਚੈਟ ਨੇ ਇਹ ਗੱਲ ਕਿਉਂ ਕਰ ਦਿੱਤੀ? ਹਾਲਾਂਕਿ ਸਨੈਪਚੈਟ ਤਾਂ ਬੰਦ ਹੈ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਵਿੱਚ, ਸਾਰਿਆਂ ਦੇ ਲਈ ਬੰਦ ਨਹੀਂ, ਪਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਖਾਤਾ ਨਹੀਂ ਬਣਾ ਸਕਦੇ। ਜੇਕਰ ਬਣਾਉਂਦੇ ਨੇ ਤੇ ਸਨੈਪਚੈਟ ਦੋਸ਼ੀ ਪਾ ਲਈ ਜਾਂਦੀ ਹੈ, ਤਾਂ ਫਿਰ ਸਰਕਾਰ ਲਗਭਗ $50 ਮਿਲੀਅਨ ਦਾ ਉਹਨਾਂ ਨੂੰ ਜੁਰਮਾਨਾ ਵੀ ਲਗਾ ਸਕਦੀ ਹੈ। ਪਰ ਹੁਣ ਇੱਥੇ ਕੀ, ਜਦੋਂ ਉਹਨਾਂ ਦਾ AI ਬੋਟ ਇਹ ਕਹਿ ਰਿਹਾ ਕਿ ਨਹੀਂ ਐਸੀ ਕੋਈ ਗੜਬੜ ਨਹੀਂ ਹੈ, ਇੱਥੇ ਕਿੰਨਾ ਜੁਰਮਾਨਾ ਲੱਗੇਗਾ? $13.5 ਬਿਲੀਅਨ ਦੀ ਇਸ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਪਾਬੰਦੀਆਂ ਦੇ ਨਾਲ ਜੁੜੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਐਂ ਕਰਕੇ ਨਹੀਂ ਕਿ ਉਹ ਅਲਾਓ ਕਰ ਰਹੇ ਨੇ ਨੌਜਵਾਨਾਂ ਨੂੰ, ਛੋਟੇ ਬੱਚਿਆਂ ਨੂੰ, ਬਲਕਿ ਏਦਾਂ ਕਿ ਉਹਨਾਂ ਦੇ AI ਬੋਟਸ ਵੀ ਇਸ ਗੱਲ ਨੂੰ ਮੰਨਦੇ ਨਹੀਂ ਨੇ। ਹੁਣ ਬਲਕਿ OpenAI ਦਾ ਜਿਹੜਾ ਪਲੇਟਫਾਰਮ ਹੈ, ChatGPT, ਐਂਥਰੋਪਿਕ ਦਾ ਕਲੌਡ, ਗੂਗਲ ਦਾ ਜੈਮਿਨਾਈ, ਇਸ ਤੋਂ ਇਲਾਵਾ ਟਿਕਟੋਕ, ਇੰਸਟਾਗ੍ਰਾਮ ਦੇ ਆਪੋ ਆਪਣੇ ਬੋਟਸ ਵੀ ਨੇ, ਉਹਨਾਂ ਤੋਂ ਵੀ ਇਹ ਸਵਾਲ ਕੀਤੇ ਗਏ। ਖਬਰ ਹੈਰਾਨ ਦੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਟਿਕਟੋਕ ਦਾ ਜਿਹੜਾ AI ਪਲੇਟਫਾਰਮ ਹੈ ਟੈਕੋ, ਇਹਨੇ ਵੀ ਇਹ ਗੱਲ ਨਹੀਂ ਮੰਨੀ। ਟੈਕੋ ਨੇ ਇਹ ਗੱਲ ਜਦੋਂ ਇਹ ਪੁੱਛੀ ਜਾਂਦੀ ਹੈ ਟਿਕਟੋਕ ਤੋਂ ਕਿ ਕੀ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਪਾਬੰਦੀਆਂ ਹੈਗੀਆਂ ਨੇ, ਤਾਂ ਟਿਕਟੋਕ ਦਾ ਕਹਿਣਾ ਹੈ ਕਿ ਇਹ ਆਸਟ੍ਰੇਲੀਆ ਸਰਕਾਰ ਦਾ ਇੱਕ ਫੈਸਲਾ ਹੈਗਾ, ਪਰ ਟਿਕਟੋਕ ਐਸਾ ਨਹੀਂ ਮੰਨਦਾ ਕਿ 18 ਸਾਲ ਜਾਂ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹ ਟਿਕਟੋਕ ਵਰਤਣ ਤੇ ਉਹਨਾਂ ਦੇ ਲਈ ਕੋਈ ਮਾੜੀ ਚੀਜ਼ ਹੈ, ਐਸੀ ਕੋਈ ਮਾੜੀ ਚੀਜ਼ ਨਹੀਂ ਹੈ। ਬਲਕਿ ਕਲੌਡ GPT ਨੇ ਇਸ ਕਿਸਮ ਦੇ ਜਿਹੜੇ ਜਵਾਬ ਨੇ ਉਹਨਾਂ ਦੇ ਉੱਤੇ ਹਾਮੀ ਭਰੀ ਹੈ। ਪਰ ਹਾਂ, ਟਿਕਟੋਕ ਜਾਂ ਸਨੈਪਚੈਟ ਜਾਂ ਦੂਸਰੇ ਕਿਸੇ ਵੀ ਜਾਂ ਮੇਟਾ ਦੇ ਤੁਸੀਂ AI ਤੋਂ ਕਿਉਂ ਜਾਣਾ, ਵੈਸੇ ਕਿਉਂ ਕਰਨਾ ਹੈ, ਖਬਰ ਹੈ, ਇਸ ਕਰਕੇ ਦੱਸ ਰਹੇ ਹਾਂ ਤੁਹਾਨੂੰ ਕਿ ਜੇ ਇਹਨਾਂ ਤੋਂ ਜਾਓਗੇ ਤਾਂ ਸਟੈਪ ਬਾਈ ਸਟੈਪ ਗਾਈਡ ਵੀ ਕਰ ਦਿੰਦੇ ਨੇ ਵੀ VPN ਕਿੱਦਾਂ ਵਰਤਣਾ ਹੈ, ਕਿੱਦਾਂ ਆਸਟ੍ਰੇਲੀਆ ਦੇ ਵਿੱਚ ਫੇਰ ਵੀ ਖਾਤੇ ਬਣਾਉਣੇ ਨੇ ਚਾਹੇ 16 ਸਾਲ ਤੋਂ ਘੱਟ ਉਮਰ ਤੇ ਹੋ। ਇਹ ਨੁਕਸਾਨ ਹੈਗੇ ਨੇ ਇੰਟਰਨੈਟ ਦੀ, ਇੱਕ ਕਿਸਮ ਦੀ ਵਰਤੋਂ ਜਿਹੜੀ ਉਹ ਲਿਮਿਟ ਕੀਤੀ ਜਾ ਸਕਦੀ ਹੈ, ਪਰ ਕਿੰਨੀ ਕੁ ਵਰਤੋਂ ਜਿਹੜੀ ਲਿਮਿਟ ਕਰ ਲਈ ਜਾਏਗੀ। ਖੈਰ, ਫਿਲਹਾਲ ਕਮਿਊਨੀਕੇਸ਼ਨ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਅਨਿਕਾ ਵੈਲਸ, ਉਹਨਾਂ ਨੇ ਕਿਹਾ ਕਿ ਸਨੈਪਚੈਟ ਤੱਕ ਉਹਨਾਂ ਨੇ ਗੱਲ ਕੀਤੀ ਹੈ ਤੇ ਉਹਨਾਂ ਨੂੰ ਸਮਝਾਇਆ ਕਿ ਆਪਣੇ ਬੋਟ ਨੂੰ ਸਮਝਾਓ ਪਹਿਲਾਂ ਤਾਂ ਕਿ ਉਹ ਏਦਾਂ ਦੀਆਂ ਗੱਲਾਂ ਨਾ ਕਰੇ। ਸਨੈਪਚੈਟ ਨੇ ਜਵਾਬ ਦਿੱਤਾ ਹੈ ਕਿ ਇਹ AI ਬੋਟਸ ਉਹਨਾਂ ਹੀ ਫੋਨਸ ਦੇ ਉੱਤੇ ਜਾਂ ਉਹਨਾਂ ਖਾਤਿਆਂ ਤੇ ਹੀ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਉਮਰ 18 ਸਾਲ ਹੀ ਇਸ ਤੋਂ ਵੱਧ ਉਮਰ ਦੀ ਹੈ। ਵੈਸੇ ਵੀ ਪਾਬੰਦੀਆਂ ਤਾਂ ਲੱਗੀਆਂ ਹੋਈਆਂ, ਸੋ ਛੋਟੇ ਬੱਚੇ ਜਿਹੜੇ ਇਹਨਾਂ ਦਾ ਇਸਤੇਮਾਲ ਵੀ ਨਹੀਂ ਕਰ ਰਹੇ ਤੇ ਇਹਨਾਂ ਦਾ ਕੋਈ ਜਵਾਬ ਵੀ ਨਹੀਂ ਆ ਰਿਹਾ। ਉੱਥੇ ਹੀ ਡੇਵਿਡ ਲਿੰਬ੍ਰਿਕ ਵਿਕਟੋਰੀਆ ਦੇ ਇੱਕ ਨੇਤਾ ਨੇ ਲਿਬਰਟੇਰੀਅਨ ਪਾਰਟੀ ਦੇ ਨਾਲ ਜੁੜੇ ਹੋਏ ਨੇ, ਵਿਕਟੋਰੀਆ ਚ ਚੋਣਾਂ ਨੇ, ਚੋਣਾਂ ਤੋਂ ਪਹਿਲਾਂ ਇੱਕ ਵਾਅਦਾ ਕਰ ਦਿੱਤਾ ਹੈ ਕਿ 100 ਦਿਨ ਤੋਂ ਵੀ ਘੱਟ ਸਮਾਂ ਲਊਂਗਾ ਮੈਂ ਜੇ ਮੈਂ ਜਿੱਤ ਗਿਆ, ਜੇ ਮੈਨੂੰ ਤੁਸੀਂ ਜਿਤਾ ਦਿੱਤਾ ਤੇ ਜਿੱਤ ਕੇ ਫਿਰ ਮੈਂ ਇਹ ਨਵਾਂ ਕਾਨੂੰਨ ਲੈ ਕੇ ਆਊਂਗਾ। FAFO ਫਾਫੋ ਕਾਨੂੰਨ ਹੈ। ਹੁਣ ਇਹਦਾ ਪੂਰਾ ਮਤਲਬ ਤਾਂ ਨਹੀਂ ਤੁਹਾਨੂੰ ਦੱਸ ਸਕਦੇ, ਅੰਗਰੇਜ਼ੀ ਦੇ ਇੱਕ ਐਫ ਦੇ ਨਾਲ ਸ਼ੁਰੂ ਹੋਣ ਵਾਲਾ ਤੇ ਕੇ ਦੇ ਨਾਲ ਖਤਮ ਹੋਣ ਵਾਲਾ ਇੱਕ ਅੱਖਰ ਹੈ, ਇੱਕ ਕਿਸਮ ਦੀ ਗੱਲ ਹੀ ਹੈ ਤੇ ਉਹ ਐਫ ਅਰਾਊਂਡ ਐਂਡ ਫਾਈਂਡ ਆਊਟ ਇਹ ਬਿੱਲ ਹੈ, FAFO ਕੀ ਬਿੱਲ ਹੈ ਇਹਦੇ ਬਾਰੇ ਵੀ ਬੜਾ ਇੰਟਰਸਟਿੰਗ ਹੈ, ਬੜੀ ਦਿਲਚਸਪ ਖਬਰ ਹੈ। ਹਾਲਾਂਕਿ ਸਿਆਸਤ ਹੈ, ਸਿਆਸਤ ਦੇ ਵਿੱਚ ਤੁਹਾਨੂੰ ਕੁਝ ਵੀ ਦਿਖਾਇਆ ਦਰਸਾਇਆ ਜਾ ਸਕਦਾ ਹੈ ਬਸ਼ਰਤੇ ਤੁਹਾਡੀ ਯਾਦਦਾਸ਼ਤ ਚੰਗੀ ਹੋਵੇ, ਨਹੀਂ ਤੇ ਫਿਰ ਰੇਡੀਓ ਹਾਂਜੀ ਦੀਆਂ ਖਬਰਾਂ 'ਚ ਅਸੀਂ ਤੁਹਾਨੂੰ ਯਾਦ ਕਰਾਈ ਦੇਵਾਂਗੇ। ਪਿਛਲੇ ਸਾਲ ਵੀ ਇਹ ਖਬਰ ਤੁਹਾਨੂੰ ਦਿੱਤੀ ਸੀ ਪਰ ਹੁਣ ਕਿਉਂਕਿ ਚੋਣਾਂ ਨੇ, ਚੋਣਾਂ ਤੋਂ ਪਹਿਲਾਂ ਸਿਆਸਤਦਾਨਾਂ ਨੇ ਕੁਝ ਤਾਂ ਦਾਅਵੇ ਕਰਨੇ, ਕੁਝ ਤਾਂ ਵਾਅਦੇ ਕਰਨੇ ਨੇ, ਨਹੀਂ ਤੇ ਫਿਰ ਤੁਸੀਂ ਵੋਟਾਂ ਕਿਵੇਂ ਦਿਓਗੇ। ਹੁਣ ਡੇਵਿਡ ਲਿੰਬ੍ਰਿਕ ਨੇ ਇੱਕ ਵਾਅਦਾ ਕੀਤਾ ਕਿ ਜੇ ਉਹ ਜਿੱਤ ਜਾਂਦੇ ਨੇ, ਜੇ ਉਹਨਾਂ ਨੂੰ ਲੋਕ ਵੋਟਾਂ ਪਾ ਦਿੰਦੇ ਨੇ ਤਾਂ ਇਹ ਯਕੀਨੀ ਬਣਾਉਣਗੇ ਕਿ ਸਰਕਾਰ ਜਿਹੜੀ ਮਰਜ਼ੀ ਬਣੇ, ਪਰ ਪਹਿਲੇ 100 ਦਿਨਾਂ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟੇਰੀਅਨ ਹੁੰਦੇ ਹੋਏ ਉਹ ਸੂਬਾਈ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਲੈ ਕੇ ਆਣਗੇ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਜਬਰਨ ਦਾਖਲ ਹੁੰਦਾ, ਜਬਰੀ ਤੌਰ ਦੇ ਉੱਤੇ ਕੋਈ ਸੰਨ ਲਗਾਉਂਦਾ ਤਾਂ ਉਸ ਦੇ ਉੱਤੇ ਹਮਲਾ ਕਰਨ ਦਾ ਤੁਹਾਨੂੰ ਪੂਰਾ ਪੂਰਾ ਅਧਿਕਾਰ ਹੋਏਗਾ, ਤੁਸੀਂ ਪੈਪਰ ਸਪਰੇ ਦੀ ਵਰਤੋਂ ਕਰ ਸਕਦੇ ਹੋ। ਇਹ ਨਵੇਂ ਪਬਲਿਕ ਲਾਅ ਆਰਡਰ ਜਿਹੜੇ ਨੇ ਉਹਦੇ ਤਹਿਤ ਇਹ ਪ੍ਰਸਤਾਵ ਜਿਹੜਾ ਲਿਆਂਦਾ ਜਾਏਗਾ। ਆਸਟ੍ਰੇਲੀਆ ਚ ਹਾਲ ਫਿਲਹਾਲ ਇਸ ਕਿਸਮ ਦਾ ਕੋਈ ਕਾਨੂੰਨ ਨਹੀਂ ਹੈ ਪਰ ਪਿਛਲੇ ਸਾਲ ਵੀ ਲਿਆਂਦਾ ਸੀ। ਹੁਣ ਤੁਹਾਡੀ ਯਾਦਦਾਸ਼ਤ ਨੂੰ ਥੋੜਾ ਜਿਹਾ ਰਿਵਾਈਜ਼ ਕਰਦੇ ਹਾਂ, ਖਬਰਾਂ ਦੇ ਵਿੱਚ ਦੱਸਿਆ ਸੀ ਕਿ ਡੇਵਿਡ ਲਿੰਬ੍ਰਿਕ ਨੇ ਜਿਹੜੇ ਉਹਨਾਂ ਨੇ ਉਸ ਵਕਤ ਕਾਸਲ ਲਾਅ ਦਾ ਇੱਕ ਹਵਾਲਾ ਦਿੱਤਾ। ਕਾਸਲ ਲਾਅ ਬਰਤਾਨੀਆ ਦੇ ਵਿੱਚ ਹੈ, ਬਰਤਾਨੀਆ ਚ ਇਸ ਨਿਯਮ ਇਹ ਨਿਯਮ ਦੇ ਤਹਿਤ ਇਹ ਨਿਯਮ ਇਹ ਕਹਿੰਦਾ ਕਿ ਬਰਤਾਨੀਆ ਚ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸੰਨ ਮਾਰ ਕੇ ਆਉਂਦਾ, ਕੋਈ ਚੋਰੀ ਕਰਨ ਹਮਲਾ ਕਰਨ, ਤਾਂ ਤੁਸੀਂ ਉਸਦੇ ਉੱਤੇ ਹਮਲਾ ਜਵਾਬੀ ਕਾਰਵਾਈ ਕਰਦੇ ਹੋ ਤੇ ਉਸਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਸਜ਼ਾ ਨਹੀਂ ਹੋਏਗੀ, ਯਾਨੀ ਕਿ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਦਾ ਅਧਿਕਾਰ ਹੋਏਗਾ। ਪਰ ਕਾਸਲ ਲਾਅ ਦੇ ਵਿੱਚ ਕੁਝ ਇੱਕ ਸ਼ਰਤਾਂ ਨੇ, ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਕਿਸੇ ਨੂੰ ਟਰੈਪ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਆਪਣੇ ਘਰ ਬੁਲਾ ਨਹੀਂ ਸਕਦੇ ਜਬਰਨ, ਫਿਰ ਉਹਦੇ ਤੇ ਅਟੈਕ ਕਰੋ, ਜਾਂ ਫਿਰ ਇੰਟੈਂਡਿੰਗ ਟਰੈਪ ਨਹੀਂ ਹੋ ਸਕਦਾ, ਯਾਨੀ ਕਿ ਜਾਣ ਬੁੱਝ ਕੇ ਨਹੀਂ ਕੀਤਾ ਹੋ ਸਕਦਾ, ਜਾਂ ਫਿਰ ਉਹ ਵਿਅਕਤੀ ਤੁਹਾਡਾ ਜਾਣਕਾਰ ਨਹੀਂ ਹੋ ਸਕਦਾ ਕਿ ਉਹ ਤੁਹਾਡੇ ਘਰ ਦੇ ਵਿੱਚ ਦਾਖਲ ਹੋਇਆ ਤੇ ਤੁਸੀਂ ਉਹਨੂੰ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਇਹ ਕਹਿੰਦੇ ਹੋ ਕਿ ਮੈਂ ਤਾਂ ਸੰਨ ਲਗਾ ਰਿਹਾ ਸੀ ਤੇ ਕਾਸਲ ਲਾਅ ਦੀ ਵਰਤੋਂ ਕੀਤੀ ਹੈ ਇਸ ਕਿਸਮ ਦੇ ਨਾਲ। ਖੈਰ ਇਹ ਇਹ ਬਰਤਾਨੀਆ ਦਾ ਲਾਅ ਹੈ। ਵਿਕਟੋਰੀਆ ਦੇ ਵਿੱਚ ਜਿਹੜਾ ਵਿਕਟੋਰੀਅਨ ਵਰਜ਼ਨ ਆਫ ਕਾਸਲ ਲਾਅ ਹੈ ਉਸ ਨੂੰ ਲਾਗੂ ਕਰਨ ਦੀ ਗੱਲ ਡੇਵਿਡ ਲਿੰਬ੍ਰਿਕ ਨੇ ਇੱਕ ਵਾਰ ਫੇਰ ਕੀਤੀ ਹੈ, ਪਿਛਲੇ ਸਾਲ ਅਗਸਤ ਮਹੀਨੇ ਚ ਵੀ ਕੀਤੀ ਸੀ, ਉਦੋਂ ਤਾਂ ਬਲਕਿ ਇਸ ਪ੍ਰਸਤਾਵ ਨੂੰ ਲੈ ਵੀ ਆਂਦਾ ਗਿਆ ਸੀ ਪਰ ਪਾਸ ਨਹੀਂ ਹੋਇਆ। ਹੁਣ ਡੇਵਿਡ ਲਿੰਬ੍ਰਿਕ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਐਤਕੀ ਵੀ ਜੇ ਇਹ ਲਾਅ ਪਾਸ ਨਹੀਂ ਹੁੰਦਾ ਤਾਂ ਫੇਰ ਉਹ ਕੀ ਕਰਨਗੇ। ਵੈਸੇ ਇਸ ਦਰਮਿਆਨ ਲਿਬਰਟੇਰੀਅਨ ਪਾਰਟੀ ਦੇ ਲਈ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਉਂਕਿ ਜਦੋਂ ਤੋਂ ਸੂਬੇ ਦੇ ਵਿੱਚ ਜਿਹੜਾ ਵਿਕਟੋਰੀਆ ਦੇ ਵਿੱਚ ਕਾਨੂੰਨ ਥੋੜੇ ਜਿਹੇ ਤਬਦੀਲ ਹੋਏ ਨੇ ਜਿਹਦੇ ਚ ਮਾਈਨਰ ਪਾਰਟੀਜ਼ ਦੇ ਲਈ ਪ੍ਰੈਫਰੈਂਸ ਡੀਲਸ ਜਿਹੜੀਆਂ ਨੇ ਉਹ ਕਮਜ਼ੋਰ ਹੋਈਆਂ ਨੇ ਤਾਂ ਉਹਨਾਂ ਦਾ ਜਿੱਤਣ ਦਾ ਖੁਆਬ ਥੋੜਾ ਜਿਹਾ ਉਹ ਧੁੰਦਲਾ ਪੈਂਦਾ ਨਜ਼ਰ ਆ ਰਿਹਾ। ਮਾਈਨਰ ਪਾਰਟੀਜ਼ ਐਤਕੀ ਕੋਈ ਬਹੁਤੀਆਂ ਵੱਡੀਆਂ ਜਿੱਤਾਂ ਹਾਸਲ ਨਹੀਂ ਕਰ ਸਕਣਗੀਆਂ ਵਿਕਟੋਰੀਆ ਦੇ ਵਿੱਚ। ਉਧਰ ਮੈਲਬਨ ਦੇ ਹੀ ਇੱਕ ਹੋਰ ਸਕੂਲ ਜਿਹੜਾ ਸੈਕੰਡਰੀ ਸਕੂਲ ਹੈ ਇੱਕ ਤਰ੍ਹਾਂ ਦਾ ਕੈਥੋਲਿਕ ਮੁੰਡਿਆਂ ਦਾ ਸਕੂਲ ਹੈ ਮਾਰਸੇਲਿਨ ਕਾਲਜ, ਇੱਥੇ ਇਹਨਾਂ ਵੱਡੇ ਬੱਚਿਆਂ ਨੇ ਟੀਨੇਜਰ ਬੱਚਿਆਂ ਨੇ ਇੱਕ ਪ੍ਰੈਂਕ ਕੀਤਾ ਜਾਂ ਕੀ ਕੀਤਾ ਪਰ ਸਕੂਲ ਦੀਆਂ ਕੰਧਾਂ ਦੇ ਉੱਤੇ ਸਵਾਸਤਿਕ ਗ੍ਰੈਫਿਟੀ ਬਣਾ ਦਿੱਤੀ ਹੈ। ਸਵਾਸਤਿਕ ਹਿੰਦੂ ਧਰਮ ਵਾਲੀ ਨਹੀਂ ਬਲਕਿ ਉਸ ਤੋਂ ਉਲਟ ਜਿਹੜੀ ਨਾਜ਼ੀ ਚਿੰਨ੍ਹ ਦੀ ਪ੍ਰਤੀਕ ਹੈ, ਨਾਜ਼ੀ ਚਿੰਨ੍ਹ ਹੈ ਬਲਕਿ, ਤੇ ਅਲੱਗ ਅਲੱਗ ਜਿਹੜੀਆਂ ਸਕੂਲ ਦੇ CCTV ਕੈਮਰਾਜ਼ ਨੇ ਉਹਨਾਂ ਦੇ ਜ਼ਰੀਏ ਇਹ ਵੀਡੀਓਜ਼ ਦੇ ਵਿੱਚ ਦਿਖਦਾ ਹੈ ਕਿ ਕੁਝ ਬੱਚੇ ਜਿਹੜੇ ਨੇ ਜਾਂ ਟੀਨੇਜਰ ਜਿਹੜੇ ਨੌਜਵਾਨ ਨੇ ਉਹਨਾਂ ਨੇ ਮਾਸਕ ਪਹਿਨੇ ਹੋਏ ਨੇ, ਸਕੂਲ ਦੀਆਂ ਕੰਧਾਂ ਦੇ ਉੱਤੇ ਸਵਾਸਤਿਕ ਉਕੇਰ ਰਹੇ ਨੇ, ਗ੍ਰੈਫਿਟੀ ਕਰ ਰਹੇ ਨੇ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਸ ਕਿਸਮ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਪਤਾ ਕਰ ਰਹੇ ਹਾਂ ਅਸੀਂ ਸਕੂਲ ਦੇ ਬੱਚੇ ਨੇ ਕਿ ਨਹੀਂ ਨੇ, ਇਹ ਹੋ ਸਕਦੇ ਨੇ, ਪਰ ਇੰਨਾ ਸੌਖਾ ਨਹੀਂ ਹੈ। 1100 ਦੇ ਕਰੀਬ ਐਨਰੋਲਮੈਂਟਸ ਨੇ, ਕਿਤੋਂ ਕਿਤੋਂ ਕੀ ਕੀ ਪੜਤਾਲ ਕਰੀਏ, ਪਰ ਫਿਰ ਵੀ ਇਸ ਨੂੰ ਸਾਫ਼ ਸਫਾਈ ਕਰਨ ਦਾ $17,000 ਦਾ ਖਰਚਾ ਜਿਹੜਾ ਆ ਜਾਏਗਾ। ਇੰਨੀ ਕੁ ਫੀਸ ਜਿਹੜੀ ਹੈਗੀ ਹੈ ਉਹ ਇਸ ਸਾਲ, ਇੱਕ ਸਾਲ ਦੇ ਵਿੱਚ ਇੱਕ ਬੱਚੇ ਤੋਂ ਪੜ੍ਹਾਈ ਦੀ ਵਸੂਲੀ ਜਾਂਦੀ ਹੈ, ਯਾਨੀ ਇੱਕ ਬੱਚੇ ਦੀ ਫੀਸ ਹੈ, ਕਰਵਾ ਸਕਦੇ ਨੇ ਸਕੂਲ ਦੇ ਪ੍ਰਿੰਸੀਪਲ। ਬ੍ਰਿਸਬੇਨ ਦੇ ਵੱਲ ਆ ਜਾਈਏ। ਬ੍ਰਿਸਬੇਨ ਦੇ ਹਵਾਈ ਅੱਡੇ ਦੇ ਉੱਤੇ ਪਾਰਕਿੰਗ ਦੀਆਂ ਕੀਮਤਾਂ ਇੰਨੀਆਂ ਨੇ ਕਿ ਜਹਾਜ਼ ਇੱਥੋਂ ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਲਈ ਚੱਲਦੇ ਹੋਣ ਨਾ ਹੋਣ, ਪਰ ਬ੍ਰਿਸਬੇਨ ਦੇ ਹਵਾਈ ਅੱਡੇ ਨੇ ਮੋਟੀਆਂ ਕਮਾਈਆਂ ਕਰਕੇ ਇਸ ਵਕਤ ਦੇਸ਼ ਦਾ ਸਭ ਤੋਂ ਮਹਿੰਗਾ ਹਵਾਈ ਅੱਡਾ ਬਣਨ ਦਾ ਖਿਤਾਬ ਜ਼ਰੂਰ ਹਾਸਲ ਕਰ ਲਿਆ ਹੈ। ਬ੍ਰਿਸਬੇਨ ਦੇ ਵਿੱਚ ਇਸ ਵਕਤ ਹਵਾਈ ਅੱਡੇ ਦੀ ਤਰਫ ਤੋਂ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ ਉਸਦੀ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਏਵੀਏਸ਼ਨ ਸਰਵਿਸ ਐਗਰੀਮੈਂਟ, ਜਿਹਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਇਸ ਹਵਾਈ ਅੱਡੇ ਦੇ ਉੱਤੇ ਪਾਰਕਿੰਗ ਦੀਆਂ ਕੀਮਤਾਂ ਕਿਵੇਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ। $27 ਜਿਹੜੀ ਉਹ ਪਹਿਲਾਂ ਤਾਂ ਅੱਧੇ ਘੰਟੇ ਦੀ ਕੀਮਤ ਫ੍ਰੀ ਹੈਗੀ ਹੈ, ਪਰ ਉਸ ਤੋਂ ਬਾਅਦ ਜਿਹੜੇ ਅਗਲੇ 48 ਘੰਟੇ ਦੇ ਦਰਮਿਆਨ ਪਾਰਕਿੰਗ ਦੀਆਂ ਕੀਮਤਾਂ ਇੱਥੇ ਵਸੂਲੀਆਂ ਜਾਂਦੀਆਂ ਨੇ। ਬ੍ਰਿਸਬੇਨ ਹੁਣ ਸਿਡਨੀ ਤੋਂ ਵੀ ਅੱਗੇ ਲੰਘ ਗਏ। $27 ਜਿਹੜੇ ਨੇ ਉਹ ਪ੍ਰਤੀ ਘੰਟੇ ਦੇ ਇੱਥੇ ਪਾਰਕਿੰਗ ਦੀ ਕੀਮਤ ਵਸੂਲੀ ਜਾਂਦੀ ਹੈ, ਜਦਕਿ ਸਿਡਨੀ 'ਚ $25.20 ਹੈ। ਤੇ ਵੈਸੇ ਬ੍ਰਿਸਬੇਨ ਹਵਾਈ ਅੱਡੇ ਨੇ $125 million ਪਿਛਲੇ ਫਾਈਨੈਂਸ਼ੀਅਲ ਈਅਰ 'ਚ ਕਮਾਏ ਸੀ 2024-25 ਦੇ ਵਿੱਚ, ਸਿਰਫ ਪਾਰਕਿੰਗ ਪਾਰਕਿੰਗ ਤੋਂ। ਹਵਾਈ ਅੱਡੇ ਨੇ, ਹਵਾਈ ਅੱਡੇ ਦੀ ਕਮਾਈ ਦੀ ਗੱਲ ਨਹੀਂ ਕਰ ਰਹੇ, ਪਾਰਕਿੰਗ ਦੀ ਇੰਨੀ ਕਮਾਈ ਸੀ। ਯਾਨੀ ਕਿ ਜੇ ਤੁਸੀਂ ਉਸ ਪਿਛਲੇ ਸਾਲ ਦੀ ਆਮਦਨੀ ਤੇ ਇਸ ਸਾਲ ਦੇ ਖਰਚੇ, ਹਾਲਾਂਕਿ ਬਹੁਤ ਅਰਥ ਸ਼ਾਸਤਰ ਦਾ ਬੜਾ ਅਜੀਬ ਜਿਹਾ ਨਿਯਮ ਹੈ, ਏਦਾਂ ਨਹੀਂ ਹੋਣਾ ਚਾਹੀਦਾ, ਇਸੇ ਸਾਲ ਦੇ ਖਰਚੇ ਤੇ ਇਸੇ ਸਾਲ ਦੀ ਕਮਾਈ ਚਾਹੀਦੀ।

ਕਮਾ ਰਿਹਾ, ਪਰਥ ਦਾ ਹਵਾਈ ਅੱਡਾ $1 ਪਿੱਛੇ 61 ਸੈਂਟ ਕਮਾ ਰਿਹਾ ਤੇ ਮੈਲਬਨ ਹਵਾਈ ਅੱਡਾ $1 ਪਿੱਛੇ 59 ਸੈਂਟ ਦੀ ਕਮਾਈ ਕਰ ਰਿਹਾ। ਬੇਸ਼ੱਕ ਜਿਹੜੀਆਂ ਸਿਡਨੀ ਦੀਆਂ ਲੌਂਗ ਟਰਮ ਪਾਰਕਿੰਗ ਫੀਸਾਂ ਨੇ ਉਹ ਹਾਲੇ ਵੀ ਸਭ ਤੋਂ ਜ਼ਿਆਦਾ ਨੇ ਦੇਸ਼ ਦੇ ਵਿੱਚ। 24 ਘੰਟੇ ਤੋਂ ਬਾਅਦ ਜੇ ਡੋਮੈਸਟਿਕ ਟਰਮੀਨਲ ਤੇ ਤੁਸੀਂ ਪਾਰਕ ਕਰਦੇ ਹੋ ਤਾਂ $78 ਜਿਹੜੀ ਉਹ ਫੀਸ ਹੈ, ਤੇ ਇੰਟਰਨੈਸ਼ਨਲ ਦੇ ਉੱਤੇ $80 ਲੱਗ ਜਾਂਦੇ ਨੇ। ਲਿਸਬਨ ਹਵਾਈ ਅੱਡੇ ਦੇ ਉੱਤੇ, ਕਿਉਂਕਿ ਉਹਨਾਂ ਦੇ ਡੋਮੈਸਟਿਕ ਤੇ ਇੰਟਰਨੈਸ਼ਨਲ ਟਰਮੀਨਲ ਇੱਕੋ ਹੀ ਹਵਾਈ ਅੱਡੇ ਤੇ ਨੇ, ਉੱਥੇ $69 ਲੱਗਦੇ ਨੇ। ਸਿਡਨੀ ਦੇ ਡੋਮੈਸਟਿਕ ਨਾਲੋਂ ਵੀ ਕਿਤੇ ਘੱਟ। ਸਿਡਨੀ ਹਵਾਈ ਅੱਡੇ ਦਾ ਇਸਤੇਮਾਲ ਜਿਹੜਾ ਉਹ ਹਫਤਾਵਾਰ ਜਦੋਂ ਤੁਸੀਂ ਕਰਨਾ ਹੁੰਦਾ ਉਹ ਵੀ ਮਹਿੰਗਾ ਪੈਂਦਾ। ਸਿਡਨੀ ਹਵਾਈ ਅੱਡੇ ਦੇ ਉੱਤੇ ਇੱਕ ਹਫਤੇ ਦੇ ਲਈ ਜੇ ਤੁਸੀਂ ਪਾਰਕਿੰਗ ਲਗਾ ਕੇ ਰੱਖਦੇ ਹੋ ਗੱਡੀ ਦੀ ਤਾਂ $495 ਪੈ ਜਾਂਦੇ ਨੇ। ਬ੍ਰਿਸਬੇਨ ਹਵਾਈ ਅੱਡੇ ਦੇ ਉੱਤੇ $244 ਪੈ ਜਾਂਦੇ ਨੇ। ਸੋ ਬ੍ਰਿਸਬੇਨ ਹਵਾਈ ਅੱਡਾ ਉਦੋਂ ਹੀ ਮਹਿੰਗਾ ਹੈ ਜਦੋਂ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਇੱਥੇ ਗੱਡੀ ਪਾਰਕ ਕਰਨੀ ਹੈ। ਲੌਂਗ ਟਰਮ ਦੇ ਲਈ ਬ੍ਰਿਸਬੇਨ ਹਵਾਈ ਅੱਡਾ ਫਿਰ ਵੀ ਸਿਡਨੀ ਦੇ ਨਾਲੋਂ ਜਿਹੜਾ ਉਹ ਘੱਟ ਹੀ ਪੈਸੇ ਵਸੂਲਦਾ, ਪਰ ਫਿਰ ਵੀ ਆਮਦਨੀ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਪ੍ਰੋਫਿਟ ਵਧਿਆ ਹੈਗਾ। ACCC ਨੇ ਇਹ ਗੱਲ ਦੱਸੀ ਸੀ ਕਿ ਆਸਟ੍ਰੇਲੀਆ ਭਰ ਦੇ ਜਿਹੜੇ ਏਅਰਪੋਰਟ ਨੇ ਉਹ ਸਿਰਫ ਪਾਰਕਿੰਗਾਂ ਦੇ ਵਿੱਚੋਂ $500 ਮਿਲੀਅਨ ਲਗਭਗ $450 ਮਿਲੀਅਨ ਦੀ ਕਮਾਈਆਂ ਕਰ ਲੈਂਦੇ ਨੇ 2024-25 ਦਾ ਇਹ ਜਿਹੜੇ ਮੁਨਾਫੇ ਦੱਸੇ ਗਏ ਨੇ। ਹਵਾਈ ਅੱਡੇ ਦੀ ਗੱਲ ਕੀਤੀ ਹੋ ਹੈ ਤਾਂ ਅਗਲੀ ਖਬਰ ਜਿਹੜੀ ਉਹ ਹਵਾਈ ਸਫ਼ਰ ਦੇ ਨਾਲ ਜੁੜੀ ਹੋਈ। ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਆਉਂਦੇ ਕ੍ਰਿਸਮਿਸ ਦੇ ਸੀਜ਼ਨ ਦੇ ਦਰਮਿਆਨ ਤੁਸੀਂ ਟਿਕਟਾਂ ਬੁੱਕ ਕਰਨੀਆਂ ਹੋਣਗੀਆਂ, ਜਾਣਾ ਹੋਏਗਾ, ਤੇ ਦੀਵਾਲੀ ਦੇ ਵੀ ਦਿਨ ਹੈਗੇ ਨੇ। ਸੋ ਖੈਰ ਇਹ ਸਰਕਾਰ ਨੇ ਤਾਂ ਨਹੀਂ ਕਿਹਾ, ਪਰ ਸਰਕਾਰ ਨੇ ਆਪਣੀ ਜਿਹੜੀ ਸਮਾਰਟ ਟਰੈਵਲ ਵੈਬਸਾਈਟ ਆ ਉਸ ਦੇ ਉੱਤੇ ਕੁਝ ਚੇਤਾਵਨੀਆਂ ਦਿੱਤੀਆਂ ਨੇ। ਇਸ ਤੋਂ ਇਲਾਵਾ ਡੀਫੈਟ ਹੈ ਜਿਹੜਾ ਡਿਪਾਰਟਮੈਂਟ ਆਫ ਫੋਰਨ ਅਫੇਅਰ, ਜਿਹੜਾ ਕਿ ਉਹੀ ਸਮਾਰਟ ਟਰੈਵਲ ਦੀ ਇਸ ਵੈਬਸਾਈਟ ਨੂੰ ਰੈਗੂਲੇਟ ਕਰਦੇ ਨੇ, ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਮੱਧ ਪੂਰਬ ਜਿਹੜਾ ਮਿਡਲ ਈਸਟ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਦੋਹਾ ਕਤਰ, ਜਿਹੜਾ ਦੋਹਾ ਉਸ ਦੇਸ਼ ਦੀ ਰਾਜਧਾਨੀ ਹੈ ਕਤਰ ਦੀ, ਜਾਂ ਸਾਊਦੀ ਅਰਬ ਦਾ ਰਿਆਦ, ਜਾਂ UAE ਦਾ ਦੁਬਈ, ਜਾਂ ਇਹਨਾਂ ਸ਼ਹਿਰਾਂ ਦੇ ਵੱਲ ਜਾਂ ਇਹਨਾਂ ਦੇਸ਼ਾਂ ਦੇ ਵੱਲ ਜਾਣ ਤੋਂ ਥੋੜਾ ਜਿਹਾ ਬਚੋ। ਨਾ ਤਾਂ ਤੁਹਾਡਾ ਜਹਾਜ਼ ਇਹਨਾਂ ਦੇਸ਼ਾਂ ਦੇ ਵਿੱਚ ਹੋਲਟ ਕਰਕੇ ਜਾ ਰਿਹਾ ਹੋਵੇ, ਤੇ ਨਾ ਹੀ ਤੁਹਾਡਾ ਜਹਾਜ਼ ਸਿੱਧੇ ਤੌਰ ਤੇ ਇਹਨਾਂ ਦੇਸ਼ਾਂ ਦੇ ਵੱਲ ਜਾ ਰਿਹਾ ਹੋਵੇ। ਹਾਲ ਮਾਹੌਲ ਇੰਨਾ ਵਧੀਆ ਨਹੀਂ ਹੈ, ਬੰਬਾਰੀ ਹੋ ਰਹੀ ਹੈ, ਬਲਕਿ ਬੰਬਾਰੀ ਦਾ ਖਤਰਾ ਵਧਾ ਦਿੱਤਾ ਗਿਆ। ਅੱਜ ਅਸੀਂ ਵੈਸੇ ਹੀ ਸਾਊਦੀ ਅਰਬ ਦੀਆਂ ਖਬਰਾਂ ਦੀ ਗੱਲ ਨਹੀਂ ਕੀਤੀ, ਪਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਹਾਂ। ਐਤਵਾਰ ਦੇ ਦਿਨ ਤਾਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਤਾਂ ਬਲਕਿ 13 ਲੋਕ ਮਾਰੇ ਵੀ ਗਏ ਸੀ ਜਦੋਂ ਹੁਤੀਆਂ ਨੇ ਅਟੈਕ ਕੀਤਾ ਸੀ, ਔਰ 300 ਦੇ ਕਰੀਬ ਲੋਕ ਜ਼ਖਮੀ ਵੀ ਹੋ ਗਏ ਸੀ। ਸੋ ਜ਼ਾਹਰ ਜੀ ਗੱਲ ਹੈ ਕਿ ਤੁਸੀਂ ਘੁੰਮਣ ਫਿਰਨ ਜਾਣਾ ਹੈ, ਆਪਣੀ ਛੁੱਟੀਆਂ ਨੂੰ ਜ਼ੋਖਮ ਚ ਨਾ ਪਾਇਓ। ਮੱਧ ਪੂਰਬ ਜਿਹੜਾ ਇਸ ਵਕਤ ਇਲਾਕਾ ਹੈ ਉਹ ਦੁਨੀਆਂ ਦਾ ਸਭ ਤੋਂ ਗੈਰ ਸੁਰੱਖਿਅਤ ਇਲਾਕਾ ਹੈ। ਇਸ ਕਰਕੇ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਚੇਤਾਵਨੀਆਂ ਦਿੱਤੀਆਂ ਗਈਆਂ। ਲੈਵਲ 2 ਦੀਆਂ ਚੇਤਾਵਨੀਆਂ ਕਤਰ UAE ਦੇ ਲਈ ਨੇ, ਲੈਵਲ 3 ਦੀਆਂ ਚੇਤਾਵਨੀਆਂ ਜਿਹੜੀਆਂ ਨੇ ਉਹ ਸਾਊਦੀ ਅਰਬ ਦੇ ਲਈ ਨੇ। ਉੱਥੇ ਹੀ ਟੈਸਲਾ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਬਲਿਕ ਇਲੈਕਟ੍ਰਿਕ ਵਹੀਕਲ ਚਾਰਜਿੰਗ ਹੱਬ ਬਣਾਇਆ ਜਾ ਰਿਹਾ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੀ ਬਾਰਡਰ ਦੇ ਉੱਤੇ ਐਲਬਰੀ ਦੇ ਵਿੱਚ ਇਹ ਬਣਨਾ ਆਸਟ੍ਰੇਲੀਆ ਦਾ ਸਭ ਤੋਂ ਵੱਡਾ EV ਹੱਬ। ਯਾਨੀ ਕਿ ਜਿਵੇਂ ਤੁਸੀਂ ਆਪਣੀਆਂ ਗੱਡੀਆਂ ਚ ਫਿਊਲ ਭਰਵਾਉਂਦੇ ਹੋ ਪੈਟਰੋਲ ਸਟੇਸ਼ਨਾਂ ਤੇ ਜਾ ਕੇ, ਉਦਾਂ ਹੀ ਇਹ ਹੱਬ ਹੋਏਗਾ। ਇੱਥੇ ਆਪਣੀਆਂ ਗੱਡੀਆਂ ਆ ਕੇ ਚਾਰਜ ਕਰੋ, ਇੱਥੇ ਬਕਾਇਦਾ ਜਿਹੜੇ ਨੇ ਕੈਫੇ ਵਗੈਰਾ ਬਣੇ ਹੋਣਗੇ, ਪਰ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਹੋਏਗਾ। ਲਗਭਗ 1300 ਸਕੁਅਰ ਮੀਟਰ ਦੇ ਵਿੱਚ ਇਹ ਬਣਨਾ, $3.5 ਮਿਲੀਅਨ ਇਹ ਤੇ ਖਰਚ ਹੋਣਗੇ। ਟੈਸਲਾ ਦੀ ਤਰਫ ਤੋਂ ਇਹ ਬਣਾਇਆ ਜਾਏਗਾ। 37 ਕਾਰਾਂ ਇਕੱਠੀਆਂ ਇੱਕ ਵਕਤ ਦੇ ਵਿੱਚ ਚਾਰਜ ਹੋ ਸਕਣਗੀਆਂ। ਐਲਬਰੀ ਦਾ ਇੱਕ ਸਬਰਬ ਹੈ ਥਰਗੁਨਾ, ਉੱਥੇ ਇਹ ਬਣਨਾ। ਹਿਊਮ ਹਾਈਵੇ ਤੋਂ ਲਗਭਗ 2.5 ਕਿਲੋਮੀਟਰ ਹਟ ਕੇ ਹੈ ਇਹ, ਤੇ ਇਹਦੇ ਫਿਲਹਾਲ ਇਹ ਸਾਈਟ ਦੇ ਆਲੇ ਦੁਆਲੇ ਜਿਹੜੀਆਂ ਕੈਨੋਪੀਜ਼ ਲੱਗ ਗਈਆਂ ਨੇ। ਕਿਹਾ ਜਾ ਰਿਹਾ ਹੈ ਕਿ 100 ਕਿਲੋਵਾਟ ਦੀ ਜਿਹੜੀ ਸੋਲਰ ਪੈਨਲ ਨੇ ਉਹਨਾਂ ਦੇ ਜ਼ਰੀਏ ਇੱਥੇ ਇਹ ਸਪਲਾਈ ਜਿਹੜੀ ਦਿੱਤੀ ਜਾਏਗੀ, ਔਰ ਐਲਬਰੀ ਸਿਟੀ ਕੌਂਸਲ ਨੇ ਇਸ ਪ੍ਰਪੋਜ਼ਲ ਨੂੰ ਪਾਸ ਵੀ ਕਰ ਦਿੱਤਾ ਹੈ। ਫਿਲਹਾਲ ਟੈਸਲਾ ਦਾ ਜਿਹੜਾ V4 ਚਾਰਜਰ ਹੈ ਉਹ ਇੱਥੇ ਲੱਗਿਆ ਹੋਏਗਾ, ਨਾਲ ਹੀ ਇੱਥੇ ਜਿਮ ਹੋਏਗਾ, ਨਾਲ ਹੀ ਸੁਪਰ ਮਾਰਕੀਟ ਹੋਏਗੀ, ਨਾਲ ਹੀ ਕੈਫੇ ਹੋਏਗਾ। ਸੋ ਜੋ ਮਰਜ਼ੀ ਕਰਿਓ, ਜੇ ਮੈਲਬਰਨ ਤੋਂ ਸਿਡਨੀ ਜਾਂ ਸਿਡਨੀ ਤੋਂ ਮੈਲਬਰਨ ਆਉਣਾ ਜਾਣਾ ਹੈ ਘੁੰਮਣਾ ਫਿਰਨਾ ਇਲੈਕਟ੍ਰਿਕ ਵਹੀਕਲਸ ਦੇ ਵਿੱਚ, ਹਾਲੇ ਨਹੀਂ ਪਰ ਇਸ ਪ੍ਰੋਜੈਕਟ ਨੂੰ ਹਾਲੇ ਬਣਨ ਨੂੰ ਸਮਾਂ ਲੱਗਣਾ, ਹਾਲੇ ਸਿਰਫ ਇਹ ਪ੍ਰਪੋਜ਼ਲ ਸਾਹਮਣੇ ਹੈ। ਵੈਸੇ ਟੈਸਲਾ ਇਸ ਕਿਸਮ ਦੇ ਪ੍ਰਪੋਜ਼ਲ ਹੋਰਨਾਂ ਇਲਾਕਿਆਂ 'ਚ ਵੀ ਦੇ ਰਹੀ ਹੈ, ਜਿਵੇਂ ਮੈਲਬਰਨ ਤੋਂ ਐਡੀਲੇਡ 'ਚ ਸਫ਼ਰ ਕਰਨਾ ਤੇ ਉਹਨਾਂ ਦੇ ਰਾਹ ਦੇ ਮੱਧ ਦੇ ਵਿੱਚ ਕਿਤੇ। ਫਿਲਹਾਲ ਜਿਹੜਾ ਇੱਕ ਪ੍ਰਪੋਜ਼ਲ ਆ ਉਹਦੇ ਮੁਤਾਬਕ ਵਿਕਟੋਰੀਆ ਦਾ ਸ਼ਹਿਰ ਹੈ, ਸਬਰਬ ਹੈ ਛੋਟਾ ਜਿਹਾ ਕਨੀਵਾ, ਉੱਥੇ ਇਹ ਪ੍ਰਪੋਜ਼ਲ ਦਿੱਤਾ ਗਿਆ ਕਿ ਉੱਥੇ ਵੀ ਇਸ ਕਿਸਮ ਦਾ ਇੱਕ ਸਥਾਪਿਤ ਕੀਤਾ ਜਾਏਗਾ। ਇੱਧਰ ਵਾਗਾ

ਕੌਂਸਲ ਦੀ ਤਰਫ ਤੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਕੌਂਸਲ ਦੇ ਵਿੱਚ ਇਸ ਕਿਸਮ ਦਾ ਇੱਕ ਚਾਰਜਿੰਗ ਹੱਬ ਜਿਹੜਾ ਬਣਾਇਆ ਜਾਵੇ। ਵਾਗਾ ਵਾਗਾ ਵੀ ਸਿਡਨੀ ਤੋਂ ਮੈਲਬਨ ਦੇ ਦਰਮਿਆਨ ਇੱਕ ਮਿਡ ਪੁਆਇੰਟ ਬਣ ਸਕਦਾ ਹੈ। ਟਰਕੱਟਾ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਕਿਸਮ ਦਾ ਇੱਕ ਪ੍ਰਪੋਜ਼ਲ ਦਿੱਤਾ ਜਾਵੇ, ਘੱਟੋ ਘੱਟ 16 ਕਾਰਾਂ ਹੀ ਇੱਥੇ ਜਿਹੜੀਆਂ ਚਾਰਜ ਹੋ ਸਕਣ, ਇਸ ਕਿਸਮ ਦਾ ਇੱਕ ਪ੍ਰਪੋਜ਼ਲ ਦਿੱਤਾ ਗਿਆ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਇੱਕ ਨਵੀਂ ਰਿਪੋਰਟ ਜਿਹੜੀ CHEV ਚੇਬਾ ਵੀ ਜਿਹਨੂੰ ਕਹਿ ਲਿਆ ਜਾਂਦਾ, NSW ਦਾ ਜਿਹੜਾ ਸੈਂਟਰ ਫਾਰ ਹੈਲਦੀ ਬ੍ਰੇਨ ਏਜਿੰਗ, ਉਹਨਾਂ ਦੀ ਤਰਫ ਤੋਂ। ਵੈਸੇ ਉਮਰ ਕਿਵੇਂ ਵੱਧਦੀ ਹੈ ਔਰ ਉਮਰ ਨੂੰ ਕੰਟਰੋਲ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ, ਏਜਿੰਗ ਜਿਹਨੂੰ ਕਹਿ ਲਿਆ ਜਾਂਦਾ, ਬਜ਼ੁਰਗ ਅਸੀਂ ਕਿਉਂ ਹੁੰਦੇ ਹਾਂ, ਬੁੜੇ ਕਿਉਂ ਹੁੰਦੇ ਹਾਂ, ਇਸ ਦੇ ਨਾਲ ਜੁੜਿਆ ਇੱਕ ਕੱਲ ਦੇ ਦਿਨ ਲੰਘੀ ਕੱਲ ਇੱਕ ਪ੍ਰੋਗਰਾਮ ਕੀਤਾ ਸੀ ਡੀਪ ਟਾਕ ਸ਼ੋਅ ਡਾਕਟਰ ਸੰਦੀਪ ਕੌਰ ਹੋਰਾਂ ਦੇ ਨਾਲ। ਉਹ ਸ਼ੋਅ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੋਡਕਾਸਟ ਤੋਂ ਸੁਣ ਸਕੋਗੇ, ਰਿਪੀਟ ਬ੍ਰੌਡਕਾਸਟ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵੀਕਐਂਡ ਦੇ ਦਰਮਿਆਨ ਤੁਸੀਂ ਸੁਣ ਸਕੋਗੇ ਮੈਲਬਨ ਤੇ ਸਿਡਨੀ ਸਟੇਸ਼ਨ ਤੋਂ। ਪਰ ਉਹਦੇ ਵਿੱਚ ਉਮਰ ਦੀ ਜਿਹੜਾ ਉਮਰ ਦੇ ਤੌਰ ਦੇ ਉੱਤੇ ਯਾਨੀ ਸਰੀਰਕ ਤੌਰ ਤੇ ਜਿਹੜੇ ਬਜ਼ੁਰਗ ਹੁੰਦੇ ਆ ਕਿਉਂ ਹੁੰਦੇ ਆ ਕਿਵੇਂ ਹੁੰਦੇ ਆ ਉਹਦੇ ਕਾਰਨ ਉਹਦੇ ਚ ਖੋਜਾਂ ਕੀ ਹੋ ਰਹੀਆਂ ਨੇ, ਇਹ ਸਾਰੇ ਗੱਲਾਂ ਕੀਤੀਆਂ ਗਈਆਂ ਸੀ। ਪਰ NSW ਦਾ ਜਿਹੜਾ ਇਹ ਚੇਬਾ ਸੈਂਟਰ ਇਹਨਾਂ ਦੀ ਤਰਫ ਤੋਂ ਇੱਕ ਅੰਦਾਜ਼ਾ ਲਗਾਇਆ ਗਿਆ ਕਿ ਦੁਨੀਆਂ ਭਰ ਦੇ ਵਿੱਚ ਦਿਮਾਗ ਤੋਂ ਜਿਹੜੇ ਬਜ਼ੁਰਗ ਹੋ ਰਹੇ ਲੋਕ ਨੇ ਉਹਨਾਂ ਦੀ ਗਿਣਤੀ ਜਿਹੜੀ ਉਹ 2050 ਤੱਕ ਜਾਂਦਿਆਂ ਜਾਂਦਿਆਂ ਡਬਲ ਹੋ ਜਾਏਗੀ। ਲਗਭਗ 24 ਮਿਲੀਅਨ ਲੋਕ ਹੋਣਗੇ ਦੁਨੀਆਂ ਭਰ ਦੇ ਵਿੱਚ ਜਿਹੜੇ ਡਿਮੈਂਸ਼ੀਆ ਦਾ ਸ਼ਿਕਾਰ ਹੋਣਗੇ, ਡਿਮੈਂਸ਼ੀਆ ਜਾਂ ਹੋਰ ਦੂਸਰੇ ਮਾਨਸਿਕ ਵਿਕਾਰ ਜਾਂ ਦਿਮਾਗ ਦੇ ਨਾਲ ਜੁੜੇ ਹੋਏ ਵਿਕਾਰ ਜਿਹੜੇ ਨੇ, ਉਹ ਪਾਪੂਲੇਸ਼ਨ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ। ਔਰ ਡਿਮੈਂਸ਼ੀਆ ਖਾਸ ਤੌਰ ਦੇ ਉੱਤੇ ਹਾਈ ਇਨਕਮ ਜਿਹੜੀਆਂ ਮਾਫ ਕਰਨਾ ਜਿਹੜੇ ਲੋ ਇਨਕਮ ਤੇ ਮਿਡਲ ਇਨਕਮ ਕੰਟਰੀਜ਼ ਨੇ ਉਹਨਾਂ ਦੇ ਵਿੱਚ ਪੁਰਸ਼ਾਂ ਦੇ ਅੰਦਰ ਮਹਿਲਾਵਾਂ ਦੇ ਮੁਕਾਬਲੇ ਜ਼ਿਆਦਾ ਹੋਏਗਾ। ਇਹ ਨਿਊ ਸਾਊਥ ਵੇਲਸ ਦੀ ਇੱਕ ਸੰਸਥਾ ਦੀ ਤਰਫ ਤੋਂ ਦਾਅਵੇ ਕੀਤੇ ਗਏ ਨੇ। ਇੰਟਰਨੈਸ਼ਨਲੀ ਇਸ ਦੇ ਅਲੱਗ ਅਲੱਗ ਕਾਰਨ ਹੋ ਸਕਦੇ ਨੇ, ਪਰ ਡੋਮੈਸਟਿਕ ਤੌਰ ਦੇ ਉੱਤੇ ਜਿਹੜੇ ਇਹਦੇ ਕਾਰਨ ਨੇ, ਇਸ ਦੇ ਵਿੱਚ ਇੱਕ ਡਾਇਟ, ਲਿਵਿੰਗ ਸਟਾਈਲ ਆਦਿ ਕਾਫੀ ਮਾਇਨੇ ਰੱਖਦੇ ਨੇ ਤੇ ਇਹਨਾਂ ਤੋਂ ਬਚਣ ਦੇ ਵੀ ਕਾਰਨ ਜਿਹੜੇ ਨੇ, ਤਰੀਕੇ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਡਿਮੈਂਸ਼ੀਆ ਤੋਂ ਬਚਿਆ ਜਾ ਸਕਦਾ ਜਾਂ ਅਲੱਗ ਅਲੱਗ ਕਿਸਮ ਦੇ ਅਲਜ਼ਾਈਮਰ ਵਗੈਰਾ ਹੋਰ ਜਿਹੜੀਆਂ ਬਿਮਾਰੀਆਂ ਨੇ ਉਹ ਕਿਵੇਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ, ਉਹਨਾਂ ਦੇ ਅਲੱਗ ਅਲੱਗ ਜਿਹੜੇ ਹੈਲਥ ਬੁਲੇਟਿਨ ਨੇ ਉਹਨਾਂ ਦੇ ਵਿੱਚ ਅਸੀਂ ਸਮੇਂ ਸਮੇਂ ਤੇ ਸਾਂਝੇ ਕਰਦੇ ਰਹੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਰਫ ਤੋਂ ਇਹ ਗੱਲ ਜ਼ਰੂਰ ਦੱਸੀ ਗਈ ਹੈ ਕਿ ਇਸ ਦੇ ਲਈ ਬਹੁਤ ਜ਼ਰੂਰੀ ਹੈ ਮੈਂਟਲ ਹੈਲਥ ਦੇ ਵਾਸਤੇ ਕਿ ਤੁਸੀਂ ਆਪਣੀ ਫਿਜ਼ੀਕਲ ਹੈਲਥ ਦੇ ਉੱਤੇ ਜਿਹੜਾ ਧਿਆਨ ਦੇਵੋ, ਲਾਈਫ ਸਟਾਈਲ ਹੈਬਿਟਸ ਜਿਹੜੀਆਂ ਨੇ, ਰੈਗੂਲਰ ਐਕਸਰਸਾਈਜ਼ ਜਾਂ ਵਾਕ ਜਿਹੜੀ ਹੈ, ਔਰ ਹੈਲਦੀ ਖਾਣਾ ਜਿਸ ਦੇ ਵਿੱਚ ਫਰੂਟਸ, ਨਟਸ, ਬੀਨਸ, ਵੈਜੀਟੇਬਲਸ ਜਾਂ ਫਿਰ ਜਿਹੜੇ ਡੈਸ਼ ਤੇ MND ਵਾਲੀਆਂ ਡਾਇਟਸ ਨੇ ਜਿੱਦਾਂ ਜਿਹਨਾਂ ਦੇ ਵਿੱਚ ਫਿਸ਼ ਆਇਲ ਵਗੈਰਾ ਕੈਪਸੂਲ ਜਿਹੜੇ ਨੇ ਉਹਨਾਂ ਦਾ ਇਸਤੇਮਾਲ, ਸਮੋਕਿੰਗ ਜਾਂ ਅਲਕੋਹਲ ਦੀ ਵਰਤੋਂ ਘੱਟ ਕਰਨਾ, ਔਰ ਕੁਆਲਿਟੀ ਸਲੀਪ ਹੈ ਜਿਹੜੀ ਉਸਨੂੰ ਪ੍ਰਿਓਰੀਟਾਈਜ਼ ਕਰਨਾ, ਉਸਨੂੰ ਤਰਜੀਹ ਦੇਣਾ, ਯਾਨੀ ਕਿ ਘੱਟੋ ਘੱਟ 7 ਤੋਂ 9 ਘੰਟੇ ਦੇ ਦਰਮਿਆਨ ਜਿਹੜੀ ਇੱਕ ਰਿਸਟੋਰੇਟਿਵ ਸਲੀਪ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਜੇਕਰ ਇੰਨੀ ਕੁ ਤੁਸੀਂ ਨੀਂਦ ਲੈਂਦੇ ਹੋ ਤਾਂ ਉਹਦੇ ਚ ਜਿਹੜੇ ਤੁਹਾਡੇ ਦਿਮਾਗ ਦੇ ਬਲੇਨ ਦੇ ਜਿਹੜੇ ਗਲਾਈਫੈਟਿਕ ਸਿਸਟਮ ਹੁੰਦਾ ਉਹ ਰੀਸਟੋਰ ਹੋ ਜਾਂਦਾ, ਉਹ ਦੁਬਾਰਾ ਕੰਮ ਕਰਨ ਦੇ ਲਾਇਕ ਹੋ ਜਾਂਦਾ। ਸੋ ਇਸ ਕਿਸਮ ਦੇ ਨਾਲ ਦਿਮਾਗ ਨੂੰ ਸ਼ਾਂਤ ਰੱਖਣਾ ਔਰ ਬ੍ਰੇਨ ਸਟਿਮੂਲੇਸ਼ਨ ਜਿਹੜੀਆਂ ਐਕਟੀਵਿਟੀਜ਼ ਕਰਨਾ ਤਾਂ ਕਿ ਤੁਹਾਡਾ ਦਿਮਾਗ ਜਿਹੜਾ ਉਹ ਚੱਲਦਾ ਰਹੇ, ਖੋਰਾ ਨਾ ਲੱਗੇ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: मेरा देश इनक्रेडिबल इंडिया ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 or WhatsApp 2Fold Lending.
4: This autumn, laugh out loud with Ayushman Khurana and Sada Ali Khan in Urda Teer.
5: Ek Pakistani jasoos Hindustan jayega.
6: Desh bhakti to yaad aa gayi.
7: Desh kaun sa hai? Ye bhul gaya.
4: A spy mission gone wrong with hilarious moments.
8: Udhe border chal rahi hai.
4: Nahi ji, ye to Urda Teer chal raha hai. From October 9th at cinemas near you.
9: Ji tusi bimar ho ta AI kol nahi, doctor kol jaane ho. ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
10: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਤੇਰੀਆਂ ਰੀਸਾਂ ਕੌਣ ਕਰੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅਤੇ ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਚੁੱਕਾ ਕਿ ਆਪਾਂ ਇੱਕ ਵਿਸ਼ਾ ਰੱਖੀਏ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਅੱਜ ਸੱਤ ਸ਼ਬਦਾਂ ਦਾ ਵੀ ਦੇਣ ਆ ਅਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ ਕੀ ਵਾਪਰ ਰਿਹਾ ਉਹਦਾ ਵੀ ਦੇਣਾ ਕਿਉਂਕਿ ਅੱਜ ਸਾਡੇ ਨਾਲ ਆਏ ਨੇ ਸੁੱਖ ਪਰਮਾਰ
1: ਥੈਂਕ ਯੂ ਰਣਜੋਤ ਜੀ ਅਤੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਆਸ ਕਰਦੇ ਹਾਂ ਤੁਸੀਂ ਆਪਣੇ ਕੰਮ ਕਾਰ ਨਵੇੜਲੇ ਹੋਵੋਗੇ ਬੱਚਿਆਂ ਨੂੰ ਛੱਡ ਆਏ ਹੋਵੋਗੇ ਅਤੇ ਚਾਹ ਪਾਣੀ ਆ ਜਿਹੜਾ ਉਹ ਪੀਣਾ ਸ਼ੁਰੂ ਕਰ ਦਿੱਤਾ ਹੋਊਗਾ ਚਾਹ ਤੁਹਾਡੀ ਸਵਾਦ ਬੜੀ ਹੋਊਗੀ
0: ਅੱਛਾ ਚਾਹ ਇਹ ਵੀ ਮਸਲਾ ਹੁੰਦਾ
1: ਹਾਂ ਚਾਹ ਦਾ ਮਸਲਾ ਹੁੰਦਾ ਚਾਹ ਤੁਹਾਡੀ ਸਵਾਦ ਬਣੀ ਹੋਊਗੀ ਇੰਜੋਏ ਕਰੋ ਇੰਜੋਏ ਕਰਾਵਾਂਗੇ ਸੁਣਦੇ ਰਹੋ ਸਾਨੂੰ ਜਦੋਂ ਤੱਕ
0: ਤੁਸੀਂ ਇੱਕ ਵੇਲੇ ਕੀ ਕਰ ਰਹੇ ਹੁੰਦੇ ਵੈਸੇ
1: ਮੈਂ ਕੀ ਕਰਨਾ ਰਣਜੀਤ
0: ਕੰਮ ਤੇ ਕਰ ਹੀ ਰਹਿੰਦਾ ਬੰਦਾ ਕੰਮ ਦੇ ਵਿੱਚ ਵੀ ਇੱਕ ਕੰਮ ਹੁੰਦਾ ਨਾ ਮਤਲਬ ਮੰਨ ਲਓ ਇਸ ਵੇਲੇ ਚਾਹ ਕਾਫੀ ਇਸ ਵੇਲੇ ਕੋਈ ਮਤਲਬ ਕੋਈ ਹੋਰ ਰੁਝੇਵਾਂ
1: ਇਸ ਵੇਲੇ ਤਾਂ ਮੇਰਾ ਪੂਰਾ ਕੰਮ ਚੱਲ ਰਿਹਾ ਹੁੰਦਾ ਕਲਾਇੰਟਸ ਕਰਦੀ
0: ਪੂਰੇ 2 ਘੰਟੇ
1: ਹਾਂਜੀ ਹਾਂ ਪੂਰੇ 2 ਘੰਟੇ 10 ਤੋਂ 12 ਡਿਪੈਂਡ ਕਰਦਾ ਬ੍ਰੇਕਫਾਸਟ ਕਿੰਨੇ ਵਜੇ ਹੋਇਆ ਉਹਦੇ ਹਿਸਾਬ ਨਾਲ ਫਿਰ ਮੇਰੀ ਇੱਕ ਵਿੱਚ ਕਾਫੀ ਬ੍ਰੇਕ ਹੁੰਦੀ ਹੈ ਉਹ ਵੀ ਕੁਇਕ ਵਾਲੀ ਲਾਈਕ ਫਟਾਫਟ ਵਾਲੀ
0: ਓਕੇ
1: ਹਾਂ
0: ਸਾਰਿਆਂ
1: ਨੇ ਤਾਂ ਮੈਨੂੰ ਮੈਸੇਜ ਕਰ ਕਰਕੇ ਕਿਹਾ ਕਿ ਤੂੰ ਦਿਸਣੀ ਸ਼ੁਰੂ ਹੋਈ ਆ ਮਸੀ ਤੁਸੀਂ ਸੋਸ਼ਲ ਮੀਡੀਆ ਵਾਲੇ ਨੀ ਨਾ ਹੈਗੇ ਮੇਰਾ
0: ਸਹੀ ਗੱਲ ਹੈ ਫਿਰ
1: ਚਲੋ ਸੋਸ਼ਲ ਮੀਡੀਆ ਤੇ ਆਉਂਦੇ
0: ਨਹੀਂ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਸਕੀਰਤ ਜੀ ਵੀ ਨਹੀਂ ਨਜ਼ਰ ਆਏ ਅੱਜ ਵੀ ਨਹੀਂ ਵੈਸੇ ਦੇਖਦੇ ਕਿਤੇ ਵੀ ਕਿਤੇ
1: ਜਸਕੀਰਤ ਜੀ ਬਿਜ਼ੀ ਤਾਂ ਨਹੀਂ ਹੋ ਗਏ ਨਹੀਂ ਜਾਣਾ ਤਾਂ ਉਹਨਾਂ ਨੇ ਕਿਤੇ ਨਹੀਂ ਸੀ
0: ਅੱਛਾ
1: ਹਾਂ ਬਿਜ਼ੀ ਹੋ ਗਏ ਹੁਣ ਕੰਮ
0: ਸਕਦਾ ਵੀ ਕਿਤੇ ਕਈ ਵਾਰ ਇੱਕ ਦੂਸਰੇ ਨੂੰ ਵੇਖ ਕੇ ਵੀ ਖਿੱਚ ਖਾ ਜੀ ਦੀ ਨਾ ਜਿੱਦਾਂ ਮੰਨ ਲਓ ਪਤਾ ਲੱਗਾ ਵੀ ਉਹ ਸੋ ਘੁੰਮਣ ਗਏ ਉਹ
1: ਤੇ ਦੂਸਰਿਆਂ
0: ਨੂੰ ਹਾਂ ਦੂਸਰਿਆਂ ਨੂੰ ਵੀ ਮਤਲਬ ਖਿੱਚ ਚੜ੍ਹ ਜਾਂਦੀ ਹੈ ਨਾ ਵੀ ਹਾਂ ਵੀ ਅਸੀਂ ਨਹੀਂ ਗਏ ਕਿਤੇ
1: ਆਪਣੇ ਆਪ ਤੇ ਇੱਦਾਂ ਹੁੰਦਾ ਨਾ ਵੀ ਚਲੋ ਚੱਲੀਏ ਹੁਣ ਹਨਾ ਪਰ ਰਣਜੋਤ ਜੀ ਮੈਨੂੰ ਲੱਗਦਾ ਇਹ ਆ ਹੀ ਜਾਂਦਾ ਥੋੜੇ ਸਾਲ ਕੁ ਦੇ ਬਾਅਦ ਨਾ ਕੀੜੇ ਲੜਨੇ ਸ਼ੁਰੂ ਹੋ ਜਾਂਦੇ ਆ ਕਿ ਹਾਏ ਹੁਣ ਕਿਤੇ ਚੱਲੀਏ ਇੱਥੇ ਤਾਂ ਘਰ ਤਾਂ ਆਹੀ ਫਿਰ ਨਾ ਤੁਸੀਂ ਇੱਦਾਂ ਦੀ ਸੋਚ ਸੋਚਣ ਲੱਗ ਜਾਂਦੇ ਆ ਕਿ ਜ਼ਿੰਦਗੀ ਆ ਸਾਰਾ ਦਿਨ ਕੰਮ ਕਰੋ ਉਹੀ ਰਿਪੀਟ ਇੱਕ ਸਾਲ ਹੋ ਗਿਆ ਕਿਤੇ ਨਹੀਂ ਗਏ ਕਿਤੇ ਨਹੀਂ ਗਏ ਨਾ ਫਿਰ ਜਿਹਦੇ ਕੀੜੇ ਲੜਦੇ ਹੁੰਦੇ ਫਿਰ ਉਹ ਦੂਜੇ ਦੇ ਕੀੜੇ ਲੜਾਉਂਦਾ ਫਿਰ ਦੂਜਾ ਬਥੇਰੇ ਉਹ ਕੀੜੇ ਠਾਉਣ ਦੀ ਕੋਸ਼ਿਸ਼ ਕਰਦਾ ਪਰ ਜਿਹਦੇ ਉਹ ਲੜਦੇ ਹੁੰਦੇ ਨਾ ਫਿਰ ਉਹ ਹੋਰ ਦੂਜੇ ਕੀੜੇ ਨਾਲ ਲੜਾਉਂਦਾ
0: ਚੰਗੀ ਚੀਜ਼ ਆ ਪਰ ਸਵਾਲ ਆ ਕਿ ਕੀ ਇਹਦੇ ਨਾਲ ਮਸਲਾ ਹੱਲ ਹੋ ਜਾਂਦਾ ਮਤਲਬ ਉਹ ਠੀਕ ਆ ਵੀ ਤੁਸੀਂ ਇਹ ਤਾਂ ਮਹਿਸੂਸ ਕਰਦੇ ਹੋ ਵੀ ਕੰਮ ਅਤੇ ਕੰਮ ਅਤੇ ਕੰਮ ਅਤੇ ਉਸ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਵੀ ਇੱਕ ਸਾਨੂੰ ਵਿੱਚ ਬ੍ਰੇਕ ਮਿਲੇ ਅਤੇ ਆਪਾਂ ਬਾਹਰ ਕਿਤੇ ਚੱਲ ਜਾਂਗੇ ਆਪਾਂ ਤਾਂ ਸ਼ਾਇਦ ਠੀਕ ਹੋ ਜਾਂਗੇ ਆਪਾਂ ਓਕੇ ਹੋ ਕੇ ਆ ਜਾਂਗੇ ਪਰ ਉਸ ਤੋਂ ਬਾਅਦ ਦਾ ਜਿਹੜਾ ਸਵਾਲ ਇਹ ਆ ਕਿ ਕੀ ਵਾਕਈ ਤੁਸੀਂ ਠੀਕ ਹੋ ਕੇ ਆਉਂਦੇ ਹੋ ਕਿ ਵਾਕਈ ਤੁਸੀਂ ਰਿਲੈਕਸ ਹੋ ਕੇ ਆਉਂਦੇ ਹੋ ਕਿ ਵਾਕਈ ਤੁਸੀਂ ਨਵੀਂ ਐਨਰਜੀ ਲੈ ਕੇ ਆਉਂਦੇ ਹੋ ਕਿ ਵਾਕਈ ਤੁਹਾਡਾ ਆਪਣੇ ਕੰਮ ਦੇ ਉੱਤੇ ਵਾਪਸ ਜੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਤੁਸੀਂ ਰੀਫਰੈਸ਼ਮੈਂਟ ਜਾਂ ਰੀਫਰੈਸ਼ ਫੀਲ ਕਰਦੇ ਹੋ ਰੀਬੂਟ ਵੱਜ ਜਾਂਦਾ ਜਾਂ ਫਿਰ ਉਹ ਚੀਜ਼ ਸਿਰਫ ਉਨ੍ਹਾਂ ਚਿਰ ਹੀ ਆ ਜਿੰਨਾ ਚਿਰ ਤੁਸੀਂ 4 ਦਿਨ ਘਰੋਂ ਬਾਹਰ ਰਹੇ ਹੋ ਅਤੇ ਉਲਟਾ ਫਿਰ ਉਹੀ ਸ਼ੁਰੂ ਹੋ ਜਾਂਦਾ ਕੰਮ ਸੋ ਅਸਲ ਦੇ ਵਿੱਚ ਇਹਦਾ ਹੱਲ ਕੀ ਆ ਸਲਿਊਸ਼ਨ ਕੀ ਆ ਜੇਕਰ ਆਪਾਂ ਇਸੇ ਕੰਮ ਦੇ ਲਈ ਜਾਂਦੇ ਹਾਂ ਵੀ ਆਪਾਂ ਥੋੜ੍ਹਾ ਜਿਹਾ ਰਿਲੈਕਸ ਹੋ ਜਾਈਏ ਆਪਾਂ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਰਸ ਭਰ ਲਈਏ
1: ਜੀ
0: ਵਾਪਸ ਕੰਮ ਦੇ ਵਿੱਚ ਸਾਡਾ ਜੀ ਲੱਗਣਾ ਸ਼ੁਰੂ ਹੋ ਜਾਵੇ ਕੀ ਉਹ ਆਪਾਂ ਅਚੀਵ ਕਰ ਪਾਉਂਦੇ ਹਾਂ ਇਹ ਵੱਡਾ ਸਵਾਲ ਹੈ
1: ਜੀ ਬਿਲਕੁਲ
0: ਅਤੇ ਆਈ ਥਿੰਕ ਇਹਦਾ ਜਵਾਬ ਲਗਭਗ ਹੋ ਸਕਦਾ ਜ਼ਿਆਦਾਤਰ ਦਾ ਇਹੋ ਹੀ ਹੋਵੇ ਵੀ ਨਹੀਂ ਫਿਰ ਉਹੀ ਕੁਛ ਹੀ ਹੋ ਜਾਂਦਾ ਵਾ ਇੱਕ ਦੋ ਦਿਨ ਵਿੱਚ ਆ ਕੇ ਉਲਟਾ ਸਗੋਂ ਕਈ ਵਾਰੀ ਆਪਾਂ ਹੋਰ ਵਧਾ ਲੈਂਦੇ ਹਾਂ
1: ਹੈ ਨਾ
0: ਪਰ ਫਿਰ ਵੀ ਇਹ ਚੱਲ ਰਿਹਾ ਵਾ
1: ਜੀ
0: ਫਿਰ ਵੀ ਇਹ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ ਸੋ ਸਾਡਾ ਜਿਹੜਾ ਮੇਨ ਮਕਸਦ ਆ ਉਹ ਫਿਰ ਇਹਦਾ ਮਤਲਬ ਵੀ ਹੱਲ ਨਹੀਂ ਹੁੰਦਾ ਜ਼ਿਆਦਾਤਰ ਦਾ ਫਿਰ ਉਹ ਹੱਲ ਕਿੱਦਾਂ ਹੋਵੇ
1: ਜੀ
0: ਕਿਸੇ ਨੇ ਕੋਈ ਕੱਢਿਆ ਹੋਵੇ ਤੱਤ ਤੇ ਜ਼ਰੂਰ ਦੱਸੇ
1: ਜੀ ਬਿਲਕੁਲ
0: ਪਰ ਹੁੰਦਾ ਇਹੋ ਹੀ ਆ ਵੀ ਆਪਾਂ ਜਦੋਂ ਲੰਮਾ ਸਮਾਂ ਇੱਕ ਚੀਜ਼ ਤਾਂ ਪੱਕੀ ਹੈ ਜਦੋਂ ਆਪਾਂ ਲੰਮਾ ਸਮਾਂ ਇੱਕੋ ਹੀ ਆਪਾਂ ਸੇਮ ਕੰਮ ਕਰਦੇ ਹਾਂ ਨਾ ਸੁੱਖ ਜੀ ਭਾਵੇਂ ਉਹ ਪਹਿਲਾਂ ਤਾਂ ਕਹਿੰਦੇ ਸੀ ਨਾ ਵੀ ਤੁਹਾਡੇ ਪੈਸ਼ਨ ਦਾ ਕੰਮ ਹੋਵੇ ਤਾਂ ਤੁਸੀਂ ਅੱਕਦੇ ਨਹੀਂ ਮੈਂ ਕਹਿੰਦਾ ਵਾਂ ਵੀ ਤੁਸੀਂ ਜਦੋਂ ਲੰਮਾ ਸਮਾਂ ਇੱਕੋ ਹੀ ਕੰਮ ਕਰਦੇ ਹੋ ਹਰ ਰੋਜ਼ ਇੱਕੋ ਕੰਮ ਕਰਦੇ ਹੋ ਰਿਗਾਰਡਲੈਸ ਉਹ ਤੁਹਾਡੇ ਪੈਸ਼ਨ ਦਾ ਵਾ ਰਿਗਾਰਡਲੈਸ ਤੁਹਾਡੀ ਉਹਦੇ 'ਚ ਕਿੰਨੀ ਮਰਜ਼ੀ ਮਹਾਰਤ ਆ ਰਿਗਾਰਡਲੈਸ ਉਹਦੇ 'ਚੋਂ ਤੁਹਾਨੂੰ ਕਿੰਨੀ ਕੁ ਸੋਹਣੀ ਕਮਾਈ ਹੋ ਰਹੀ ਹੈ ਤੁਸੀਂ ਇੱਕ ਸਟੇਜ ਦੇ ਉੱਤੇ ਜਾ ਕੇ ਤੁਸੀਂ ਫੈਡ ਅਪ ਹੋ ਜਾਂਦੇ ਹੋ
1: ਤੁਹਾਨੂੰ ਡਿਫਰੈਂਟ ਕੁਛ ਚਾਹੀਦਾ ਹੁੰਦਾ
0: ਹੈ ਅੱਜ ਦੇ ਸਮੇਂ 'ਚ
1: ਜੀ
0: ਐਟਲੀਸਟ ਇਹ ਚੀਜ਼ ਹੁਣ ਜ਼ਿਆਦੀ ਹੈ
1: ਬਿਲਕੁਲ
0: ਸੋ ਇਹਨੂੰ ਡੀਕੋਡ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਮੈਂ ਸੋਚਦਾ ਹਾਂ ਕਿ ਆਪਣੇ ਬਜ਼ੁਰਗ ਲੰਮਾ ਸਮਾਂ ਇੱਕੋ ਹੀ ਉਹ ਕੰਮ ਕਰਦੇ ਸੀ ਉਹਨਾਂ ਦੇ ਤਾਂ ਕੋਈ ਆਪਸ਼ਨ ਕਦੀ ਸੋਚੀ ਨਹੀਂ ਹੈ ਨਾ, ਮੰਨ ਲਓ ਜੇ ਵਾਈ ਖੇਤੀ ਵਾਲੇ ਆ
1: ਤੇ ਸਾਰੀ
0: ਉਮਰ ਉਹਨਾਂ ਨੇ ਵਾਈ ਖੇਤੀ ਕੀਤੀ
1: ਹੈ। ਸਗੋਂ ਉਲਟਾ ਜੇ ਕਿਸੇ ਨੇ ਟਰਾਈ ਵੀ ਕੀਤਾ ਜੌਬ ਲੈਣ ਦੇ ਲਈ ਤਾਂ ਉਹਨੂੰ ਰੋਕਿਆ ਜਾਂਦਾ, ਇੱਕ ਟਾਈਮ ਤੇ ਉਹਨੂੰ ਰੋਕਿਆ ਵੀ ਜਾਂਦਾ ਸੀਗਾ ਕਿ ਤੈਨੂੰ ਕੀ ਲੋੜ ਹੈ ਬਾਹਰ ਜਾ ਕੇ ਕਰਨੇ ਦੀ,
0: ਆਪਣੇ ਘਰ ਦਾ ਕੰਮ ਕਰੋ,
1: ਘਰ ਦੇ ਵਿੱਚ ਜ਼ਮੀਨ ਆ, ਇੱਦਾਂ ਹੁੰਦਾ ਸੀਗਾ ਇੱਕ ਟਾਈਮ ਤੇ। ਫਿਰ ਇੱਕ ਟਾਈਮ ਤੇ ਹੋਇਆ ਕਿ ਚੱਲ ਅੱਛਾ ਦੋ ਭਰਾ ਆ, ਚੱਲ ਇੱਕ ਖੇਤੀ ਸੰਭਾਲੂਗਾ ਤੇ ਇੱਕ ਗੌਰਮੈਂਟ ਜੌਬ 'ਚ ਜਾਊਗਾ, ਲਾਈਕ ਜਦੋਂ ਸਾਡੇ ਮੰਮੀ ਡੈਡੀਆਂ ਵਾਲਾ ਟਾਈਮ ਸੀਗਾ ਨਾ। ਫਿਰ ਇਹ ਹੋ ਗਿਆ ਕਿ ਚੱਲ ਇੱਕ ਨਾ ਸਟੇਬਲ ਜਿਹੀ ਉਹ ਰਹੂਗੀ ਇਨਕਮ ਨਾ ਘਰ ਦੇ ਵਿੱਚ, ਕਿਉਂਕਿ ਉਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ। ਫਿਰ ਉਸ ਤੋਂ ਬਾਅਦ ਇੱਦਾਂ ਆਇਆ ਕਿ ਚੱਲ ਇੱਕ ਨੂੰ ਬਾਹਰ ਭੇਜ ਦਿੰਦੇ ਆ, ਹੈ ਨਾ, ਕਿ ਚੱਲ ਇੱਕ ਮਤਲਬ ਇੱਥੇ ਰਹੂਗਾ ਵੀ ਆਉਣ ਜਾਣ ਵੀ ਖੁੱਲ੍ਹਾ ਰਹੂਗਾ। ਫਿਰ ਇੱਕ ਟਾਈਮ ਆਇਆ ਕਿ ਚਲੋ ਸਾਰਾ ਟੱਬਰ ਹੀ ਚੱਲੀਏ, ਹੈ ਨਾ। ਸੋ ਬਦਲਦਾ ਗਿਆ ਟਾਈਮ, ਉਹਦੇ ਨਾਲ ਨਾਲ ਸਾਡੇ ਕੰਮ ਕਾਰ ਵੀ ਬਦਲਦੇ ਗਏ। ਜ਼ਰੂਰੀ ਨਹੀਂ ਰਿਹਾ ਕਿ ਉਹੀ ਕੰਮ ਉਹਨਾਂ ਨੇ ਹੀ ਕਰਨਾ ਆ, ਉਹ ਚੇਂਜ ਹੁੰਦੇ ਰਹੇ,
0: ਹੈ ਨਾ। ਪਰ ਚਲੋ ਕੋਈ ਵੀ ਉਹ ਕੰਮ ਕਰਦੇ, ਮਤਲਬ ਉਹ ਤਾਂ ਇਹ ਹੋ ਗਿਆ ਨਾ ਕਿ ਉੱਥੇ ਇਸ ਕਰਕੇ ਨਹੀਂ ਕੀਤਾ ਜਾਂਦਾ ਟਰੈਕਟਰ ਵੀ ਲੈ ਲਿਆ ਤੇ ਇੱਕ ਜਣਾ ਹੁਣ ਜੇ ਦੂਜਾ ਕਰ ਲਏ ਤੇ ਥੋੜਾ ਜਿਹਾ ਹੋਰ ਸਾਹ ਸੌਖਾ ਹੋ ਜਾਊਗਾ, ਹੈ ਨਾ। ਤੇ ਕੀ ਕਰਨਾ ਸਾਰਿਆਂ ਜਾਣੇ ਕੋਈ ਕੰਮ ਕਰੀ ਜਾਣਾ ਕੀ ਰੱਖਿਆ, ਸੋ ਉਸ ਸੈਂਸ ਦੇ ਵਿੱਚ। ਪਰ ਵੈਸੇ ਜੇ ਵੇਖਿਆ ਜਾਵੇ ਤੇ ਆਪਾਂ ਮੁੱਢ ਕਦੀਮੋਂ ਇਹ ਵੇਖ ਰਹੇ ਹਾਂ ਕਿ ਹਰ ਇੱਕ ਨੇ ਆਪਣੀ ਲਾਈਫ ਦੇ ਵਿੱਚ ਹੁਣ ਤੋਂ ਪਹਿਲਾਂ ਤੱਕ ਸਾਰੀ ਉਮਰ ਇੱਕੋ ਹੀ ਕੰਮ ਕੀਤਾ ਵਾ। ਜੇ ਕੋਈ ਦੁਕਾਨਦਾਰ ਆ ਤਾਂ ਉਹਨੇ ਸਾਰੀ ਉਮਰ ਦੁਕਾਨ 'ਤੇ ਬਹਿ ਕੇ ਕੱਟੀ ਹੈ, ਜੇ ਕੋਈ ਵਾਈ ਖੇਤੀ ਵਾਲਾ ਉਹਨੇ ਸਾਰੀ ਉਮਰ ਵਾਈ ਖੇਤੀ ਦੇ ਵਿੱਚ ਕੱਟੀ ਹੈ, ਜੇ ਕੋਈ ਮਿਸਤਰੀ ਆ ਉਹਨੇ ਸਾਰੀ ਉਮਰ ਉਸੇ ਕੰਮ ਦੇ ਵਿੱਚ ਹੀ ਬਤੀਤ ਕੀਤੀ।
1: ਉਹਨੂੰ ਵਧਾ ਭਾਵੇਂ ਲਿਆ ਹੋਊਗਾ ਪਰ ਚੇਂਜ ਨਹੀਂ ਕੀਤਾ, ਟੋਟਲੀ ਚੇਂਜ ਨਹੀਂ ਕੀਤਾ, ਹੈ ਨਾ।
0: ਮਤਲਬ ਇੱਦਾਂ ਨਹੀਂ ਆ, ਈਵਨ ਇੱਥੋਂ ਤੱਕ ਆਪਾਂ ਵੇਖਦੇ ਹਾਂ ਕਿ ਪਹਿਲੇ ਸਾਡੇ ਸਿਸਟਮ ਦੇ ਵਿੱਚ ਜੇਕਰ ਪਿਓ ਨੇ ਦੁਕਾਨ ਕੀਤੀ ਆ ਤੇ ਉਸੇ ਦੁਕਾਨ ਦੇ ਉੱਤੇ ਪਤਾ ਵੀ ਪੁੱਤ ਨੇ ਵੀ ਉੱਥੇ
1: ਬਹਿਣਾ ਹੀ ਬਹਿਣਾ ਹੈ, ਹਾਂਜੀ,
0: ਹੈ ਨਾ। ਉਹਨੇ ਉਹੀ ਚੀਜ਼ ਗਾਂਹ ਤੋਰਨੀ ਆ, ਉਹਨੇ ਉਹ ਨਹੀਂ। ਪਰ ਹੁਣ ਆਪਾਂ ਵੇਖਦੇ ਹਾਂ ਕਿ ਕਿੰਨੇ ਵੱਡੇ ਬਦਲਾਅ ਆ ਗਏ, ਇੱਥੇ ਨਹੀਂ ਉੱਥੇ ਵੀ। ਸੋ ਉਹਦੇ ਵਿੱਚ ਹਰ ਕੋਈ ਕਹਿੰਦਾ ਕਿ ਨਹੀਂ ਤੂੰ ਆਹ ਨਾ ਕਰ ਜੋ ਮੈਂ ਕਰ ਰਿਹਾ,
1: ਹਾਂਜੀ।
0: ਤੁਸੀਂ ਵੇਖੋ ਅੱਜ ਕੱਲ੍ਹ ਦੇ ਜਿਹੜਾ ਮਾਂ ਪਿਓ ਆ ਉਹ ਇਹ ਚੀਜ਼ ਦੇ ਉੱਤੇ ਬਹੁਤ ਜ਼ੋਰ ਦਿੰਦਾ ਵਾ। ਜੇ ਕੋਈ ਮੰਨ ਲਓ ਡਰਾਈਵਰ ਆ ਤੇ ਉਹ ਆਪਣੇ ਆਪਣੇ ਪੁੱਤ ਨੂੰ ਡਰਾਈਵਰ ਨਹੀਂ ਬਣਾਉਣਾ ਚਾਹ ਰਿਹਾ, ਜੇ ਕੋਈ ਬਿਜ਼ਨਸਮੈਨ ਹੈ ਆਪਣੇ ਪੁੱਤ ਨੂੰ ਬਿਜ਼ਨਸਮੈਨ ਨਹੀਂ ਬਣਾਉਣਾ ਚਾਹ ਰਿਹਾ, ਜੇ ਕੋਈ ਮਤਲਬ ਬਿਜ਼ਨਸਮੈਨ ਬਣਾਉਣਾ ਚਾਹ ਰਿਹਾ ਹੋਊਗਾ ਤੇ ਹੋਰ ਕਿਸੇ ਉਹਦੇ ਚ,
1: ਹੈ ਨਾ।
0: ਹਾਂ, ਮੰਨ ਲਓ ਜੇ ਕੋਈ ਪਿਓ ਟੈਕਸੀ ਚਲਾ ਰਿਹਾ ਤੇ ਉਹ ਆਪਣੇ ਪੁੱਤ ਨੂੰ ਜਾ ਰਿਹਾ ਵੀ ਨਹੀਂ ਤੂੰ ਮੇਰੇ ਵਾਂਗੂ ਤੂੰ ਟੈਕਸ
1: ਪਹਿਲਾਂ ਨਹੀਂ
0: ਟੈਕਸੀ ਪਹਿਲਾਂ ਤੂੰ, ਹੈ ਨਾ। ਮਤਲਬ ਜੇ ਕੋਈ ਪਲੰਬਰ ਆ ਤੇ ਉਹ ਇਹ ਚਾਹ ਰਿਹਾ ਵਾ ਵੀ ਮੇਰਾ ਪੁੱਤ ਪਲੰਬਰ ਨਾ ਬਣੇ, ਜਿੰਨਾ ਕੁ ਮੈਂ ਵੇਖਿਆ,
1: ਹੈ ਨਾ।
0: ਟਰੇਡ ਪਰਸਨ ਜਿਹੜੇ ਨੇ ਉਹ ਵੀ ਚਾਹੁੰਦੇ ਆ ਵੀ ਸਾਡੇ ਨਿਆਣੇ ਕੁਛ ਹੋਰ ਕਰਨ। ਅੱਛਾ, ਈਵਨ ਮੈਂ ਕਈ ਸਪੋਰਟਸ ਪਰਸਨ ਵੀ ਵੇਖਿਆ, ਉਹ ਵੀ ਆਪਣੇ ਧੀਆਂ ਪੁੱਤਾਂ ਨੂੰ ਸਪੋਰਟਸ ਪਰਸਨ ਨਹੀਂ ਬਣਾਉਣਾ ਚਾਹੁੰਦੇ, ਉਹ ਵੀ ਇਹ ਕਹਿੰਦੇ ਆ ਕਿ ਤੂੰ ਫਿਟਨੈਸ ਦੇ ਲਈ ਕਰ
1: ਜੀ,
0: ਪਰ ਪ੍ਰੋਫੈਸ਼ਨ ਨਾ ਬਣਾ ਇਹਨੂੰ, ਇਹਨੂੰ ਤੂੰ ਅੱਗੇ ਨਾ ਇਹ ਸੋਚ ਵੀ ਮੈਂ ਇਹਦੇ ਵਿੱਚ ਅੱਗੇ ਆਪਣਾ ਕੈਰੀਅਰ ਬਣਾਉਣਾ ਵਾ, ਹੁਣ ਨਹੀਂ ਉਹ ਸਮੇਂ ਰਹੇ। ਸੋ ਕੁੱਲ ਮਿਲਾ ਕੇ ਹਰ ਇੱਕ ਪਾਸੇ ਜਿੱਧਰ ਮਰਜ਼ੀ ਤੁਸੀਂ ਜਾਓ ਤੁਹਾਨੂੰ ਇੱਦਾਂ ਲੱਗਦਾ ਵਾ ਵੀ ਹਰ ਇੱਕ ਬੰਦਾ ਸੈਟੀਸਫਾਈ ਨਹੀਂ ਆ ਜੋ ਉਹ ਕਰ ਰਿਹਾ ਵਾ ਉਸ ਚੀਜ਼ ਤੋਂ।
1: ਸਭ ਤੋਂ ਰਣਜੋਤ ਜੀ ਹੈਰਾਨੀ ਵਾਲੀ ਗੱਲ ਮੇਰੇ ਲਈ ਇਹ ਆ ਕਿ ਜਦੋਂ ਕੋਈ ਲਾਈਕ ਆਪਾਂ ਵਾਈਟ ਕਾਲਰ ਜੋਬਸ ਨੂੰ ਕਹਿੰਦੇ ਹਾਂ, ਹੈ ਨਾ, ਕਿ ਹਾਂ ਸਾਡਾ ਬੱਚਾ ਉਹ ਹੋਵੇ, ਹੈ ਨਾ, ਕਿਉਂਕਿ ਅਸੀਂ ਨਹੀਂ ਹੈਗੇ, ਸਾਨੂੰ ਲੱਗਦਾ ਕਿ ਹਾਂ ਉਹ ਵਧੀਆ ਆ, ਉਹ ਓਕੇ ਇੱਦਾਂ ਜੋਬ ਹੋਵੇ, ਇਹ ਹੋਵੇ, ਉਹ ਹੋਵੇ। ਉਹ ਵਾਲੇ ਜਦੋਂ ਸਪੈਸ਼ਲੀ ਆਈ ਟੀ ਡਿਪਾਰਟਮੈਂਟ 'ਚੋਂ ਜੇ ਮੈਂ ਇੱਕ ਇਗਜ਼ਾਮਪਲ ਦੇਣੀ ਹੋਵੇ, ਉਹ ਮੇਰੇ ਕੋਲ ਕੁੜੀਆਂ ਆਉਂਦੀਆਂ ਤਾਂ ਉਹ ਪਤਾ ਕੀ ਕਹਿੰਦੀਆਂ, ਉਹ ਇੰਨੀਆਂ ਮਤਲਬ ਮੈਂ ਕਈ ਵਾਰੀ ਹੈਰਾਨ ਹੁੰਦੀ ਹਾਂ, ਉਹ ਕਹਿੰਦੀਆਂ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਕੰਪਿਊਟਰਾਂ ਨਾਲ ਮੱਥਾ ਮਾਰਨ, ਅਸੀਂ ਤਾਂ ਉਹਨਾਂ ਨੂੰ ਇੱਦਾਂ ਇਗਜ਼ਾਮਪਲ ਦਿੰਦੇ ਹਾਂ ਕਿ ਦੇਖ ਇੱਦਾਂ ਕੰਮ ਬਿਜ਼ਨਸ ਕਰੋ ਕੋਈ, ਕਿ ਬਿਜ਼ਨਸ ਕਰਕੇ ਅਤੇ ਤੁਸੀਂ ਕੋਈ ਹੱਥ ਦਾ ਕੰਮ ਸਿੱਖੋ, ਤੁਹਾਨੂੰ ਕੋਈ ਆਉਂਦਾ ਹੋਵੇ ਕੁਛ ਵੀ ਕਰਨਾ। ਕਈ ਕੁੜੀਆਂ ਤਾਂ ਮੈਂ ਇੱਦਾਂ ਤੱਕ ਕਹਿੰਦੀਆਂ ਦੇਖੀਆਂ ਕਿ ਮੈਂ ਤਾਂ ਆਪਣੇ ਆਪਣੇ ਮੁੰਡਿਆਂ ਨੂੰ ਕਿਹਾ ਇਲੈਕਟ੍ਰੀਸ਼ਨ ਜਾਂ ਪਲੰਬਰ ਬੈਸਟ ਜੋਬ, ਆਪਣੇ ਮਰਜ਼ੀ ਨਾਲ ਕੰਮ ਕਰਨਾ, ਕਿਸੇ ਦਾ ਹਿੜਕਾ ਨਹੀਂ, ਕਿਸੇ ਦਾ ਝਿੜਕਾ ਨਹੀਂ, ਆਰਾਮ ਦੇ ਨਾਲ ਆਪਣਾ ਕੰਮ ਕਰੋ, ਜਿੱਦਣ ਦਿਲ ਕੀਤਾ ਛੁੱਟੀ। ਮੈਂ ਉਹਨੂੰ ਕਿਹਾ ਭੈਣ ਇੱਦਾਂ ਨਹੀਂ ਹੁੰਦਾ ਵੀ ਜਿੱਦਣ ਦਿਲ ਕੀਤਾ ਛੁੱਟੀ, ਸਾਨੂੰ ਵੀ ਇੱਦਾਂ ਲੱਗਦਾ ਵੀ ਜਿੱਦਣ ਦਿਲ ਕੀਤਾ ਤੁਸੀਂ ਸਿੱਕ ਲੀਵ ਲੈ ਲੈਣੀ ਆ, ਇੱਦਾਂ ਤੁਹਾਨੂੰ ਲੱਗਦਾ ਕਿ ਜਿੱਦਣ ਦਿਲ ਕੀਤਾ ਛੁੱਟੀ, ਫਿਰ ਦਿਲ ਹੀ ਨਹੀਂ ਕਰਦਾ ਛੁੱਟੀ ਲੈਣ ਨੂੰ।
0: ਹਾਂ ਨਹੀਂ, ਇਹ ਤਾਂ ਇਹ ਵੇਖੋ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਨਾ ਆਪਾਂ ਆਪਣੀਆਂ ਧਾਰਨਾਵਾਂ ਬਣਾ ਲੈਂਦੇ, ਵੈਸੇ ਤਾਂ ਇਹਦੇ ਮਲਟੀਪਲ ਰੀਜ਼ਨ ਨੇ, ਪਰ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿੱਦਾਂ ਮੰਨ ਲਓ ਤੁਸੀਂ ਪਲੰਬਰ ਸੱਦਿਆ ਕੰਮ ਕਰਨ ਦੇ ਲਈ, ਤੁਸੀਂ ਇਲੈਕਟ੍ਰੀਸ਼ੀਅਨ ਸੱਦਿਆ, ਉਹਨੇ ਤੁਹਾਨੂੰ ਵੱਡੀ ਸਾਰੀ ਇਨਵੋਇਸ ਦਿੱਤੀ ਕੰਮ ਦੀ, ਤੇ ਤੁਸੀਂ ਉਦੋਂ ਹੀ ਉਹ ਮਨ ਦੇ ਵਿੱਚ ਤੁਹਾਡੇ ਕਿਤੇ ਨਾ ਕਿਤੇ ਬਹਿ ਜਾਂਦੀ ਹੈ
1: ਕਿ ਜੇ ਘੰਟੇ ਚ $250
0: ਜੀ ਇੰਨੇ ਪੈਸੇ ਬਣ ਜਾਂਦੇ ਆ ਤੇ ਫਿਰ ਸਾਡੇ ਨਿਆਣੇ ਸਾਨੂੰ ਆਹ ਕਰਨਾ ਚਾਹੀਦਾ ਹੈ, ਸਾਡਾ ਟਾਈਮ ਤੇ ਲੰਘ ਗਿਆ, ਉਹ ਸਾਡੇ ਨਿਆਣੇ ਨੂੰ ਆਹ ਕੰਮ ਕਰਨਾ ਚਾਹੀਦਾ। ਸੋ ਇਹ ਡਿਪੈਂਡ ਕਰਦਾ ਵਾ ਕਿਹੜਾ ਬੰਦਾ ਕਿਹੜੀ ਚੀਜ਼, ਜੇ ਕੋਈ ਵੇਖਦਾ ਵਾ ਵੀ ਮੈਂ ਪੈਸੇ ਹੀ ਕਮਾਉਣੇ ਆ ਤੇ ਉਹਨੂੰ ਇਹ ਤੇ ਪਤਾ ਲੱਗ ਹੀ ਜਾਂਦਾ ਤੁਹਾਨੂੰ ਸਮਾਜ 'ਚ ਵੀ ਕਿਹੜੇ ਕਿਹੜੀ ਚੀਜ਼ ਦੇ ਵਿੱਚ ਪੈਸੇ
1: ਹੈਗੇ ਆ,
0: ਉਹ ਵੱਧ ਨੇ, ਇਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿਹੜੀ ਜੋਬ ਦੇ ਵਿੱਚ ਸਿਰ ਖਪਾਈ ਜ਼ਿਆਦਾ ਵਾ ਹੈ ਨਾ। ਮੰਨ ਲਓ ਜੇ ਕਿਸੇ ਦੀਆਂ ਅੱਖਾਂ ਰਹਿ ਗਈਆਂ, ਹੁਣ ਮੈਂ ਇੱਕ ਜਾਣਦਾ ਵਾਂ ਇੱਕ ਭਾਈ ਸਾਹਿਬ ਨੂੰ, ਉਹਨਾਂ ਨੇ ਆਈ ਟੀ ਦੀ ਜੋਬ ਹੈ, ਉਹਨਾਂ ਦੀ ਆਈ ਟੀ ਦੀ ਨਹੀਂ ਮਤਲਬ ਕੰਪਿਊਟਰ 'ਤੇ ਰਹਿਣ ਵਾਲੀ ਜੋਬ ਹੈ, ਅਤੇ ਉਹਨਾਂ ਦੀਆਂ ਅੱਖਾਂ ਇੰਨੀਆਂ ਕੁ ਖਰਾਬ ਹੋ ਗਈਆਂ ਵੀ ਉਹ ਇੱਕ ਸੋ ਐਂਡ ਸੋ ਲਿਮਿਟ ਤੱਕ ਹੀ ਬਹਿ ਸਕਦੇ ਆ ਕੰਪਿਊਟਰ 'ਤੇ, ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਲਹੂ ਵਗਣ ਲੱਗ ਪੈਂਦਾ ਇੰਨੀਆਂ ਕੁ ਜ਼ਿਆਦਾ, ਮਤਲਬ ਹੌਲੀ ਹੌਲੀ ਜਿੱਦਾਂ ਖੁਸ਼ਕ ਹੁੰਦੀਆਂ ਨਾ, ਅਤੇ ਕੋਈ ਹੈਰਾਨ ਨਾ ਹੋਵੇ, ਇੱਥੇ ਬਹੁਤ ਕੋਮਨ ਹੈ ਪ੍ਰੋਬਲਮ ਵੀ ਅੱਖਾਂ ਖੁਸ਼ਕ ਹੁੰਦੀਆਂ ਨੇ, ਅਤੇ ਜੇ ਆਪਾਂ ਨਹੀਂ ਉਹਦਾ ਧਿਆਨ ਦਿੰਦੇ ਤਾਂ ਹੋਰ ਜ਼ਿਆਦਾ ਡਰਾਈ ਹੋ ਕੇ ਅਤੇ ਫਿਰ ਤੋਂ ਅੱਖਾਂ ਦੇ ਵਿੱਚੋਂ ਅਥਰੂ ਵਗਣਾ ਸ਼ੁਰੂ ਹੋ ਸੋਰੀ ਲਹੂ ਵਗਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਉਹਨੂੰ ਲੁਬਰੀਕੇਸ਼ਨ ਜਿਹੜੀ ਉਹ ਪਾਉਂਦੇ ਹੀ ਰਹਿਣਾ ਪੈਂਦਾ, ਅਤੇ ਹੋ ਸਕਦਾ ਹੋਰ ਵੀ ਅੱਗੇ ਟ੍ਰੀਟਮੈਂਟ ਹੋਣਾ ਹੈ ਨਾ। ਹੁਣ ਮੰਨ ਲਓ ਜਿਹਦੇ ਨਾਲ ਇੱਦਾਂ ਦਾ ਹੋਇਆ ਵਾ, ਉਹ ਚਾ ਉਹ ਕਿੱਦਾਂ ਚਾਹੂਗਾ ਵੀ ਮੇਰਾ ਬੱਚਾ ਵੀ ਇਹ ਕੰਮ ਕਰੇ ਹੈ ਨਾ। ਸੋ ਪਹਿਲੀਆਂ ਦੇ ਵਿੱਚ ਅਤੇ ਹੁਣ ਦੇ ਵਿੱਚ ਇੱਕ ਬੜਾ ਵੱਡਾ ਅੰਤਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖਦੇ ਹਾਂ, ਪਰ ਇਹਦਾ ਹਾਲੇ ਤੱਕ ਮੈਂ ਵੀ ਵਾਹਵਾ ਵੇਖਦਾ, ਪਰ ਇਹਦਾ ਨਾ 100% ਡੀਕੋਡ ਨਹੀਂ ਹਾਲੇ, ਮਤਲਬ ਅਲੱਗ ਅਲੱਗ ਪਾਸਿਆਂ ਤੋਂ ਅਲੱਗ ਅਲੱਗ ਤਰੀਕੇ ਦੇ ਨਾਲ ਜਿੰਨੀ ਕੁ ਕਿਸੇ ਦੀ ਸਮਝ ਆ ਉਹਨੂੰ ਜ਼ਰੂਰ ਐਕਸਪਲੇਨ ਕਰਦਾ ਵੀ ਸ਼ਾਇਦ ਇਸ ਕਰਕੇ ਸ਼ਾਇਦ ਇਸ ਕਰਕੇ ਹੈ ਨਾ। ਜੋ ਕਿ ਸਮੇਂ ਦੇ ਵਿੱਚ ਇਨਸਾਨੀ ਇੱਕ ਦੌੜ ਦੇ ਵਿੱਚ ਮਤਲਬ ਇੰਨੀ ਕੁ ਜ਼ਿਆਦਾ ਫਾਸਟ ਆਪਾਂ ਜ਼ਿੰਦਗੀ ਜੀ ਰਹੇ ਹਾਂ, ਇੰਨੀ ਕੁ ਜ਼ਿਆਦਾ ਭੱਜ ਨੱਠ ਹੈ ਦੌੜ ਹੈ ਵੀ ਉਹਦੇ ਵਿੱਚ ਸਾਡੇ ਕੋਲੋਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਮਨ ਲਾ ਕੇ ਕਰ ਹੀ ਨਹੀਂ ਪਾਉਂਦੇ ਹੈ ਨਾ। ਉਹਦੇ ਵਿੱਚ ਫਿਰ ਇੱਕ ਰੀਜ਼ਨ ਇਹਦਾ ਇਹ ਵੀ ਆ ਕਿ ਸਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਨੇ ਅਰਾਊਂਡ ਹੈ ਨਾ। ਪਹਿਲਾਂ ਦੇ ਵਿੱਚ ਮੰਨ ਲਓ ਜੇ ਤੁਹਾਡੇ ਕੋਲ ਜਦੋਂ ਤੁਸੀਂ ਇੱਕ ਗੱਲ ਕੀਤੀ ਆ ਅਤੇ ਉਹ ਇੱਕ ਬੜਾ ਵੱਡਾ ਅਤੇ ਪੋਸੀਬਲ ਰੀਜ਼ਨ ਆ ਕਿ ਇੱਕ ਬੰਦਾ ਮੰਨ ਲਓ ਵਾਹੀ ਖੇਤੀ ਕਰ ਰਿਹਾ ਸੀ ਜਾਂ ਇੱਕ ਬੰਦਾ ਮੰਨ ਲਓ ਦੁਕਾਨਦਾਰੀ ਕਰ ਰਿਹਾ ਸੀ ਅਤੇ ਆਪਸ਼ਨ ਨਹੀਂ ਸੀ ਉਹਦੇ ਕੋਲ, ਉਹਨੂੰ ਪਤਾ ਸੀ ਵੀ ਮੈਂ ਇਹੋ ਹੀ ਕਰਨਾ ਹੈ ਨਾ, ਐਕਸਪੋਜ਼ਰ ਨਹੀਂ ਸੀ ਇੰਨਾ।
1: ਅਤੇ
0: ਜਦੋਂ ਉਹਦੇ ਕੋਲ ਮਾੜਾ ਜਿਹਾ ਐਕਸਪੋਜ਼ਰ ਆਇਆ ਅਤੇ ਕੀ ਐਕਸਪੋਜ਼ਰ ਆਇਆ ਵੀ ਹਾਂ ਇਹ ਭਰਤੀ ਹੋ ਸਕਦਾ ਜਾਂ ਇਹ ਜੋਬ ਕਰ ਸਕਦਾ,
1: ਬਿਲਕੁਲ
0: ਉਹ ਥੋੜ੍ਹਾ ਜਿਹਾ ਉਹ ਵੀ ਆਪਸ਼ਨ ਕਦੋਂ ਕ੍ਰੀਏਟ ਹੋਈ ਜਦੋਂ ਪੜ ਗਿਆ
1: ਜੀ,
0: ਸਾਰੇ ਪੜ੍ਹੇ ਨਹੀਂ ਸੀ
1: ਪਹਿਲਾਂ ਹਾਂਜੀ,
0: ਜਾਂ ਫਿਰ ਸਾਰੇ ਉਹਨਾਂ ਨੇ ਹੀ
1: ਪੜ੍ਹੇ ਜਿੰਨਾ ਕੁ ਉਹਨਾਂ ਨੂੰ ਹਾਂ ਸੋਝੀ ਹੁੰਦੀ ਹੈ
0: ਹੈ ਨਾ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਜ਼ਰੂਰਤਾਂ ਥੋੜ੍ਹੀਆਂ ਸੀ, ਇੰਨੀ ਜ਼ਿਆਦਾ ਉਹ ਨਹੀਂ ਸੀ ਭੱਜ ਨੱਠ, ਇੰਨੀ ਜ਼ਿਆਦਾ ਚਮਕਦਮ ਕਾਸ ਪਾਸ ਨਹੀਂ ਸੀ ਹੈਗੀ, ਖਰਚੇ ਇੰਨੇ ਜ਼ਿਆਦਾ ਨਹੀਂ ਵਧਾਏ ਲੋਕਾਂ ਨੇ ਹੈ ਨਾ। ਸੋ ਇਹ ਸਾਰੇ ਮਲਟੀਪਲ ਅਤੇ ਕਲੈਬਰੇਟਿਵ ਜੇ ਆਪਾਂ ਸਾਰਿਆਂ ਨੂੰ ਰਲਾ ਦਈਏ ਅਤੇ ਨਿੱਕੇ ਨਿੱਕੇ ਨਿੱਕੇ ਨਿੱਕੇ ਸਾਰੇ ਰੀਜ਼ਨ ਨੇ ਜਿਹੜੇ ਸ਼ਾਇਦ ਬੜੇ ਤੁਹਾਡੇ ਸਮਝ ਵਿੱਚ ਹੋਣਗੇ ਬੜੇ ਨਹੀਂ ਹੋਣਗੇ, ਅਤੇ ਇਹਨਾਂ ਰੀਜ਼ਨਸ ਦੇ ਉੱਤੇ ਵੀ ਅੱਜ ਆਪਾਂ ਗੱਲ ਕਰਾਂਗੇ ਅਤੇ ਤੁਸੀਂ ਵੀ ਆਪਣਾ ਦੱਸਿਓ ਵਿਚਾਰ, ਤੁਹਾਡੇ ਕੀ ਵਿਚਾਰ ਨੇ ਕਿ ਇੱਦਾਂ ਕਿਉਂ ਆ। ਇੱਕ ਸਾਨੂੰ ਜਿਹੜੀ ਅਜੋਕੀ ਮੰਡੀ ਉਹਨੇ ਇਹ ਵੀ ਚੀਜ਼ ਬਹੁਤ ਸਾਨੂੰ ਪਰੋਸੀ ਆ ਵੀ ਤੁਸੀਂ ਇਹਦਾ ਹੱਲ ਕਿੱਦਾਂ ਕਰਨਾ
1: ਜੀ,
0: ਅਤੇ ਇੱਕ ਉਹਦਾ ਹੱਲ ਆ ਵੀ ਤੁਸੀਂ ਤੁਸੀਂ ਘੁੰਮਣ ਜਾਇਆ ਕਰੋ ਵੈਰੀ ਰੈਗੂਲਰ
1: ਜੀ,
0: ਬ੍ਰੇਕ ਲਿਆ ਕਰੋ
1: ਵੈਰੀ ਰੈਗੂਲਰ,
0: ਹਾਂ ਇੱਦਾਂ ਹੀ ਆ ਵੀ ਵੈਰੀ ਰੈਗੂਲਰ ਦਾ ਇਹੋ ਹੀ ਹੋ ਗਿਆ ਵੀ ਜਦੋਂ ਬੱਚਿਆਂ ਦੀਆਂ ਛੁੱਟੀਆਂ ਉਦੋਂ ਤੁਹਾਡੀਆਂ ਛੁੱਟੀਆਂ ਹੈ ਨਾ, ਉਦੋਂ ਤੁਸੀਂ ਛੁੱਟੀਆਂ ਲਓ। ਅਤੇ ਵੈਸੇ ਤਾਂ ਸਾਨੂੰ ਇੱਕ ਬ੍ਰੇਕ ਜਿਹੜੀ ਆ ਉਹ ਹਫ਼ਤਾਵਾਰੀ ਵੀ ਦਿੱਤੀ ਗਈ ਆ
1: ਜੀ
0: ਹੈ ਨਾ, ਵੀ ਸੈਟਰਡੇ ਸੰਡੇ ਤੁਹਾਡੀ ਬ੍ਰੇਕ ਹੋਊਗੀ, ਪਰ ਉਹ ਕਿੱਡੀ ਕੁ ਬ੍ਰੇਕ ਆ ਕਿੰਨੀ ਕੁ ਬ੍ਰੇਕ ਉਹ ਰਹਿ ਗਈ ਆ
1: ਉਹ ਸਾਨੂੰ ਪਤਾ ਆ ਸਾਰਿਆਂ ਨੂੰ,
0: ਹਾਂ ਇਹ ਵੀ ਇੱਕ ਰੀਜ਼ਨ ਆ ਕਿ ਸਾਡੀ ਉਹ ਵਾਲੀ ਬ੍ਰੇਕ ਹੁਣ ਬ੍ਰੇਕ ਨਹੀਂ ਰਹਿ ਗਈ, ਉਹ ਵੀ ਸਾਡਾ ਐਕਸਟਰਾ ਕੰਮ ਹੋ ਗਿਆ। ਸੋ ਇਸ ਕਰਕੇ ਜਦੋਂ ਆਪਾਂ ਕੰਮ ਕੰਮ ਕੰਮ ਅਤੇ ਫਿਰ ਸਾਨੂੰ ਇੱਦਾਂ ਲੱਗਦਾ ਵੀ ਹੁਣ ਆਪਾਂ ਕੁਛ
1: ਨਿਕਲੀਏ ਬਾਹਰ,
0: ਹਾਂ ਰੂਟੀਨ ਨਾਲੋਂ ਵੱਖਰਾ ਕਰੀਏ
1: ਜੀ,
0: ਰੂਟੀਨ ਤੋਂ ਸਿਰਫ ਬੰਦਾ ਟੁੱਟਣਾ ਚਾਹੁੰਦਾ। ਸੋ ਸਾਡੀ ਇਹ ਗੱਲਬਾਤ ਦਾ ਡਿਸਕਲੇਮਰ ਮੈਂ ਪਹਿਲਾਂ ਹੀ ਦੇ ਦਾਂ ਵੀ ਕੋਈ ਇੱਦਾਂ ਦਾ ਕੋਈ ਸਾਡਾ ਉਹ ਨਹੀਂ ਗਾ ਮਕਸਦ ਜਾਂ ਇੱਦਾਂ ਦਾ ਕੋਈ ਮੈਸੇਜ ਵੀ ਸੁੱਖ ਜੀ ਛੁੱਟੀਆਂ ਤੋਂ ਆ ਕੇ ਇੱਦਾਂ ਦਾ ਸੋਚ ਰਹੇ ਨੇ, ਉਹ ਜਸਟ
1: ਨਹੀਂ ਮੈਂ ਤਾਂ ਹੋਰ ਬ੍ਰੇਕ 'ਤੇ ਜਾਣਾ ਚਾਹੁੰਦੀ ਹਾਂ।
0: ਹਾਂ ਸੋ ਆਪਾਂ ਬਹੁਤ ਵਧੀਆ ਸਾਰੇ ਗਏ ਹੋਣਗੇ ਇਹਨਾਂ ਛੁੱਟੀਆਂ ਦੇ ਵਿੱਚ ਕਿਤੇ ਨਾ ਕਿਤੇ, ਕੋਈ ਦਿਨ ਦੇ ਲਈ, ਕੋਈ ਦੋ ਦੇ ਲਈ, ਕੋਈ ਹਫ਼ਤੇ ਦੇ ਲਈ, ਕੋਈ ਦੋ ਹਫ਼ਤਿਆਂ ਦੇ ਲਈ, ਜਿੰਨਾ ਵੀ ਕਿਸੇ ਨੂੰ ਸਰਿਆ ਬਣਿਆ। ਸੋ ਉਹਦੇ ਵਿੱਚੋਂ ਆਪਾਂ ਨਾਲੇ ਅੱਜ ਥੋੜ੍ਹਾ ਜਿਹਾ ਆਪਾਂ ਜਾਣਾਂਗੇ ਆਪਣੀ ਯਾਤਰਾ ਦੇ ਬਾਰੇ ਵੀ, ਅਤੇ ਆਪਾਂ ਇਹ ਵੀ ਜਾਣਾਂਗੇ ਕਿ ਜਦੋਂ ਆਪਾਂ ਜਾਂਦੇ ਹਾਂ ਕਿਤੇ ਅਤੇ ਉੱਥੋਂ ਕਿੱਦਾਂ ਆਪਾਂ ਇਨਫੋਰਮੇਸ਼ਨ ਇਕੱਠੀ ਕਰਕੇ ਲਿਆਉਂਦੇ ਹਾਂ, ਕਿੱਦਾਂ ਸਾਡੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਆਪਾਂ ਸਿੱਖਦੇ ਹਾਂ, ਕਿੱਦਾਂ ਸਾਡੀਆਂ ਕਈ ਧਾਰਨਾਵਾਂ ਟੁੱਟਦੀਆਂ ਨੇ। ਕੁੱਲ ਮਿਲਾ ਕੇ ਆਪਾਂ ਜਪਾਨ ਬਾਰੇ ਤੁਹਾਡੇ ਕੋਲੋਂ
1: ਜੀ
0: ਜਾਣ, ਜੋ ਤੁਸੀਂ ਮੋਟਾ ਮੋਟਾ ਜਿਹਾ
1: ਜੋ ਮੈਨੂੰ ਫੀਲ ਹੋਇਆ,
0: ਹਾਂ ਜੋ ਤੁਸੀਂ ਫੀਲ ਹੋਇਆ, ਕਿਉਂਕਿ ਜਿਹੜਾ ਬੰਦਾ ਪਹਿਲੀ ਵਾਰੀ ਜਾਂਦਾ ਵਾ ਉਹਦੀ ਫੀਲ ਕੁਛ ਅਲੱਗ ਹੁੰਦੀ ਹੈ
1: ਜੀ।
0: ਅਤੇ ਇਹ ਸਾਡਾ ਅੱਜ ਦਾ ਜਿਹੜਾ ਵਿਸ਼ਾ ਰਹੂਗਾ, ਅਤੇ ਨਾਲ ਸਾਡੇ ਸੱਤ ਸ਼ਬਦ ਤਾਂ ਰਹਿਣਗੇ ਰਹਿਣਗੇ, ਅਤੇ ਉਹਦੇ ਉੱਤੇ ਵੀ ਤੁਸੀਂ ਸਾਂਝ ਪਾਉਣੀ ਆ, ਅਤੇ ਨਾਲ ਸੋਸ਼ਲ ਮੀਡੀਆ ਦੇ ਵਾਲੇ ਪਾਸੇ ਨੂੰ ਵੀ ਆਵਾਂਗੇ, ਅਤੇ ਤੁਸੀਂ ਥੋੜ੍ਹਾ ਜਿਹਾ ਹੋਲਡ ਰੱਖੋ ਜੀ, ਅਤੇ ਫਿਰ ਆਪਾਂ ਤੁਹਾਨੂੰ ਵਿਹਲਿਆਂ ਕਰਦੇ ਹਾਂ। ਅਤੇ ਬਾਕੀ ਅੱਗੇ ਬੇਨਤੀ ਹੈ ਕਿ ਤੁਸੀਂ ਹਲੇ ਕੋਲ ਨਾ ਕਰਿਓ, ਆਪਾਂ ਬ੍ਰੇਕ ਤੋਂ ਬਾਅਦ ਤੁਹਾਡੀਆਂ ਕੋਲਾਂ ਲਵਾਂਗੇ। ਅਤੇ ਸੁੱਖ ਜੀ, ਸੱਤ ਸ਼ਬਦ ਕਿਹੜੇ ਚੱਲ ਰਹੇ ਨੇ ਅੱਜ ਕੱਲ੍ਹ?
1: ਜੀ ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਪਹਿਲਾ ਸ਼ਬਦ ਹੈ ਕਲੀ, ਦੂਸਰਾ ਸ਼ਬਦ ਹੈ ਸਾਡਾ ਅੱਜ ਦਾ ਕਲਿਚੜੀ, ਤੀਸਰਾ ਸ਼ਬਦ ਹੈ ਸਾਡਾ ਅੱਜ ਦਾ ਕਲੂੰਜੜਾ, ਹੁਣ ਇਹ ਨਾ ਕਿਉਂ ਮੈਨੂੰ ਯਾਦ ਆ ਗਿਆ ਕੋਈ, ਚੌਥਾ ਸ਼ਬਦ ਹੈ ਕਵਚ, ਪੰਜਵਾਂ ਸ਼ਬਦ ਹੈ ਕਾਲ,
0: ਕਾਲ
1: ਜੀ ਕਾਲ, ਛੇਵਾਂ ਸ਼ਬਦ ਹੈ ਸਾਡਾ ਕੋਹਣੀ,
0: ਕੋਹਣੀ
1: ਕੋਹਣੀ ਜੀ,
0: ਕੂਣੀ ਨੀ
1: ਕੋਹਣੀ ਨੀ ਕੋਹਣੀ ਕੋਹਣੀ ਕੋਹਣੀ ਆਪਾਂ ਕਹਿ ਦੇਈਦਾ, ਕੂਣੀ ਨੀ ਕਹਿੰਦਾ, ਕੋਹਣੀ ਕਹਿ ਦੇਈਦਾ, ਪਰ ਹਾ ਹਾ ਆ ਵਿੱਚ ਹਾਂਜੀ। ਸੱਤਵਾਂ ਤੇ ਆਖਰੀ ਸ਼ਬਦ ਹੈ ਕੋਕੜੂ,
0: ਕੋਕੜੂ
1: ਜੀ
0: ਓਕੇ। ਸੋ ਮੈਂ ਕਰੀ ਐਕਸਪਲੇਨ ਕਰ ਦੇਣਾ, ਰਿਪੀਟ ਕਰ ਦੇਣਾ
1: ਜੀ,
0: ਕਲੀ
1: ਜੀ,
0: ਕਲੀਚੜੀ
1: ਜੀ,
0: ਕਲੂੰਜੜ
1: ਕਲੂੰਜੜਾ
0: ਕਲੂੰਜੜਾ ਜੀ, ਰਾੜੇ ਨੂੰ ਕਹਣਾ ਓਕੇ, ਕਲੂੰਜੜਾ, ਕਵਚ
1: ਜੀ,
0: ਕਾਲ
1: ਜੀ,
0: ਕੋੜੀ
1: ਕੋਹਣੀ
0: ਕੋਹਣੀ ਨਾਣੇ ਨਾ ਓਕੇ, ਕੋਹਣੀ ਤੇ ਕੋਕੜੂ
1: ਜੀ
0: ਓਕੇ। ਸੋ ਇਹ ਸੱਤ ਸ਼ਬਦ ਨੇ, ਇਹਨਾਂ ਦੇ ਤੁਸੀਂ ਦੱਸਣੇ ਨੇ ਮਤਲਬ, ਚਾਹੇ ਤੁਸੀਂ ਕਾਲ ਕਰਕੇ ਦੱਸ ਲਓ, ਚਾਹੇ ਤੁਸੀਂ ਮੈਸੇਜ ਕਰਕੇ ਟਰਾਈ ਕਰ ਲਿਓ, ਅਤੇ ਕੋਸ਼ਿਸ਼ ਕਰਿਓ ਵੀ ਥੋੜ੍ਹਾ ਜਿਹਾ ਵਧੇਰੇ ਦੱਸਣ ਦੀ, ਤਾਂ ਕਿ ਸ਼ਬਦ ਕਰੀ ਤੁਹਾਡੇ ਰਾਹੀਂ ਆਪਾਂ ਸੁਣ ਲਈਏ, ਅਤੇ ਬਾਅਦ 'ਚੋਂ ਭੁੱਲੇ ਨਾ
1: ਜੀ।
0: ਉਸ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਦੱਸਿਓ ਤੁਹਾਡੇ ਇਲਾਕੇ 'ਚ ਕੀ ਕਹਿੰਦੇ ਆ, ਅਲੱਗ ਕਹਿੰਦੇ ਆ, ਸਲੈਂਗ 'ਚ ਕਹਿੰਦੇ ਆ, ਉਹ ਕੋਈ ਫਰਕ ਨਹੀਂ, ਉਹ ਤੁਸੀਂ ਸਗੋਂ ਜਿੰਨਾ ਵੱਧ ਦੱਸੋਗੇ ਉਨਾ ਵੱਧ ਫਾਇਦਾ
1: ਜੀ।
0: ਠੀਕ ਹੈ ਜੀ, ਅਤੇ ਆਪਣਾ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਕਰਦੇ ਹਾਂ, ਕਿਉਂਕਿ ਇਸ ਹਿੱਸੇ ਦੇ ਵਿੱਚ ਆਪਣੇ ਕੋਲ ਇੱਕ ਮਿੰਟ ਦੇਖਾਂ, ਅਤੇ ਹਾਂ ਸਮਾਂ ਸਾਡੇ ਕੋਲ ਥੋੜ੍ਹਾ ਬਚਿਆ, ਅਤੇ ਬਹੁਤ ਸਾਰੇ ਤੁਹਾਡੇ ਮੈਸੇਜ ਵੀ ਪਿਛਲੇ ਹਿੱਸੇ ਦੇ ਵਿੱਚੋਂ ਮੈਂ ਅੱਗੇ ਜਿਹੜੇ ਉਹ ਲੈ ਆਇਆ ਸੀ, ਕੈਰੀ ਫੋਰਵਰਡ ਕੀ ਕਹਿੰਦੇ ਹੁੰਦੇ ਆ, ਸਮਥਿੰਗ ਇੱਦਾਂ
1: ਕਹਿੰਦੇ, ਹਾਂ
0: ਇੱਦਾਂ ਕਹਿੰਦੇ, ਉਹ ਮੈਂ ਲੈ ਆਇਆ, ਅਤੇ ਉਹ ਵੀ ਆਪਾਂ ਕਰਾਂਗੇ, ਪਰ ਸਾਡੇ ਨਾਲ ਇੱਕ ਕੋਲਰ ਵੇਲੇ ਸਿਰ ਆਏ ਨੇ, ਅਤੇ ਇਹਨਾਂ ਨੂੰ, ਹਾਂ ਇਹਨਾਂ ਨੂੰ ਆਪਾਂ ਵਿਹਲੇ ਕਰ ਜਾਈਏ, ਕਿਉਂਕਿ ਫਿਰ ਟਾਈਮ ਬਹੁਤ ਹੋ ਜਾਣਾ ਇਹਨਾਂ ਨੂੰ ਹੋਲਡ 'ਤੇ। 865 ਤੁਸੀਂ ਆਉਂਦੇ ਰਹੋ ਜੀ, 865-865
1: ਹਾਂਜੀ ਤੁਸੀਂ ਬਿਲਕੁਲ
0: ਬਿਲਕੁਲ ਜੀ, ਕੋਟ ਦੀ ਜਿੱਪ ਤੁਸੀਂ ਕਰ ਲਈ ਹੈ ਬੰਦ, ਬੈਗ ਦੀ ਹਾਂਜੀ ਬਿਲਕੁਲ, ਅਤੇ ਡੱਬਾ ਬੰਦ ਕਰਕੇ ਤੁਸੀਂ ਰੱਖ ਲਓ ਸਾਈਡ ਦੇ ਉੱਤੇ, ਕੋਈ ਨਹੀਂ ਤੁਸੀਂ ਹੋਲੋ ਵਿਹਲੇ, ਅਤੇ ਫਿਰ ਤੁਸੀਂ ਕਰਿਓ, ਅਤੇ ਮੈਨੂੰ ਲੱਗਦਾ ਵੀ ਤੁਸੀਂ ਬਿਜ਼ੀ ਹੋ ਤੁਸੀਂ। ਅਤੇ ਇੱਕ ਨਾ ਸਾਡੇ ਕੋਲ ਸੁੱਖ ਜੀ ਐਨਵਰਸਰੀ ਵੀ ਆਈ ਸੀ ਇਸ ਤੋਂ ਪਹਿਲਾਂ, ਫਿਰ ਮੈਨੂੰ ਚੇਤਾ ਭੁੱਲ ਜੇ
1: ਜੀ,
0: ਅਤੇ ਐਨਵਰਸਰੀ ਸੀ, ਹਰਦੀਪ ਕੌਰ ਜੀ ਕਹਿੰਦੇ ਨੇ ਕਿ ਐਨਵਰਸਰੀ ਵੀ ਸੀ, ਵਿਸ਼ਾ ਅੱਜ ਸਾਡੀ ਕਹਿੰਦੇ ਕਿ 30ਵੀਂ ਮੈਰਿਜ ਐਨਵਰਸਰੀ ਆ, ਰਾਜ ਕੁਮਾਰ ਅਤੇ ਹਰਦੀਪ ਕੌਰ ਜੀ ਦੀ ਮੈਰਿਜ ਐਨਵਰਸਰੀ ਆ, ਅਤੇ ਤੁਹਾਡੇ ਸਾਰਿਆਂ ਦੇ ਨਾਲ ਕਹਿੰਦੇ ਕਿ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ 30ਵੀਂ ਵਰ੍ਹੇਗੰਢ ਦੀਆਂ
1: ਜੀ। ਬਿਲਕੁਲ ਹਰਦੀਪ ਜੀ, ਰਾਜਕੁਮਾਰ ਜੀ, ਤੁਹਾਨੂੰ ਤੁਹਾਡੀ 30ਵੀਂ ਮੈਰਿਜ ਐਨੀਵਰਸਰੀ ਦੀਆਂ ਢੇਰ ਸਾਰੀਆਂ ਮੁਬਾਰਕਾਂ, ਪਰਮਾਤਮਾ ਤੁਹਾਡਾ ਪਿਆਰ ਇੱਦਾਂ ਹੀ ਆਪਸ ਦੇ ਵਿੱਚ ਜਿਹੜਾ ਉਹ ਬਣਾਈ ਰੱਖੋ, ਅਤੇ ਇੱਦਾਂ ਹੀ ਸਾਨੂੰ ਤੁਸੀਂ ਹਰ ਸਾਲ ਜਿਹੜੀ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰਦੀ ਕਰਦੇ ਰਹੋ, ਇਹੀ ਸਾਡੀ ਸਾਰੀ ਰੇਡੀਓ ਹਾਂਜੀ ਦੀ ਅਰਦਾਸ ਆ ਪਰਮਾਤਮਾ ਦੇ ਅੱਗੇ, ਇੰਜੋਏ ਕਰੋ ਆਪਣਾ ਡੇ ਅੱਜ ਦਾ
0: ਜੀ। ਬਿਲਕੁਲ ਜੀ, ਇਹ ਐਨੀਵਰਸਰੀ ਰਹਿੰਦੀ, ਅਤੇ ਇਸ ਤੋਂ ਮੈਨੂੰ ਯਾਦ ਆ ਗਿਆ ਇਸੇ ਤੋਂ ਕਿ ਅੱਜ ਦੇ ਦਿਨ ਜਿਹੜੇ ਸਾਡੇ ਬੋਲੀਵੁੱਡ ਦੇ ਅਦਾਕਾਰ ਨਿਰਦੇਸ਼ਕ ਅਤੇ ਸਭ ਤੋਂ ਵਧੇਰੇ ਸਿੰਗਰ ਮੈਂ ਕਹੂੰਗਾ ਕਿਸ਼ੋਰ ਕੁਮਾਰ ਜੀ, ਸੋ ਉਹਨਾਂ ਨੇ ਵੀ ਅੱਜ ਦੇ ਦਿਨ ਸੰਸਾਰ ਨੂੰ ਅਲਵਿਦਾ ਕਿਹਾ ਸੀ 13 ਅਕਤੂਬਰ 1987 ਨੂੰ। ਸੋ ਉਹਨਾਂ ਨੂੰ ਯਾਦ ਕਰਦੇ ਹਾਂ ਵੀ ਆਪਾਂ ਗਾਣਾ ਸੁਣਾਂਗੇ ਆਪਾਂ ਮੇਰੇ ਸਪਨੋ ਕੀ ਰਾਨੀ, ਪਰ ਆਪਾਂ ਮੈਸੇਜ ਪੜ੍ਹ ਕੇ ਤਾਂ ਫਿਰ ਸੁਣਾਂਗੇ ਆਪਾਂ, ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 184 ਰੇਟ ਹੋ ਗਿਆ, ਕੀ ਵੱਧ ਗਿਆ ਘੱਟ ਗਿਆ,
1: ਵਧਿਆ ਹੀ ਆ,
0: ਉੱਥੇ ਖੜਾ ਵਾ ਤੁਸੀਂ, ਮਤਲਬ ਭਾਵੇਂ 90 ਕਹਿ ਦੋ ਤਾਂ ਵੀ ਹਾਏ, 80 ਤੇ ਅਗਲੇ ਲਿਆ ਦੇਣ ਤਾਂ ਵੀ ਹਾਏ,
1: ਜਦੋਂ ਤੁਸੀਂ ਨਾ ਕਹਿ ਲਓ ਕਿ 70-78 ਦੇ ਸੋਚਿਆ ਹੋਵੇ ਵੀ ਹੁਣ ਬਸ ਘਟਣ ਦੇ ਨੇੜੇ ਹੀ ਆ, ਫਿਰ ਉਹ ਤੋਂ ਉੱਤੇ ਤਾਂ ਫਿਰ ਜਦੋਂ ਉੱਤੇ ਤਾਂ 1 ਰੁਪਈਆ ਵੀ ਵੱਧ ਲੱਗਣਾ ਨਾ ਤੁਹਾਨੂੰ, ਫਿਰ ਤੇ ਤੁਸੀਂ ਆਪੇ ਕਹਿਣਾ ਹਾਏ ਅੱਛਾ $10 ਹਲੇ ਵੀ ਵੱਧ ਆ ਜਿੱਦਣ ਤੂੰ ਸੋਚਿਆ ਸੀ।
0: ਵਾਹ, ਕਹਿੰਦੇ ਪੁਲਿਸ ਸ਼ਰਾਬੀ ਸੇ ਰਾਤ ਕੇ ਇੱਕ ਵਜੇ ਤੁਮ ਕਹਾਂ ਜਾ ਰਹੇ ਹੋ ਸ਼ਰਾਬੀ ਪੁਲਿਸ ਸੇ ਮੈਂ ਸ਼ਰਾਬ ਪੀਨੇ ਸੇ ਦੁਸ਼ਰੜੀ ਨਾਮ ਪਰ ਭਾਸ਼ਣ ਸੁਣਨੇ ਜਾ ਰਹਾ ਹੂੰ ਪਤਾ ਨਹੀਂ ਕੀ ਦੁਸ਼ਪਰਿਣਾਮ ਪਰ ਭਾਸ਼ਣ ਸੁਣਨੇ ਜਾ ਰਹਾ ਹੂੰ
1: ਸਮਝ ਲੱਗ ਗਿਆ ਕਿਹਦਾ ਮੈਸੇਜ
0: ਅੱਛਾ ਕਿਹਦਾ
1: ਲੱਕਿਆ ਸੀ ਜੀ
0: ਨਹੀਂ ਅੰਮ੍ਰਿਤ ਜੀ ਇਹ ਵੀ ਲੱਗ ਪਿਆ ਅੱਜ ਕੱਲ੍ਹ ਇੱਦਾਂ ਦੇ ਕਾਰਨ ਪੁਲਿਸ ਸ਼ਰਾਬੀ ਸੇ ਇਤਨੀ ਰਾਤ ਮੈਂ ਤੁਮੇ ਕੌਣ ਭਾਸ਼ਣ ਦੇਗਾ ਸ਼ਰਾਬੀ ਮੇਰੀ ਬੀਵੀ
1: ਗੁੱਡ ਵਨ
0: ਥੈਂਕ ਯੂ ਅਜੀਤ ਬੁੱਟਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਇਹਨਾਂ ਫੁੱਲਿਆਂ ਦੇ ਲਈ ਇਸ ਚਾਹ ਕੌਫੀ ਦੇ ਲਈ ਅਤੇ ਮਿਹਰਬਾਨੀ ਜੀ ਤੁਹਾਡੀ ਬਲਵੀਰ ਕੌਰ ਮਾਂਗੜ ਜੀ ਸਾਂਝ ਪਾਉਂਦੇ ਨੇ ਰੁਪਿੰਦਰ ਸਿੰਘ ਜੀ ਸਾਂਝ ਪਾਉਂਦੇ ਕਹਿੰਦੇ ਕਿ ਵੈਲਕਮ ਬੈਕ ਸੁੱਖ ਜੀ
1: ਥੈਂਕ ਯੂ
0: ਇਹਨਾਂ ਪੀਤੀ ਨਹੀਂ ਉਦੋਂ ਤਾਂ ਮੈਨੂੰ ਬਾਸੀ ਜਿਹੀ ਹੋ ਗਈ ਮੈਂ ਵਿੱਚੋਂ ਘੁੱਟ ਕੇ ਮੈਂ ਘੁੱਟ ਕੇ ਇੱਦਾਂ ਦੀ ਮੈਂ ਫਿਰ ਉਹ ਕੱਢੀ ਆ ਵਿੱਚੋਂ ਆਵਾਜ਼ ਹੈ ਨਾ ਅਤੇ ਸੁਖਵਿੰਦਰ ਭੈਣ ਜੀ ਕਿੰਨੇ
1: ਮੈਨੂੰ ਤਾਂ ਲੱਗਾ ਸੀ ਮੈਂ ਹੀ ਭੁੱਲਣ ਲੱਗ ਗਈ ਤੁਹਾਨੂੰ ਨਾ ਵੀ ਭੁੱਲਣ ਲੱਗ ਗਏ
0: ਨਾ ਨਹੀਂ ਬਸ ਹੀ ਆ ਜਾਂਦੀ ਵਿੱਚ ਵਿੱਚ ਫਿਰ ਆ ਗਈ ਸੀ ਫਿਰ ਮੈਂ
1: ਹੁਣ ਤੁਸੀਂ ਮੈਨੂੰ ਲੱਗਦਾ ਜਦੋਂ ਤੁਸੀਂ ਕਹਿੰਦੇ ਨਾ ਵਾਸੀ ਆ ਗਈ ਸੀ ਉਸ ਤੋਂ ਬਾਅਦ ਮੈਨੂੰ ਆ ਜਾਂਦੀ ਪਤਾ ਨਹੀਂ ਕੀ ਆ
0: ਇੱਦਾਂ ਹੁੰਦਾ ਹੈ ਨਾ ਤੁਸੀਂ ਲਾਗੇ ਬੈਠਾ ਕੋਈ ਵਾਸੀ ਮਾਰੇ ਅਤੇ ਨਾਲ ਹੀ ਦੂਜੇ ਨੂੰ ਵੀ ਆ
1: ਜਾਂਦੀ
0: ਹਾਂ ਇੱਦਾਂ ਵੀ ਹੁੰਦਾ ਵੇਖੋ ਇਸੇ ਤਰ੍ਹਾਂ ਵੇਖ ਲਓ ਆਪਾਂ ਕਹਿ ਦਿੰਦੇ ਵਾਸੀ ਨਾ ਵਾਸੀ ਹੁੰਦੀ ਪਰ ਹਾਸੇ ਨਾ ਹਾਸਾ ਵੀ ਆਉਂਦਾ ਵਾ ਮੁਸਕਰਾਹਟ ਨਾ ਮੁਸਕਰਾਹਟ ਵੀ ਆਉਂਦੀ ਆ ਗੁੱਸੇ ਨਾ ਗੁੱਸਾ ਵੀ ਆਉਂਦਾ ਵਾ ਹਰ ਇੱਕ ਚੀਜ਼ ਜਿਹੜੀ ਆ ਉਹ ਪੈਕੇਜ ਹੀ ਆ
1: ਬਿਲਕੁਲ
0: ਇੱਕ ਜਣੇ ਨੂੰ ਆਉਂਦੀ ਆ
1: ਅਤੇ ਦੂਜੇ ਨੂੰ ਨਾਲ ਹੀ
0: ਦੂਜੇ ਨੂੰ ਨਾਲ ਦੀ ਨਾਲ ਹੀ ਪੈਸਾ ਨਹੀਂ ਬਸ ਇੱਦਾਂ ਆਉਂਦਾ
1: ਬਸ ਹਾਂ ਇੱਦਾਂ ਹੋਵੇ ਤਾਂ ਮੈਂ ਕਿਤੇ ਜਾ ਕੇ ਬਹਿ ਜਾ
0: ਕਹਿੰਦਾ ਆਮ ਨੋਟ ਸ਼ੂਗਰ ਬਟ ਆਈਨੇ ਕੇ ਸੌ ਟੁਕੜੇ ਕਰਕੇ ਹਮਨੇ ਦੇਖੇ ਹੈ ਫਿਰ ਕਿਆ ਮਾਂ ਸੇ ਮਾਰ ਖਾਈ ਔਰ ਖੁਦ ਹੀ ਇਕੱਠਾ ਕਰਕੇ ਫੈਂਕੇ ਹੈ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਅੱਜ ਸਭ ਦੀਆਂ ਪੂਰੀਆਂ ਹੋਣ ਤਹਿ ਦਿਲੋਂ ਧੰਨਵਾਦ ਜੀ ਹਰਮਨ ਜੀ ਕਹਿੰਦੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਸੰਦੀਪ ਸਿੰਘ ਰੱਖੜਾ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੁਹਾਡੇ ਲਈ
1: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ
0: ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਸੀ ਨਹੀਂ ਸੋਰੀ ਗੁਰਸੇਵਕ ਸਿੰਘ ਸਿੱਧੂ ਜੀ ਓਕੇ ਧੰਨਵਾਦ ਜੀ ਤੁਹਾਡਾ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਆਪ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਅਤੇ ਆਪਣਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸੋ ਅੱਜ ਮੈਂ ਸਵੇਰੇ ਵੀ ਨਹੀਂ ਕਹਾਣੀ ਪੜ੍ਹ ਸਕਿਆ ਮੈਸੇਜ ਸੋ ਇਸ ਕਰਕੇ ਕਹਾਣੀ ਵਾਲੇ ਵੀ ਆ ਰਹੇ ਨੇ ਹਾਲੇ ਤੱਕ ਅਤੇ ਰਜਿੰਦਰ ਬਾਵਾ ਜੀ ਬਲਜੀਤ ਵਾਲੀਆ ਜੀ ਬਿੰਦਰ ਵਿਰਕ ਜੀ ਰਮਨਦੀਪ ਕੌਰ ਸੀਜਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਮਿਹਰਬਾਨੀ ਜੇ ਮੈਂ ਕਿਸੇ ਦਾ ਮੈਸੇਜ ਕੋਈ ਇੰਪੋਰਟੈਂਟ ਕਿਤੇ ਮਿਸ ਕਰ ਗਿਆ ਵਾਂ ਤਾਂ ਉਹਦੇ ਲਈ ਮੁਆਫ਼ੀ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ ਅਤੇ ਹੁਣ ਆਪਾਂ ਇੱਕ ਬ੍ਰੇਕ ਤੋਂ ਬਾਅਦ ਆ ਕੇ ਫਿਰ ਮੰਗ ਲਾਂਗੇ ਮਾਫ਼ੀ ਕਿਉਂਕਿ ਹੁਣ ਹੋ ਗਿਆ ਸਾਡਾ ਬ੍ਰੇਕ ਦਾ ਸਮਾਂ ਆ ਕੇ ਆਪਾਂ ਵੇਖਾਂਗੇ ਵੀ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਅਤੇ ਆ ਕੇ ਆਪਾਂ ਤੁਹਾਡੇ ਸ਼ਬਦਾਂ ਬਾਰੇ ਕੀ ਵਿਚਾਰ ਨੇ ਉਹਦੇ 'ਤੇ ਵੀ ਗੱਲਬਾਤ ਹੋਊਗੀ ਅਤੇ ਕਿੱਦਾਂ ਮਤਲਬ ਕਿਉਂ ਆਪਾਂ ਇੱਦਾਂ ਦਾ ਭਾਰਾਪਨ ਸਫੋਕੇਟ ਆਪਾਂ ਫੀਲ ਕਰਦੇ ਹਾਂ ਕਿਉਂ ਆਪਾਂ ਵਾਰ ਵਾਰ ਚਾਹੁੰਦੇ ਹਾਂ ਵੀ ਹਾਂ ਭੱਜ ਕੇ ਇਸ ਕੰਮ ਤੋਂ ਦੂਰ ਚਲੇ ਜਾਈਏ ਆਪਾਂ ਛੁੱਟੀ ਲੈ ਲਈਏ ਤੇ ਫਿਰ ਕੰਮ ਕਹਿੰਦਾ ਵੀ ਜਾ ਕੋਈ ਨਹੀਂ ਘੁੰਮਿਆ ਫਿਰ ਕੀ ਆ ਹੈਨਾ ਤੇ ਫਿਰ ਆਪਾਂ ਕਹਿੰਦੇ ਹਾਂ ਹਾਈ ਮਤਲਬ ਕੰਮ ਨਹੀਂ ਸਾਨੂੰ ਕੁਛ ਵੀ ਕਹਿੰਦਾ ਅਸੀਂ ਆਪ ਹੀ ਫਿਰ ਦੁਬਾਰਾ ਅਸੀਂ ਆ ਕੇ ਤੇ ਚਿੰਬੜ ਜਾਂਦੇ ਕੰਮ ਨੂੰ ਤੇ ਫਿਰ ਅਸੀਂ ਹੋਰ ਜ਼ਿਆਦਾ ਘੁੱਟ ਕੇ ਜੱਫਾ ਪਾ ਲੈਂਦੇ ਕੰਮ ਨੂੰ
1: ਜੀ
0: ਤੇ ਫਿਰ ਅਗਲੀ ਵਾਰ ਇਹ ਚੀਜ਼ ਸਾਡੇ 'ਚ ਗ੍ਰਾਫ ਹੋਰ ਥੋੜ੍ਹਾ ਜਿਹਾ ਆਪ ਚਲੇ ਜਾਂਦਾ
1: ਜੀ ਬਿਲਕੁਲ
0: ਹੈਨਾ ਪਹਿਲਾਂ ਆਪਾਂ ਸ਼ੁਰੂ 'ਚ ਹੁੰਦਾ ਵੀ ਬੰਦਾ ਜਾਂਦਾ ਹੀ ਨਹੀਂ ਜਾਂਦਾ ਹੀ ਨਹੀਂ ਜਾਂਦਾ ਹੀ ਨਹੀਂ ਹੈ ਕੰਮ ਹੀ ਕਰੀ ਜਾਂਦਾ ਨਹੀਂ ਛੁੱਟੀਆਂ ਇਹਦੇ 'ਚ ਹੋਰ ਪੈਸੇ ਮਿਲਣੇ ਹੋਰ ਕੰਮ ਕਰਨਾ
1: ਛੁੱਟੀਆਂ ਜ਼ੋਰ
0: ਫਿਰ ਉਹ ਹੌਲੀ ਹੌਲੀ ਛੱਡਣ 'ਤੇ ਆਉਂਦਾ ਵਾ ਫਿਰ ਉਹ ਛੱਡਦਾ ਵਾ ਪਰ ਫਿਰ ਉਹ ਫਿਰ ਇੱਕ ਸਮਾਂ ਆਉਂਦਾ ਵਾ ਫਿਰ ਤੁਸੀਂ ਛੱਡਦੇ ਹੋ ਰਜਾਈ ਨੂੰ ਰਜਾਈ ਤੁਹਾਨੂੰ ਨਹੀਂ ਛੱਡਦੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ
1: 1674 AM
0: ਤੇ ਜਾਂਦੇ ਜਾਂਦੇ ਅੱਜ ਜਿੱਦਾਂ ਤੁਹਾਨੂੰ ਕਿਸ਼ੋਰ ਕੁਮਾਰ ਜੀ ਦਾ ਆਪਾਂ ਨਾਂ ਲਿਆ ਸੀ ਤੇ ਆਓ ਫਿਰ ਉਹਨਾਂ ਦਾ ਗਾਣਾ ਵੀ ਸੁਣਦੇ ਹਾਂ

0: ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151-6116, quicksignage.com.au।
1: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਈ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਐਮ ਨਾਮ ਹੈ ਕਿਆ ਰੇਡੀਓ ਹਾਂਜੀ 1674 ਨਹੀਂ ਮਤਲਬ ਰੇਡੀਓ ਹਾਂਜੀ ਤੁਸੀਂ ਸੁਣ ਰਹੇ ਹੋ ਅਤੇ ਗਾਣਾ ਤੁਸੀਂ ਸੁਣ ਰਹੇ ਹੋ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਸਾਗਰ ਜੈਸੇ ਨੈਨੋ ਵਾਲੀ ਅਤੇ ਅੱਜ
1: ਅੱਖ ਵਾਲੀ
0: ਅੱਖ ਵਾਲੀ ਉਹ ਇੱਕੋ ਹੀ ਹੁੰਦਾ
1: ਮੰਮੀ ਮੋਡ ਆਨ ਹੋ ਗਿਆ ਕਰੈਕਸ਼ਨ ਵਾਲਾ ਮੋਡ ਆਨ ਹੋ ਗਿਆ
0: ਚੱਲ ਜਾਣਾ ਸੀ ਨਿਕਲ ਗਿਆ ਨਿਕਲ ਗਿਆ ਤੁਸੀਂ
1: ਮਤਲਬ
0: ਉਹ ਮਤਲਬ
1: ਕਿਸੇ ਨੂੰ ਪਤਾ ਨੀ ਲੱਗਦਾ ਮੈਂ ਦੱਸ ਕੇ ਜਾ ਲੈਂਦੀ ਹਾਂ
0: ਕੁਛ ਨੀ ਹੋ ਸਕਦਾ ਸਾਡਾ ਸੋ ਅੱਜ ਗਾਣਾ ਤੁਹਾਨੂੰ ਆਪਾਂ ਤਾਂ ਸੁਣਾ ਵਾ ਕਿਉਂਕਿ ਅੱਜ ਦੇ ਦਿਨ ਇਹ ਮਹਾਨ ਹਸਤੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ ਪਰ ਇਹਨਾਂ ਦੇ ਗਾਣੇ ਕਿਆ ਕਮਾਲ ਮਤਲਬ ਇੱਕ ਤੋਂ ਬਾਅਦ ਇੱਕ ਤੁਸੀਂ ਸੁਣੇ ਜ਼ਰੂਰ ਹੋਣਗੇ ਭਾਵੇਂ ਤੁਹਾਨੂੰ ਇਹ ਪਤਾ ਨਾ ਹੋਵੇ ਵੀ ਅੱਛਾ ਇਸ ਗਾਣੇ ਦੇ ਪਿੱਛੇ ਆਹ ਬੰਦਾ ਵਾ ਪਰ ਇਹ ਹੋ ਸਕਦਾ ਵੀ ਤੁਸੀਂ ਸੁਣੇ ਜ਼ਰੂਰ ਹੋਣ ਅਤੇ ਤੁਹਾਡਾ ਵੀ ਜਿਹੜਾ ਕੋਈ ਫੇਵਰੇਟ ਹੈ ਤੁਸੀਂ ਭੇਜ ਸਕਦੇ ਹੋ ਅਤੇ ਆਪਾਂ ਅੱਗੇ
1: ਗਾਣਾ
0: ਜ਼ਰੂਰ ਚਲਾਵਾਂਗੇ ਆਪਾਂ ਅਤੇ ਫਿਲਹਾਲ ਆਪਾਂ ਆਪਣੀ ਗੱਡੀ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਸੁੱਖ
1: ਜੀ ਬਿਲਕੁਲ ਆਪਾਂ ਇੱਕ ਵਾਰੀ ਕੁਇਕਲੀ ਸ਼ਬਦ ਆ ਜਿਹੜੇ ਉਹ ਰਿਪੀਟ ਕਰ ਦਿੰਦੇ ਅਤੇ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ 'ਤੇ ਆਉਂਦੇ ਹਾਂ ਵਿਸ਼ਾ ਅਸੀਂ ਆਪਣਾ ਰੱਖ ਗਏ ਸੀ ਕਿ ਛੁੱਟੀਆਂ ਦੇ ਬਾਅਦ ਤੁਹਾਨੂੰ ਕਿੱਦਾਂ ਫੀਲ ਹੁੰਦਾ ਤੁਸੀਂ ਸੱਚੀ ਹੋਲੀਡੇ ਇੰਜੋਏ ਕਰਕੇ ਆਉਂਦੇ ਹੋ ਕਿ ਤੁਹਾਨੂੰ ਥੱਕਿਆ ਲੱਗਦਾ ਹੈ ਕਿ ਤੁਹਾਨੂੰ ਕਿਉਂ ਲੱਗਦਾ ਕਿ ਦੁਬਾਰਾ ਫਿਰ ਹੋਲੀਡੇਜ਼ 'ਤੇ ਜਾਣਾ ਆ ਕਿਉਂ ਇੰਨੀ ਕਸ਼ਮਕਸ਼ ਚੱਲਦੀ ਹੈ ਤੁਹਾਡੇ ਦਿਲ ਦੇ ਅਤੇ ਦਿਮਾਗ ਦੇ ਅੰਦਰ ਅਤੇ ਉਹ ਅਸੀਂ ਤੁਹਾਨੂੰ ਪਹਿਲਾਂ ਦੱਸ ਗਏ ਅਤੇ ਉਹਦੇ ਬਾਰੇ ਤੁਸੀਂ ਆਪਣਾ ਜਿਹੜਾ ਦਿਲ ਦਿਮਾਗ ਆ ਉਹ ਖੋਲ੍ਹ ਲਓ ਅਤੇ ਉਂਗਲੀਆਂ ਜਿਹੜੀਆਂ ਉਹ ਫੋਨ ਦੇ ਉੱਤੇ ਲਾ ਲਓ ਤਾਂ ਕਿ ਤੁਸੀਂ ਬਟਨ ਪ੍ਰੈਸ ਕਰਕੇ ਸਾਨੂੰ ਕਾਲ ਕਰ ਲਓ
0: ਚਲੇ ਵੀ ਜਾਂਦੇ ਹਾਂ ਅਤੇ ਫਿਰ ਉਹ ਮਕਸਦ ਸਾਨੂੰ ਮਤਲਬ
1: ਹੱਲ ਹੁੰਦਾ
0: ਉਹ ਹੱਲ ਹੋ ਜਾਂਦਾ ਵਾ ਜਾਂ ਨਹੀਂ ਹੁੰਦਾ ਤੁਹਾਨੂੰ ਜਾਪਦਾ ਜਾਂ ਫਿਰ ਹੋਰ ਜ਼ਿਆਦਾ ਤੰਗ ਹੁੰਦੇ ਦੋ ਤਿੰਨ ਚੀਜ਼ਾਂ ਨੇ ਨਾ ਜਾਂ ਤਾਂ ਆਪਾਂ ਹੋਰ ਜ਼ਿਆਦਾ ਤੰਗ ਹੁੰਦੇ ਆ ਕੇ
1: ਜੀ ਜਾਂ ਸਾਨੂੰ ਲੱਗਦਾ ਵੀ ਓਕੇ ਹੱਲ ਹੋ ਗਿਆ
0: ਸਾਨੂੰ ਲੱਗਦਾ ਵੀ ਯਾਰ ਇਹ ਤਾਂ ਹੋਰ ਭਾਰਾ ਲੱਗਣ ਲੱਗ ਪਿਆ ਇਦਾਂ ਲੱਗਦਾ ਜਿੱਦਾਂ ਭੁੱਲ ਹੀ ਗਿਆ ਵਾ ਕੰਮ ਜਾਂ ਕਈ ਵਾਰੀ ਆਪਾਂ ਬਹੁਤ ਜ਼ਿਆਦਾ ਵਧੀਆ ਵੀ ਆਪਾਂ ਇੰਜੋਏ ਕਰ ਆਉਂਦੇ ਨਾ ਬਹੁਤ ਮਜ਼ਾ ਆਉਂਦਾ ਵਾ ਤਾਂ ਵੀ ਤੁਹਾਡਾ ਜੀ ਨਹੀਂ ਕਰਦਾ ਆ ਕੇ ਕੰਮ ਕਰਨ
1: ਬਿਲਕੁਲ ਹਾਂਜੀ
0: ਕਿੰਨੇ ਕਿੰਨੇ ਕਿੰਨਾ ਕਿੰਨਾ ਤੁਹਾਨੂੰ ਤਾਂ ਜਾਂ ਕਈ ਵਾਰੀ ਤੁਹਾਡਾ ਕੋਈ ਰੱਬ ਨਾ ਕਰੇ ਕੋਈ ਮਤਲਬ ਖਰਾਬੀ ਹੋ ਜਾਏ ਟੂਰ ਦੇ ਵਿੱਚ ਤੇ ਜਾਂ ਫਿਰ ਤੁਸੀਂ ਕੋਸਦੇ ਹੋ ਆਪਣੇ ਆਪ ਨੂੰ ਐਵੇਂ ਪੈਸੇ ਖਰਾਬ ਕਰਾਏ ਉੱਥੇ ਤਾਂ ਕੋਈ ਸੀ ਨਹੀਂ
1: ਕੁਛ ਨਹੀਂ ਸੀ ਉੱਥੇ ਏਦਾਂ ਵੀ ਹੁੰਦਾ ਨਾ ਜੇ ਅਸੀਂ ਟਾਈਮ ਖਰਾਬ ਕੀਤਾ
0: ਸੋ ਤੁਸੀਂ ਕੀ ਲੈ ਕੇ ਚੱਲ ਰਹੇ ਹੋ ਦਿਮਾਗ ਦੇ ਵਿੱਚ ਉਹ ਤੇ ਤੁਸੀਂ ਲੈ ਕੇ ਚੱਲ ਰਹੇ ਹੋ ਕਿਸੇ ਨੂੰ ਨਹੀਂ ਪਤਾ ਪਰ ਉਹ ਉਸ ਤਰੀਕੇ ਦੇ ਨਾਲ ਹੋਇਆ ਜਾਂ ਨਹੀਂ ਹੋਇਆ ਹੈ ਨਾ ਮੰਨ ਲਓ ਤੁਸੀਂ ਕਿਤੇ ਗਏ ਹੋ ਅਤੇ ਤੁਸੀਂ ਗਏ ਹੋ ਕੋਈ
1: ਮਤਲਬ ਰੰਜੋ ਜੀ ਤੁਸੀਂ ਮੈਨੂੰ ਕਿਹਾ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਕਿਹਾ ਸੁੱਖ ਜੀ ਉੱਥੇ ਬੜੀ ਵਧੀਆ ਨਾ ਇੱਦਾਂ ਆ ਉੱਥੇ ਇੰਨੇ ਸੋਹਣੇ ਨਜ਼ਾਰੇ ਆ ਉੱਥੇ ਇੰਨਾ ਸੋਹਣੀ ਹਰਿਆਲੀ ਆ ਉੱਥੇ ਇੰਨੇ ਸੋਹਣੇ ਝਰਨੇ ਆ ਉੱਥੇ ਇੰਨਾ ਸੋਹਣਾ
0: ਇੱਦਾਂ
1: ਫੋਰ ਐਗਜ਼ਾਮਪਲ ਮੈਂ ਚਲੀ ਗਈ ਤੇ ਮੈਨੂੰ ਲੱਗਿਆ ਕਿ ਉਹ ਕੀ ਆ ਕੁਛ ਵੀ ਨਹੀਂ ਹੈ ਨਾ ਜ਼ਰੂਰੀ ਨਹੀਂ ਹੁੰਦਾ ਕਿ ਈਵਨ ਕਿ ਪਾਰਟਨਰਸ ਦੇ ਵਿੱਚ ਵੀ ਇੱਦਾਂ ਹੁੰਦਾ ਆ ਜ਼ਰੂਰੀ ਨਹੀਂ ਹੁੰਦਾ ਕਿ ਦੋਨਾਂ ਨੂੰ ਇੱਕੋ ਜਿਹੀਆਂ ਚੀਜ਼ਾਂ ਪਸੰਦ ਹੋਣ
0: ਲਾਈਕ ਹਾਂ
1: ਉਹ ਮਜ਼ਬੂਰੀ ਹੁੰਦੀ ਆ ਰਣਜੋਤ ਜੀ ਉਹ ਮਜ਼ਬੂਰੀ ਨਹੀਂ ਲਾਈਕ ਮੈਂ ਮਜ਼ਬੂਰੀ ਨਹੀਂ ਕਹੂੰਗੀ ਮੈਂ ਕਹੂੰਗੀ ਉਹ ਸਮਾਰਟ ਪਾਰਟਨਰਸ ਹੁੰਦੇ ਆ ਜਿਹੜੇ
0: ਮੈਨੇਜਮੈਂਟ ਹੁੰਦੀ ਆ
1: ਹਾਂ ਜਿਹੜੇ ਇੱਕ ਦੂਜੇ ਦੇ ਉਹਦੇ ਵਿੱਚ ਜਿਹੜੇ ਉਹ ਖੁਸ਼ ਹੋਣਾ ਸਿੱਖ ਲੈਂਦੇ ਆ ਕਿ ਓਕੇ ਅੱਛਾ ਠੀਕ ਆ ਤੇ ਦੂਜੇ ਪਾਰਟਨਰ ਨੂੰ ਵੀ ਪਤਾ ਹੁੰਦਾ ਹੈ ਕਿ ਇਹਨੂੰ ਆਹ ਚੀਜ਼ਾਂ ਨਹੀਂ ਪਸੰਦ ਤੇ ਉਹ ਵੀ ਉਦਾਂ ਦੀਆਂ ਚੀਜ਼ਾਂ ਨਾਲ ਪਲਾਨ ਕਰਦਾ ਹੈ ਕਿ ਓਕੇ ਜੇ 3 ਦਿਨ ਇਹ ਸਤਿਆ ਰਹੂਗਾ ਜਾਂ ਸਤੀ ਰਹੂਗੀ ਤੇ 3 ਦਿਨ ਇਹ ਖੁਸ਼ ਵੀ ਰਹੂਗਾ
0: ਉਹ ਖੁਸ਼ ਖਾਸ਼ ਕੁਛ ਨਹੀਂ ਹੁੰਦੇ
1: ਨਾ ਅੱਛਾ ਇਦਾਂ ਹੁੰਦਾ
0: ਉਹ ਅੰਨੇ ਬੋਲੇ ਜੋਗੇ ਨਾਲ ਤੁਰਨਾ ਸਿੱਖ ਲੈਂਦੇ ਆ ਮਤਲਬ ਗੂਗਲ ਜੀ ਹੋ ਗਏ ਨਾਲ ਤੁਰੇ ਫਿਰਦੇ ਆ
1: ਕਈ ਨਹੀਂ ਹੋ ਪਾਉਂਦੇ ਚਾਹ ਕੇ ਵੀ ਰਹਿਣ ਤੋਂ ਬਹੁਤ ਰਹਿੰਦੀਆਂ ਕੈਟਾਗਰੀ ਦੀਆਂ
0: ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਤੁਸੀਂ ਵੀ ਜਾਂਦੇ ਹੋ ਗਏ ਕਿਤੇ ਭਾਈ ਘੁੰਮਣ ਫਿਰਨ ਤੇ ਨਹੀਂ ਹੁੰਦਾ ਵਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੰਨ ਲਓ ਤੁਸੀਂ ਗਏ ਹੋ ਕਿਤੇ ਤੁਹਾਨੂੰ ਕਿਸੇ ਨੇ ਕਿਹਾ ਵਾ ਵੀ ਬਹੁਤ ਵਧੀਆ ਉੱਥੇ ਬੀਚ ਆ ਜਾਂ ਆਊਟਰ ਲੋਕੇਸ਼ਨ ਬਹੁਤ ਵਧੀਆ ਤੁਸੀਂ ਗਏ ਹੋ ਤੇ ਮੀਂਹ ਨਹਾਟੇ ਉੱਥੇ ਬਹੁਤ ਸਾਰਾ ਦੈਨ ਤੁਹਾਡੇ ਕੋਲ ਮੰਨ ਲਓ ਟਾਈਮ ਤੇ ਉਹੀ ਆ ਤੁਹਾਡੇ ਕੋਲ
1: ਪਰ
0: ਤੁਹਾਨੂੰ ਬਾਅਦ ਵਿੱਚ ਤੁਸੀਂ ਹੋਰ ਜ਼ਿਆਦਾ ਆਪਣੇ ਆਪ ਨੂੰ ਸੋ ਬੇਸਿਕਲੀ ਆਪਾਂ ਇਹ ਪਹਿਲਾਂ ਲੈ ਕੇ ਚੱਲੀਏ ਵੀ ਜਿੱਦਾਂ ਦੇ ਮਰਜ਼ੀ ਜੋ ਮਰਜ਼ੀ ਹਾਲਾਤ ਹੋਣ ਤੁਸੀਂ ਥੋੜ੍ਹਾ ਜਿਹਾ ਤੁਸੀਂ ਕੰਮ ਤੋਂ ਔਫ ਲਿਆ ਬਸ
1: ਜੀ ਬਿਲਕੁਲ
0: ਇਹ ਨਹੀਂ ਆ ਵੀ ਤੁਸੀਂ ਜੋ ਤੁਸੀਂ ਚਾਹ ਰਹੇ ਹੋ ਕਈ ਲੋਕ ਇੱਦਾਂ ਆ ਵੀ ਉਹ ਨਾ ਹੋਵੇ ਤੇ ਉਹ ਹੋਰ ਜ਼ਿਆਦਾ ਦੰਦ
1: ਬਿਲਕੁਲ ਮੈਂ ਰਣਜੋਤ ਜੀ ਇਸ ਚੀਜ਼ ਨੂੰ ਨਾ ਦੋ ਤਰੀਕਿਆਂ ਨਾਲ ਲੈਣੀ ਹੁੰਦੀ ਹਾਂ ਜਦੋਂ ਆਪਾਂ ਮੰਨ ਲਓ ਆਪਾਂ ਡੈਸ

0: ਹੋਲੀਡੇਜ ਆ ਓਕੇ ਜੇ ਤੁਸੀਂ ਇੱਥੇ ਇੱਥੇ ਇੱਥੇ ਜਾਣਾ ਇਹ ਐਡਵੈਂਚਰ ਆ ਹਨਾ ਹੁਣ ਤੁਸੀਂ ਚੂਜ਼ ਕਰ ਲਓ ਮੈਂ ਇੱਦਾਂ ਕਹਿੰਦਾ ਕਿ ਐਡਵੈਂਚਰ ਕਰਨਾ ਹੈ ਕਿ ਹੋਲੀਡੇਜ਼ ਕਰਨੇ ਆ ਲਾਈਕ ਤੁਸੀਂ ਜੇ ਤੁਸੀਂ ਐਡਵੈਂਚਰ ਵਾਲੀ ਜਗ੍ਹਾ ਤੇ ਜਾ ਕੇ ਕਹੋਗੇ ਆਹ ਤਾਂ ਕੋਈ ਹੋਲੀਡੇਜ਼ ਨਹੀਂ ਹੈਗੇ ਆਪਾਂ ਤਾਂ ਇਹ ਤਾਂ ਆਪਾਂ ਥੱਕ ਗਏ ਤੇ ਫੇਰ ਮੈਂ ਉੱਥੋਂ ਆ ਜਾਣਾ ਵਾਪਸ ਮੈਂ ਦੋਨਾਂ ਤਰੀਕਿਆਂ ਨਾਲ ਕਰਨੇ ਨੂੰ ਰੈਡੀ ਹਾਂ ਪਰ ਮੈਨੂੰ ਉੱਥੇ ਇਹ ਨਹੀਂ ਕਲੇਸ਼ ਚਾਹੀਦਾ ਵੀ ਦੋ ਜਣੇ ਕਹਿਣ ਕਿ ਹਾਏ ਵੀ ਆ ਟਾਇਰਡ ਸਾਡੀਆਂ ਲੱਤਾਂ ਦੁਖਦੀਆਂ ਆ ਸਾਡਾ ਆਹ ਹੋ ਗਿਆ ਤੇ ਵਿੱਚ ਦੋ ਜਣੇ ਕਹਿਣ ਆਹ ਤਾਂ ਬਹੁਤ ਮਜ਼ਾ ਇੱਦਾਂ ਬੈਠ ਕੇ ਆਰਾਮ ਨਾਲ ਨਜ਼ਾਰੇ ਲਓ ਤੇ ਬਾਕੀ ਦੋ ਜਣੇ ਰੋਣ ਕਿ ਲੈ ਆਹ ਕੀ ਨਜ਼ਾਰੇ ਲੈਣੇ ਇਹਨਾਂ ਨੂੰ ਤਾਂ ਘਰ ਸੌ ਜਾਂਦੇ ਆਪਾਂ ਇਹ ਇਸ ਲਈ ਪਹਿਲਾਂ ਦੱਸ ਕੇ ਤੁਰੋ ਵੀ ਕੀ ਆਏ
1: ਵੀ ਉਹਦੇ 'ਚ ਆਮ ਸੁਜੈਸਟ ਕੀਤਾ ਜਾਂਦਾ ਨਾ ਵੀ ਜਦੋਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਤੁਹਾਨੂੰ ਪਤਾ ਵਾ ਵੀ ਉੱਥੇ ਤੁਹਾਨੂੰ ਤੁਰਨਾ ਪੈਣਾ ਵੈਸੇ ਤਾਂ ਕਿਤੇ ਵੀ ਚਲ ਜਾਓ ਦੁਨੀਆਂ ਦੇ ਵਿੱਚ ਤੁਸੀਂ ਮੈਲਬਨ ਵੀ ਕੋਈ ਆਵੇ ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਮੈਲਬਨ ਵੇਖਣਾ ਫਿਰ ਤੁਸੀਂ ਜੇ ਤੁਰ ਕੇ ਸਿਟੀ ਵੇਖਣਾ ਤਾਂ ਦੈਟਸ ਫਾਈਨ ਨਹੀਂ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਮੈਲਬਨ ਵੇਖ
0: ਸਿਟੀ ਦੇਖ ਲਈ ਹਾਂ
1: ਸੇਮ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲ ਜਾਓ ਅੰਮ੍ਰਿਤਸਰ ਜਾਣਾ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਗੱਡੀ ਦੇ ਵਿੱਚ ਤੁਸੀਂ ਘੁੰਮ ਲਿਆ ਤੇ ਤੁਸੀਂ ਅੰਮ੍ਰਿਤਸਰ ਵੇਖ ਲਿਆ ਅੰਮ੍ਰਿਤਸਰ ਤੁਹਾਨੂੰ ਤੁਰ ਕੇ ਗਲੀਆਂ ਦੇ ਵਿੱਚੋਂ ਦੀ ਲੰਘਣਾ ਪੈਣਾ ਫਿਰ ਤੁਸੀਂ ਕਹਿ ਸਕਦੇ ਤੇ ਇਸੇ ਸੇਮ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਚਲ ਜਾਓ ਜਿੰਨਾ ਚਿਰ ਤੁਸੀਂ ਤੁਰ ਕੇ ਨਹੀਂ ਉਸ ਜਗ੍ਹਾ ਨੂੰ ਵੇਖਣਾ ਪਸੰਦ ਕਰਦੇ ਉਹਨਾਂ ਚਿਰ ਤੱਕ ਉਹ ਨਹੀਂ ਆ ਸੋ ਇਸ ਕਰਕੇ ਜਦੋਂ ਤੁਸੀਂ ਜਾਣਾ ਵਾ ਤਾਂ ਇਹ ਵੀ ਕਿਹਾ ਜਾਂਦਾ ਵਾ ਜਿਹੜੇ ਵਧੀਆ ਪਲਾਨ ਕਰਦੇ ਉਹ ਪਹਿਲਾਂ ਜਾਂ ਤਾਂ ਉਹਨਾਂ ਦਾ ਸਟੈਮਿਨਾ ਹੁੰਦਾ ਵਾ ਅਤੇ ਜਾਂ ਫਿਰ ਉਹ ਥੋੜ੍ਹਾ ਸਮਾਂ ਪਹਿਲਾਂ ਸਟੈਮਿਨਾ ਬਣਾਉਂਦੇ ਵਾਕ ਵੂਕ ਸ਼ੁਰੂ ਕਰ ਲੈਂਦੇ ਆ ਥੋੜ੍ਹਾ ਬਹੁਤਾ ਉਹ ਜਿੰਮ ਜੁੰਮ ਜਾਣ ਲੱਗ ਪਰ ਵੈਸੇ ਇੱਕ ਗੱਲ ਜਿੰਮ ਵਾਲਾ ਸਟੈਮਿਨਾ ਤੁਹਾਡੇ ਤੁਰਨ ਫਿਰਨ ਲਈ ਕੰਮ ਆਉਂਦਾ ਡਿਪੈਂਡ ਕਰਦਾ ਤੁਸੀਂ ਜਿੰਮ ਜਾ ਕੇ ਕੀ ਕਰਦੇ ਹੋ ਪਰ ਮੈਂ ਜਿੰਨਾ ਕੁ ਵੇਖਦਾ ਵਾਂ ਜਿਹੜੇ ਜਿੰਮ ਵਾਲੇ ਬੰਦੇ ਨੇ ਨਾ ਉਹ ਸਾਹਿਬ ਰੋਲਦੇ ਫਿਰਦੇ ਆ ਜਿਹੜੇ ਕੰਟੀਨਿਊਟੀ ਵਾਲੇ ਆ ਉਹ ਨਹੀਂ ਜਿਹੜੇ ਮਤਲਬ ਨਹੀਂ ਕਦੀ ਕਦੀ ਨਹੀਂ ਮਤਲਬ ਜਿਹੜੇ ਠੀਕ ਠਾਕ ਜਿਹਾ ਜਾਂਦੇ ਆ ਤੇ ਉਹ ਮਤਲਬ ਮਸਲ ਮੁਸਲ ਤੇ ਬਣੇ ਹੁੰਦੇ ਆ ਪਰ ਤੁਰਿਆ ਫਿਰਿਆ ਘੱਟ ਮਤਲਬ ਸਾਹ ਸੂਹ ਚੜ੍ਹਦਾ ਉਹਨਾਂ ਨੂੰ ਸੋ ਬੇਸਿਕਲੀ ਤੁਸੀਂ ਜੇ ਇੰਜੋਏ ਕਰਨਾ ਤਾਂ ਇੱਦਾਂ ਯੋਗੇਸ਼ ਜੀ ਫੋਟੋ ਭੇਜ ਦੇ ਤੁਹਾਡੀ
0: ਓਕੇ ਹਾਂਜੀ ਯੋਗੇਸ਼ ਜੀ ਸਾਨੂੰ ਮਿਲੇ ਸੀਗੇ
1: ਜਿਹੜੀ ਉੱਥੇ ਤੁਸੀਂ ਜਪਾਨ ਵਾਲੀ ਹੈ ਨਾ
0: ਜੀ ਬਿਲਕੁਲ
1: ਗੁੱਡ ਥੈਂਕ ਯੂ ਯੋਗੇਸ਼ ਜੀ ਵਧੀਆ
0: ਥੈਂਕ ਯੂ ਯੋਗੇਸ਼ ਜੀ ਇਹਨਾਂ ਨੇ ਮਤਲਬ ਰਣਜੋਤ ਜੀ ਸੱਚੀ ਨਾ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਰੇਡੀਓ ਤੇ ਆਉਣਾ ਮੇਰੇ ਲਈ ਲਾਈਕ ਇੱਕ ਉਹ ਸੀਗਾ ਲਾਈਕ ਇੱਕ ਬਹੁਤ ਵੱਡੀ ਇੱਕ ਤਾਂ ਓਪਰਚੁਨਿਟੀ ਸੀਗੀ ਉਹ ਨੋ ਡਾਊਟ ਹੈ ਉਹਦੇ ਵਿੱਚ ਪਰ ਮੈਨੂੰ ਇੰਨੇ ਕੁ ਰਿਸ਼ਤੇ ਮਿਲ ਗਏ ਰੇਡੀਓ 'ਤੇ ਆ ਕੇ ਜਿਹੜੇ ਮੈਂ ਸ਼ਾਇਦ ਕਦੀ ਵੀ ਨਹੀਂ ਸੀ ਬਣਾ ਸਕਦੀ ਲਾਈਕ ਜੇ ਮੈਂ ਨਾ ਆਉਂਦੀ ਰੇਡੀਓ 'ਤੇ ਐਜ਼ ਆ ਕਾਲਰ ਨਹੀਂ ਸੀ ਮੇਰੇ ਉਹ ਬਣਨੇ ਨਾ
1: ਨਹੀਂ ਹੁੰਦਾ
0: ਹਾਂ ਅਤੇ ਉਹਨਾਂ ਨੇ ਇੰਨੇ ਪਿਆਰ ਦੇ ਨਾਲ ਇੰਨਾ ਲਾਈਕ ਫੈਮਿਲੀ ਵਾਂਗੂ ਸਾਨੂੰ ਟ੍ਰੀਟ ਕੀਤਾ ਸਾਨੂੰ ਬਿਲਕੁਲ ਇੱਦਾਂ ਲੱਗਾ ਕਿ ਲਾਈਕ ਜਿੱਦਾਂ ਆਪਾਂ ਕਿਤੇ ਨਾ ਆਪਣੇ ਭੈਣ ਭਾਈ ਦੇ ਘਰ ਆਏ
1: ਹਾਂ ਨਹੀਂ ਗੁੱਡ ਚਲੋ ਵਧੀਆ ਇੱਦਾਂ ਹੀ ਸਾਂਝਾ ਮੰਦੇ ਦੀਆਂ ਗੂੜੀਆਂ ਹੁੰਦੀਆਂ
0: ਹੈ ਨਾ
1: ਯੂ ਨੈਵਰ ਨੋ ਕਿੱਥੇ ਜਾ ਕੇ ਕਿੱਦਾਂ ਕਿਸੇ ਨਾਲ ਮਿਲਣਾ ਕਿੱਦਾਂ ਕਿਸੇ ਨਾਲ ਗੱਲ ਕਰਨੀ ਜ਼ਿੰਦਗੀ 'ਚ ਤੁਹਾਨੂੰ ਪਤਾ ਹੀ ਨਹੀਂ ਹੁੰਦਾ
0: ਬਿਲਕੁਲ
1: ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਤੁਹਾਨੂੰ ਟੱਕਰ ਪੈਂਦੀਆਂ ਇਸੇ ਤਰ੍ਹਾਂ ਦੇ ਨਾਲ ਨਵੇਂ ਨਵੇਂ ਜੀ ਮਿਲਦੇ ਨੇ ਅਤੇ ਇਹੋ ਹੀ ਜ਼ਿੰਦਗੀ ਆ ਇਹੋ ਹੀ ਦੁਨੀਆਦਾਰੀ ਨਹੀਂ ਥੈਂਕ ਯੂ ਤੁਹਾਡਾ ਯੋਗੇਸ਼ ਜੀ ਤੁਹਾਡੀ ਪ੍ਰਾਹੁਣਚਾਰੀ ਬਾਰੇ ਸਵੇਰੇ ਵੀ ਦੱਸ ਰਹੇ ਸੀ ਸੁੱਖ ਜੀ ਅਤੇ ਥੈਂਕ ਯੂ ਤੁਹਾਡਾ ਅਤੇ ਤੁਸੀਂ ਵੀ ਮਾਰੋ ਕਿਤੇ ਗੇੜਾ ਤੁਸੀਂ ਵੀ ਆਓ
0: ਬਿਲਕੁਲ ਮੈਂ ਉਹਨਾਂ ਨੂੰ ਇਨਵਾਈਟ ਕਰਕੇ ਆਈ ਹਾਂ ਮੈਂ ਕਿਹਾ ਤੁਸੀਂ ਆਓ ਇੱਕ ਵਾਰੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਸਾਰੇ ਜਿਹੜੇ ਅਸੀਂ ਹੈਗੇ ਹਾਂ ਅਤੇ ਬਿਲਕੁਲ ਜਦੋਂ ਮਰਜ਼ੀ
1: ਭਾਸ਼ਾ ਵੀ ਸਾਨੂੰ ਆਉਂਦੀ
0: ਹਾਂ ਅਤੇ ਤੁਹਾਨੂੰ ਭਾਸ਼ਾ ਅਸੀਂ ਭਾਸ਼ਾ ਤਾਂ ਇਹਨਾਂ ਨੂੰ ਆਉਂਦੀ ਹੈ ਉੱਥੇ ਦੀ ਦੇਖੀ ਜਾਇਓ ਤੁਸੀਂ ਕਿਤੇ
1: ਨਹੀਂ ਫਿਰ ਨਸ਼ਰ ਵਗੈਰਾ ਅਤੇ ਚਲੋ ਫਿਰ ਆਪਾਂ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਹੋਊਗਾ
0: ਸੋਸ਼ਲ ਮੀਡੀਆ 'ਤੇ ਰਣਜੋਤ ਜੀ ਅੱਜ ਕੱਲ੍ਹ ਇੰਸਟਾਗ੍ਰਾਮ ਦੀ ਅੱਜ ਗੱਲ ਕਰਾਂਗੇ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਕਿ ਉਹ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਕਹਿੰਦੇ ਆ ਕਿ ਕਰਵਾ ਚੌਥ ਦੇ ਨੇੜੇ ਇੱਕ ਹਫ਼ਤਾ ਬਿਊਟੀ ਪਾਰਲਰ ਬੰਦ ਕਰੋ
1: ਕੌਣ ਕਹਿੰਦਾ
0: ਪ੍ਰੋਟੈਸਟ ਕਰ ਰਹੇ ਜਿਹੜੇ ਬੰਦੇ
1: ਅੱਛਾ ਸੱਚੀ 'ਚ ਕਰ ਰਹੇ
0: ਸੱਚੀ ਕਰ ਰਹੇ ਆ
1: ਇੱਥੇ
0: ਨਹੀਂ ਇੰਡੀਆ ਦੇ ਵਿੱਚ ਤੇ ਉਹ ਕਹਿੰਦੇ ਆ ਕਿ ਬਾਕੀ ਪਾਰਲਰ ਜਦੋਂ ਮਰਜ਼ੀ ਖੁੱਲਣ ਪਰ ਕਰਵਾ ਚੌਥ ਦੇ ਨੇੜੇ ਬੰਦ ਕਰੋ
1: ਓਕੇ ਕੀ ਵਜ੍ਹਾ
0: ਵਜ੍ਹਾ ਪੈਸੇ ਖਰਚ ਨਹੀਂ ਹੈ ਜਨਾਨੀਆਂ ਕਹਿੰਦੇ ਸਾਡੀਆਂ ਅਤੇ ਥੱਲੇ ਜਨਾਨੀਆਂ ਲਿਖ ਰਹੀਆਂ ਕਿ ਓਕੇ ਪਰ ਕਰਵਾ ਚੌਥ ਲਈ ਆਪਾਂ ਪਾਰਲਰ ਬੰਦ ਕਰਾ ਦਿੰਦੇ ਹਾਂ ਇੱਕ ਹਫ਼ਤੇ ਕੋਈ ਨਹੀਂ ਜਾਂਦਾ ਅਤੇ ਤੁਸੀਂ ਵੀ ਇੱਦਾਂ ਕਰੋ ਵੀ ਦੀਵਾਲੀ ਦੁਸਹਿਰੇ ਦੇ ਨੇੜੇ ਦਾਰੂ ਦੀਆਂ ਦੁਕਾਨਾਂ ਬੰਦ ਕਰਾਓ
1: ਕਹਿੰਦੀਆਂ
0: ਅਸੀਂ ਵੀ ਹਾਂ ਪ੍ਰੋਟੈਸਟ ਕਰਦੇ ਹਾਂ ਵੀ ਇਹ ਚੀਜ਼ਾਂ ਬੰਦ ਹੋਣ ਇਹਨਾਂ ਇਹਦੇ ਦੁਆਲੇ
1: ਅੱਛਾ ਇਸ ਕਰਕੇ ਕਰ ਰਹੇ ਹੋ ਕਿ ਜਾਂ ਕੋਈ ਧਾਰਮਿਕ ਮਾਨਤਾ ਵਾ
0: ਨਹੀਂ ਧਾਰਮਿਕ ਨਹੀਂ ਸਿਰਫ ਨਹੀਂ ਉਹ ਤਾਂ ਵੈਸੇ ਤਾਂ ਉਹ ਫਨੀ ਵੇਚ ਕਰ ਰਹੇ ਆ ਕਿ ਪ੍ਰੋਟੈਸਟ ਹਨਾ ਕਿ ਹਾਂ ਪਾਰਲਰ ਬੰਦ ਹੋਣੇ ਚਾਹੀਦੇ ਆ ਹਨਾ ਵੀ ਇੱਦਾਂ ਉੱਦਾਂ ਅਤੇ ਥੱਲੇ ਲੇਡੀਜ਼ ਦੂਜਾ ਉਹ ਕਹਿੰਦੀ ਆਪਾਂ ਵੀ ਪ੍ਰੋਟੈਸਟ ਕਰਾਂਗੇ ਕਿ ਇੱਦਾਂ ਵੀ ਆਪਾਂ ਇਹ ਵੀ ਪਾਰਲਰ ਬੰਦ ਹੋਣ ਅਤੇ ਦਾਰੂ ਦੀਆਂ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਸੋ ਉਹਨਾਂ ਨੇ ਆਪਣੇ ਝੰਡੇ ਚੁੱਕੇ ਆ ਉੱਧਰ ਉਹਨਾਂ ਨੇ ਆਪਣੇ ਝੰਡੇ ਚੁੱਕੇ ਵਾ
1: ਓਕੇ
0: ਇੱਕ ਅੱਜ ਕੱਲ੍ਹ ਇਹ ਬਹੁਤ ਵਾਇਰਲ ਹੋ ਰਿਹਾ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ।

0: ਉਹਦੇ ਵਿੱਚ ਇੱਕ ਮੁੰਡੇ ਨੇ ਲਾਈਕ ਉਹਨੇ ਵੀਡੀਓ ਪਾਈ ਸੀਗੀ ਕਿ ਕਿੱਟੀ ਪਾਰਟੀਜ਼ ਬੰਦ ਹੋਣੀਆਂ ਚਾਹੀਦੀਆਂ ਕਾਫੀ ਸ਼ੋਪ ਜਿਹੜੀਆਂ ਵੀ ਰੈਸਟੋਰੈਂਟਸ ਦੇ ਵਿੱਚ ਹੈ ਨਾ, ਉਹ ਮਤਲਬ ਕਹਿ ਉਹ ਮਤਲਬ ਫਨੀ ਵਿੱਚ ਹੀ ਕਹਿ ਰਿਹਾ, ਪਰ ਹੁਣ ਸਾਰੀਆਂ ਕਿੱਟੀ ਪਾਰਟੀਆਂ ਵਾਲੀਆਂ ਨੇ ਆਂਟੀਆਂ ਨੇ ਦੀਦੀਆਂ ਨੇ ਭੈਣਾਂ ਨੇ ਕੁੜੀਆਂ ਨੇ ਮੋਰਚਾ ਚੁੱਕ ਲਿਆ ਕਿ ਇੱਦਾਂ ਨਹੀਂ ਹੁੰਦਾ ਹੈ ਨਾ, ਕਿ ਤੂੰ ਉਹ ਕਹਿੰਦਾ ਉਹ ਮਤਲਬ ਐਕਸਪਲੇਨ ਕਰਦਾ ਐਕਚੁਲੀ ਵੇ ਦੇ ਵਿੱਚ, ਉਹ ਕਹਿੰਦਾ ਕਿ ਕਿੱਟੀ ਪਾਰਟੀਜ਼ ਨਾ ਬੰਦ ਕਰਾ ਦਿਉ, ਇਹ ਜੋ ਕਾਫੀ ਸ਼ੋਪਸ ਪੇ ਜਾਂ ਰੈਸਟੋਰੈਂਟਸ ਮੇ ਜਾਂ ਕੈਫੇਜ਼ ਮੇ ਹੋ ਰਹੀ ਹੈ। ਕਹਿੰਦਾ ਫਿਰ ਉਸਮੇ ਉਹ ਪੁੱਛਦੀ ਹੈ, ਪੂਨਮ ਜੀ ਆਪਕਾ ਕੌਨ ਸਾ ਨੰਬਰ ਆਇਆ, ਜਦੋਂ ਤੂੰ ਬੋਲਾਂ ਖੇਡਦੀਆਂ ਅਤੇ ਕਹਿੰਦਾ ਇੰਨਾ ਰੌਲਾ ਪਾਉਂਦੀਆਂ ਆ ਅਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਵੀ ਕੀ ਇਹ ਕਿ ਆਲੇ ਦੁਆਲੇ ਜਿਹੜੇ ਬੈਠੇ ਆ ਕਿ ਉਹਨਾਂ ਲਈ ਕਿੱਦਾਂ ਹੈ ਨਾ। ਅਤੇ ਫਿਰ ਉਹ ਮਤਲਬ ਅਲੱਗ ਅਲੱਗ ਲੇਡੀਜ਼ ਨੇ ਅਲੱਗ ਅਲੱਗ ਮੁੱਦੇ ਚੁੱਕ ਕੇ ਉਹਦੇ ਉੱਤੇ ਵੀਡੀਓ ਬਣਾਈ ਆ ਕਿ ਅੱਛਾ ਠੀਕ ਆ, ਅਤੇ ਕਿੱਟੀ ਪਾਰਟੀ ਇੱਕ ਮਤਲਬ ਸਾਡੀ ਰਿਲੈਕਸੇਸ਼ਨ ਆ, ਕਹਿ ਲਾ ਇੱਕ ਮੈਡੀਟੇਸ਼ਨ ਆ, ਅਸੀਂ ਜਾਂਦੇ ਹਾਂ। ਹਾਂ ਠੀਕ ਹੈ, ਉਹ ਕਹਿੰਦੀ ਜਿਹੜਾ ਰੌਲਾ ਪਾਉਂਦੇ ਆ ਉਹਨਾਂ ਦੇ ਲਈ ਉਹ ਆ, ਪਰ ਤੂੰ ਸਾਰਿਆਂ ਨੂੰ ਕਿੱਦਾਂ ਘੜੀਸ ਲਿਆ ਕਿ ਉਹ ਬੰਦ ਹੋਣੀਆਂ ਚਾਹੀਦੀਆਂ, ਉੱਥੇ ਇਕੱਠੀਆਂ ਹੋ ਕੇ ਹੀ ਹਾ ਹਾ ਹਾ ਕਰਦੀਆਂ, ਅਤੇ ਉਹ ਵੀ ਫਿਰ ਕਹਿੰਦੀਆਂ ਆ, ਕਹਿੰਦੀਆਂ ਬੰਦ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਜਦੋਂ ਕੋਈ ਲੰਘਦਾ ਹੈ ਅਤੇ ਕੋਈ ਉਹਦੇ ਵੱਲ ਦੇਖੇ ਨਾ ਇੱਦਾਂ ਡਿੱਲੇ ਕੱਢ ਕੱਢ ਕੇ ਜਿੱਦਾਂ ਤੁਸੀਂ ਦੇਖਦੇ ਹੋ। ਉਹ ਹੁਣ ਜ਼ਿਆਦਾ ਮੁੱਦਾ ਭੱਖ ਗਿਆ, ਹੁਣ ਉਹ ਮੁੰਡੇ ਦੀ ਰੀਲ ਤਾਂ ਇੰਨੀ ਵਾਇਰਲ ਗਈ ਸੀਗੀ, ਲੋਕ ਇੱਕ ਦੂਜੇ ਨਾਲ ਫਨ ਵਿੱਚ ਸ਼ੇਅਰ ਕਰਦੇ ਸੀ, ਪਰ ਉਹ ਹੁਣ ਦੂਜਾ ਜਿਹੜੇ ਪਾਸੇ ਉਹਨਾਂ ਨੇ ਮੁੱਦਾ ਚੁੱਕਿਆ ਉਹ ਜ਼ਿਆਦਾ ਵਾਇਰਲ ਹੋਣ ਲੱਗੀ ਹੈ।
1: ਇਹ ਵੀ ਬਾਹਰ ਦੀ ਕਿਤੇ ਦੀ ਕਿ ਲੋਕਲ ਹੈ?
0: ਇਹ ਇੰਡੀਆ ਦੀ ਆ।
1: ਅੱਛਾ, ਇਹ ਵੀ
0: ਇੰਡੀਆ ਦੀ ਆ? ਹਾਂਜੀ, ਇਹ ਦੋਨੇ ਇੰਡੀਆ ਦੀਆਂ ਆ ਜਿਹੜੀਆਂ।
1: ਹਾਂ, ਇਹ ਵੀ ਵੇਖ ਲਓ, ਇਹ ਵੀ ਕਲਚਰ ਪਹਿਲਾਂ ਤਾਂ ਨਹੀਂ ਹੁੰਦਾ, ਹੁਣ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਇੱਦਾਂ ਲੱਗਦਾ ਵੀ ਜਿੱਦਾਂ ਸਾਡਾ ਸਾਡਾ ਕਲਚਰ ਦਾ ਹਿੱਸਾ ਵਾ ਇਹ।
0: ਬਿਲਕੁਲ ਰੰਜੋ ਜੀ,
1: ਕਮੇਟੀਆਂ ਕਮੂਟੀਆਂ ਹੁੰਦੀਆਂ ਮੱਲੇ
0: ਮੱਲੇ ਵਾਲੀਆਂ, ਕਮੇਟੀਆਂ ਵੀ। ਮੈਨੂੰ ਲੱਗਦਾ ਕਿ ਆਪਾਂ ਕਹਿੰਦੇ ਨਾ ਇਹ ਕਲਚਰ ਨਹੀਂ ਸੀ ਹੁੰਦਾ, ਮੈਨੂੰ ਲੱਗਦਾ ਕਿ ਕੀ ਹੁੰਦਾ ਸੀ ਸਾਡੇ ਪਿੰਡਾਂ ਦੇ ਵਿੱਚ, ਮੰਮੀਆਂ ਦੁਪਹਿਰ ਨੂੰ ਕੋਈ ਨਾ ਕੋਈ ਬੀਬੀ ਆ ਜਾਂਦੀ, ਜਦੋਂ ਲਾਈਟ ਚੱਲ ਜਾਂਦੀ ਹੁੰਦੀ ਸੀ, ਵਿਹੜੇ ਵਿੱਚ ਮੰਜੇ ਡਾਏ ਹੁੰਦੇ ਸੀਗੇ ਦਰੱਖਤਾਂ ਥੱਲੇ, ਜਦੋਂ ਆਪਾਂ ਸਕੂਲ ਤੋਂ ਆਉਣਾ ਸਾਰੀਆਂ ਮੰਮੀਆਂ ਇਕੱਠੀਆਂ ਇੱਕ ਵਿਹੜੇ 'ਚ ਬੈਠੀਆਂ ਹੁੰਦੀਆਂ ਸੀਗੀਆਂ, ਮਤਲਬ ਲੱਭਣੀ ਪੈਂਦੀ ਸੀ ਕਿਹੜੇ ਕੀੜੇ ਦੇ ਕਿਹਦੇ ਵਿਹੜੇ 'ਚ ਬੈਠੀਆਂ, ਮੈਨੂੰ ਨਹੀਂ ਪਤਾ, ਸਾਡੇ ਤਾਂ ਇੱਦਾਂ ਹੁੰਦਾ ਸੀ। ਅਤੇ ਉਹਨਾਂ ਨੇ ਬੈਠੀਆਂ ਉਹਨਾਂ ਨਾਲ ਪੱਖੀਆਂ 'ਚ ਲੈ ਜਾਣਾ ਜਾਂ ਕੋਈ ਕੰਮ ਕਰਦੀਆਂ, ਕਿਸੇ ਨੇ ਆਪਣੀ ਦਾਲ ਸਬਜ਼ੀ ਕੱਟਣ ਲੱਗੀ ਹੋਣਾ, ਕਿਸੇ ਨੇ ਕੁਛ, ਨਾਲੇ ਉਹਨਾਂ ਦਾ ਉਹ ਉਹਨਾਂ ਦੀ ਰੋਜ਼ ਹੀ ਕਿੱਟੀ ਹੁੰਦੀ ਸੀ ਇੱਕ ਤਰ੍ਹਾਂ ਨਾਲ, ਉਹਨੇ ਕਹਿਣਾ ਆ ਜਾ ਮੈਂ ਅੱਜ ਰੂਹ ਅਫਜ਼ਾ ਬਣਾਉਂਦੀ ਹਾਂ, ਮੈਂ ਸਕੰਜ ਵੀ ਬਣਾਉਂਦੀ ਹਾਂ, ਨਿਆਣੇ ਵੀ ਆਉਣ ਵਾਲੇ, ਇੱਧਰ ਹੀ ਇਕੱਠੀਆਂ ਨੂੰ ਪਲਾ ਦੇਣੀ ਉਹਨਾਂ ਨੇ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਆਪਾਂ ਕਹੀਏ ਕਿ ਜਿਹੜੀ ਕਿੱਟੀ ਪਾਰਟੀ ਆ ਉਹ ਨੋ ਡਾਊਟ ਹੁਣ ਬਹੁਤ ਜ਼ਿਆਦਾ ਉਹ ਥੀਮ ਸਾਰਾ ਕੁਛ ਚੱਲਣ ਲੱਗ ਗਿਆ, ਪਰ ਦੁੱਖ ਸੁੱਖ ਆਪਣੇ ਉਹ ਵੀ ਰੋਜ਼ ਸਾਂਝੇ ਕਰਦੀਆਂ ਸੀਗੀਆਂ 2 ਘੰਟਾ ਦੁਪਹਿਰ ਨੂੰ ਜਦੋਂ ਵਿਹਲੀਆਂ ਹੁੰਦੀਆਂ ਸੀਗੀਆਂ।
1: ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਆ, ਵੇਖੋ ਆ ਤੇਲੇ ਕੌਮਨ ਜੇ ਆਪਾਂ ਤਰਦਾ ਜਾਂ ਡਿਸਕਸ ਕਰ ਰਹੇ ਹਾਂ, ਅਦਰਵਾਈਜ਼ ਬੜੀਆਂ ਭੈੜਾਂ ਵੀ ਜੁੜ ਗਈਆਂ ਇਸ ਚੀਜ਼ ਦੇ ਨਾਲ। ਸੋ ਹੋ ਸਕਦਾ ਉਹਨੇ ਉਸ ਸੈਂਸ ਦੇ ਵਿੱਚ ਵੀ ਗੱਲ ਕੀਤੀ,
0: ਉਹਨੇ ਵੈਸੇ ਮਜ਼ਾਕ 'ਚ ਕੀਤੀ ਸੀ।
1: ਸੋ ਇੱਕ ਚੀਜ਼ ਜਿਹੜੀ ਆਪਣੇ ਦਾਇਰੇ ਦੇ ਵਿੱਚ ਰਹੇ ਫਿਰ ਤਾਂ ਬਹੁਤ ਵਧੀਆ ਵਾ, ਪਰ ਜਦੋਂ ਉਹਦੇ ਵਿੱਚ ਫਿਰ ਹੋਰ ਬਹੁਤ ਸਾਰਾ ਕੁਛ ਜੁੜ ਜਾਂਦਾ ਵਾ, ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਉਹ ਹੁਣ ਜਿੱਦਾਂ ਆਪਾਂ ਅੱਗੇ ਕੰਮ ਦੀ ਵੀ ਗੱਲ ਕਰ ਰਹੇ ਹਾਂ ਤੇ ਸਾਨੂੰ ਲੱਗਦਾ ਆਪਾਂ ਸੇਮ ਜਿਹਾ ਕਰ ਕਰਕੇ ਅੱਕ ਗਏ ਹਾਂ। ਲੈਟਸ ਡੂ ਸਮਥਿੰਗ ਐਕਸਟਰਾਆਰਡਨਰੀ, ਕਰੋ ਕੁਛ, ਹੈ ਨਾ। ਹੁਣ ਰੱਬ ਨੇ ਦਿੱਤਾ ਹੈ ਤੇ ਹੁਣ ਆਹ ਵੀ ਚੀਜ਼ ਚਾਹੀਦੀ ਆ, ਅਮੀਰ ਲੋਕ ਸੁਣਿਆ ਵੀ ਇੱਦਾਂ ਕਰਦੇ ਆ, ਆਪਾਂ ਵੀ ਇੱਦਾਂ
0: ਕਰਕੇ,
1: ਸੋ ਹੈ ਨਾ, ਆਪਾਂ ਵੀ ਇੱਦਾਂ ਦਾ ਪਾ ਕੇ ਵੇਖੀਏ,
0: ਥੀਮ ਐਡ ਹੋ ਜਾਂਦੀ ਆ,
1: ਸੋਸ਼ਲ ਮੀਡੀਆ ਤੋਂ ਕਿੰਨਾ ਕੁਛ ਮਿਲ ਜਾਂਦਾ। ਸੋ ਉਸ ਚੱਕਰ ਦੇ ਵਿੱਚ ਆਪਾਂ ਕਈ ਵਾਰੀ ਮਰਿਆਦਾ ਟੱਪ ਵੀ ਜਾਂਦੇ ਹਾਂ
0: ਜੀ ਜੀ,
1: ਸੋ ਉਹ ਵੀ ਚੀਜ਼ਾਂ ਹੈਗੀਆਂ। ਸੋ ਇੱਕ ਦਾਇਰੇ ਦੇ ਵਿੱਚ ਰਹੇ ਤੇ ਸਾਰਾ ਕੁਛ ਹੀ ਚੱਲਦਾ ਰਹੇ, ਕਿਹਨੂੰ ਇਤਰਾਜ਼ ਹੈ?
0: ਬਿਲਕੁਲ,
1: ਹੈ ਨਾ, ਵਧੀਆ ਕਾਰੋਬਾਰ ਕੈਫਿਆਂ ਦੇ ਚੱਲਣ ਡੇ ਆ, ਰੈਸਟੋਰੈਂਟਾਂ ਦੇ ਚੱਲਣ ਡੇ, ਇਸ ਵਜ੍ਹਾ ਕਰਕੇ ਤੁਹਾਡੀ ਆਊਟਿੰਗ ਹੋ ਰਹੀ ਆ।
0: ਕਹਿੰਦੇ ਕਿ ਸਾਡੇ ਸਿਰਾਂ ਤੇ ਕੈਫੇਸ ਚੱਲਦੇ ਆ, ਜੇ ਤੂੰ ਕਹਿੰਦਾ ਹੈ ਨਾ ਕਿੱਟੀ ਪਾਰਟੀਜ਼ ਬੰਦ ਹੋਣੇ ਆ। ਉਹ ਕਹਿੰਦੀ ਅਸੀਂ ਕਿੱਟੀ ਪਾਰਟੀ ਦੇ ਲਈ ਕੈਫੇ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਸਾਨੂੰ ਮਤਲਬ ਪ੍ਰੋਪਰਲੀ ਲਾਈਕ ਉਹਨਾਂ ਕੋਲ ਇੰਨੀਆਂ ਜ਼ਿਆਦਾ ਬੁਕਿੰਗ ਸੀਗੀਆਂ ਪਾਰਟੀਜ਼ ਪਾਰਟੀ ਹਾਲ ਦੀਆਂ ਹੀ ਕਿ ਮਤਲਬ ਸਾਨੂੰ ਵੇਟ ਕਰਨਾ ਪਿਆ ਕਿ ਇੰਨੇ ਲੋਕ, ਉਹਨਾਂ ਦੇ ਕਹਿੰਦੇ ਬਿਜ਼ਨਸ ਚੱਲ ਰਿਹਾ ਤੈਨੂੰ ਕੀ ਪ੍ਰੋਬਲਮ।
1: ਉਹ ਚਲੋ, ਉਹ ਤੇ ਵੇਖੋ ਹਰ ਇੱਕ ਚੀਜ਼ ਦੇ
0: ਆਪਣਾ ਫਾਇਦਾ
1: ਪ੍ਰੋ ਕੌਨਸ ਨੇ। ਸੋ ਖੈਰ, ਅੱਜ ਕੱਲ੍ਹ ਇਸ ਕਰਕੇ ਵੀ ਬਹੁਤ ਜ਼ਰੂਰੀ ਆ ਇਹ ਚੀਜ਼ਾਂ ਸੋਸ਼ਲ ਮੀਡੀਆ ਦੀਆਂ, ਕਿ ਸਾਨੂੰ ਪਤਾ ਲੱਗ ਜਾਂਦਾ ਕਿ ਆਮ ਕੀ ਚੱਲ ਰਿਹਾ।
0: ਬਿਲਕੁਲ,
1: ਸੋ ਉਹ ਚੀਜ਼ਾਂ ਕਿਸੇ ਵੇਲੇ ਉਹ ਹਾਸੇ 'ਚ, ਕਿਸੇ ਨੇ ਕਿਸੇ ਵੇਲੇ, ਕਿਸੇ ਨੇ ਗੁੱਸੇ ਦੇ ਵਿੱਚ, ਕਿਸੇ ਵੇਲੇ ਨਫ਼ਰਤ 'ਚ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਉਹਨੂੰ ਜ਼ਰੂਰ ਇੱਕ ਸ਼ੇਪ ਦਿੱਤੀ ਹੁੰਦੀ ਹੈ, ਪਰ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਕੀ ਦੁਨੀਆਦਾਰੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਕੀ ਹੋ ਵਾਪਰ ਰਿਹਾ। ਖੈਰ, ਵਾਪਸ ਆਪਾਂ ਆਪਣੇ ਅੱਜ ਦੇ ਵਿਸ਼ੇ ਦੇ ਉੱਤੇ ਆਉਂਦੇ ਹਾਂ ਕਿ ਜਦੋਂ ਆਪਾਂ ਆਪਣੇ ਕੰਮਾਂ ਕਾਰਾਂ ਦੇ ਉੱਤੋਂ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇੱਕ ਆਊਟਿੰਗ ਚਾਹੀਦੀ ਹੁੰਦੀ ਹੈ, ਇੱਕ ਸਾਨੂੰ ਬ੍ਰੇਕ ਚਾਹੀਦੀ ਹੁੰਦੀ ਹੈ। ਸੋ ਉਸ ਬ੍ਰੇਕ ਨੂੰ ਆਪਾਂ ਨਾਂ ਦਿੱਤਾ ਵਾ ਘੁੰਮਣ ਫਿਰਨ ਦਾ, ਅਤੇ ਇਹ ਵੀ ਵੇਖੋ ਤੁਸੀਂ ਕਿ ਕਿੱਡੀ ਕਮਾਲ ਦੀ ਗੱਲ ਹੈ ਕਿ ਬ੍ਰੇਕ ਤਾਂ ਵੈਸੇ ਵੀ ਹੋ ਸਕਦੀ ਨਾ, ਬੜੇ ਕੰਮਾਂ ਦੇ ਵਿੱਚ ਬ੍ਰੇਕ ਉੱਦਾਂ ਵੀ ਹੋ ਸਕਦੀ। ਮੰਨ ਲਓ ਕੋਈ ਜੋਬ ਵਾਲੇ ਆ ਅਤੇ ਉਹ ਆਪਣੀ ਸਿੱਕੀ ਕਹਿੰਦੇ ਨਾ, ਹਾਂ, ਉਹ ਸਿੱਕੀ ਮਾਰਦੇ ਆ ਜਦੋਂ ਕਿਤੇ ਘੁੰਮਣ ਫਿਰਨ ਜਾਂਦੇ, ਇੱਕ ਦੋ ਦਿਨ ਐਕਸਟਰਾ ਲੈ ਲੈਂਦੇ ਆ, ਪਰ ਆਪਣੀ ਰਿਲੈਕਸੇਸ਼ਨ ਦੇ ਲਈ ਤੇ ਨਹੀਂ ਕਦੀ ਕੋ ਮਾਰਦਾ ਹੋਊਗਾ, ਘੱਟ ਬਹੁਤ ਘੱਟ
0: ਬਹੁਤ ਘੱਟ ਹੈ ਨਾ।
1: ਜੇ ਕੋਈ ਕਾਰੋਬਾਰੀ ਆ ਹਾਂ, ਜੇ ਕੋਈ ਤੁਹਾਡਾ ਕਾਰੋਬਾਰ, ਕਿਉਂਕਿ ਰਿਲੈਕਸੇਸ਼ਨ ਫਿਰ ਉਹ ਤੁਹਾਨੂੰ ਨਹੀਂ ਦੇਣਗੇ, ਉਹ ਕਹਿਣਗੇ ਵੀ ਤੁਸੀਂ 5 ਦਿਨ ਕੰਮ ਕਰਦੇ ਹੋ, 4 ਦਿਨ ਕਰਦੇ ਹੋ, 2 ਦਿਨ ਤਾਂ ਆਲਰੇਡੀ ਤੁਹਾਡੇ ਰਿਲੈਕਸ ਦੇ ਆ,
0: ਬਿਲਕੁਲ
1: ਨਾ, ਤਾਂ ਉਹ ਫਿਰ ਉਹ ਨਹੀਂ, ਉੱਥੇ ਗੱਲ ਨਹੀਂ ਬਣਦੀ। ਜੇ ਕੋਈ ਕਾਰੋਬਾਰੀ ਆ ਤਾਂ ਉਹਦੇ ਵਿੱਚ ਵੀ ਜੇ ਉਹ ਮੰਨ ਲਓ 2 ਹਫ਼ਤੇ ਘੁੰਮਣ ਫਿਰਨ ਦੇ ਲਈ ਬਾਹਰ ਜਾਣ ਲਈ ਕਿਤੇ ਟਾਈਮ ਮੰਨ ਲਓ ਕੱਢ ਲੈਂਦੇ ਆ, ਅਤੇ ਵੈਸੇ ਵੀ ਤਾਂ ਕੱਢ ਹੀ ਸਕਦੇ ਫਿਰ
0: ਜੀ,
1: ਪਰ ਉਹ ਚੀਜ਼ਾਂ ਉਹ ਆਪਾਂ ਨਹੀਂ ਕੱਢ ਪਾਉਂਦੇ। ਉਹਦਾ ਰੀਜ਼ਨ ਇਹ ਆ ਵੀ ਸਾਨੂੰ ਉੱਥੇ ਲੱਗਦਾ ਵੀ ਮੀਟਰ ਰੁਕਦਾ ਵਾ,
0: ਬਿਲਕੁਲ,
1: ਅਤੇ ਮੀਟਰ ਨਾਲੋਂ ਵੀ ਹੋਰ ਜ਼ਰੂਰੀ ਚੀਜ਼ ਇਹ ਆ ਕਿ ਕਰਾਂਗੇ ਕੀ, ਵਿਹਲੇ ਰਹਿ ਕੇ ਕਰਾਂਗੇ ਕੀ,
0: ਬਿਲਕੁਲ
1: ਹੈ ਨਾ। ਸੋ ਇੱਕ ਆਪਾਂ ਇਹੋ ਹੀ ਚੀਜ਼ਾਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੋ ਜਿਹਾ ਫਰਕ ਕੀ ਪਿਆ ਸਾਡੇ ਵਿੱਚ, ਇੱਦਾਂ ਕਿਉਂ ਇਹ ਵਾਲੇ ਚੇਂਜਿਸ ਆਏ। ਅਤੇ ਇੱਕ ਮੈਂ ਸੋਚਦਾ ਸੁੱਖ ਜੀ, ਇਹ ਵੀ ਰੀਜ਼ਨ ਹੈ ਇੱਕ ਕਿ ਪਹਿਲੀਆਂ ਦੇ ਵਿੱਚ ਨਾ ਤੁਸੀਂ ਮੰਨ ਲਓ ਸਕੂਲੋਂ ਛੁੱਟੀ ਕਰ ਲੈਂਦੇ ਸੀ, ਚਲੋ ਸਕੂਲ ਦੀ ਤਾਂ ਗੱਲ ਹੀ ਨਹੀਂ ਆਈ, ਤੁਸੀਂ ਮੰਨ ਲਓ ਕੋਈ ਆਪਣੇ ਕੰਮ ਤੋਂ ਛੁੱਟੀ ਕਰ ਲੈਂਦਾ ਸੀ
0: ਜੀ,
1: ਜਾਂ ਕੋਈ ਜੋਬ ਤੋਂ ਛੁੱਟੀ ਕਰ ਲੈਂਦਾ ਸੀ, ਚਲੋ ਸਾਡੇ ਸਟਰਕਚਰ ਉੱਦਾਂ ਦੇ ਨਹੀਂ ਰਹੇ ਪਿੰਡਾਂ ਦੇ, ਪਰ ਉੱਥੇ ਤੁਹਾਨੂੰ ਆਂਢ ਗਵਾਂਢ ਜਿੱਦਾਂ ਤੁਸੀਂ ਦੱਸਿਆ ਵੀ ਮੰਮੀਆਂ ਬੈਠੀਆਂ ਹੁੰਦੀਆਂ ਸੀ ਜਾਂ ਪਿੰਡ ਦੇ ਵਿੱਚ ਬੋਹੜਾਂ ਥੱਲੇ ਬੰਦੇ ਤਾਸ਼ ਖੇਡਦੇ ਸੀ, ਤੁਸੀਂ ਮਤਲਬ ਬੋਰ ਨਹੀਂ ਫੀਲ ਕਰਦੇ, ਤੁਸੀਂ ਆਪਣੇ ਕੰਮ ਤੋਂ ਜੇ ਔਫ ਵੀ ਸੀ ਤਾਂ ਵੀ ਤੁਸੀਂ ਔਨ ਸੀ,
0: ਬਿਲਕੁਲ,
1: ਤੁਹਾਨੂੰ ਕੋਈ ਨਾ ਕੋਈ ਸਾਂਚਾਣ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਸਾਥੀ ਮਿਲ ਹੀ ਜਾਂਦਾ ਸੀ
0: ਜੀ,
1: ਬੱਚਿਆਂ ਨੂੰ ਆਪਣੇ ਮਿਲ ਜਾਂਦੇ ਸੀ, ਤੁਸੀਂ ਜਦੋਂ ਮਰਜ਼ੀ ਬੰਟੇ ਲੈ ਕੇ ਨਿਕਲੋ ਤੁਹਾਨੂੰ ਕੋਈ ਨਾ ਕੋਈ
0: ਮਿਲ
1: ਹੀ ਜਾਂਦਾ ਖੇਡਣ ਵਾਲਾ, ਹੈ ਨਾ, ਜਿੰਨਾ ਜਦੋਂ ਮਰਜ਼ੀ ਤੁਸੀਂ ਡੰਡਾ ਲੈ ਕੇ ਨਿਕਲੋ ਅੱਗੋਂ ਗੁੱਲੀ ਲੈ ਕੇ ਕੋਈ ਖੜਾ ਹੁੰਦਾ ਹੈ। ਸੋ ਉਹਦੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ ਵੀ ਇਹ ਇੱਕ ਵੱਡਾ ਫਰਕ ਪੈ ਗਿਆ, ਜੋ ਕਿ ਮੈਨੂੰ ਲੱਗਦਾ ਇਹ ਵੱਡਾ ਇਹ ਵੀ ਇੱਕ ਰੀਜ਼ਨ ਹੈ ਕਿ ਤੁਸੀਂ ਆਪਣੇ ਕੰਮ ਤੋਂ ਮੰਨ ਲਓ ਛੁੱਟੀ ਕਰ ਵੀ ਲਈ, ਪਰ ਤੁਸੀਂ ਉਲਟਾ ਪਛਤਾਓਗੇ ਕਿਉਂਕਿ ਤੁਹਾਨੂੰ ਕੋਈ ਸਾਥ ਹੀ ਨਹੀਂ ਲੱਭਣ ਡਿਆ ਸਾਰੇ ਕੰਮਾਂ ਦੇ ਉੱਤੇ ਨੇ,
0: ਬਿਲਕੁਲ, ਤੁਹਾਡਾ ਪਾਰਟਨਰ ਨਹੀਂ ਵਿਹਲਾ ਹੁੰਦਾ। ਮੰਨ ਲਓ ਤੁਹਾਡਾ ਅੱਜ ਦਿਲ ਕਰ ਰਿਹਾ ਵੀ ਮੈਂ ਅੱਜ, ਮੰਨ ਲਓ ਤੁਹਾਡਾ ਦਿਲ ਕਰ ਰਿਹਾ ਮੈਂ ਕੱਲ੍ਹ ਨੂੰ ਛੁੱਟੀ ਕਰ ਲਾਂ, ਬਹੁਤ ਹੋ ਗਿਆ, ਕੱਲ੍ਹ ਨੂੰ ਰਿਲੈਕਸ ਕਰੀਏ, ਤੁਸੀਂ ਆਪਣੇ ਪਾਰਟਨਰ ਨੂੰ ਫੋਨ ਕਰੋਗੇ ਨਾ ਉਹਦੇ ਕੋਲ ਕੰਮ ਹੋਊਗਾ, ਅਤੇ ਜਦੋਂ ਉਹਨੇ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਤਾਂ ਇੰਨਾ ਕੰਮ ਆ, ਫਿਰ ਤੁਸੀਂ ਮਨ ਮਾਰਦੇ ਦਫ਼ਾ ਕਰ, ਉਹਦਾ ਵੀ ਕੰਮ ਛਡਾਓ ਆਪਣਾ ਵੀ ਛੱਡੋ,
1: ਤੂੰ ਵੀ ਕਰ ਮੈਂ ਵੀ ਕਰ,
0: ਆਰਾਮ ਨਾਲ ਕੰਮ ਕਰੋ, ਕਿਉਂਕਿ ਸਾਨੂੰ ਇੱਕ ਨਾ ਮੈਨੂੰ ਇੱਦਾਂ ਲੱਗਦਾ ਸਾਨੂੰ ਪਤਾ ਨਹੀਂ ਕਿਉਂ ਇੱਦਾਂ ਲੱਗੀ ਜਾਂਦਾ, ਹੁਣ ਇੰਨੇ ਸਾਲ ਹੋ ਗਏ ਇਹਨੂੰ, ਹੁਣ ਥੋੜ੍ਹੀ ਥੋੜ੍ਹੀ ਜਿੱਦਾਂ ਸਮਝ ਲੱਗਣੀ ਸ਼ੁਰੂ ਹੋ ਗਈ, ਸਾਨੂੰ ਪਤਾ ਨਹੀਂ ਕੀ ਇੱਦਾਂ ਲੱਗੀ ਜਾਂਦਾ ਵੀ ਇਸ ਸਾਲ 'ਚ ਅਸੀਂ ਪਤਾ ਨਹੀਂ ਕਿਹੜਾ ਕੁ ਕੰਮ ਕਰ ਲਈਏ ਵੀ ਅਗਲੇ ਸਾਲ ਅਸੀਂ ਇੰਜੋਏ ਕਰਾਂਗੇ, ਉਹ ਹੋਰ ਵਧੀ ਜਾਂਦਾ, ਉਹ ਲੱਗੀ ਜਾਂਦਾ ਨਹੀਂ ਇਹ ਤਾਂ ਅੱਛਾ ਹੁਣ ਆਹੀ ਸਾਲ ਆ, ਹੁਣ ਅੱਛਾ ਇਹਦਾ ਇਹ ਹੋ ਜਾਵੇ, ਫਿਰ ਤਾਂ ਖਰਚਾ ਹੀ ਨਹੀਂ ਰਹਿਣਾ, ਹੁਣ ਬੱਚੇ ਇੰਨੇ ਕੁ ਵੱਡੇ ਹੋ ਗਏ ਫਿਰ ਇਹਨਾਂ ਨੇ ਆਪਣਾ ਆਪਣਾ, ਜਿੱਦਾਂ ਆਪਾਂ ਸੁਣੀਦਾ ਬਾਕੀਆਂ ਕੋਲੋਂ ਨਾ ਕਿ ਉਹਨੇ ਫਿਰ ਬੱਚੇ ਵੱਡੇ ਹੋ ਜਾਂਦੇ ਉਹ ਆਪਣਾ ਕਰਨ ਲੱਗ ਜਾਂਦੇ ਆ, ਅਤੇ ਉਸੇ ਉਹਦੇ ਚੱਕਰ ਦੇ ਵਿੱਚ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਬੱਚੇ ਨੇ ਵੱਡੇ ਹੋ ਜਾਣਾ ਉਹਨਾਂ ਨੇ ਆਪਣਾ ਕਰਨ ਲੱਗ ਜਾਣਾ, ਸਾਡੇ ਤੋਂ ਵੀ ਨਹੀਂ ਇੰਨਾ ਹੋਣਾ, ਫਿਰ ਅਸੀਂ ਬੱਚਿਆਂ ਵਾਲੀ ਸਿਚੁਏਸ਼ਨ 'ਤੇ ਆ ਜਾਣਾ, ਫਿਰ ਸਭ ਤੋਂ ਅਸੀਂ ਉੱਦਾਂ ਦੇ ਹੋ ਜਾਣਾ, ਸਾਡੇ ਤੋਂ ਕੰਮ ਨਹੀਂ ਕਰ ਹੋਣਾ। ਸੋ ਇਸ ਲਈ ਲਾਈਕ ਇੱਕ ਟਾਈਮ ਇੱਦਾਂ ਦਾ ਆਉਂਦਾ ਜਦੋਂ ਤੁਸੀਂ ਰਿਟਾਇਰਮੈਂਟ ਵੀ ਤਾਂ ਲੈਣੀ ਆ, ਸਾਰੀ ਲਾਈਫ ਤੁਸੀਂ ਕੰਮੇ ਤਾਂ ਕਰੀ ਨਹੀਂ ਜਾਣਾ, ਹੈ ਨਾ, ਕਈ ਵਾਰੀ ਮੈਂ ਸੋਚਦੀ ਹੁੰਦੀ ਰਿਟਾਇਰਮੈਂਟ ਤੱਕ ਪਹੁੰਚਾਂਗੇ ਵੀ।
1: ਤੁਸੀਂ ਆਪਣੀ ਕਮਿਊਨਿਟੀ 'ਚ ਕਿੰਨੇ ਕੁ ਬੰਦਿਆਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਰਿਟਾਇਰਮੈਂਟ ਲੈ ਲਈ ਆ,
0: ਜਿਹੜੇ ਮਤਲਬ ਕੰਮ ਬਿਲਕੁਲ ਛੱਡ ਚੁੱਕੇ ਆ,
1: ਮੁਕਤ ਹੋ ਗਏ,
0: ਹਾਂ ਮਤਲਬ ਹੈਗੇ ਇੱਦਾਂ ਦੇ ਕਾਫੀ ਫੈਮਿਲੀਜ਼ ਜਿਨ੍ਹਾਂ ਨੂੰ ਮੈਂ ਜਾਣਦੀ ਆ, ਪਰ ਉਹਨਾਂ ਨੇ ਜੇ ਉਹ ਕੰਮ ਛੱਡਦੇ ਉਹ ਨਿਆਣੇ ਸੰਭਾਲਣ ਦੇ ਲੱਗੇ ਹੋਏ ਆ,
1: ਕੁਛ ਤਾਂ ਕਰ ਹੀ ਰਹੇ,
0: ਕੁਛ ਤਾਂ ਕਰ ਰਹੇ ਆ, ਪਰ ਬਿਲਕੁਲ ਰਿਟਾਇਰ ਹੋਣਾ ਵੀ ਰਣਜੋਤ ਜੀ ਫਿਰ ਮੈਨੂੰ ਲੱਗਦਾ ਫਿਰ ਖਾਣਾ ਕੀ ਆ?
1: ਨਹੀਂ ਇਹ ਬਿਲਕੁਲ ਰਿਟਾਇਰ ਹੀ ਹੁੰਦਾ ਵਾ ਜਿਹੜਾ ਕੋਈ ਨਿਆਣੇ ਸੰਭਾਲ ਰਿਹਾ, ਇਹ ਬਿਲਕੁਲ ਰਿਟਾਇਰਡ ਹੀ ਹੁੰਦਾ ਵਾ, ਪਰ ਬਹੁਤ ਘੱਟ ਰੇਸ਼ੋ ਆ।
0: ਮੈਂ
1: ਹੁਣ ਇਹ ਜਿਹੜੇ ਬੱਚੇ ਸਾਹਮਣੇ ਨਾਲ ਇਹ ਜ਼ਿਆਦਾ ਤੁਹਾਨੂੰ ਉਹ ਵਾਲੇ ਹੋਣਗੇ ਬਜ਼ੁਰਗ ਜਿਹੜੇ ਇੰਡੀਆ ਤੋਂ ਆਏ ਆ, ਠੀਕ ਆ, ਜਿਹਨਾਂ ਨੂੰ ਲੈਂਗੁਏਜ ਦੀ ਕੋਈ ਪ੍ਰੋਬਲਮ ਹੈ, ਪਰ ਇੱਥੇ ਲੋਕਲ ਲੈਵਲ ਦੇ ਉੱਤੇ ਮੈਂ ਵੇਖਦਾ ਬਹੁਤ ਘੱਟ ਤੁਹਾਨੂੰ ਰੇਸ਼ੋ ਮਿਲੂਗੀ। ਕੋਈ ਉੱਦਾਂ ਤੁਹਾਨੂੰ ਕਹੀ ਜਾਵੇ ਵੀ ਅਸੀਂ ਤਾਂ ਜੀ ਰਿਟਾਇਰ ਹਾਂ, ਪਰ ਉਹਨੇ ਵੀ ਕਿਤੇ ਨਾ ਕਿਤੇ ਲੁੱਕ ਛਿਪ ਕੇ ਉਹ ਕਹਿ ਲਓ ਵੀ ਉਹ ਘਰ ਬਣਾ ਹੀ ਰਿਹਾ ਹੁੰਦਾ, ਕਿਤੇ ਨਾ ਕਿਤੇ ਪਲਾਟ ਲੈ ਕੇ ਛੱਡੇ ਜਾਂਦਾ ਉਹਨੇ ਕਿਤੇ ਨਾ
0: ਕਿਤੇ,
1: ਉਹ ਵੀ ਇੱਕ ਕਹਿ ਲਓ ਵੀ ਆਪਾਂ ਕਹਿਣ ਨੂੰ ਇੱਕ ਪਾਸੇ ਰਿਟਾਇਰਮੈਂਟ ਅਤੇ ਦੂਸਰੇ ਪਾਸੇ ਫੁੱਲ ਟਾਈਮ ਮੁੱਕਦੀ ਗੱਲ ਵੀ ਆਰ ਨਹੀਂ ਆ ਕੋਈ,
0: ਬਿਲਕੁਲ।
1: ਸੋ ਇਹ ਵੀ ਇੱਕ ਰੀਜ਼ਨ ਮੈਨੂੰ ਲੱਗਦਾ ਵੀ ਜਿਹੜਾ ਆਰ ਨਾ ਆਉਣਾ ਉਹ ਵੀ ਚੀਜ਼ ਸਾਨੂੰ ਇੱਦਾਂ ਸਪੋਗੇਟ ਕਰਦੀ, ਕਿਉਂਕਿ ਉੱਥੇ ਫਿਰ ਜੇ ਉਹਨੂੰ ਤੁਸੀਂ ਬਾਹਰੋਂ ਚੁੱਕ ਕੇ ਘਰ ਲੈ ਆਓ ਇਸ ਸਨੈਰੀਓ ਨੂੰ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ, ਤੁਸੀਂ ਮੰਨ ਲਓ ਕੰਮ ਤੋਂ ਤੁਸੀਂ ਥੱਕੇ ਹੋ ਅੱਕੇ ਹੋ ਅਤੇ ਤੁਸੀਂ ਔਫ 'ਤੇ ਲੈ ਸਕਦੇ ਹੋ, ਤੁਸੀਂ ਬ੍ਰੇਕ ਲੈ ਸਕਦੇ ਹੋ, ਪਰ ਕੋਈ ਅਵੇਲੇਬਲ ਨਹੀਂ ਗਾ। ਸੋ ਇਸ ਕਰਕੇ ਬੱਚੇ ਵੀ ਨਾਲ ਹੋਣ, ਪਾਰਟਨਰ ਵੀ ਨਾਲ ਹੋਵੇ, ਇਹ ਸਾਰਾ ਸਨੈਰੀਓ ਜਿਹੜਾ ਵਾ ਉਹ ਉਦੋਂ ਹੀ ਬਣਦਾ ਵਾ ਵੀ ਇਸ ਮਾਹੌਲ ਚਾਲ ਤੋਂ ਕਿਤੇ ਤੁਸੀਂ ਦੂਰ ਜਾਓਗੇ ਤਾਂ ਫਿਰ ਹੀ ਤੁਹਾਨੂੰ ਰਿਲੈਕਸੇਸ਼ਨ ਮਿਲਣੀ। ਅਤੇ ਪਲੱਸ ਦੂਸਰੀ ਚੀਜ਼ ਇੱਕ ਪ੍ਰਚਾਰ ਬਹੁਤ ਤਗੜਾ ਇਹਦੇ ਪਿੱਛੇ ਵੀ ਤੁਸੀਂ ਜੇ ਆਪਣੇ ਆਪ ਨੂੰ ਰਿਲੈਕਸ ਫੀਲ ਕਰਾਉਣਾ ਤੁਸੀਂ ਮੈਂਟਲੀ